ਸਹਿਯੋਗ ਕਰਨਾ ਹੋਵੇ ਤੇ ਫਿਰ ਸਹਿਯੋਗ ਉਸਨੂੰ ਉਸੇ ਪਾਵਰ ਦੇ ਰੂਪ ਵਿਚ ਹੀ ਪਹੁੰਚਾਇਆ ਜਾ ਸਕਦਾ ਹੈ। ਹਰ ਤਰ੍ਹਾਂ ਦੀ ਮਦਦ ਜਿਹੜੀ ਵੀ ਅਸੀਂ ਕਰਨੀ ਹੈ, ਵਾਈਟਲ ਫੋਰਸ ਅਗਰ ਕਿਸੇ ਥਾਂ ਤੇ ਸਰੀਰ ਨੂੰ ਚਲਾਉਣ ਵਾਸਤੇ ਕਮਜ਼ੋਰ ਪੈਂਦੀ ਹੈ ਜਾਂ ਕੋਈ ਬਿਮਾਰੀ ਸਾਡੇ ਤੇ ਹਾਵੀ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਵਾਈਟਲ ਫੋਰਸ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਵੀਕ ਹੋ ਗਈ ਤੇ ਕਿਸੇ ਹੋਰ ਇਨਫਲੂਐਂਸ ਜਿਹੜਾ ਕਿ ਕਿਸੇ ਪਾਵਰ ਦਾ ਹੀ ਇਨਫਲੂਐਂਸ ਹੈਗਾ ਆ ਉਹਦੇ ਅੰਡਰ ਆ ਗਈ ਹੈ ਔਰ ਉਹਨੂੰ ਹੁਣ ਮਦਦ ਦੇਣੀ ਹੈ ਤਾਂ ਕਿ ਉਹ ਸਟਰੋਂਗ ਹੋਵੇ ਤੇ ਜਿਹੜੀ ਆਉਣ ਵਾਲੀ ਬਿਮਾਰੀ ਜਿਹੜੀ ਉਹਦੇ ਨਾਲ ਜ਼ਿਆਦਾ ਪਾਵਰਫੁਲ ਹੈ ਉਹਦਾ ਉਹ ਮੁਕਾਬਲਾ ਕਰ ਸਕੇ। ਔਰ ਇਹ ਮਦਦ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਸਾਡੀ ਮਦਦ ਉਹਦੇ ਰੂਪ ਦੇ ਵਿਚ ਹੋਵੇਗੀ ਤਾਂ ਜਿਸ ਰੂਪ ਦੇ ਵਿਚ ਵਾਈਟਲ ਫੋਰਸ ਹੈਗੀ ਹੈ ਉਸੇ ਰੂਪ ਦੇ ਵਿਚ ਹੀ ਅਗਰ ਸਾਡੀ ਪਾਵਰ ਹੋਵੇਗੀ ਜਿਹੜੀ ਅਸੀਂ ਮਦਦ ਭੇਜ ਰਹੇ ਹਾਂ ਤਾਂ ਹੀ ਉਹਨੂੰ ਫਾਇਦਾ ਕਰ ਸਕੇ। ਜਿਹਦਾ ਮਤਲਬ ਇਹ ਅਸਾਂ ਕੱਢਿਆ ਸੀਗਾ ਵੀ ਜਿਹੜੀਆਂ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੀ ਨੇਚਰ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੀ ਪਾਵਰ ਦਾ ਇਸਤੇਮਾਲ ਕੀਤਾ ਜਾਵੇ। ਔਰ ਪਾਵਰ ਦਾ ਇਸਤੇਮਾਲ ਕਰਨ ਵਾਸਤੇ ਅਸਾਂ ਇਹ ਕਿਹਾ ਸੀਗਾ ਵੀ ਸਾਨੂੰ ਕਿਸੇ ਨਾ ਕਿਸੇ ਪਦਾਰਥ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਜਿਸ ਤਰ੍ਹਾਂ ਅਸੀਂ ਬਿਜਲੀ ਦੀ ਤਾਰ ਦੀ ਗੱਲ ਕੀਤੀ ਸੀ ਵੀ ਜੇ ਬਿਜਲੀ ਦੀ ਤਾਰ ਨਾ ਹੁੰਦੀ ਤੇ ਬਿਜਲੀ ਦਾ ਕਰੰਟ ਕਿਵੇਂ ਸਾਬਤ ਕਰਦੇ? ਯੂਨੀਵਰਸਲ ਪਾਵਰ ਵਿਚਰ ਰਹੀ ਹੈ ਤੇ ਯੂਨੀਵਰਸਲ ਪਾਵਰ ਵਿਚਰਨ ਦਾ ਸਾਨੂੰ ਕਿਵੇਂ ਪਤਾ ਲੱਗਦਾ ਜੀ? ਸਰੀਰ ਹੈ ਨੇ, ਜੇ ਹੋਰ ਸਾਰੀਆਂ ਵਸਤੂ ਬ੍ਰਹਿਮੰਡ ਦੀਆਂ ਗਤੀਸ਼ੀਲ ਹੈਗੀਆਂ ਨੇ ਤੇ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਨਾ ਕਿ ਬ੍ਰਹਿਮੰਡ ਦੇ ਵਿਚ ਪਾਵਰ ਹੈ। ਇਸੇ ਤਰ੍ਹਾਂ ਹੀ ਸਰੀਰ ਗਤੀਸ਼ੀਲ ਹੈ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਇੱਕ ਪਾਵਰ ਹੈਗੀ ਹੈ ਤੇ ਵਰਕ ਕਰ ਰਹੀ ਹੈ। ਔਰ ਇਸੇ ਤਰ੍ਹਾਂ ਹੀ ਜਿਹੜੀ ਵੀ ਕੋਈ ਪਾਵਰ ਕਿਸੇ ਵੀ ਡਰੱਗ ਨੂੰ, ਕਿਸੇ ਵੀ ਸਬਸਟਾਂਸ ਨੂੰ ਦਵਾਈ ਦੇ ਤੌਰ ਤੇ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ, ਪਹਿਲੀ ਤੇ ਗੱਲ ਅਸਾਂ ਇਹ ਵੀ ਕਲੀਅਰ ਕਰ ਦਿੱਤੀ ਸੀ ਕੱਲ ਵੀ ਦਵਾਈ ਅਸੀਂ ਕਹਿੰਦੇ ਕਿਹਨੂੰ ਆ? ਜਿਹਦੇ ਉਹ ਪ੍ਰਾਪਰਟੀ ਗੁਣ, ਜਿਹਦੇ ਉਹ ਅਸਲ ਵਿਰਾਸਤੀ ਗੁਣ ਜਿਹੜੇ ਕੁਦਰਤ ਨੇ ਉਹਨੂੰ ਦੇ ਕੇ ਭੇਜਿਆ ਹੈ ਕਿ ਲੈ ਭਾਈ ਹਰ ਬੰਦਾ ਇੱਕ ਦੂਸਰੇ ਨਾਲੋਂ ਇੰਡੀਵਿਜੁਅਲ ਹੈ, ਵੱਖਰਾ ਹੈਗਾ ਆ। ਔਰ ਇਸ ਵਖਰੇਵੇਂ ਦੇ ਵਿਚ ਜਿਹੜੇ ਗੁਣ ਮੈਂ ਤੈਨੂੰ ਦੇ ਕੇ ਭੇਜਿਆ, ਜਿਹੜੇ ਮੈਂ ਸੁਹਾਗੇ ਨੂੰ ਗੁਣ ਦੇ ਕੇ ਭੇਜਿਆ, ਉਹ ਫਰਕੜੀ ਨੂੰ ਨਹੀਂ ਦਿੱਤੇ। ਜਿਸ ਫਰਕੜੀ ਨੂੰ ਮੈਂ ਗੁਣ ਦਿੱਤੇ ਨੇ, ਉਹ ਨਮਕ ਨੂੰ ਨਹੀਂ ਦਿੱਤੇ। ਕੁਛ ਨਾ ਕੁਛ ਉਹਨਾਂ ਸਾਰੀਆਂ ਗੱਲਾਂ ਦੇ ਵਿਚ ਵਿਖਰੇਵਾਂ ਹੈ। ਇਸੇ ਤਰ੍ਹਾਂ ਹੀ ਹਰ ਮਨੁੱਖ ਦੇ ਵਿਚ, ਉਹਨਾਂ ਦੀ ਮਾਨਸਿਕਤਾ ਵਿਚ, ਕਈ ਵਾਰ ਟਵਿੰਸ ਬੱਚੇ ਹੁੰਦੇ ਨੇ, ਸਰੀਰਕ ਤੌਰ ਤੇ ਲੱਗਦਾ ਵੀ ਦੋਵੇਂ ਇੱਕੋ ਜਿਹੇ ਆ, ਲੇਕਿਨ ਉਹਨਾਂ ਦੀ ਮਾਨਸਿਕਤਾ ਵਿਚ, ਉਹਨਾਂ ਦੇ ਸੋਚਣ ਢੰਗ ਦੇ ਵਿਚ ਬਹੁਤ ਸਾਰੀਆਂ ਤਬਦੀਲੀਆਂ ਅਸੀਂ ਨੋਟ ਕਰ ਸਕਦੇ ਹਾਂ। ਜਿਹਦਾ ਮਤਲਬ ਹੈ ਕਿ ਹਰ ਬੰਦਾ ਇੰਡੀਵਿਜੁਅਲ ਹੈ, ਹਰ ਬੰਦਾ ਦੂਜੇ ਨਾਲੋਂ ਵੱਖਰਾ ਹੈ। ਇਸੇ ਤਰ੍ਹਾਂ ਹੀ ਯੂਨੀਵਰਸ ਦੇ ਜਿੰਨੇ ਵੀ ਸਬਸਟਾਂਸ ਹਨ ਜਿਨ੍ਹਾਂ ਨੂੰ ਹੁਣ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ, ਉਹ ਸਾਰੇ ਵੀ ਇੱਕ ਦੂਸਰੇ ਤੋਂ ਵੱਖਰੇ ਹਨ। ਤੇ ਉਹ ਇੱਕ ਦੂਸਰੇ ਤੋਂ ਵੱਖਰੇ ਹੋਣ ਦਾ ਮਤਲਬ ਇਹ ਹੈ ਕਿ ਕੁਝ ਐਸੇ ਇੰਡੀਵਿਜੁਅਲ ਵੱਖਰੇ ਗੁਣ ਉਹਨਾਂ ਦੇ ਵਿਚ ਹਨ ਜਿਹੜੇ ਦੂਜਿਆਂ ਦੇ ਵਿਚ ਨਹੀਂ ਹਨ। ਜਿਹੜੀ ਪ੍ਰਾਪਰਟੀ ਸਰਦਾਰ ਦਰਸ਼ਨ ਸਿੰਘ ਦੇ ਵਿਚ ਹੈ ਗੁਰਦੀਪ ਸਿੰਘ ਵਿਚ ਨਹੀਂ ਹੈ, ਤੇ ਜਿਹੜੀ ਗੁਰਦੀਪ ਸਿੰਘ ਵਿਚ ਹੈ ਉਹ ਦਰਸ਼ਨ ਸਿੰਘ ਵਿਚ ਨਹੀਂ ਹੈ। ਹਰ ਬੰਦਾ ਆਪਣੀ ਆਪਣੀ ਥਾਂ ਇੰਪੋਰਟੈਂਸ ਹੈ ਔਰ ਹਰ ਬੰਦੇ ਦੀ ਆਪਣੀ ਆਪਣੀ ਇੱਕ ਇੰਡੀਵਿਜੁਅਲਿਟੀ ਹੈ, ਇੰਡੀਵਿਜੁਅਲ ਕਰੈਕਟਰ ਹੈਗਾ। ਸੋ ਅਸਾਂ ਵੀ ਦਵਾਈਆਂ ਦੇ ਸੰਬੰਧ ਵਿਚ ਇਹ ਸਾਬਤ ਕਰ ਦਿੱਤਾ ਸੀ ਵੀ ਦਵਾਈਆਂ ਦਾ ਨਾਂ ਤੇ ਦਵਾਈਆਂ ਦਾ ਇਸਤੇਮਾਲ ਇਸ ਗੱਲ ਉਪਰ ਡਿਪੈਂਡ ਕਰਦਾ ਹੈ ਕਿ ਇਹ ਸਾਡੇ ਮਨੁੱਖੀ ਸਰੀਰ ਦੇ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਪੈਦਾ ਕਰਦੀ ਹੈ। ਕੋਈ ਵੀ ਸਬਸਟਾਂਸ ਜਦੋਂ ਪ੍ਰੂਵਿੰਗ ਵਿਚ ਜਾਂਦਾ ਆ ਵੀ ਇਹ ਭਲਾ ਸਰੀਰ ਦੇ ਵਿਚ ਕੋਈ ਦਵਾਈ ਤੱਕ ਵਰਗਾ ਕੰਮ ਕਰਦਾ ਕਿ ਨਹੀਂ ਕਰਦਾ, ਜਿਹਨੂੰ ਅਸੀਂ ਪ੍ਰੂਵਿੰਗ ਕਹਿੰਦੇ ਹਾਂ, ਉਸ ਪ੍ਰੂਵਿੰਗ ਦੇ ਆਧਾਰ ਤੇ ਅਸੀਂ ਇਹ ਵੇਖਦੇ ਹਾਂ ਵੀ ਕੋਈ ਵੀ ਤੱਤ ਇਸ ਬਾਡੀ ਨੂੰ, ਇਸ ਸਰੀਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ। ਜਦੋਂ ਮੈਂ ਸਰੀਰ ਨੂੰ ਕਹਿ ਰਿਹਾ ਨਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਸਰੀਰ ਦੀ ਗੱਲ ਹੋ ਰਹੀ, ਇਹਦਾ ਮਤਲਬ ਇਹ ਆ ਕਿ ਉਹ ਪਾਵਰ ਜਿਹੜੀ ਇਸ ਸਰੀਰ ਵਿਚ ਕੰਮ ਕਰ ਰਹੀ ਹੈ ਉਹ ਇਸ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ ਔਰ ਉਹਨੂੰ ਕਿਵੇਂ ਇਹ ਸਾਡੀ ਦਵਾਈ ਜਿਹੜੀ ਪ੍ਰਭਾਵਿਤ ਕਰ ਰਹੀ ਹੈ ਔਰ ਇਹ ਕਦੋਂ ਪ੍ਰਭਾਵਿਤ ਕਰਦੀ ਹੈ? ਜਦੋਂ ਉਹ ਦਵਾਈ ਦਾ ਰੂਪ ਜਿਹੜਾ ਹੈ ਉਸ ਪਾਵਰ ਦੇ ਰੂਪ ਵਿਚ ਆ ਗਿਆ ਔਰ ਇਸ ਪਾਵਰ ਦੇ ਰੂਪ ਵਿਚ ਆਉਣ ਦੇ ਨਾਲ ਹੀ ਅਸੀਂ ਇਸ ਦਾ ਸਹਿਯੋਗ ਕਰ ਸਕਦੇ ਹਾਂ। ਇਸ ਪਾਵਰ ਦੇ ਰੂਪ ਵਿਚ ਆਉਣ ਨਾਲ ਹੀ ਅਸੀਂ ਇਹਦਾ ਮੁਕਾਬਲਾ ਵੀ ਕਰ ਸਕਦੇ ਹਾਂ। ਔਰ ਜਿਹੜੀ ਗੱਲ ਦੋ ਸਿਧਾਂਤ ਨੇਚਰ ਦੇ ਸਥਾਪਿਤ ਕੀਤੇ ਹੋਏ ਮੈਡੀਕਲ ਸਾਇੰਸ ਨੇ ਲੱਭੇ ਜਾਂ ਫਿਲਾਸਫਰਾਂ ਨੇ ਲੱਭੇ, ਉਹ ਮੈਂ ਤੁਹਾਡੇ ਸਾਹਮਣੇ ਕੱਲ ਰੱਖੇ ਸੀ ਵੀ ਇੱਕ ਤਾਂ ਇਹ ਸੀ ਕਿ ਜੇ ਸਿਮੀਲਰ ਹੋਵੇ, ਇਹ ਵੀਕਰ ਡਾਇਨਾਮਿਕ ਅਫੈਕਸ਼ਨ ਇਜ਼ ਕੰਪਲੀਟਲੀ ਐਕਸਟਿੰਗੁਇਸ਼ਡ ਬਾਈ ਦੀ ਸਟਰੋਂਗਰ ਵਨ ਵੈਨ ਬੋਥ ਆਰ ਸਿਮੀਲਰ ਇਨ ਦੇਅਰ ਨੇਚਰ ਐਂਡ ਡਿਫਰੈਂਟ ਇਨ ਕਾਇੰਡਸ।
ਮਲੇਰੀਆ ਦੀ ਐਗਜ਼ਾਮਪਲ ਮੈਂ ਦਿੱਤੀ ਸੀਗੀ। ਔਰ ਮਲੇਰੀਆ ਤੇ ਮੱਛਰ ਵੱਧਦਾ ਹੈ ਤੇ ਉਹਦੇ ਇਨਫਲੂਐਂਸ ਕਰਕੇ ਪੈਦਾ ਹੁੰਦਾ, ਪਰ ਕੁਨੀਨ ਉਹਦੇ ਵਰਗੇ ਲੱਛਣ ਪੈਦਾ ਕਰ ਸਕਦੀ ਹੈ, ਐਗਜ਼ਾਮਪਲ ਦੇ ਤੌਰ ਤੇ ਇਹ ਦਿੱਤਾ ਸੀਗਾ। ਇਹਨੂੰ ਅਸੀਂ ਕਹਿੰਦੇ ਹਾਂ ਸਿਮੀਲੈਰਿਟੀ। ਔਰ ਇਸੇ ਤਰ੍ਹਾਂ ਹੀ ਹਰ ਬਿਮਾਰੀ ਦੇ ਵਿੱਚ ਜਿਹੜੇ ਲੱਛਣ ਪੈਦਾ ਹੁੰਦੇ ਨੇ ਉਹ ਕਿਸੇ ਵੀ ਕਾਰਨ ਤੋਂ, ਬਿਮਾਰੀ ਪੈਦਾ ਕਰਨ ਵਾਲੇ ਕਿਸੇ ਵੀ ਕਾਰਨ ਦੇ ਕਰਕੇ ਪੈਦਾ ਹੋਏ ਹੁੰਦੇ ਨੇ। ਪਰ ਅਸੀਂ ਉਹੀ ਜਿਹੜੀਆਂ ਚੀਜ਼ਾਂ ਦੁਬਾਰਾ ਨਹੀਂ ਕਰਨੀਆਂ, ਬਲਕਿ ਡਿਫਰੈਂਟ ਕਾਇੰਡ ਐਸੀ ਇਸਤੇਮਾਲ ਕਰਨੀ ਹੈ ਜਿਹੜੀ ਸਾਡੀ ਵਾਇਟਲਿਟੀ ਦੇ ਰੂਪ ਵਿੱਚ ਹੀ ਹੋਵੇ, ਉਸੇ ਤਰ੍ਹਾਂ ਇਹ ਮਟੀਰੀਅਲ ਹੋਵੇ, ਉਸੇ ਤਰ੍ਹਾਂ ਪਾਵਰ ਵਿੱਚ ਹੋਵੇ, ਤਾਂ ਪਰ ਉਹਦੇ ਗੁਣ ਇਹੀ ਹੋਣ ਕਿ ਜਿਸ ਵਬਾਹ ਦੇ ਨਾਲ ਬਿਮਾਰੀ ਪੈਦਾ ਹੋਈ ਹੈ, ਉਸ ਵਬਾਹ ਦੇ ਨਾਲ ਜਿਹੜੇ ਬਿਮਾਰੀ ਦੇ ਲੱਛਣ ਪੈਦਾ ਹੋਏ ਹਨ, ਉਹਨਾਂ ਦਾ ਮੁਕਾਬਲਾ ਉਹਦੇ ਨਾਲੋਂ ਹੋਰ ਸਟਰੋਂਗਰ ਪਾਵਰ ਦੇ ਤੌਰ ਤੇ ਕਰ ਸਕੇ। ਮਤਲਬ ਕੀ ਹੋਇਆ, ਪਹਿਲੇ ਇਫੈਕਟ ਦੇ ਵਿੱਚ ਸਾਡੀ ਜਿਹੜੀ ਮਦਦ ਆ ਵਾਈਟਲ ਫੋਰਸ ਨੂੰ, ਉਹ ਇਸ ਤਰ੍ਹਾਂ ਹੋਵੇ ਕਿ ਅਸੀਂ ਕਹੀਏ ਚੰਗਾ ਬਈ ਤੇਰਾ ਕੰਟਰੋਲ ਅਸੀਂ ਕਰ ਲੈਂਦੇ ਹਾਂ, ਜੋ ਤੇਰੇ ਤੋਂ ਸਾਂਭਿਆ ਨਹੀਂ ਜਾਂਦਾ ਉਹ ਅਸੀਂ ਕਰ ਰਹੇ ਹਾਂ, ਔਰ ਅਸੀਂ ਕਰ ਰਿਹਾ। ਪਰ ਜਿਹੜਾ ਸੋਰਸ ਆਫ ਇਨਫੈਕਸ਼ਨ ਹੈ ਹਮੇਸ਼ਾ, ਜਿਹੜਾ ਬਿਮਾਰੀ ਪੈਦਾ ਕਰਦੇ ਕਾਰਨ ਹਨ ਹਮੇਸ਼ਾ, ਉਹਨਾਂ ਵਾਸਤੇ ਸਾਨੂੰ ਗਿਆਨ ਜ਼ਰੂਰੀ ਹੈ ਕਿ ਉਹ ਦੁਬਾਰਾ ਨਾ ਸਾਡੇ ਸਾਹਮਣੇ ਹੋਣ। ਭਾਵ ਕਾਜ਼ੇਟਿਵ ਫੈਕਟਰਾਂ ਨੂੰ ਜਾਣਨਾ ਬੜਾ ਜ਼ਰੂਰੀ ਹੈ ਤੇ ਕਾਜ਼ੇਟਿਵ ਫੈਕਟਰਾਂ ਨੂੰ ਲਾਂਭੇ ਕਰਨਾ ਵੀ ਬੜਾ ਜ਼ਰੂਰੀ ਹੈ। ਤੇ ਜੇ ਅਸੀਂ ਕਾਜ਼ੇਟਿਵ ਫੈਕਟਰਾਂ ਨੂੰ ਲਾਂਭੇ ਕਰ ਦਿੱਤਾ, ਤੇ ਫਿਰ ਦੁਬਾਰਾ ਉਹਨਾਂ ਦੇ ਪਨਪਣ ਦੀ ਜਾਂ ਉੱਗਣ ਦੀ ਜਾਂ ਸਾਈਡ ਇਫੈਕਟ ਪੈਦਾ ਕਰਨ ਦੀ ਜਾਂ ਨੇਚਰ ਸਾਡੀ ਵਾਇਟਲਿਟੀ ਨੂੰ ਇਫੈਕਟ ਕਰਨ ਦੇ ਕੋਈ ਚਾਂਸ ਨਹੀਂ ਹੁੰਦੇ। ਔਰ ਸਾਡੀ ਮੈਡੀਸਿਨ ਨੇ ਜਦੋਂ ਵਾਇਟਲਿਟੀ ਨੂੰ ਮਦਦ ਕਰ ਦਿੱਤੀ, ਉਹਦੇ ਨਾਲ ਸਟਰੋਂਗਰ ਪਾਵਰ ਵਿੱਚ ਮਦਦ ਕਰ ਦਿੱਤੀ, ਤੇ ਅਸੀਂ ਇਹ ਵੇਖ ਲਿਆ ਵੀ ਕਾਜ਼ੇਟਿਵ ਫੈਕਟਰ ਤੇ ਅਸੀਂ ਹਟਾ ਦਿੱਤੇ ਹਨ, ਤੇ ਹੁਣ ਜੋ ਵੀ ਕੁਝ ਹੈਗਾ ਆ ਇਹ ਸਾਡੀ ਮੈਡੀਸਿਨ ਦਾ ਇਫੈਕਟ ਹੈ। ਤੇ ਮੈਡੀਸਿਨ ਦੇ ਇਫੈਕਟ ਨੂੰ ਅਗਰ ਅਸੀਂ, ਕਿਉਂਕਿ ਮੈਡੀਸਿਨ ਦਾ ਕੰਟਰੋਲ ਤਾਂ ਸਾਡੇ ਕੋਲ ਹੈਗਾ ਆ, ਮੈਡੀਸਿਨ ਤੇ ਅਸੀਂ ਰੈਗੂਲੇਟ ਕਰਨੀ ਹੈਗੀ ਹੈ, ਤੇ ਜੇ ਅਸੀਂ ਉਸ ਰੈਗੂਲੈਰਿਟੀ ਮੈਡੀਸਿਨ ਦੀ ਖਤਮ ਕਰ ਦਿੰਦੇ ਹਾਂ ਉਸ ਸਮੇਂ ਜਦੋਂ

ਫੈਕਟਰ ਤੇ ਅਸੀਂ ਹਟਾ ਦਿੱਤੇ ਹਨ ਤੇ ਹੁਣ ਜੋ ਵੀ ਕੁਝ ਹੈਗਾ ਆ ਇਹ ਸਾਡੀ ਮੈਡੀਸਿਨ ਦਾ ਇਫੈਕਟ ਹੈ ਤੇ ਮੈਡੀਸਿਨ ਦੇ ਇਫੈਕਟ ਨੂੰ ਅਗਰ ਅਸੀਂ ਕਿਉਂਕਿ ਮੈਡੀਸਿਨ ਦਾ ਕੰਟਰੋਲ ਤਾਂ ਸਾਡੇ ਕੋਲ ਹੈਗਾ ਆ ਮੈਡੀਸਿਨ ਤੇ ਅਸੀਂ ਰੈਗੂਲੇਟ ਕਰਨੀ ਹੈਗੀ ਹੈ ਤੇ ਜੇ ਅਸੀਂ ਉਸ ਰੈਗੂਲੈਰਿਟੀ ਮੈਡੀਸਿਨ ਦੀ ਖਤਮ ਕਰ ਦਿੰਦੇ ਹਾਂ ਉਸ ਸਮੇਂ ਜਦੋਂ ਸਾਨੂੰ ਇਹ ਲੱਗਦਾ ਕਿ ਕੋਈ ਹੋਰ ਨਵਾਂ ਸਿਮਟਮ ਪੈਦਾ ਨਹੀਂ ਹੋਇਆ ਕੋਈ ਹੋਰ ਨਵੀਂ ਗੱਲ ਇਸ ਸਰੀਰ ਵਿੱਚ ਪੈਦਾ ਨਹੀਂ ਹੋਈ ਤੇ ਜਿਹੜੀਆਂ ਗੱਲਾਂ ਬਿਮਾਰੀ ਦੇ ਕਰਕੇ ਪੈਦਾ ਹੋਈਆਂ ਸਨ ਕੇਵਲ ਉਹੀ ਸਨ ਔਰ ਉਹ ਸਾਡੀ ਦਵਾਈ ਕਰਕੇ ਵੀ ਉਹੀ ਪੈਦਾ ਹੋਈਆਂ ਨੇ ਉਹਦੇ ਤੋਂ ਵੱਖਰੀ ਕੋਈ ਹੋਰ ਨਿਸ਼ਾਨੀ ਦਵਾਈ ਦੇਣ ਤੋਂ ਬਾਅਦ ਪੈਦਾ ਨਹੀਂ ਹੋਈ ਜਿਹਨੂੰ ਅਸੀਂ ਰਿਐਕਸ਼ਨ ਕਹੀਏ ਜਾਂ ਸਾਈਡ ਇਫੈਕਟ ਕਹੀਏ ਤੇ ਜਦੋਂ ਸਿਮੀਲਰ ਦੇ ਤੌਰ ਤੇ ਇਹ ਕੋਈ ਦਵਾਈ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਤੇ ਉਸ ਵੇਲੇ ਉਸੇ ਤਰ੍ਹਾਂ ਦੇ ਹੀ ਸਿਮਟਮ ਉਹਦੇ ਵਿੱਚ ਪੈਦਾ ਹੁੰਦੇ ਨੇ ਜਿਹੜੇ ਪਹਿਲਾਂ ਬਿਮਾਰੀ ਨੇ ਉਹਦੇ ਵਿੱਚ ਪੈਦਾ ਕੀਤੇ ਸੀ ਕੰਟਰੋਲ ਮੈਡੀਸਿਨ ਦਾ ਸਾਡੇ ਹੱਥ ਵਿੱਚ ਹੈਗਾ ਆ ਔਰ ਅਸੀਂ ਉਸ ਕੰਟਰੋਲ ਨੂੰ ਬੈਕਅਪ ਕਰ ਸਕਦੇ ਹਾਂ ਜਿਹਦਾ ਮਤਲਬ ਇਹ ਆ ਕਿ ਅਸੀਂ ਇੱਕ ਮਦਦ ਕਰ ਦਿੱਤੀ ਤੁਹਾਡੀ ਔਰ ਮਦਦ ਕਰਨ ਤੋਂ ਬਾਅਦ ਜਦੋਂ ਮਸਲਾ ਹੱਲ ਹੋ ਗਿਆ ਅਸੀਂ ਆਖਿਆ ਚੱਲ ਅਭੀ ਅਸੀਂ ਵੀ ਤੇਰੇ ਤੇ ਬੋਝ ਨਹੀਂ ਬਣਦੇ ਅਸੀਂ ਵੀ ਪਿੱਛੇ ਹਟ ਜਾਂਦੇ ਹਾਂ ਔਰ ਇਹ ਇੱਕ ਤਰੀਕਾ ਹੈਗਾ ਆ ਜਿਹੜਾ ਮੈਂ ਤੁਹਾਡੇ ਸਾਹਮਣੇ ਸਿਧਾਂਤ ਦੀ ਗੱਲ ਕਹੀ ਸੀ ਇਹ ਵੀਕਰ ਡਾਇਨਾਮਿਕ ਅਫੈਕਸ਼ਨ ਇਜ਼ ਕੰਪਲੀਟਲੀ ਐਕਸਟਿੰਗੁਇਸ਼ਡ ਬਾਈ ਦੀ ਸਟਰੋਂਗਰ ਵਨ ਵੈਨ ਬੋਥ ਆਰ ਸਿਮੀਲਰ ਇਨ ਦੇਅਰ ਮੈਨੀਫੈਸਟੇਸ਼ਨ ਕਿ ਕਿਵੇਂ ਉਹ ਵਾਈਟਲ ਫੋਰਸ ਨੂੰ ਅਫੈਕਟ ਕਰਦੀਆਂ ਨੇ ਐਂਡ ਡਿਫਰੈਂਟ ਇਨ ਕਾਇੰਡ ਪੈਦਾ ਕਰਨ ਦਾ ਸੋਰਸ ਬਿਮਾਰੀ ਦੀਆਂ ਨਿਸ਼ਾਨੀਆਂ ਵਾਈਟਲ ਫੋਰਸ ਤੇ ਪੈਦਾ ਕਰਨ ਦਾ ਜਿਹੜਾ ਸੋਰਸ ਸੀ ਇੱਕ ਤਾਂ ਮੱਛਰ ਸੀ ਦੂਸਰੀ ਦੀ ਦਵਾਈ ਸੀ ਭਾਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਇਹ ਗੱਲਾਂ ਰੱਖੀਆਂ ਸੀਗੀਆਂ ਕਿ ਇਸ ਕਰਕੇ ਸਾਡਾ ਜਿਹੜਾ ਸਿਧਾਂਤ ਹੈ ਉਹ ਸੇਫ ਔਰ ਫੂਲ ਪਰੂਫ ਸਿਧਾਂਤ ਹੈ ਜਿਹਨੂੰ ਅਸੀਂ ਵੈਰੀਫਾਈ ਕਰ ਸਕਦੇ ਹਾਂ ਔਰ ਦੂਸਰਾ ਮੈਂ ਅਸੂਲ ਦੱਸਿਆ ਸੀ ਕਿ ਭਾਈ ਨੇਚਰ ਦਾ ਅਸੂਲ ਇਹ ਹੈਗਾ ਆ ਕਿ ਜੇ ਇਹ ਗੱਲ ਜੋ ਹੁਣ ਮੈਂ ਦੱਸੀ ਹੈ ਕਿ ਸਿਮੀਲਰ ਦੇ ਤੌਰ ਤੇ ਹੁੰਦੀ ਹੈ ਜੇ ਇਹ ਗੱਲ ਡਿਸਸਿਮੀਲਰ ਹੋਵੇ ਭਾਵ ਮੱਛਰ ਨੇ ਕੱਟਿਆ ਉਸਨੇ ਸਿਮਟਮ ਪੈਦਾ ਕੀਤੇ ਮਲੇਰੀਆ ਵਰਗੇ ਲੱਛਣ ਜਿਹੜੇ ਸੀ ਸਾਡੀ ਵਾਈਟਲਿਟੀ ਤੇ ਇਫੈਕਟ ਹੋਏ ਸਰੀਰ ਨੇ ਉਹਨਾਂ ਲੱਛਣਾਂ ਨੂੰ ਸਾਬਤ ਕਰ ਦਿੱਤਾ ਤੇ ਅਸੀਂ ਹੁਣ ਡਿਸਸਿਮੀਲਰ ਟਾਈਪ ਤੇ ਮੈਡੀਸਿਨ ਦੇ ਰਹੇ ਹਾਂ ਜਿਹੜੀ ਕਿ ਸਟਰੋਂਗਰ ਹੋਵੇ ਤੇ ਇਹਨਾਂ ਨੂੰ ਦਬਾ ਦੇਵੇ ਹੁਣ ਜਦੋਂ ਤੁਸੀਂ ਇਹਨਾਂ ਨੂੰ ਦਬਾ ਦਿੰਦੇ ਹੋ ਤੇ ਉਸ ਹਾਲਾਤ ਦੇ ਵਿੱਚ ਅਗਰ ਕਾਜ਼ੇਟਿਵ ਫੈਕਟਰਾਂ ਦੀ ਕੇਅਰ ਨਾ ਕੀਤੀ ਗਈ ਤੇ ਫਿਰ ਵੀ ਕੋਈ ਫਾਇਦਾ ਨਹੀਂ ਹੋਣਾ ਅਗਰ ਕਾਜ਼ੇਟਿਵ ਫੈਕਟਰਾਂ ਦੀ ਤੁਸੀਂ ਸਾਂਭ ਸੰਭਾਲ ਕਰ ਵੀ ਲਈ ਪਰ ਜੋ ਇਫੈਕਟ ਉਸ ਕਾਜ਼ੇਟਿਵ ਫੈਕਟਰਾਂ ਦੇ ਤੁਹਾਡੀ ਵਾਈਟਲਿਟੀ ਤੇ ਹੋ ਚੁੱਕੇ ਹਨ ਜਦੋਂ ਤੁਸੀਂ ਇਹ ਡਿਸਸਿਮੀਲਰ ਵਾਲੀ ਮੈਡੀਸਿਨ ਹਟਾਓਗੇ ਉਹਦੇ ਸਾਹਮਣੇ ਦੋ ਗੱਲਾਂ ਆ ਸਕਦੀਆਂ ਨੇ ਇੱਕ ਤਾਂ ਉਹ ਪੁਰਾਣੇ ਸਿਮਟਮ ਰਿਵਰਸ ਤੌਰ ਤੇ ਪੈਦਾ ਹੋ ਸਕਦੇ ਨੇ ਤੁਸੀਂ ਰਬੜ ਹੈ ਨਾ ਰਬੜ ਨੂੰ ਖਿੱਚ ਕੇ ਜਾਂ ਰਬੜ ਦੀ ਬਾਲ ਆ ਕਿਸੇ ਨੂੰ ਦੀਵਾਰ ਦੇ ਉੱਪਰ ਤੁਸੀਂ ਮਾਰਦੇ ਹੋ ਤੇ ਵਾਪਸ ਉਸੇ ਤਰ੍ਹਾਂ ਹੀ ਉਹ ਬਾਉਂਸ ਹੁੰਦੀ ਹੈ ਔਰ ਇਸੇ ਕਰਕੇ ਦੁਬਾਰਾ ਉਹ ਸਿਮਟਮ ਤੁਹਾਡੇ ਆ ਸਕਦੇ ਨੇ ਤੇ ਇੱਕ ਭਰਮ ਇੱਕ ਭੁਲੇਖਾ ਬਣ ਸਕਦਾ ਆ ਕਹਿੰਦੇ ਦਵਾਈ ਬਿਮਾਰੀ ਕਿਉਂ ਨਹੀਂ ਹੋਈ ਅਜੇ ਤੱਕ ਉਸੇ ਤਰ੍ਹਾਂ ਦੇ ਸਿਮਟਮ ਆ ਰਹੇ ਨੇ ਹਾਲਾਂਕਿ ਵਾਈਟਲਿਟੀ ਨੂੰ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਦੇ ਹਾਂ ਅਸੀਂ ਕਿਤੇ ਗਏ ਕੰਮ ਤੇ ਉਹ ਕਰਿਆ ਕੰਮ ਤੇ ਜਿਹੜੇ ਹੁਣ ਅਸੀਂ ਟੈਂਟ ਤੰਬੂ ਜੋ ਵੀ ਕੁਛ ਲਾਇਆ ਸੀਗਾ ਉਹਨੂੰ ਵਾਈਂਡ ਅਪ ਵੀ ਤਾਂ ਕਰਨਾ ਹੈ ਨਾ ਵਾਈਂਡ ਅਪ ਲਿਜਾਣ ਤੇ ਵੀ ਸਮਾਂ ਲੱਗਣਾ ਹੈ ਨਾ ਸੋ ਉਸ ਸਮੇਂ ਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਪਰ ਡਿਸਸਿਮੀਲਰ ਦੇ ਨਾਲ ਅਸੀਂ ਕਿਉਰ ਨਹੀਂ ਕਰ ਸਕਦੇ ਡਿਸਸਿਮੀਲਰ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਦਬਾ ਸਕਦੇ ਹਾਂ ਪਰ ਕੁਝ ਇੱਕ ਹਾਲਾਤਾਂ ਦੇ ਵਿੱਚ ਵਾਕਿਆ ਹੀ ਜੇ ਸਾਡੇ ਉਹ ਕਾਰਨ ਜਿਨ੍ਹਾਂ ਕਰਕੇ ਕੋਈ ਬਿਮਾਰੀ ਪੈਦਾ ਹੋਈ ਹੈ ਉਹ ਕਾਰਨ ਖਤਮ ਹੋ ਗਏ ਹੋਣ ਉਹ ਕਾਰਨ ਟੈਂਪਰੇਰੀ ਹੋਏ ਹੋਣ ਤਾਂ ਉਸ ਲਿਹਾਜ਼ ਦੇ ਵਿੱਚ ਆਟੋਮੈਟਿਕਲੀ ਡਿਸਸਿਮੀਲਰ ਦਾ ਇਫੈਕਟ ਸਹਿਣ ਤੋਂ ਬਾਅਦ ਫਿਰ ਦੁਬਾਰਾ ਤੰਦਰੁਸਤੀ ਆ ਸਕਦੀ ਹੈ ਔਰ ਜੋ ਕੁਛ ਐਸਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਮ ਅੱਜ ਕੱਲ ਦੇ ਹਾਲਾਤ ਵਿੱਚ ਹੋ ਰਿਹਾ ਆ ਡਿਸਸਿਮੀਲਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜਬਰਦਸਤੀ ਸਾਡੇ ਸਰੀਰ ਤੇ ਬੋਝ ਪਾਇਆ ਜਾ ਰਿਹਾ ਜਿਵੇਂ ਵੈਕਸੀਨ ਲੈ ਲਓ ਅਲੱਗ ਅਲੱਗ ਤਰ੍ਹਾਂ ਬਿਮਾਰੀਆਂ ਦੇ ਅਲੱਗ ਅਲੱਗ ਦਵਾਈਆਂ ਲੈ ਲਓ ਸਪਰੈਸਿਵ ਕੀਮੋ ਲੈ ਲਓ ਇਹ ਜਿੰਨੀਆਂ ਵੀ ਚੀਜ਼ਾਂ ਹਨ ਇਹ ਟੈਂਪਰੇਰੀ ਤੌਰ ਤੇ ਕਿਸੇ ਚੀਜ਼ ਨੂੰ ਦਬਾ ਕੇ ਰੱਖਦੀਆਂ ਨੇ ਤੇ ਜਦ ਤੱਕ ਸਾਡੀ ਵਾਈਟਲਿਟੀ ਇਹਨਾਂ ਦੇ ਅਸਰ ਥੱਲੇ ਰਹਿੰਦੀ ਹੈ ਉਹ ਸਿਮਟਮ ਸਾਡੇ ਸਾਹਮਣੇ ਨਹੀਂ ਆਉਂਦੇ ਤੇ ਜਦੋਂ ਹੀ ਇਹਨਾਂ ਦਾ ਸਮਾਂ ਪੂਰਾ ਹੋਇਆ ਉਸ ਤੋਂ ਬਾਅਦ ਫਿਰ ਸਾਡੇ ਸਾਹਮਣੇ ਉਹੀ ਚੀਜ਼ ਆ ਸਕਦੀ ਹੈ ਪਰ ਜਿਹੜੀਆਂ ਸ਼ਾਰਟ ਐਕਟਿੰਗ ਗੱਲਾਂ ਹਨ ਸ਼ਾਰਟ ਐਕਟਿੰਗ ਬਿਮਾਰੀਆਂ ਹਨ

0: ਉਹਨਾਂ ਦਾ ਸਮਾਂ ਹੀ ਪੂਰਾ ਹੋ ਜਾਂਦਾ ਹੈ, ਕਿਉਂਕਿ ਉਹਦੀ ਡੈਫੀਨੇਸ਼ਨ ਮੈਂ ਤੁਹਾਡੇ ਸਾਹਮਣੇ ਪਹਿਲਾਂ ਹੀ ਰੱਖ ਚੁੱਕਿਆ ਹਾਂ ਕਿ ਅਕਿਊਟ ਡਿਜ਼ੀਜ਼ ਅਰਥਕੁਇਕ ਦੀ ਵਾਂਗ ਤੂਫਾਨ ਵਾਂਗ ਆਉਂਦੀਆਂ ਨੇ, ਆਪਣਾ ਸਮਾਂ ਪੂਰਾ ਕਰਦੀਆਂ ਨੇ। ਇਸ ਸਮੇਂ ਦੇ ਵਿੱਚ ਜਾਂ ਤੇ ਉਹ ਆਦਮੀ ਨੂੰ ਨਾਲ ਲੈ ਜਾਂਦੀਆਂ ਨੇ ਤੇ ਜਾਂ ਆਪ ਖਤਮ ਹੋ ਜਾਂਦੀਆਂ ਨੇ। ਉਹਦਾ ਇੱਕ ਸਮਾਂ, ਜਿਵੇਂ ਮੈਂ ਵਾਇਰਸ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ ਵੀ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ 4 ਡੇਜ਼, ਟੋਟਲ ਸਮਾਂ 21 ਦਿਨ, ਤੇ 21 ਦਿਨਾਂ ਦੇ ਵਿੱਚ ਵਿੱਚ ਜੇ ਤੇ ਉਹਨੇ ਸਰੀਰ ਨੂੰ ਖਤਮ ਕਰ ਦਿੱਤਾ ਤੇ ਫਿਰ ਸਰੀਰ ਖਤਮ ਹੋ ਗਿਆ ਤੇ ਬਿਮਾਰੀ ਵੀ ਖਤਮ ਹੋ ਗਈ। ਪਰ ਜੇ 21 ਦਿਨਾਂ ਦੇ ਵਿੱਚ ਅਸੀਂ ਆਪਣੀ ਸਾਂਭ ਸੰਭਾਲ ਕਰ ਲਈ, ਪ੍ਰੀਕੋਸ਼ਨ ਕਰ ਲਿਆ, ਤੇ ਉਸ ਹਾਲਾਤ ਦੇ ਵਿੱਚ ਇਹਦੀ ਤੇ ਉਮਰ ਹੀ ਇੰਨੀ ਹੈ, ਇਹਦੀ ਤੇ ਉਮਰ ਹੀ 21 ਦਿਨ ਹੈਗੀ ਹੈ, ਅਲਟੀਮੇਟ ਵਾਸ਼ ਆਊਟ ਹੋ ਜਾਏਗਾ। ਬੇਸ਼ੱਕ ਇਸ 21 ਦਿਨਾਂ ਦੇ ਸਮੇਂ ਦੇ ਵਿੱਚ ਹੋ ਗਈਆਂ ਕੰਪਲੀਕੇਸ਼ਨਾਂ, ਹੋ ਗਏ ਐਡਵਰਸ ਇਫੈਕਟ, ਸਰੀਰ ਦੇ ਵਿੱਚ ਆ ਗਈਆਂ ਤਬਦੀਲੀਆਂ ਨੂੰ ਦੁਬਾਰਾ ਰਿਪੇਅਰ ਕਰਦਿਆਂ ਸਾਨੂੰ ਸਮਾਂ ਲੱਗ ਸਕਦਾ ਹੈ। ਹੁਣ ਕਈ ਲੋਕ ਆਉਂਦੇ ਹੈ ਨਾ ਕਿ ਜਦੋਂ ਤਾਂ ਜੀ ਮੈਂ ਕੋਵਿਡ ਦਾ ਟੀਕਾ ਲਵਾਇਆ ਸੀ ਜਾਂ ਜਦੋਂ ਤੋਂ ਮੈਨੂੰ ਕੋਵਿਡ ਹੋਇਆ ਸੀਗਾ, ਉਦੋਂ ਬਾਅਦ ਦੀਆਂ ਫਲਾਣੀਆਂ ਫਲਾਣੀਆਂ ਅਲਾਮਤਾਂ ਰਹਿ ਗਈਆਂ ਨੇ ਜਿਹੜੀਆਂ ਹਜੇ ਠੀਕ ਨਹੀਂ ਹੋ ਰਹੀਆਂ। ਉਹਦਾ ਮਤਲਬ ਕੀ ਹੈ? ਤੂਫਾਨ ਆਇਆ, ਚਲੇ ਗਿਆ, ਜਿਹੜੇ ਘਰ ਕੋਠੇ ਟਹਿ ਗਏ, ਜਿਹੜੇ ਖੰਭੇ ਡਿੱਗ ਪਏ, ਜਿਹੜੇ ਦਰਖਤ ਡਿੱਗ ਪਏ, ਹੁਣ ਉਹਨਾਂ ਨੂੰ ਰਿਪੇਅਰ ਕਰਦੇ ਤੇ ਸਮਾਂ ਲੱਗ ਹੀ ਰਿਹਾ ਨਾ। ਸੋ ਐਸਾ ਮੈਂ ਇਹ ਸਿਧਾਂਤ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਸੀਗਾ, ਜਿਹੜਾ ਅਸੀਂ ਕੱਲ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਸਾਹਮਣੇ ਸਾਬਤ ਕੀਤਾ ਸੀ ਵੀ ਦੋ ਨੇਚਰ ਦੇ ਅਸੂਲ, ਇੱਕ ਸਿਮੀਲਰ ਦਾ, ਇੱਕ ਡਿਸਿਮੀਲਰ ਦਾ। ਡਿਸਿਮੀਲਰ ਦੇ ਵਿੱਚ ਸਾਡੇ ਚਾਂਸਿਸ ਠੀਕ ਕਰਨ ਦੇ ਗਰੰਟੀ ਨਹੀਂ ਹੈਗੀ। ਕੇਵਲ ਅਕਿਊਟ ਕੰਡੀਸ਼ਨਾਂ ਦੇ ਵਿੱਚ ਐਸਾ ਹੁੰਦਾ ਆ ਵੀ ਸ਼ਾਰਟ ਐਕਟਿੰਗ ਮੈਡੀਸਨ ਹੈ, ਸ਼ਾਰਟ ਪੀਰੀਅਡ ਹੈ ਉਹਦਾ, ਔਰ ਉਹ ਸ਼ਾਰਟ ਪੀਰੀਅਡ ਦੇ ਵਿੱਚ ਹੋਣ ਤੋਂ ਬਾਅਦ ਖਤਮ ਹੋ ਜਾਏਗਾ ਉਹ। ਪਰ ਦਵਾਈ ਦੇ ਸਾਈਡ ਇਫੈਕਟ ਸਾਨੂੰ ਬਾਅਦ ਵਿੱਚ ਵੀ ਭੁਗਤਨੇ ਪੈ ਸਕਦੇ ਨੇ, ਜਦੋਂ ਕਿ ਸਿਮੀਲਰਿਟੀ ਦੇ ਵਿੱਚ ਬਾਕੀ ਕੁਛ ਨਹੀਂ ਬਚੇਗਾ, ਸਾਰਾ ਕੁਝ ਠੀਕ ਹੋ ਜਾਏਗਾ। ਸੋ ਇਹ ਦੋ ਗੱਲਾਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਸੀ। ਤੀਸਰਾ, ਦਵਾਈ ਦੇਣ ਦਾ ਤਰੀਕਾਕਾਰ ਔਰ ਉਸਨੂੰ ਜਿਹਦੇ ਰਾਹੀਂ ਦਿੱਤਾ ਜਾਂਦਾ। ਤੁਸੀਂ ਕਹਿੰਦੇ ਜੀ ਜੇ ਇਨਵਿਜੀਬਲ, ਉਹ ਤਾਂ ਫਿਰ ਹਿਪਨੋਟਿਜ਼ਮ ਵਾਲੀ ਗੱਲ ਹੀ ਹੋਗੀ, ਵੇਵ ਦੇਣ ਵਾਲੀ ਗੱਲ ਹੀ ਹੋਗੀ। ਹਾਂ, ਮੈਂ ਇਸ ਸੰਬੰਧ ਵਿੱਚ ਵੀ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਵਾਇਟੈਲਿਟੀ ਨੂੰ ਉਸ ਹਿਸਾਬ ਦੇ ਵੀ ਕੰਟਰੋਲ ਕੀਤਾ ਜਾ ਸਕਦਾ। ਗੁਰਬਾਣੀ ਜੀ ਲਿਖਿਆ ਨਾ, ਸਭ ਰੋਗ ਕਾ ਔਖਦ ਨਾਮ। ਇਹਦੇ ਬੜੇ ਡੀਪ ਮੀਨਿੰਗ ਨੇ, ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਅਲੱਗ ਅਲੱਗ ਤਰ੍ਹਾਂ ਦੇ ਮੀਨਿੰਗ ਕੀਤੇ ਨੇ, ਧਾਰਮਿਕ ਲੋਕਾਂ ਨੇ ਧਾਰਮਿਕ ਬਿਰਤੀ ਦੇ ਨਾਲ ਇਹਦੇ ਅਰਥ ਕੀਤੇ ਨੇ। ਪਰ ਇਹਦੇ ਅਰਥ ਇਹ ਵੀ ਨੇ ਕਿ ਨਾਮ ਨੂੰ ਐਕਸਪਲੇਨ ਕਰਦਿਆਂ ਹੋਇਆ, ਜਦੋਂ ਅਸੀਂ ਫਿਜ਼ੀਕਲ ਬਾਡੀ ਦੇ ਵਿੱਚ ਜਦੋਂ ਅਸੀਂ ਸਰੀਰ ਦੇ ਸੰਭਾਵਨਾ ਦੇ ਤੌਰ ਤੇ ਕਰਦੇ ਹਾਂ, ਤੇ ਜੇ ਅਸੀਂ ਸਰੀਰ ਦਾ ਚਲਨ ਨਾਰਮਲ ਰੱਖਿਆ, ਆਉਣ ਵਾਲੀਆਂ ਵਬਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਤੰਦਰੁਸਤੀ ਦੇ ਜਿਹੜੇ ਵੀ ਨਾਰਮ ਹਨ, ਕੀ ਤੰਦਰੁਸਤੀ ਦੇ ਨਾਰਮ ਹਨ ਕਿ ਹਰੇਕ ਸੈੱਲ ਦੇ ਵਿੱਚ ਆਕਸੀਜਨ ਜਾਵੇ, ਹਰੇਕ ਸੈੱਲ ਚ ਆਕਸੀਜਨ ਜਾਵੇ, ਮਤਲਬ ਜਿਵੇਂ ਐਕਸਰਸਾਈਜ਼ ਅਸੀਂ ਕਰਦੇ ਹਾਂ, ਔਰ ਉਹ ਜੋ ਵੀ ਕੁਛ ਚੀਜ਼ ਤੁਹਾਡੇ ਸਰੀਰ ਅੰਦਰ ਜਾਏਗੀ ਖੁਰਾਕ ਦੇ ਤੌਰ ਤੇ ਉਹਨੂੰ ਮੈਟਾਬੋਲਾਈਜ਼ ਕਰ ਲਏਗੀ, ਪਲੱਸ ਜਿਹੜੀ ਆਕਸੀਜਨ ਜਾਏਗੀ ਉਹ ਤੁਹਾਡੇ ਜਿੰਦਾ ਰਹਿਣ ਦਾ ਸਬੂਤ ਹੋਏਗਾ ਔਰ ਵਿਰਾਸਤ ਬਣੇਗੀ ਤੁਹਾਡੀ। ਸੋ ਇਸ ਕਰਕੇ ਨਾਮ ਦਾ ਮਤਲਬ ਮੈਡੀਕਲ ਸਾਇੰਸ ਦੇ ਵਿੱਚ ਇਹ ਲਿਆ ਜਾ ਸਕਦਾ ਹੈਗਾ ਆ ਕਿ ਅਗਰ ਤੁਸੀਂ ਜੀਵਨ ਦੇ ਸਹੀ ਤੰਦਰੁਸਤੀ ਵਾਲੇ ਨਾਰਮ ਅਪਣਾਉਂਦੇ ਹੋ ਤੇ ਇਹ ਨਾਮ ਹੈ, ਇਹਦੇ ਨਾਲ ਸਰੀਰ ਤੁਹਾਡਾ ਤੰਦਰੁਸਤ ਰਹਿ ਸਕਦਾ ਹੈ। ਸਮਾਜ ਵਿੱਚ ਵਰਤਦਿਆਂ ਹੋਇਆ ਨਾਮ ਦਾ ਅਸਰ ਇਹ ਆ ਕਿ ਜੋ ਸਮਾਜਿਕ ਤੌਰ ਤੇ ਚੱਲਣ ਹੈ, ਅਗਰ ਤੁਸੀਂ ਉਸ ਨੂੰ ਪੂਰਾ ਕਰ ਦੋ, ਜਿਹੜੇ ਵੀ ਸਮਾਜ ਵਿੱਚ ਤੁਸੀਂ ਰਹਿੰਦੇ ਹੋ, ਹਰ ਸਮਾਜ ਦੇ ਵਿੱਚ ਉਹਨਾਂ ਦਾ ਨਾਮ ਵੱਖਰਾ ਵੱਖਰਾ ਹੋ ਜਾਏਗਾ। ਇਹ ਨਹੀਂ ਹੈ ਕਿ ਵੀ ਜੇ ਕਸਾਈ ਹੈ ਤੇ ਉਹਦਾ ਸਮਾਜ ਵੱਖਰਾ ਹੋ ਜਾਏਗਾ, ਨਹੀਂ, ਉਹਦਾ ਜੀਵਨ ਉਸ ਤਰ੍ਹਾਂ ਹੈਗਾ। ਹਰ ਚੀਜ਼ ਦਾ, ਕਿਉਂਕਿ ਜੀਆਂ ਕਾ ਆਹਾਰ ਜੀ, ਜੀਆਂ ਕਾ ਆਹਾਰ ਜੀ, ਅਸਾਂ ਦੀ ਵਾਰ ਅਸੀਂ ਪੜ੍ਹਦੇ ਹਾਂ ਤੇ ਸਾਡੇ ਕੋਲ ਇਹ ਆਉਂਦਾ ਹੈਗਾ ਆ। ਇਹਦਾ ਮਤਲਬ ਇਹ ਨਹੀਂ ਵੀ ਉਹ ਜਿਹੜੇ ਜੀਆਂ ਦਾ ਆਹਾਰ ਕਰ ਰਹੇ ਨੇ ਦੁੱਧ, ਉਹਨਾਂ ਨੂੰ ਤਾਂ ਨਾਮ ਵਾਲੀ ਗੱਲ ਹੀ ਹੈ ਨਹੀਂ, ਉਹ ਤਾਂ ਨਾਮ ਦੇ ਅਗੇਂਸਟ ਜਾ ਰਹੇ, ਬਿਲਕੁਲ ਨਹੀਂ ਜਾ ਰਹੇ। ਜੋ ਦੁਨੀਆਂ ਦਾ ਚੱਲਣ, ਜਿਸ ਸਮਾਜ ਵਿੱਚ ਵੀ ਤੁਸੀਂ ਰਹਿੰਦੇ ਹੋ, ਉਸ ਸਮਾਜ ਦੇ ਵਿੱਚ ਰਹਿੰਦੇ ਆਇਆ, ਉਹਦੇ ਕਾਇਦੇ ਕਾਨੂੰਨਾਂ ਨੂੰ ਫਾਲੋ ਕਰਦਿਆਂ ਹੋਇਆ, ਪਲੱਸ ਜੋ ਨੇਚਰ ਦੇ ਅਸੂਲ ਹਨ ਉਹਨਾਂ ਨੂੰ ਫਾਲੋ ਕਰਦੇ ਹੋਇਆ ਚੱਲਦੇ ਹੋ, ਤੇ ਅਸਲ ਨਾਮ ਦੀ ਪਰਿਭਾਸ਼ਾ ਇਹ ਹੈ। ਔਰ ਇਸ ਨਾਮ ਦੀ ਪਰਿਭਾਸ਼ਾ ਦੇ ਮੁਤਾਬਕ ਤੁਸੀਂ ਚੱਲਦੇ ਹੋਇਆ ਕਿਸੇ ਵੀ ਸਮਾਜ ਵਿੱਚ ਵਿਚਰਦੇ ਹੋ, ਤੇ ਇਹ ਸਮਝੋ ਵੀ ਤੁਸੀਂ ਅਕਾਲ ਪੁਰਖ ਨੂੰ ਸਿੱਧ ਹੋ, ਤੁਸੀਂ ਉਹਦੇ ਮੁਤਾਬਕ ਚੱਲ ਰਹੇ ਹੋ ਔਰ ਤੁਸੀਂ ਉਸ ਸਮਾਜ ਦੇ ਵਿੱਚ ਪ੍ਰਵਾਨ ਕੀਤੇ ਜਾਓ। ਅਸਲ ਮਕਸਦ ਕੀ ਹੈ ਮਨੁੱਖ ਦਾ? ਅਸਲ ਮਕਸਦ ਮਨੁੱਖ ਦਾ ਇਹੀ ਆ ਕਿ ਜਿੱਥੇ ਜਿੱਥੇ ਵੀ ਮੈਂ ਰਹਾਂ ਉੱਥੇ ਉੱਥੇ ਮੈਂ ਪ੍ਰਵਾਨ ਕੀਤਾ ਜਾਵਾਂ, ਉੱਥੇ ਉੱਥੇ ਮੈਂ ਮੇਰੀ ਜ਼ਰੂਰਤ ਹੋਵੇ ਤੇ ਮੈਂ ਉਸ ਜ਼ਰੂਰਤ ਨੂੰ ਪੂਰਾ ਕਰ ਸਕਾਂ, ਤਾਂ ਕਿ ਮੈਂ ਪ੍ਰਵਾਨ ਹੋਵਾਂ। ਔਰ ਜੇ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹਾਂ ਤੇ ਇਹਦਾ ਮਤਲਬ ਆ ਕਿ ਅਸੀਂ ਨਾਮ ਦੀ ਪਰਿਭਾਸ਼ਾ ਦੇ ਮੁਤਾਬਕ ਕੰਮ ਕਰ ਰਹੇ ਹਾਂ। ਅਸੀਂ ਨਾਮ ਨੂੰ ਅਪਣਾਇਆ ਹੋਇਆ, ਪ੍ਰੈਕਟੀਕਲੀ ਅਸੀਂ ਅਪਣਾਇਆ ਹੋਇਆ। ਅਸੀਂ ਲਫ਼ਜ਼ਾਂ ਦੇ ਵਿੱਚ ਐਕਸਪਲੇਨੇਸ਼ਨ ਜੋ ਮਰਜ਼ੀ ਕਰਦੇ ਰਹੀਏ, ਮੈਂ ਤੁਹਾਨੂੰ ਦੱਸਿਆ ਨਾ ਕਿ ਧਾਰਮਿਕ ਲੋਕ ਉਹਦੀ ਵਿਆਖਿਆ ਕਿਸੇ ਹੋਰ ਤਰ੍ਹਾਂ ਕਰਦੇ ਨੇ, ਡਾਕਟਰ ਲੋਕ ਇਸ ਦੀ ਵਿਆਖਿਆ ਕਿਸੇ ਹੋਰ ਤਰ੍ਹਾਂ ਕਰਦੇ ਨੇ, ਆਪਣੇ ਆਪਣੇ ਵਿਸ਼ੇ ਦੇ ਵਿੱਚ ਇਸ ਗੱਲ ਦੀ ਵਿਆਖਿਆ ਹੁੰਦੀ ਹੈ। ਜਦੋਂ ਵੀ ਅਸੀਂ ਕੁਦਰਤ ਨੇ ਆਈ ਹੋ ਕੇ ਚੱਲਣੇ ਆ ਕਿਸੇ ਵੀ ਪੇਸ਼ੇ ਦੇ ਵਿੱਚ, ਤਾਂ ਇਹਦਾ ਮਤਲਬ ਹੈ ਕਿ ਅਸੀਂ ਨਾਮ ਨੂੰ ਸਮਝ ਕੇ ਨਾਮ ਦੇ ਅਕਾਰਡਿੰਗ ਆਪਣਾ ਜੀਵਨ ਜਾਂ ਆਪਣਾ ਕੰਮ ਚਲਾ ਰਹੇ ਹਾਂ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਉਹ ਹਮੇਸ਼ਾ ਸਹੀ ਹੁੰਦੇ ਨੇ ਔਰ ਉਹ ਹਮੇਸ਼ਾ ਉਹਦੇ ਵਿੱਚ ਬੰਦੇ ਨੂੰ ਕਾਮਯਾਬੀ ਮਿਲਦੀ ਹੈਗੀ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜੇ ਅਸੀਂ ਜਿਹੜੇ ਨੋਰਮ ਹਨ, ਸਿਧਾਂਤ ਹਨ ਜੀਵਨ ਦੇ, ਇਸ ਸਰੀਰ ਨੂੰ ਤੰਦਰੁਸਤ ਰੱਖਣ ਦੇ, ਜੇ ਅਸੀਂ ਉਹ ਪੂਰੇ ਕਰਦੇ ਹਾਂ ਤਾਂ ਫਿਰ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬਹੁਤ ਸਾਰੀਆਂ ਵਬਾਈ ਬਿਮਾਰੀਆਂ ਜਿਨ੍ਹਾਂ ਤੋਂ ਆਮ ਤੌਰ ਤੇ ਲੋਕ ਸਫ਼ਰ ਕਰਦੇ ਰਹਿੰਦੇ ਨੇ ਰੋਜ਼ਾਨਾ, ਜਿਹਨੂੰ ਅਸੀਂ ਟ੍ਰਾਈਵਲ ਏਲੀਮੈਂਟਸ ਕਹਿੰਦੇ ਹਾਂ, ਵੀ ਆਈਆਂ ਗਈਆਂ ਆਉਂਦੀਆਂ ਰਹਿੰਦੀਆਂ ਨੇ, ਔਰ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਔਰ ਇਹਨਾਂ ਚੀਜ਼ਾਂ ਤੋਂ ਬਚਣ ਦੇ ਨਾਲ ਭਾਵ ਕਿ ਸਾਡੀ ਇਮਿਊਨਿਟੀ ਵੀ ਡਿਵੈਲਪ ਹੁੰਦੀ ਹੈ। ਇੱਕ ਹੋਰ ਗੱਲ, ਜਦੋਂ ਅਸੀਂ ਕੋਈ ਵੀ ਦਵਾਈ ਤੱਤ ਇਸ ਸਰੀਰ ਨੂੰ ਦਿੰਨੇ ਆ, ਭਾਵ ਅਸੀਂ ਵਾਈਟਲਿਟੀ ਨੂੰ ਹੈਲਪ ਕਰ ਰਹੇ ਹਾਂ, ਔਰ ਉਹ ਅਗਰ ਸਿਮਿਲੈਰਿਟੀ ਦੇ ਬੇਸ ਤੇ ਹੋਇਆ ਤਾਂ ਸਾਨੂੰ ਸਾਡੀ ਵਾਈਟਲਿਟੀ ਨੂੰ ਉਸ ਨੂੰ ਹਜ਼ਮ ਕਰਨਾ ਸੌਖਾ ਰਹੇਗਾ। ਅਗਰ ਕੋਈ ਬੰਦਾ ਸਾਡੇ ਘਰ ਦੇ ਵਿੱਚ ਆ ਜਾਵੇ ਔਰ ਜੇ ਤੇ ਉਹਦੀਆਂ ਆਦਤਾਂ ਹੀ ਵੱਖਰੀਆਂ ਹੋਣ ਸਾਡੇ ਘਰ ਨਾਲੋਂ, ਸਾਡੇ ਪਰਿਵਾਰ ਨਾਲੋਂ, ਉਹਨੂੰ ਐਡਜਸਟ ਕਰਨਾ ਬੜਾ ਔਖਾ ਹੁੰਦਾ ਆ। ਔਰ ਜੇ ਉਹਦੀਆਂ ਆਦਤਾਂ ਜਾਂ ਇੰਜ ਕਹੋ ਕਿ ਉਹ ਆਪਣੇ ਆਪ ਨੂੰ ਸਾਡੇ ਪਰਿਵਾਰ ਦੇ ਚੱਲ ਰਹੇ ਰੁਟੀਨ ਦੇ ਮੁਤਾਬਕ ਹੀ ਐਡਜਸਟ ਕਰ ਲੈਂਦਾ ਆ, ਉਹਨੂੰ ਐਡਜਸਟ ਕਰਨਾ ਬੜਾ ਸੌਖਾ ਹੋਏਗਾ, ਸਾਨੂੰ ਕੋਈ ਦਿੱਕਤ ਨਹੀਂ ਹੋਏਗੀ। ਇਹੀ ਗੱਲ ਸਿਮੀਲੈਰਿਟੀ ਦੀ ਹੈ, ਇਹੀ ਗੱਲ ਸਿਮੀਲਰ ਦਵਾਈਆਂ ਦੇ ਸੰਬੰਧ ਵਿੱਚ ਸਹੀ ਹੈਗੀ ਹੈ ਕਿ ਭਾਈ ਅਗਰ ਤੁਸੀਂ ਆਪਣੇ ਆਪ ਨੂੰ ਇਲਾਜ ਕਰਨ ਸਮੇਂ ਬਿਮਾਰੀ ਦੀਆਂ ਨਿਸ਼ਾਨੀਆਂ ਦੇ ਅਨੁਕੂਲ ਦਵਾਈ ਸਿਲੈਕਟ ਕਰਦੇ ਹੋ ਔਰ ਉਹ ਦਵਾਈ ਇਸੇ ਤਰ੍ਹਾਂ ਹੀ ਪਾਵਰ ਦੇ ਵਿੱਚ ਹੁੰਦੀ ਹੈ, ਤਾਂ ਇਹ ਸਰੀਰ ਨੂੰ ਕਿਸੇ ਵੀ ਤਰ੍ਹਾਂ ਕੋਈ ਤਕਲੀਫ਼, ਕੋਈ ਸਾਈਡ ਇਫੈਕਟ, ਕੋਈ ਕਿਸ ਤਰ੍ਹਾਂ ਦੀ ਰਿਐਕਸ਼ਨ, ਕੰਪਲੀਕੇਸ਼ਨ ਪੈਦਾ ਨਹੀਂ ਕਰੇਗੀ, ਕਿਉਂਕਿ ਐਡਜਸਟ ਕਰ ਲਿਆ ਉਸਨੇ। ਔਰ ਜਿਹੜਾ ਤੁਹਾਡਾ ਸਵਾਲ ਸੀ ਮਟੀਰੀਅਲ ਦਵਾਈਆਂ ਦਾ, ਮੈਂ ਉਹ ਵੀ ਹੱਲ ਕਰ ਦਿੱਤਾ ਸੀਗਾ ਕਿ ਮਟੀਰੀਅਲ ਦਵਾਈਆਂ ਦਾ ਇਫੈਕਟ ਸਾਡੀ ਫਿਜ਼ੀਕਲ ਬਾਡੀ ਨੂੰ ਹੋ ਸਕਦਾ ਹੈ, ਔਰ ਹੋਮਿਓਪੈਥਿਕ ਦਵਾਈਆਂ ਦੇ ਤੌਰ ਤੇ ਜੋ ਵੀ ਕੁਝ ਅਸੀਂ ਇਸਤੇਮਾਲ ਕਰਦੇ ਹਾਂ ਬੇਸਿਕਲੀ ਅਸੀਂ ਪੋਟੈਂਟਾਈਜ਼ਡ ਮੈਡੀਸਨ ਇਸਤੇਮਾਲ ਕਰਦੇ ਹਾਂ, ਪਰ ਕਈ ਵਾਰਾਂ ਸਰੀਰ ਦੇ ਇਮੀਡੀਏਟ ਇਫੈਕਟ ਨੂੰ ਸੂਦਿੰਗ ਕਰਨ ਵਾਸਤੇ ਸਾਨੂੰ ਕਈ ਵਾਰਾਂ ਮਦਰ ਟਿੰਕਚਰ ਜਾਂ ਹੋਰ ਇਸ ਤਰ੍ਹਾਂ ਦੇ ਸਬਸਟਾਂਸ ਦੇਣ ਦੀ ਜ਼ਰੂਰਤ ਪੈਂਦੀ ਹੈ, ਜਿਹਦਾ ਮਕਸਦ ਇਹ ਹੁੰਦਾ ਆ ਕਿ ਇਮੀਡੀਏਟ ਸਰੀਰ ਦੇ ਵਿੱਚ ਪੈਦਾ ਹੋਈਆਂ ਜਿਹੜੀਆਂ ਪੇਨਫੁਲ ਤਕਲੀਫਾਂ ਬਿਮਾਰੀਆਂ ਹਨ ਉਹਨਾਂ ਨੂੰ ਹੀ, ਕਿਉਂਕਿ ਜਿੰਨੇ ਵੀ ਹੋਮਿਓਪੈਥਿਕ ਡਾਕਟਰਾਂ ਕੋਲ ਲੋਕ ਆਉਂਦੇ ਆ ਨਾ, ਉਹ ਸਾਰੇ ਦੇ ਸਾਰੇ ਐਲੋਪੈਥਿਕ ਦਵਾਈਆਂ ਖਾ ਕੇ ਹੀ ਆਉਂਦੇ ਨੇ, ਮਾਡਰਨ ਮੈਡੀਸਨ ਦੀਆਂ ਦਵਾਈਆਂ ਇਸਤੇਮਾਲ ਕਰਨ ਤੋਂ ਬਾਅਦ ਹੀ ਆਉਂਦੇ ਨੇ, ਚੱਲ ਜਾਂਦੇ ਜਾਂਦੇ ਆ ਵੀ ਵੇਖ ਲੈਂਦੇ ਆ। ਔਰ ਉਸ ਟ੍ਰੈਂਡ ਨੂੰ ਤੋੜਨਾ, ਮੰਨ ਲਾ ਜਾ ਮੈਂ ਆਸਾਨ ਐਗਜ਼ਾਮਪਲ ਦੇ ਕਰਾਂ ਤੇ ਲੋਕ ਅਫੀਮ ਖਾਂਦੇ ਹੋਣ, ਮੈਂ ਇੱਕ ਵਾਰ ਜਦੋਂ ਰੇਡੀਓ ਜਲੰਧਰ ਰੇਡੀਓ ਸਟੇਸ਼ਨ ਦੇ ਉੱਪਰ ਮੇਰੇ ਪ੍ਰੋਗਰਾਮ ਹੋਇਆ ਕਰਦੇ ਸੀਗੇ, ਜਦੋਂ ਮੈਂ ਮਾਨਵ ਕੇਂਦਰ ਤੇ ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਉਸ ਵੇਲੇ ਮੈਨੂੰ ਰੇਡੀਓ ਵਾਲੇ ਇਨਵਾਈਟ ਕਰਦੇ ਹੁੰਦੇ ਸੀ, ਕਈ ਭੈਣਾਂ ਦੇ ਪ੍ਰੋਗਰਾਮ ਵਿੱਚ ਵੀ, ਠੰਡੂ ਰਾਮ ਹੋਰਾਂ ਦੇ ਪ੍ਰੋਗਰਾਮ ਵਿੱਚ ਵੀ, ਤੇ ਇੱਕ ਵਾਰ ਮੈਨੂੰ ਉਹਨਾਂ ਨੇ ਠੰਡੂ ਹੋਰਾਂ ਨੇ ਮੈਨੂੰ ਸਵਾਲ ਕੀਤਾ, ਡਾਕਟਰ ਜੀ ਤੁਸੀਂ ਤੁਹਾਡੀਆਂ ਹੋਮਿਓਪੈਥਿਕ ਮੈਡੀਸਨ ਜਿਹੜੀਆਂ ਨੇ ਉਹ ਤਾਂ ਮਟੀਰੀਅਲ ਹੈਗੀਆਂ ਨੇ, ਤੇ ਜੇ ਬੰਦਾ ਕੋਈ ਅਫੀਮ ਖਾਂਦਾ ਹੋਵੇ ਤੇ ਤੁਸੀਂ ਆਖੋਗੇ ਜੀ ਪਹਿਲਾਂ ਅਫੀਮ ਛੱਡ ਦੇ, ਹਾਲਾਂਕਿ ਬਹੁਤ ਸਾਰੇ ਅਣਜਾਣ ਹੋਮਿਓਪੈਥਿਕ ਡਾਕਟਰ ਵੀ ਇਹੀ ਕਹਿੰਦੇ ਨਾ ਜੀ ਤੁਸੀਂ ਆਹ ਨੀ ਖਾਣਾ, ਤੁਸੀਂ ਉਹ ਨੀ ਖਾਣਾ, ਤੁਸੀਂ ਇਹ ਨੀ ਕਰਨਾ, ਪਰਹੇਜ਼ ਇਸ ਤਰ੍ਹਾਂ ਦੇ ਦੱਸਣਗੇ ਕਿ ਲੋਕ ਹੋਮਿਓਪੈਥਿਕ ਦਵਾਈ ਲੈਣ ਤੋਂ ਹੀ ਸੰਗਣ ਸਾਲ ਛੱਡ ਜਾਂਦੇ ਨੇ ਕਿ ਨਹੀਂ ਛੱਡੋ ਸੰਗਦੇ ਆ ਰਹਿਣ ਦਿਓ ਛੱਡੋ, ਇਹ ਤਾਂ ਬੜੇ ਪਰਹੇਜ਼ ਦੱਸਦੇ ਨੇ। ਪਰ ਉਹਦਾ ਜਵਾਬ ਮੈਂ ਉਹਨਾਂ ਨੂੰ ਦਿੱਤਾ ਸੀ, ਮੈਨੂੰ ਹਜੇ ਤੱਕ ਯਾਦ ਆ ਕਿ ਨਹੀਂ, ਅਫੀਮ ਖਾ ਕੇ ਜਿਹੜਾ ਰੋਜ਼ਾਨਾ ਐਡਿਕਟਡ ਬੰਦਾ ਹੈ ਉਹ ਓਨੀ ਅਫੀਮ ਖਾ ਕੇ ਆਮ ਨਾਰਮਲ ਬੰਦਿਆਂ ਦੇ ਹਾਲਾਤ ਮੁਤਾਬਕ ਚੱਲ ਰਿਹਾ ਹੈ, ਔਰ ਜਦੋਂ ਉਹ ਬਿਮਾਰ ਹੋਇਆ ਇਹਦਾ ਮਤਲਬ ਕੋਈ ਬਿਮਾਰੀ ਵਬਾ ਇਹਨਾਂ ਦੇ ਅਫੀਮ ਦੀ ਜਿਹੜੀ ਸਟਿਮੂਲੇਸ਼ਨ ਸੀ ਬਾਡੀ ਨੂੰ ਚਲਾਉਣ ਦੀ ਉਹਦੇ ਉੱਤੋਂ ਵੀ ਓਵਰ ਪਾਵਰ ਸੀ, ਉਹਦੇ ਤੋਂ ਵੀ ਤਾਕਤਵਰ ਸੀ, ਤੇ ਉਹਦੇ ਤੋਂ ਤਾਕਤਵਰ ਹੁੰਦਿਆਂ ਜਿਹੜੀਆਂ ਬਿਮਾਰੀ ਨਿਸ਼ਾਨੀਆਂ ਉਸਨੇ ਪੈਦਾ ਕੀਤੀਆਂ ਨੇ ਉਹਦੇ ਹਿਸਾਬ ਤੇ ਉਹਦੇ ਨਾਲ ਸਟਰੋਂਗਰ ਮੈਡੀਸਨ ਅਸੀਂ ਜਦੋਂ ਇਸਤੇਮਾਲ ਕਰਾਂਗੇ ਤਾਂ ਇਸ ਵਾਸਤੇ ਜ਼ਰੂਰੀ ਨਹੀਂ ਕਿ ਉਹ ਅਡਿਕਸ਼ਨ ਜਿਹੜੀ ਉਹਦੀ ਵੀ ਹੈ, ਕਿਸੇ ਵੀ ਚੀਜ਼ ਦੀ ਅਡਿਕਸ਼ਨ ਹੈਗੀ ਹੈ ਉਹ ਉਹਨੂੰ ਛੱਡਣ ਦੀ ਲੋੜ ਹੈਗੀ ਹੈ, ਕਿਉਂਕਿ ਅਸੀਂ ਉਹਦੇ ਨਾਲ ਜਿਹੜੀ ਉਹਦੀ ਅਸਲ ਇਹਨੂੰ ਲਫ਼ਜ਼ ਇਮਿਊਨਿਟੀ ਵਰਤਿਆ ਜਾਏਗਾ। ਇਮਿਊਨਿਟੀ ਦਾ ਮਤਲਬ ਆ ਬਈ ਸਰੀਰ ਦੀ ਉਹ ਪਾਵਰ ਜਿਹੜੀ ਸਰੀਰ ਨੂੰ ਜਿੰਦਾ ਵੀ ਰੱਖਦੀ ਹੈ, ਜਿਹੜੀ ਸਰੀਰ ਨੂੰ ਤੰਦਰੁਸਤ ਵੀ ਰੱਖਦੀ ਹੈ, ਜਿਹੜੀ ਸਰੀਰ ਨੂੰ ਵਬਾਵਾਂ ਤੋਂ ਬਿਮਾਰੀਆਂ ਤੋਂ ਬਚਾਉਂਦੀ ਹੈ, ਔਰ ਉਹ ਇਮਿਊਨਿਟੀ ਜਿਹੜੀ ਹੈ ਉਹ ਸਾਡੀ ਵੱਧਦੀ ਹੈ। ਦੂਸਰੀ ਗੱਲ ਕਿ ਇੱਕ ਵਬਾ ਜਦੋਂ ਇਸ ਤਰ੍ਹਾਂ ਸਾਡੇ ਸਰੀਰ ਵਿੱਚ ਦਾਖਲ ਹੁੰਦੀ ਹੈ, ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਜਿਵੇਂ ਪਹਿਲਾਂ ਮਾਤਾ ਹੁੰਦੀ ਸੀ ਨਾ ਤੇ ਇੱਕ ਵਾਰੀ ਨਿਕਲਦੀ ਸੀ, ਹੁਣ ਤੇ ਕਈ ਵਾਰ ਐਸਾ ਵੀ ਹੋਇਆ ਵੀ ਕਈ ਕਈ ਵਾਰ ਨਿਕਲਦੀ ਪਈ ਹੈ, ਕਿਉਂਕਿ ਸਾਡੇ ਜਿਹੜੇ ਨਾਰਮਲਸ ਨੇ, ਸਾਡੇ ਵੇ ਆਫ ਟ੍ਰੀਟਮੈਂਟਸ ਨੇ ਉਹ ਬੜੇ ਗਲਤ ਹੋ ਗਏ ਆ, ਜਿਨ੍ਹਾਂ ਦੇ ਕਰਕੇ ਕਈ ਵਾਰ ਕਈ ਬਿਮਾਰੀਆਂ ਜਿਹੜੀਆਂ ਵਿਚਾਰੀਆਂ ਇੱਕ ਇੱਕ ਵਾਰ ਜ਼ਿੰਦਗੀ ਚ ਆਉਂਦੀਆਂ ਸੀ ਉਹ ਵੀ ਕਈ ਕਈ ਵਾਰ ਆਉਣ ਲੱਗ ਪਈਆਂ। ਤੇ ਪਹਿਲਾਂ ਇਹੋ ਜਿਹਾ ਹੁੰਦਾ ਸੀ ਕਿ ਜਦੋਂ ਕੋਈ ਇੱਕ ਬਿਮਾਰੀ ਸਰੀਰ ਵਿੱਚ ਆਈ ਉਹਦੇ ਖਿਲਾਫ ਵਾਇਟਲਿਟੀ ਸਾਡੀ ਇੰਨੀ ਇਮਿਊਨਿਟੀ ਪੈਦਾ ਕਰ ਲੈਂਦੀ ਸੀ ਕਿ ਇਹ ਦੁਬਾਰਾ ਨਾ ਆਵੇ, ਔਰ ਇਮਿਊਨਿਟੀ ਸਾਡੀ ਵੱਧ ਜਾਂਦੀ ਸੀ। ਜਦੋਂ ਕਿ ਸਹਿਯੋਗ ਸਿਮੀਲਰ ਬੰਦਿਆਂ ਦਾ ਹੋਵੇ, ਅਸੀਂ ਜਾ ਰਹੇ ਹਾਂ ਕਿਸੇ ਮੁਹਿੰਮ ਤੇ, ਸਾਡੇ ਨਾਲ ਸਿਮੀਲਰ ਬੰਦਿਆਂ ਦਾ ਸਹਿਯੋਗ ਹੈਗਾ ਆ, ਤੇ ਸਾਡੀ ਪਾਵਰ ਡਬਲ ਹੋ ਗਈ ਔਰ ਅਸੀਂ ਉਹਦਾ ਮੁਕਾਬਲਾ ਕਰ ਸਕਦੇ ਹਾਂ। ਠੀਕ ਇਸੇ ਤਰ੍ਹਾਂ ਹੀ ਜਦੋਂ ਹੋਮਿਓਪੈਥਿਕ ਦਵਾਈਆਂ ਅਸੀਂ ਦਿੰਨੇ ਆ ਤੇ ਉਹਦਾ ਕੰਮ ਕੱਲਾ ਇਹ ਨਹੀਂ ਵੀ ਹੁਣ ਵਕਤੀ ਤੌਰ ਤੇ ਬਿਮਾਰੀ ਅਸੀਂ ਠੀਕ ਕਰ ਲਈਏ, ਉਹਦਾ ਕੰਮ ਇਹ ਵੀ ਆ ਕਿ ਇਸ ਲੈਵਲ ਦੀ ਬਿਮਾਰੀ ਫਿਰ ਦੁਬਾਰਾ ਇੱਥੇ ਨਹੀਂ ਆਵੇਗੀ, ਉਸ ਤੋਂ ਵੱਧ ਸਟਰੈਂਥ ਦੀ ਵਬਾ ਕੋਈ ਆ ਜਾਵੇ, ਹੋ ਸਕਦਾ ਹੈ ਫਿਰ ਦੁਬਾਰਾ ਉਹ ਸਿਮਟਮ ਪੈਦਾ ਹੋਣ, ਅਦਰਵਾਇਜ਼ ਅਸੀਂ ਵਾਇਟਲਿਟੀ ਨੂੰ ਇਹਨਾਂ ਦਵਾਈਆਂ ਦੇ ਨਾਲ ਇੰਨੀ ਹੈਲਪ ਦੇ ਦਿੱਤੀ, ਇੰਨਾ ਸਟਰੋਂਗ ਕਰ ਦਿੱਤਾ ਕਿ ਭਾਈ ਇਹ ਵਬਾ ਇਸ ਹਾਲਾਤ ਵਿੱਚ ਇੰਨੀ ਕੁਆਂਟਿਟੀ ਦੇ ਵਿੱਚ ਦੁਬਾਰਾ ਨਾ ਆਵੇ। ਜਿਵੇਂ ਮੈਂ ਤਜਾਰਤ ਦੇ ਸਵਾਲ ਦੀ ਐਗਜ਼ਾਮਪਲ ਦੇ ਕੇ ਤੁਹਾਡੇ ਸਾਹਮਣੇ ਕੱਢੀ ਸੀ, ਅਸੀਂ ਸਕੂਲਾਂ ਚ ਤਜਾਰਤ ਦੇ ਸਵਾਲ ਪੜ੍ਹਦੇ ਹੁੰਦੇ ਸੀਗੇ, ਭਾਈ ਜੇ ਵਾਇਟਲਿਟੀ ਦੀ ਪਾਵਰ 30 ਹੈਗੀ ਹੈ, ਬਿਮਾਰੀ 90 ਦੀ ਹੈਗੀ ਆ, ਤਾਂ ਇਹਦਾ ਮਤਲਬ 30 ਨੇ 30 ਨੂੰ ਮੁਕਾਬਲਾ ਤਾਂ ਕੀਤਾ ਤੇ ਬਾਕੀ ਰਹੇਗੀ 60, ਬਿਮਾਰੀ ਪੈਦਾ ਹੋਵੇਗੀ 60 ਦੀ ਰੇਂਜ ਵਿੱਚ, ਔਰ ਇਹ ਜਿਹੜੀ 90 ਵਾਲੀ ਹੈ ਜੇ ਉਹਦੇ ਸੋਰਸ ਆਫ ਇਨਫੈਕਸ਼ਨ, ਜੇ ਉਹਦੇ ਕਾਜ਼ੇਟਿਵ ਫੈਕਟਰ ਅਸੀਂ ਠੀਕ ਕਰ ਲਏ ਤੇ ਅਲਟੀਮੇਟਲੀ ਇਹਨੇ ਤੇ ਘਟਣਾ ਸ਼ੁਰੂ ਹੋ ਜਾਣਾ ਹੈ। ਵਾਇਟਲਿਟੀ ਨੇ ਤਾਂ 30 ਤੇ ਹੀ ਚੱਲੀ ਜਾਣਾ ਹੈ, ਜੇ ਤੁਸੀਂ ਕੁਛ ਵੀ ਨਹੀਂ ਕਰਦੇ ਤੇ ਵਾਇਟਲਿਟੀ ਨੇ 30 ਤੇ ਚੱਲੀ ਜਾਣਾ, ਅਲਟੀਮੇਟ ਇੱਕ ਸਟੇਜ ਆਉਣੀ ਹੈ ਕਿ ਬਿਮਾਰੀ ਖਤਮ ਹੋ ਜਾਣੀ। ਪਰ ਜੇ ਤੁਸੀਂ 30 ਦੇ ਨਾਲ ਉਸੇ ਤਰ੍ਹਾਂ ਹੀ ਉਸੇ ਹੀ ਹਾਲਾਤ ਦੀ ਸਿਮੀਲਰਿਟੀ ਵਾਲੀ ਦਵਾਈ ਦੇ ਕੇ ਵਾਇਟਲਿਟੀ ਨੂੰ ਸਹਿਯੋਗ ਕੀਤਾ ਤੇ ਬਿਮਾਰੀ ਛੇਤੀ ਵੀ ਠੀਕ ਹੋ ਸਕਦੀ ਹੈ। ਔਰ ਨੰਬਰ 2, ਅੱਗੇ ਤੋਂ ਵਾਇਟਲਿਟੀ ਇੰਨੀ ਸਟਰੋਂਗ ਹੋ ਜਾਏਗੀ ਕਿ ਦੁਬਾਰਾ ਇੰਨੀ ਸਟਰੈਂਥ ਦੇ ਵਿੱਚ ਕੋਈ ਬਿਮਾਰੀ ਇਸ ਨੂੰ ਨਹੀਂ ਭੋ ਸਕੇਗੀ, ਨਹੀਂ ਹੋ ਸਕੇਗੀ, ਕਿਉਂਕਿ ਇਸ ਨੇ ਆਪਣੇ ਆਪ ਵੈਸੇ ਵੀ ਤਾਂ ਹੁੰਦਾ ਹੀ ਹੈ ਨਾ, ਮਹਾਰਾਜ ਕਿਸੇ ਦੇਸ਼ ਦੇ ਉੱਪਰ ਕਿਸੇ ਹੋਰ ਦੇਸ਼ ਦਾ ਕਬਜ਼ਾ ਹੋ ਜਾਏ ਤੇ ਜਿਸ ਤਰੀਕੇ ਤੇ ਉਹਨੇ ਉਹਨੂੰ ਅਟੈਕ ਕੀਤਾ ਹੁੰਦਾ ਆ, ਇੱਕ ਵਾਰ ਉਹ ਅਟੈਕ ਉਸਦਾ ਹੋ ਗਿਆ ਤੇ ਅਗਲੀ ਵਾਰ ਨੂੰ ਅਸੀਂ ਉਸੇ ਤਰ੍ਹਾਂ ਦੇ ਪ੍ਰਬੰਧ ਉਸ ਬਾਰਡਰ ਤੇ ਕੀਤੇ ਹੁੰਦੇ ਨੇ ਕਿ ਇਹ ਦੁਬਾਰਾ ਨਾ ਹੋਵੇ। ਬਹੁਤ ਸਾਰੇ ਏਰੀਆ ਸਾਡੇ ਚੀਨ ਨੇ ਦੱਬੇ ਹੋਏ ਨੇ ਕਾਫੀ ਸਾਰੇ, 1962 ਦੇ ਲੈ ਕੇ ਚੀਨੀ ਹਿੰਦੁਸਤਾਨੀ ਭਾਈ ਭਾਈ ਪੰਚਸ਼ੀਲ ਯੋਜਨਾ ਦੇ ਜਮਾਨੇ ਦੇ ਦੱਬੇ ਹੋਏ ਆ, ਹਜੇ ਤੱਕ ਉਹਨਾਂ ਛੱਡੇ ਨੀ, ਲੇਕਿਨ ਉਸ ਤੋਂ ਬਾਅਦ ਉਸ ਪਾਸੇ ਅੱਗੇ ਨਹੀਂ ਵਧੇ ਕਿਉਂਕਿ ਅਸੀਂ ਉੱਥੇ ਆਪਣੇ ਪ੍ਰਬੰਧ ਕੀਤੇ ਹੋਏ ਨੇ। ਇਸੇ ਤਰ੍ਹਾਂ ਹੀ ਵਾਇਟਲਿਟੀ ਦਾ ਇਹ ਸਾਡਾ ਨਿਯਮ ਹੈ ਕਿ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਇਸ ਵਿੱਚ ਵਾਇਟਲਿਟੀ ਉਸ ਤੋਂ ਓਵਰ ਪਾਵਰ ਹੋ ਜਾਂਦੀ ਹੈ ਤੇ ਫਿਰ ਵਾਇਟਲਿਟੀ ਦਾ ਜਿਵੇਂ ਇੱਕ ਤਰ੍ਹਾਂ ਇੱਕ ਨਵਾਂ ਸੈਂਟਰ ਕ੍ਰੀਏਟ ਹੋ ਗਿਆ ਪਾਵਰ ਦਾ, ਜਾਂ ਵਾਇਟਲਿਟੀ ਦਾ ਇੱਕ ਰੁੱਖ ਅਖਤਿਆਰ ਹੋ ਗਿਆ ਕਿ ਹੁਣ ਇਸੇ ਕੁਆਂਟਿਟੀ ਦੇ ਵਿੱਚ ਇਸੇ ਕੁਆਲਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਇਸ ਨੂੰ ਨਹੀਂ ਪੋ ਸਕੇਗੀ, ਦੁਬਾਰਾ ਨਹੀਂ ਆਏਗੀ। ਅਗਰ ਇਸ ਤੋਂ ਵੱਧ ਸਟਰੈਂਥ ਦੀ ਹੋਏਗੀ ਤੇ ਆ ਸਕਦੀ ਹੈ, ਪਰ ਡਿਸਿਮਿਲਰ ਦੇ ਬੇਸ ਤਾਂ ਤੁਸੀਂ ਵੇਖਦੇ ਹੋ ਬਿਮਾਰੀਆਂ ਦਾ ਨੋਮਨਕਲੇਚਰ ਹੀ ਇੰਨਾ ਜ਼ਿਆਦਾ ਵੱਧ ਗਿਆ, ਨਾ ਹੀ ਇੰਨੇ ਜ਼ਿਆਦਾ ਵੱਧ ਗਏ ਨੇ, ਹਰ ਦਿਨ ਨਵੀਆਂ ਬਿਮਾਰੀਆਂ ਤੇ ਨਵੇਂ ਤੋਂ ਨਵੇਂ ਨਾਂ ਨਿਕਲੇ ਆ ਰਹੇ ਨੇ। ਕਿਉਂ? ਕਿਉਂਕਿ ਅਸੀਂ ਪਹਿਲੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਬਜਾਏ ਵਾਇਟਲਿਟੀ ਨੂੰ ਵੀ ਸਪਰੈਸ ਕੀਤਾ, ਬਿਮਾਰੀਆਂ ਨੂੰ ਵੀ ਸਪਰੈਸ ਕੀਤਾ, ਤੇ ਜਦੋਂ ਸਾਡੀ ਦਿੱਤੀ ਹੋਈ ਹਰ ਮਦਦ ਪਾਸੇ ਹਟੀ, ਉਦੋਂ ਬਾਅਦ ਫਿਰ ਉਹ ਬਿਮਾਰੀਆਂ ਵੀ ਉਹ ਆ ਗਈਆਂ, ਬਲਕਿ ਉਹਨਾਂ ਦੇ ਨਵੇਂ ਰੂਪ ਸਾਹਮਣੇ ਸਾਡੇ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਸਾਰੀਆਂ ਗੱਲਾਂ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਸਮੇਂ ਸਮੇਂ ਤੇ ਤੁਹਾਡਾ ਇਸ ਤਰ੍ਹਾਂ ਦਾ ਕੋਈ ਸਵਾਲ ਆਉਂਦਾ ਰਹਿੰਦਾ, ਜਿਹੜੇ ਆਮ ਤੌਰ ਤੇ ਮਾਡਰਨ ਮੈਡੀਕਲ ਸਾਇੰਸ ਦੇ ਲੋਕ ਹੁੰਦੇ ਨੇ ਜ਼ਿਆਦਾਤਰ ਉਹ ਇਸ ਤਰ੍ਹਾਂ ਦੇ ਆ ਕੇ ਕੁਐਸਚਨ ਕਰਦੇ ਨੇ, ਕਿਉਂਕਿ ਉਹਨਾਂ ਦੀ ਮਾਇੰਡ ਸੈਟ ਇੱਥੇ ਹੋਇਆ ਹੁੰਦਾ ਹੈ ਕਿ ਅਸੀਂ ਤੇ ਦਵਾਈ ਦਿੰਨੇ ਆ ਤੇ ਉਹ ਸਾਨੂੰ ਪਤਾ ਹੁੰਦਾ ਵੀ ਦਵਾਈ ਕਿਵੇਂ ਕਿਵੇਂ ਅਸਰ ਕਰ ਰਹੀ ਹੈ, ਅਸੀਂ ਤੇ ਦਵਾਈ ਦਿੰਨੇ ਆ ਤੇ ਸਰੀਰ ਦੇ ਵਿੱਚ ਚੇਂਜਸ ਕਿਹੜੀਆਂ ਆਉਂਦੀਆਂ ਨੇ, ਔਰ ਉਹਨਾਂ ਨੂੰ ਸਾਨੂੰ ਜਾਣਕਾਰੀ ਹੁੰਦੀ ਹੈ, ਅਸੀਂ ਵੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਵੀ ਆਹ ਜਾਣਕਾਰੀ ਹੋਈ ਹੈ, ਔਰ ਉਹਦਾ ਐਕਸਪਲੇਨੇਸ਼ਨ ਮੈਂ ਤੁਹਾਡੇ ਸਾਹਮਣੇ ਕੱਲ ਰੱਖ ਦਿੱਤਾ ਸੀਗਾ। ਕਿ ਸ਼ਰੀਰ ਵਿੱਚ ਦੱਸ ਸਕਦੇ ਹੋ ਕਿ ਉਹਦੇ ਵਿੱਚ ਕੀ ਤਬਦੀਲੀਆਂ ਆਈਆਂ, ਲੇਕਿਨ ਇਸ ਸ਼ਰੀਰ ਦਾ ਜਿਹੜਾ ਜ਼ਿੰਮੇਵਾਰ ਹੈ, ਵਾਇਟਲਿਟੀ ਹੈ, ਜੇ ਤੁਸੀਂ ਉਹਨੂੰ ਜਾਣੋਗੇ ਤੇ ਫਿਰ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਨਹੀਂ, ਕਿਉਂਕਿ ਸਿਮਟਮਸ ਜਿਹੜੇ ਉਸਨੇ ਪੈਦਾ ਕਰਨੇ ਨੇ ਹਰ ਹਾਲਾਤ ਵਿੱਚ, ਚਾਹੇ ਸਿਮੀਲੈਰਿਟੀ ਦੇ ਵਿੱਚ ਔਰ ਚਾਹੇ ਡਿਸਿਮੀਲੈਰਿਟੀ ਦੇ ਵਿੱਚ, ਜੋ ਗੱਲਾਂ ਉਹਦੇ ਉੱਤੇ ਅਸਰ ਕਰਨਗੀਆਂ ਉਹਦੇ ਇਫੈਕਟ, ਇਹ ਸਾਡਾ ਸਕਰੀਨ ਹੈ ਬਾਡੀ, ਇਹਦੇ ਉੱਤੇ ਪੈਦਾ ਹੋਣਗੇ ਹੀ, ਅਸੀਂ ਉਹਦੇ ਤੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ। ਭਾਵ ਕਦੇ ਇਹ ਜ਼ਮਾਨਾ ਸੀ, ਮੈਂ ਬਹੁਤ ਵਾਰ ਐਗਜ਼ਾਮਪਲਾਂ ਇਹਨਾਂ ਪ੍ਰੋਗਰਾਮਾਂ ਵਿੱਚ ਦੇ ਚੁੱਕਿਆ ਹਾਂ, ਕਦੇ ਇਹ ਜ਼ਮਾਨਾ ਸੀ ਕਿ ਪਲਸ ਵੇਖ ਲਈ ਤੇ ਪਲਸ ਵੇਖ ਕੇ ਦੱਸ ਦਿੱਤਾ ਕਿ ਭਾਈ ਤੇਰੇ ਫਲਾਣੇ ਫਲਾਣੇ ਅੰਗ ਦੇ ਵਿੱਚ ਫਲਾਣੇ ਫਲਾਣੇ ਥਾਂ ਤੇ ਨੁਕਸ ਆ, ਯੂਰਿਨ ਪਿਸ਼ਾਬ। ਪਹਿਲਾਂ ਹਕੀਮ ਲੋਕ ਕੀ ਕਰਦੇ ਸੀ, ਅੱਛਾ ਬਈ ਆਪਣਾ ਕਰੂਰਾ ਪਾ ਕੇ ਬੋਤਲ ਸ਼ੀਸ਼ੀ ਚ ਲੈ ਆਵੀ ਸਾਫ਼ ਚ, ਔਰ ਉਹ ਕਰੂਰੇ ਨੂੰ ਹੀ ਵੇਖ ਕੇ ਤੇ ਦੱਸ ਦਿੰਦੇ ਸੀ ਭਾਈ ਤੈਨੂੰ ਤੇ ਗਠੀਆ ਹੈ, ਤੈਨੂੰ ਤੇ ਰੂਮੇਟਸ ਆਰਥਰਾਈਟਿਸ ਹੋ ਰਹੀ ਹੈ ਜਾਂ ਗਠੀਆ ਹੋ ਰਿਹਾ। ਤੇ ਅਸਾਂ ਹੁਣ ਕੀ ਕੀਤਾ, ਅਸਾਂ ਉਸ ਸਾਇੰਸ ਨੂੰ ਦੱਬ ਦਿੱਤਾ, ਉਨ ਸਾਇੰਸ ਨੂੰ ਉੱਥੇ ਅਸੀਂ ਛੱਡ ਦਿੱਤਾ, ਜਿਹੜੀਆਂ ਚੀਜ਼ਾਂ ਕੁਦਰਤ ਇੰਡੀਕੇਟ ਕਰ ਰਹੀ ਹੈ, ਜਿਹੜੀਆਂ ਚੀਜ਼ਾਂ ਸਾਡਾ ਬਾਹਰ ਨਿਕਲਣ ਵਾਲਾ ਐਕਸਕ੍ਰੀਟਾ ਸਰੀਰ ਤੋਂ ਉਹ ਸਾਨੂੰ ਦੱਸ ਰਿਹਾ ਭਾਈ ਅੰਦਰ ਇੱਥੇ ਆ ਨੁਕਸ ਹੋ ਗਿਆ ਜੇ, ਹਾਂਜੀ। ਅਸੀਂ ਉਸ ਨੂੰ ਛੱਡ ਕੇ ਅਸੀਂ ਫਿਜ਼ੀਕਲ ਧਰਾਤਲ ਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਔਰ ਫਿਜ਼ੀਕਲ ਧਰਾਤਲ ਦੇ ਵਿੱਚ ਉਹ ਯੂਰਕੇਸ਼ਰ ਵੱਧ ਗਿਆ ਜੀ, ਹਾਂਜੀ। ਫਿਰ ਅਸੀਂ ਕਹਿੰਦੇ ਹਾਂ ਤੈਨੂੰ ਤੇ ਗੱਠੀਆ, ਬਲਕਿ ਗੱਠੀਆ ਵਾਲੀ ਗੱਲ ਪਹਿਲਾਂ ਸ਼ੁਰੂ ਹੋ ਚੁੱਕੀ ਹੈ, ਔਰ ਉਹਦੀਆਂ ਪਹਿਲੀਆਂ ਨਿਸ਼ਾਨੀਆਂ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਸੀ ਕਿ ਭਾਈ ਜੇ ਪਿਸ਼ਾਬ ਦੇ ਵਿੱਚ ਤੁਸੀਂ ਪਿਸ਼ਾਬ ਨੂੰ ਇੱਕ ਥਾਲੀ ਜਾਂ ਕਿਸੇ ਕੱਚ ਦੇ ਬਰਤਨ ਵਿੱਚ ਰੱਖ ਦਿੱਤਾ, ਜੇ ਪਿਸ਼ਾਬ ਦੇ ਵਿੱਚ ਜਿਵੇਂ ਕਿਸ਼ਤੀਆਂ ਸਮੁੰਦਰ ਚ ਚੱਲਦੀਆਂ ਦੂਰੋਂ ਦੇਖਦੇ ਹੋ ਤੁਸੀਂ, ਲਹਿਰਾਂ ਚੱਲਦੀਆਂ ਨੇ, ਕਿਸ਼ਤੀ ਅੱਗੇ ਅੱਗੇ ਜਾ ਰਹੀ, ਪਿੱਛੇ ਲਹਿਰਾਂ ਚੌੜੀਆਂ ਚੌੜੀਆਂ ਜਾ ਰਹੀਆਂ ਨੇ, ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਤੁਹਾਨੂੰ ਦਿਸੇ, ਕੋਈ ਉੱਥੇ ਮੋਟਰ ਤੇ ਨਹੀਂ ਲੱਗੀ ਹੋਈ, ਉਹਦੇ ਵਿੱਚ ਕੋਈ ਕਰੰਟ ਤਾਂ ਚਾਲੂ ਨਹੀਂ ਹੈਗਾ ਨਾ, ਲੇਕਿਨ ਇਹ ਉਸ ਨੇਚਰ ਦੀ ਆਪਣੀ ਪ੍ਰਾਪਰਟੀ ਹੈ, ਆਪਣੀ ਪਾਵਰ ਹੈਗੀ ਹੈ ਕਿ ਯੂਰਿਨ ਦੇ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ, ਔਰ ਜਿਹੜੀਆਂ ਸਾਨੂੰ ਦੱਸਦੀਆਂ ਕਿ ਯੂਰਿਕ ਐਸਿਡ ਦੀ ਕੰਪੋਜੀਸ਼ਨ ਕਿਡਨੀ ਦੇ ਰਾਹੀਂ ਫਿਲਟਰ ਹੋ ਕੇ ਬਾਹਰ ਆ ਰਹੀ ਹੈ, ਔਰ ਯੂਰਿਕ ਐਸਿਡ ਬਾਡੀ ਦੇ ਵਿੱਚ ਜ਼ਿਆਦਾ ਹੋ ਗਿਆ ਹੈ, ਔਰ ਜੇ ਨਾਰਮਲ ਹੁੰਦਾ ਤੇ ਫਿਰ ਇਹ ਬਾਹਰ ਨਹੀਂ ਸੀ ਨਿਕਲਣਾ, ਐਕਸਟਰਾ ਹੋ ਗਿਆ ਆ, ਇਸ ਨੂੰ ਬਾਹਰ ਕੱਢਣ ਦੀ ਲੋੜ ਪਈ ਹੈ। ਇਹਦਾ ਮਤਲਬ ਇਹ ਨਹੀਂ ਵੀ ਜਿੰਨਾ ਕੁ ਐਕਸਟਰਾ ਹੈ ਸੀ ਉਸ ਨੂੰ ਕੱਢ ਦਿੱਤਾ ਹੈ, ਹੋਰ ਵੀ ਹੋਏਗਾ, ਇਸ ਲਈ ਉਸ ਬੰਦੇ ਦੇ ਵਿੱਚ ਯੂਰਿਕ ਐਸਿਡ ਦੀਆਂ ਨਿਸ਼ਾਨੀਆਂ ਜਾਂ ਗੱਠੀਆਂ ਹੋਣ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਨੇ। ਅੱਜ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ, ਸਾਡੇ ਕੋਲ ਟੈਸਟ ਹੋ ਗਏ ਨੇ ਜੀ, ਆ ਪ੍ਰੈਗਨੈਂਸੀ ਦਾ ਟੈਸਟ ਹੋ ਗਿਆ ਜੀ, ਇਹ ਇੰਨੇ ਦਿਨਾਂ ਬਾਅਦ ਐ ਕਰ ਲੋ ਜੀ। ਔਰ ਪੁਰਾਣੇ ਜ਼ਮਾਨੇ ਵਿੱਚ ਲੋਕ ਕੀ ਕਰਦੇ ਸੀ, ਹਮਲਾ ਔਰਤ ਦਾ ਪਿਸ਼ਾਬ ਕਿਸੇ ਥਾਂ ਤੇ ਕਰ ਦਿੰਦੇ ਸੀਗੇ, ਜਾਂ ਸ਼ੂਗਰ ਵਾਲੇ ਦੀ ਤਾਂ ਬੜੀ ਆਮ ਹੀ ਗੱਲ ਸੀ ਨਾ, ਸ਼ੂਗਰ ਵਾਲੇ ਦਾ ਪਿਸ਼ਾਬ ਕਿਸੇ ਥਾਂ ਤੇ ਕਰ ਦਿੱਤਾ, ਜੇ ਥੋੜੀ ਦੇਰ ਬਾਅਦ ਉਹਦੇ ਤੇ ਕੀੜੀਆਂ ਆ ਗਈਆਂ ਤੇ ਕਹਿੰਦੇ ਸੀ ਇਹਨੂੰ ਸ਼ੂਗਰ ਆ। ਅੱਜ ਅਸੀਂ ਸ਼ੂਗਰ ਵਾਸਤੇ ਬੈਂਡਟਿਕ ਸੋਲੂਸ਼ਨ ਪਾ ਕੇ ਤੇ ਉਹਦੇ ਟੈਸਟ ਕਰਦੇ ਹਾਂ, ਅੱਜ ਅਸੀਂ ਬਹੁਤ ਸਾਰੀ ਮਸ਼ੀਨਰੀ ਸਾਡੇ ਕੋਲ ਆ ਗਈ, ਐਵਰੀ ਡੇ ਅਸੀਂ ਚੁੰਝਾ ਮਾਰੀ ਜਾਂਦੇ ਹਾਂ, ਸੂਈਆਂ ਮਾਰੀ ਜਾ ਰਹੀਆਂ ਉਂਗਲਾਂ ਨੂੰ, ਔਰ ਉਹਦੀ ਟੈਸਟ ਕਰ ਰਹੇ ਹਾਂ, ਹੁਣ ਬਹੁਤ ਸਾਰੀਆਂ ਡਿਵਾਈਸਿਸ ਹੋਰ ਵੀ ਆ ਰਹੀਆਂ ਨੇ। ਮੇਰੇ ਕਹਿਣ ਤੋਂ ਭਾਵ ਇਹ ਆ ਬਈ ਅਸੀਂ ਉਹ ਸਾਇੰਸ ਜਿਹੜੀ ਸਾਇੰਸ ਸਾਨੂੰ ਸਸੈਪਟੀਬਲ ਸੀ, ਜਿਹੜੀ ਸਾਇੰਸ ਅਸੀਂ ਪ੍ਰਿਜ਼ਰਵ ਕਰਕੇ ਤੇ ਉਸ ਨੂੰ ਇਸਤੇਮਾਲ ਕਰ ਸਕਦੇ ਹਾਂ, ਉਹਨੂੰ ਛੱਡ ਕੇ ਅਸੀਂ ਪ੍ਰੈਕਟੀਕਲ ਰੂਪ ਉਹਦਾ ਲੱਭਣਾ ਸ਼ੁਰੂ ਕਰ ਦਿੱਤਾ, ਔਰ ਪ੍ਰੈਕਟੀਕਲ ਰੂਪ ਸਾਨੂੰ ਲੈਬ ਵਿੱਚੋਂ ਮਿਲਦਾ, ਅਸੀਂ ਕਿਸੇ ਨੂੰ ਸਬੂਤ ਦਿਖਾ ਸਕਦੇ ਹਾਂ, ਯਾਰ ਹੈ ਜੀ ਸਬੂਤ, ਵੈਸੇ ਲੈਬ ਨੇ ਦੱਸ ਦਿੱਤਾ ਕਿ ਉਹਦੇ ਚ ਇਹ ਚੀਜ਼ ਹੈਗੀ, ਪਰ ਇਹ ਗੱਲਾਂ ਸਾਡੇ ਕੋਲ ਇਸ ਤੋਂ ਪਹਿਲਾਂ ਵੀ ਸੀ, ਅਸੀਂ ਉਸ ਸਾਇੰਸ ਨੂੰ ਡਿਵੈਲਪ ਕਰਨਾ ਬੰਦ, ਜਿਵੇਂ ਮੈਂ ਪੀਨੀਅਲ ਬਾਡੀ ਦੀ ਆਮ ਤੌਰ ਤੇ ਗੱਲ ਤੁਹਾਡੇ ਨਾਲ ਕਰਦਾ ਹੁੰਦਾ, ਹੁਣ ਪੀਨੀਅਲ ਬਾਡੀ ਆਮ ਤੌਰ ਤੇ ਸਿਆਣੇ ਬੰਦੇ ਹਾਲਾਤ ਵੇਖ ਕੇ ਤੇ ਕਈ ਗੱਲਾਂ ਕਰ ਦਿੰਦੇ ਨੇ ਤੇ ਉਹ ਗੱਲਾਂ ਸੱਚੀਆਂ ਨਿਕਲ ਆਉਂਦੀਆਂ ਨੇ, ਕਿਉਂ, ਕਿਉਂਕਿ ਉਹਨਾਂ ਦਾ ਜਿਹੜਾ ਜਮਾ ਘਟਾਓ ਬ੍ਰੇਨ ਦੇ ਵਿੱਚ ਹੀ ਹੋ ਰਿਹਾ, ਤਿੰਨ ਤੇ ਦੋ ਪੰਜ ਉਹ ਕਹਿ ਦੇਣਗੇ, ਉਹਨੂੰ ਦੋ ਲਕੀਰਾਂ ਤੇ ਤਿੰਨ ਲਕੀਰਾਂ ਮਾਰ ਕੇ ਗਿਣਤੀ ਕਰਨ ਦੀ ਲੋੜ ਨਹੀਂ, ਉਹ ਬੱਚੇ ਨੂੰ ਕਰਨ ਦੀ ਲੋੜ ਹੈਗੀ ਹੈ, ਉਹ ਇਸੇ ਤਰ੍ਹਾਂ ਸਮਾਜ ਦੀ ਜਿੰਨੇ ਵੀ ਵਰਤ ਗਏ ਉਹਨਾਂ ਨੂੰ, ਜਿਹੜੇ ਸਿਆਣੇ ਲੋਕ ਨੇ ਤਜਰਬਾਕਾਰ ਲੋਕ ਨੇ ਉਹ ਇਹ ਵੀ ਇੱਕ ਮੈਥੇਮੈਟਿਕ ਵਾਲੀ ਕੀ ਗੱਲ ਹੀ ਹੈਗੀ ਹੈ, ਔਰ ਉਹ ਅੰਦਾਜ਼ਾ ਲਗਾ ਲੈਂਦੇ ਨੇ ਵੀ ਆਹ ਕੁਛ ਹੋਣ ਵਾਲਾ, ਹੁਣ ਹਾਲਾਤ ਆ ਵਾਪਰਦਾ ਪਿਆ, ਉਹਦੇ ਮੁਤਾਬਕ ਆਹ ਨਤੀਜਾ ਇਹਦਾ ਨਿਕਲ ਸਕਦਾ ਹੈਗਾ, ਔਰ ਆਹ ਸਵਾਲ ਦਾ ਹੱਲ ਹੈਗਾ ਆ। ਇਹ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਸਨ, ਔਰ ਉਹੀ ਗੱਲ ਸਾਡੀ ਪੀਨੀਅਲ ਬਾਡੀ ਦੀ ਸੀਗੀ ਕਿ ਜਿਹੜੇ ਲੋਕ ਉਸ ਪੀਨੀਅਲ ਬਾਡੀ ਦੇ ਮੁਤਾਬਕ ਭਾਵ ਸਿਆਣੇ ਹੋ ਗਏ, ਉਸ ਹਾਲਾਤ ਨੂੰ ਪੜਨ ਲੱਗ ਗਏ, ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਰ ਜਾਂਦੇ ਨੇ ਜਿਹੜੀਆਂ ਕੋਈ ਬੰਦਾ ਆਮ ਸੋਚਦਾ ਵੀ ਨਹੀਂ ਹੁੰਦਾ। ਜਿਵੇਂ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਨਜੋਰ ਜਾਂ ਲੱਖ ਪਤਾਲਾਂ ਪਤਾਲ ਲੱਖ ਆਗਾਸ ਆਗਾਸ ਇਹ ਕੋਈ ਉਸ ਵੇਲੇ ਰਾਕਟ ਤੇ ਹੈ ਨੀ ਸੀ ਨਾ ਪਰ ਗੁਰੂ ਸਾਹਿਬ ਨੇ ਲੱਭਿਆ ਨਾ ਇਹ ਉਸ ਤੀਨ ਲਬਾੜੀ ਦੀ ਗੱਲ ਹੈਗੀ ਹੈ ਉਸ ਸਿਆਣਪ ਦੇ ਲੈਵਲ ਦੀ ਗੱਲ ਹੈਗੀ ਹੈ ਜਿਹੜੀ ਤੁਸੀਂ ਡਿਵੈਲਪ ਕਰ ਸਕਦੇ ਹੋ ਪਰ ਅਸੀਂ ਉਸ ਚੀਜ਼ਾਂ ਨੂੰ ਪਿੱਛੇ ਛੱਡ ਦਿੱਤਾ ਇਹਨਾਂ ਚੀਜ਼ਾਂ ਨੂੰ ਅਸੀਂ ਪਿੱਛੇ ਛੱਡ ਦਿੱਤਾ ਕਿਉਂਕਿ ਸਾਡੀ ਮਾਨਸਿਕਤਾ ਫਿਜ਼ੀਕਲ ਹੋ ਗਈ ਹੈ ਸਾਡੀ ਮਾਨਸਿਕਤਾ ਫਿਜ਼ੀਕਲ ਸਬੂਤ ਮੰਗਦੀ ਹੈ ਫਿਜ਼ੀਕਲ ਸਬੂਤ ਸਾਹਮਣੇ ਹੈ ਤੇ ਮੰਨਕ ਨੇ ਤਾਂ ਨਹੀਂ ਮੰਨਦੇ ਔਰ ਜਦੋਂ ਜਦੋਂ ਅਸੀਂ ਆਪਣੇ ਆਪ ਨੂੰ ਇਸ ਪਾਸੇ ਤੋਰ ਲਿਆ ਹੈ ਉਹ ਪੁਰਾਣੀਆਂ ਗੱਲਾਂ ਅਸੀਂ ਛੱਡ ਗਏ ਹਾਂ ਔਰ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਇਹ ਵਾਇਟਲਿਟੀ ਵਾਲਾ ਪੱਖ ਸੀਗਾ ਜੀਵਨ ਸ਼ਕਤੀ ਦਾ ਪੱਖ ਸੀਗਾ ਵਾਇਟਲ ਜਿਹਨੂੰ ਅਸੀਂ ਵਾਇਟਲ ਫੋਰਸ ਕਹਿੰਦੇ ਹਾਂ ਉਹ ਪੱਖ ਨੂੰ ਵੀ ਪਿੱਛੇ ਛੱਡ ਦਿੱਤਾ ਸੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਸੰਗੀਤ ਸੁਣਦੇ ਆ ਤੇ ਰੋਣ ਲੱਗ ਜਾਂਦੇ ਆ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਜਾਂਦੇ ਆ ਜਾਂ ਹਿਪਨੋਟਾਈਜ਼ ਦੀ ਗੱਲ ਹੀ ਤੁਸੀਂ ਕਰ ਲੋ ਹਿਪਨੋਟਾਈਜ਼ ਕਰਦੇ ਲੋਕ ਬਹੁਤ ਸਾਰੇ ਸਮੋਹਿਤ ਹੋ ਜਾਂਦੇ ਨੇ ਔਰ ਉਹਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਉਹ ਜਿਹੜਾ ਹਿਪਨੋਟਿਸਟ ਹੈ ਉਹਦੀ ਮਾਨਸਿਕਤਾ ਹੈ ਉਹਦੇ ਮੁਤਾਬਕ ਉਸ ਨੂੰ ਜਵਾਬ ਦੇਣ ਲੱਗ ਜਾਂਦੇ ਹੈ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਮੈਂ ਬਹੁਤ ਵਾਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਦੱਸੀਆਂ ਨੇ ਤੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਵੀ ਮੈਂ ਹਿਪਨੋਟਾਈਜ਼ ਬਹੁਤ ਕਾਫੀ ਕਰਦਾ ਰਿਹਾ ਮਾਨਵ ਕੇਂਦਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿੱਚ ਹੁੰਦਿਆਂ ਹੋਇਆ ਸ਼ਾਮ ਦੇ ਟਾਈਮ ਆਮ ਤੌਰ ਤੇ ਬੜੇ ਮਾਨਸਿਕ ਰੋਗੀ ਹੁੰਦੇ ਸੀ ਇਸ ਤਰ੍ਹਾਂ ਦੇ ਮੇਰੇ ਕੋਲ ਆਏ ਹੁੰਦੇ ਜਿਹਨਾਂ ਨੂੰ ਮੈਂ ਸ਼ਾਮ ਨੂੰ ਹਿਪਨੋਟਾਈਜ਼ ਕਰਕੇ ਵੀ ਠੀਕ ਕਰਦਾ ਸੀ ਜਿਹੜੇ ਵਿਚਾਰੇ ਕਈ ਤਾਂ ਬਿਜਲੀਆਂ ਲਵਾ ਕੇ ਆਉਂਦੇ ਸੀ ਵੀ ਇਹ ਪਾਗਲ ਹੋ ਗਿਆ ਜੇ ਮਾਨਸਿਕ ਰੋਗੀ ਹੋ ਗਿਆ ਕਈਆਂ ਦੇ ਹੋਰ ਵੱਖਰੀ ਵੱਖਰੀ ਤਰ੍ਹਾਂ ਦੇ ਰੋਗ ਹੁੰਦੇ ਸੀ ਜਿਨ੍ਹਾਂ ਰੋਗਾਂ ਦੇ ਪਿੱਛੇ ਸਾਨੂੰ ਕੋਈ ਗੱਲ ਕੋਈ ਫਿਜ਼ੀਕਲ ਆਧਾਰ ਨਹੀਂ ਸੀ ਲੱਭਦਾ ਹੁਣ ਵੀ ਐਸਾ ਹੀ ਹੈ ਕਿ ਜਿਨ੍ਹਾਂ ਦੇ ਵਿੱਚ ਡਾਕਟਰ ਕਹਿ ਦਿੰਦੇ ਨਾ ਬਾਈ ਤੇਰੇ ਤੇ ਟੈਸਟ ਸਾਰੇ ਨਾਰਮਲ ਨੇ ਇਹਦੇ ਚ ਹੋਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਭਦੀ ਔਰ ਉਹਨਾਂ ਲੋਕਾਂ ਨੂੰ ਕਹਿੰਦੇ ਮਾਨਸਿਕ ਰੋਗੀ ਹੋ ਗਏ ਔਰ ਉਹ ਮਾਨਸਿਕ ਪਈਆਂ ਹੋਈਆਂ ਗੁੰਝਲਾਂ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਕੰਮ ਬਿਨਾਂ ਦਵਾਈ ਤੋਂ ਹਿਪਨੋਟਿਜ਼ਮ ਕਰਦਾ ਹੈਗਾ ਔਰ ਇਹ ਮੇਰੇ ਪ੍ਰੈਕਟੀਕਲ ਜੀਵਨ ਦੀਆਂ ਗੱਲਾਂ ਹਨ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਠੀਕ ਹੋਏ ਮਾਨਸਿਕ ਰੋਗਾਂ ਤੋਂ ਉਹਨਾਂ ਨੇ ਨਜਾਤ ਪਾਈ ਔਰ ਫਿਰ ਦੁਬਾਰਾ ਕਦੀ ਉਸ ਤਰ੍ਹਾਂ ਸਫ਼ਰ ਵੀ ਨਹੀਂ ਕੀਤਾ ਸੋ ਇਹ ਸਾਡੀ ਉਸੇ ਵਾਇਟਲਿਟੀ ਨੂੰ ਇਹ ਸਾਡੀ ਉਸੇ ਪੀਨੀਅਲ ਬਾਡੀ ਨੂੰ ਕੰਟਰੋਲ ਕਰਨ ਵਰਗੀ ਗੱਲ ਹੈ ਜਾਂ ਆਪਣੇ ਮੁਤਾਬਕ ਚਲਾਉਣ ਵਰਗੀ ਗੱਲ ਹੈਗੀ ਹੈ ਜੇ ਤੁਸੀਂ ਚਲਾ ਸਕਦੇ ਹੋ ਤੇ ਫਿਰ ਤੁਸੀਂ ਇਸ ਤਰ੍ਹਾਂ ਦੇ ਅਚੰਭੇ ਆਮ ਦੁਨੀਆਂ ਵਾਸਤੇ ਤਾਂ ਅਚੰਭੇ ਹੋਣਗੇ ਨਾ ਅਚੰਭੇ ਜਿਹੜੇ ਆ ਉਹ ਕਰ ਸਕਦੇ ਕਰਕੇ ਵਿਖਾ ਸਕਦੇ ਹੋ ਮੈਂ ਇੱਕ ਕੇਸ ਦੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਕਿ ਮਾਨਵ ਕੇਂਦਰ ਹਾਸਪਿਟਲ ਦੇ ਵਿੱਚ ਇੱਕ ਲੇਡੀ ਨੂੰ ਲੈ ਕੇ ਆਏ ਜਿਹਦੇ ਨਾਲ ਰੇਪ ਹੋਇਆ ਸੀ ਔਰ ਬਹੁਤ ਜ਼ਬਰਦਸਤ ਹਾਲਾਤ ਦੇ ਵਿੱਚ ਮਲਟੀਪਲ ਰੇਪ ਦੀ ਉਹ ਸ਼ਿਕਾਰ ਹੋਈ ਸੀ ਔਰ ਉਹਨੂੰ ਹੁਣ ਇਹ ਲੱਗਦਾ ਸੀ ਭਾਈ ਮੇਰੇ ਸਾਰੇ ਸਰੀਰ ਦੇ ਵਿੱਚ ਕੀੜੇ ਚੱਲ ਗਏ ਔਰ ਉਹਨਾਂ ਕੀੜਿਆਂ ਨੇ ਇੰਨੀ ਅੱਗ ਪੈਦਾ ਕਰ ਦਿੱਤੀ ਆ ਕਿ ਮੇਰੇ ਸਿਰ ਚੋਂ ਹੀ ਸੇਕ ਨਿਕਲਦਾ ਹੈ ਮੇਰੀਆਂ ਸਾਰੇ ਸਰੀਰ ਚੋਂ ਵੀ ਸੇਕ ਨਿਕਲਦਾ ਹੈ ਔਰ ਸਿਆਲ ਦੇ ਦਿਨਾਂ ਵਿੱਚ ਵੀ ਉਹ ਬਰਫ਼ ਰੱਖ ਕੇ ਨਾਲ ਤੁਰੀ ਫਿਰਦੀ ਸੀ ਦਿਸ ਵਾਜ਼ ਕੰਡੀਸ਼ਨ ਔਰ ਅਲਟੀਮੇਟਲੀ ਕਾਫੀ ਕੁਛ ਜੋ ਕੁਛ ਜਿੰਨੀਆਂ ਵੀ ਗੱਲਾਂ ਮੈਂ ਤੁਹਾਨੂੰ ਦੱਸ ਸਕਾਂ ਹਾਸਪਿਟਲਾਂ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦੀ ਡੋਪਾਮਾਈਨ ਕੀ ਕੋਈ ਕੁਛ ਉਸ ਨਾਲ ਦਿੱਤਾ ਜਾਂਦਾ ਰਿਹਾ ਪਰ ਅਲਟੀਮੇਟ ਇਹਦਾ ਕੋਈ ਹੱਲ ਨਹੀਂ ਹੋਇਆ ਔਰ ਜਿਹਦਾ ਹੱਲ ਹਿਪਨੋਟਿਸਮ ਨੇ ਕੀਤਾ ਮੈਂ ਤੇ ਕੋਈ ਦਵਾਈ ਨਹੀਂ ਦਿੱਤੀ ਉਸਨੂੰ ਇਹ ਸਾਰੀ ਉਹਦੀ ਹਿਸਟਰੀ ਪੜ੍ਹੀ ਔਰ ਹਿਸਟਰੀ ਦੇ ਮੁਤਾਬਕ ਉਸਨੂੰ ਹਿਪਨੋਟਾਈਜ਼ ਕੀਤਾ ਹਿਪਨੋਟਾਈਜ਼ ਕਰਕੇ ਉਹ ਜਿਹੜੀ ਗੰਢ ਉਹਦੀ ਪੀਨੀਅਲ ਬਾਡੀ ਦੇ ਵਿੱਚ ਬੱਝ ਚੁੱਕੀ ਸੀ ਨਾ ਵੀ ਤੇਰੇ ਨਾਲ ਆਹ ਕੁਛ ਹੋਇਆ ਤੇਰੇ ਅੰਦਰ ਕੀੜੇ ਬਣ ਪੈ ਗਏ ਨੇ ਤੇਰਾ ਇਹ ਹੋ ਗਿਆ ਉਹ ਕਹੋ ਕੀੜੇ ਉਹਦੇ ਉਸ ਸਥਿਤੀ ਤੋਂ ਸਾਫ਼ ਕੀਤੇ ਉਹ ਠੀਕ ਹੋ ਗਈ ਇਹ ਪੋਜ਼ਿਟਿਵ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਜਿਹੜੀਆਂ ਮੇਰੇ ਪ੍ਰੈਕਟੀਕਲ ਲਾਈਫ ਦੇ ਵਿੱਚ ਗੁਜ਼ਰੀਆਂ ਨੇ ਤੇ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜਿਵੇਂ ਜਿਵੇਂ ਅਸੀਂ ਉਹ ਪ੍ਰੈਕਟੀਕਲ ਜਿਹੜਾ ਇਸ ਤਰ੍ਹਾਂ ਦਾ ਇਹਨੂੰ ਅਸੀਂ ਆਮ ਬੋਲੀ ਚ ਅਧਿਆਤਮਿਕ ਕਹਿ ਦਿੰਦੇ ਇਨਵਿਜ਼ੀਬਲ ਸਾਡਾ ਹੈਗਾ ਆ ਤੇ ਜਿਹੜੀਆਂ ਜਿਹੜੀਆਂ ਗੱਲਾਂ ਇਨਵਿਜ਼ੀਬਲ ਨੇ ਅਸੀਂ ਉਹਨੂੰ ਅਧਿਆਤਮਿਕ ਤੌਰ ਤੇ ਕਹਿ ਦਿੰਦੇ ਜਦੋਂ ਜਦੋਂ ਅਸੀਂ ਉਹ ਪੱਖ ਮੈਡੀਕਲ ਸਾਇੰਸ ਦੇ ਵਿੱਚੋਂ ਛੱਡ ਦਿੱਤਾ ਆ ਓਨੇ ਜ਼ਿਆਦਾ ਅਸੀਂ ਮਟੀਰੀਅਲਿਸਟਿਕ ਹੋ ਗਏ ਆ ਫਿਜ਼ੀਕਲ ਹੋ ਗਏ ਆ ਤੇ ਹਰ ਬਿਮਾਰੀ ਦੇ ਵਿੱਚ ਅਸੀਂ ਇਲਾਜ ਦੀ ਪ੍ਰਕਿਰਿਆ ਹੀ ਉਦੋਂ ਸ਼ੁਰੂ ਕਰਦੇ ਆ ਜਦੋਂ ਸਾਨੂੰ ਉਹਦੇ ਵਿੱਚ ਕੋਈ ਫਿਜ਼ੀਕਲ ਚੇਂਜ ਫਿਜ਼ੀਕਲ ਹਾਲਾਤ ਫਿਜ਼ੀਕਲ ਕਾਰਨ ਦਿਸ ਪੈਂਦੇ ਨੇ ਬਈ ਆਹ ਤਾਂ ਫੰਗਸ ਹੈ ਜੀ ਆਹ ਤਾਂ ਪ੍ਰੋਟੋਜੋਆ ਹੈ ਜੀ ਆਹ ਤਾਂ ਬੈਸੀਲਸ ਹੈਗੀ ਜੀ ਆਹ ਜੀ ਵਾਇਰਸ ਹੈਗਾ ਜੀ ਜਦ ਤੱਕ ਸਾਨੂੰ ਕੁਛ ਨੀ ਮਿਲਦਾ ਸੀ ਕਹਿੰਦੇ ਨੀ ਜੀ ਕੋਈ ਪਤਾ ਨੀ ਲੱਗਿਆ ਸਾਰਾ ਕੁਛ ਠੀਕ ਹੈ ਔਰ ਅਸੀਂ ਇੱਕ ਮੈਡੀਕਲ ਸਟੈਂਡਰਡ ਆਫ ਹੈਲਥ ਬਣਾਇਆ ਹੋਇਆ ਹੈ ਔਰ ਜਿਹਨੂੰ ਐਵਰੇਜ ਅਸੀਂ ਕਹਿੰਦੇ ਹਾਂ ਕਿ ਐਵਰੇਜ ਇੰਨੀ ਚੀਜ਼ ਹੋਣੀ ਚਾਹੀਦੀ ਹੈ, ਕੋਲੈਸਟ੍ਰੋਲ ਇੰਨਾ ਹੋਣਾ ਚਾਹੀਦਾ, ਸ਼ੂਗਰ ਇੰਨੀ ਹੋਣੀ ਚਾਹੀਦੀ ਹੈ, ਸਾਹ ਕਿਰਿਆ ਇੰਨੀ ਹੋਣੀ ਚਾਹੀਦੀ ਹੈ, ਪਲਸ ਰੇਟ ਇੰਨਾ ਹੋਣਾ ਚਾਹੀਦਾ, ਬਲੱਡ ਪ੍ਰੈਸ਼ਰ ਇੰਨਾ ਹੋਣਾ, ਅਸੀਂ ਇੱਕ ਸਟੈਂਡਰਡ ਆਫ ਹੈਲਥ ਬਣਾਇਆ ਹੋਇਆ ਔਰ ਉਸ ਨੂੰ ਅਸੀਂ ਕਹਿੰਦੇ ਹਾਂ ਐਵਰੇਜ। 100 ਬੰਦੇ ਦਾ ਇਕੱਠਾ ਕਰ ਲਿਆ, ਐਵਰੇਜ ਉਹਦੇ ਚੁੱਕੀ ਨਿਕਲਿਆ, ਉਹਨੂੰ ਅਸੀਂ ਸਟੈਂਡਰਡ ਮੰਨ ਲਿਆ। ਪਰ ਇਹਦਾ ਮਤਲਬ ਉਹ ਸਾਰਿਆਂ ਦਾ ਤਾਂ ਨਹੀਂ ਨਾ, ਕੁਛ ਇੰਡੀਵਿਜੁਅਲ ਬੰਦੇ ਹੋਣਗੇ ਜਿਨ੍ਹਾਂ ਦਾ ਘੱਟ ਵੀ ਹੋਏਗਾ, ਕੁਛ ਇੰਡੀਵਿਜੁਅਲ ਬੰਦੇ ਹੋਣਗੇ ਜਿਨ੍ਹਾਂ ਦਾ ਇਸ ਤੋਂ ਵੱਧ ਵੀ ਹੋਏਗਾ, ਪਰ ਅਸੀਂ ਸਾਰਿਆਂ ਨੂੰ ਉਹੀ ਚੀਜ਼ ਮੰਨ ਕੇ ਚੱਲ ਰਹੇ ਹਾਂ ਜਿਹੜੀ ਕਿ ਅਲਟੀਮੇਟ ਸਾਡੀ 100% ਕਰੈਕਟ ਨਹੀਂ ਹੁੰਦੀ। ਔਰ ਜਿੰਨੀਆਂ ਵੀ ਅਸੀਂ ਫਿਜ਼ੀਕਲ ਹਾਲਾਤ ਵਿੱਚ ਦਵਾਈਆਂ ਦੇ ਰਹੇ ਹਾਂ ਜਾਂ ਐਸਾ ਕੁਛ ਕਰ ਰਹੇ ਹਾਂ, ਜਿੰਨੀ ਵੀ ਟ੍ਰੀਟਮੈਂਟ ਪੱਧਤੀ ਸਾਡੀ ਚੱਲ ਰਹੀ ਹੈ, ਉਹ ਇਸੇ ਕਰਕੇ ਕੁਰਾਹੇ ਪੈ ਗਈ ਹੈ, ਕਿਉਂਕਿ ਬਹੁਤ ਸਾਰੇ ਸਾਡੀਆਂ, ਕਿਉਂਕਿ ਹੁਣ ਤਾਂ ਪਬਲਿਕ ਵੀ ਬਹੁਤ ਜ਼ਿਆਦਾ ਵੱਧ ਗਈ ਨਾ, ਉਹਦੇ ਮੁਤਾਬਕ ਰੇਸ਼ੋ ਵੀ ਵੱਧ ਗਈ ਨਾ। ਪਹਿਲਾਂ ਹੋ ਸਕਦਾ ਪਬਲਿਕ ਵੀ ਘੱਟ ਸੀ, ਇਸ ਤਰ੍ਹਾਂ ਦੇ ਜਿਹੜੀਆਂ ਸਾਡੇ ਫੇਲੀਅਰ ਸੀ ਉਹ ਵੀ ਬਹੁਤ ਘੱਟ ਸੀਗੇ, ਹੁਣ ਪਬਲਿਕ ਵੀ ਵੱਧ ਗਈ ਤੇ ਇਹ ਸਾਰੇ ਫੇਲੀਅਰ ਜਿਹੜੇ ਨੇ ਹੁਣ ਲਾਰਜ ਨੰਬਰ ਵਿੱਚ ਹੋ ਗਏ, ਤੇ ਸਾਨੂੰ ਹੁਣ ਪਤਾ ਲੱਗਣ ਲੱਗ ਗਿਆ ਯਾਰ ਵੈਕਸੀਨ ਦੇ ਨਾਲ ਤੇ ਇੰਨੇ ਨੁਕਸ ਪੈ ਜਾਂਦੇ ਨੇ, ਵੈਕਸੀਨ ਦੇ ਨਾਲ ਤਾਂ ਫਲਾਣਾ ਕੁਛ ਹੋ ਗਿਆ ਹੈ, ਉਹ ਯਾਰ ਫਲਾਣੀ ਦਵਾਈ ਕੀਮੋ ਦਿੰਦੇ ਉਹਦੇ ਨਾਲ ਦੋ ਸੁਬਹ ਸਾਜ ਆਹ ਸਾਈਡ ਇਫੈਕਟ ਹੁੰਦੇ ਨੇ, ਫਲਾਣੇ ਨੂੰ ਐ ਹੋਇਆ ਸੀ ਉਹ ਹੋਇਆ ਸੀਗਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਸਾਡੇ ਸਾਹਮਣੇ ਕਾਫੀ ਸਾਰੀਆਂ ਆ ਗਈਆਂ। ਦੂਸਰੀ ਗੱਲ, ਮੀਡੀਆ ਉਸ ਵੇਲੇ ਇੰਨਾ ਕਾਮਯਾਬ ਨਹੀਂ ਸੀ ਜਿੰਨਾ ਮੀਡੀਆ ਅੱਜ ਕਾਮਯਾਬ ਹੈਗਾ। ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਵੀ ਕੋਈ ਗੱਲ ਹੁਣ ਵਾਪਰਦੀ ਤੇ ਅਗਲੇ ਮਿੰਟ ਸਾਡੇ ਤੱਕ ਪਹੁੰਚੀ ਹੁੰਦੀ ਹੈ ਵੀ ਫਲਾਣੀ ਦੁਨੀਆਂ ਦੇ ਫਲਾਣੇ ਕੋਨੇ ਵਿੱਚ ਫਲਾਣੀ ਗੱਲ ਆਹ ਗੱਲ ਹੋਊਗੀ। ਡਿਪੈਂਡ ਕਰਦਾ ਕਿ ਤੁਸੀਂ ਜੁੜੇ ਹੋਏ ਕਿੰਨੇ ਉਹਦੇ ਨਾਲ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜੇ ਕੋਈ ਵੀ ਇਲਾਜ ਪੱਧਤੀ ਇਲਾਜ ਹੀ ਉਥੋਂ ਸ਼ੁਰੂ ਕਰਦੀ ਹੈ ਜਦੋਂ ਉਹਨੂੰ ਇਹ ਪਤਾ ਲੱਗੇ ਕਿ ਇਸ ਸਰੀਰ ਦੇ ਵਿੱਚ ਆਹ ਤਰ੍ਹਾਂ ਦਾ ਡਿਜ਼ੀਜ਼ ਪ੍ਰੋਡਿਊਸਿੰਗ ਏਜੰਟ ਹੈ, ਅਸਲ ਚ ਹਾਲਾਂਕਿ ਇਹ ਤਾਂ ਫਰੂਟ ਆਫ ਦੀ ਡਿਜ਼ੀਜ਼ ਆ, ਡਿਜ਼ੀਜ਼ ਪ੍ਰੋਡਿਊਸਿੰਗ ਏਜੰਟ ਨਹੀਂ, ਪਰ ਇਹਨੂੰ ਮੰਨਿਆ ਜਾ ਰਿਹਾ ਹੈ ਕਿ ਇਹ ਡਿਜ਼ੀਜ਼ ਪ੍ਰੋਡਿਊਸਿੰਗ ਏਜੰਟ ਹੈ, ਜਿਹੜੇ ਕਿ ਬਹੁਤ ਬਾਅਦ ਚ ਪੈਦਾ ਹੁੰਦੇ ਨੇ। ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ, ਯਾਰ ਮੈਂ ਆਮ ਨਾਟ ਫੀਲਿੰਗ ਵੈਲ, ਅੱਛਾ ਭਾਈ ਡਾਕਟਰ ਕੋਲੇ ਜਾਓ, ਡਾਕਟਰ ਲੈਬ ਨੂੰ ਭੇਜੂਗਾ, ਲੈਬ ਕਹੇਗੀ ਨਹੀਂ ਭਾਈ ਇਹਦੇ ਤਾਂ ਸਾਰੇ ਟੈਸਟ ਜਿਹੜੇ ਨੇ ਨਾਰਮਲ ਆ ਰਹੇ ਨੇ, ਉਹਦੇ ਮੁਤਾਬਕ ਕੋਈ ਬਿਮਾਰੀ ਨਹੀਂ, ਪਰ ਅਲਟੀਮੇਟ ਉਹ ਬਿਮਾਰੀ ਆਪਣੇ ਆਪ ਅੰਦਰ ਚੱਲ ਰਹੀ ਹੈ, ਇੱਕ ਸਟੇਜ ਤੇ ਪਹੁੰਚੇਗੀ ਜਦੋਂ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਫੰਗਸ, ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਟੋਜੋਆ, ਕਿਸੇ ਨਾ ਕਿਸੇ ਤਰ੍ਹਾਂ ਦਾ ਬੈਸੀਲਸ ਬੈਕਟੀਰੀਆ ਜਾਂ ਵਾਇਰਸ ਆ ਜਾਏਗਾ, ਤੇ ਫੇਰ ਉਹ ਕਹੋ ਅੱਛਾ ਅੱਛਾ ਤੇਰੇ ਸਰੀਰ ਵਿੱਚ ਤੇ ਫਲਾਣੀ ਚੀਜ਼ ਇਹ ਕਾਦੇ ਦੇ ਇਫੈਕਟ, ਹੁਣ ਅਸੀਂ ਇਹਦਾ ਇਲਾਜ ਕਰ ਸਕਦੇ ਹਾਂ। ਔਰ ਸਾਰੇ ਇੱਕ ਚੁਟਕਲਾ ਸੁਣਾਇਆ ਕਰਦੇ ਸੀ ਮੈਡੀਕਲ ਕਾਲਜਾਂ ਦੇ ਵਿੱਚ ਪ੍ਰੋਫੈਸਰ ਕਿ ਇੱਕ ਬੰਦਾ ਛੋਟੇ ਮੋਟੇ ਜੁਕਾਮ, ਇਸ ਚੁਟਕਲੇ ਨੂੰ ਸਮਝਿਓ, ਚੁਟਕਲੇ ਦੇ ਮੁਤਾਬਕ ਉਹਦੇ ਭਾਵ ਅਰਥ ਸਮਝੋ ਕਿ ਛਿੱਕਾਂ ਜੁਕਾਮ ਵਾਲਾ ਚਲੇ ਗਿਆ ਤੇ ਉਹ ਡਾਕਟਰ ਕਹਿੰਦਾ ਜੀ ਮੈਂ ਤਾਂ ਚੈਸਟ ਸਪੈਸ਼ਲਿਸਟ ਹਾਂ, ਨਮੂਨੀਆ ਟੀਬੀ ਦਾ ਸਪੈਸ਼ਲਿਸਟ ਹਾਂ, ਤੇ ਤੇਰੀ ਬਿਮਾਰੀ ਮੇਰੇ ਮੁਤਾਬਕ ਤਾਂ ਜੇ ਸਮਝ ਚ ਨਹੀਂ ਆਉਂਦੀ, ਤੇ ਜਦੋਂ ਤੈਨੂੰ ਨਮੂਨੀਆ ਜਾਂ ਟੀਬੀ ਹੋਗੀ ਫੇਰ ਮੇਰੇ ਕੋਲ ਆਈ। ਹਾਂਜੀ, ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਜਦ ਤੱਕ ਸਾਡੀਆਂ ਫਿਜ਼ੀਕਲ, ਕਿਉਂਕਿ ਅਸੀਂ ਆਧਾਰ ਹੀ ਹੁਣ ਫਿਜ਼ੀਕਲ ਨੂੰ ਬਣਾ ਲਿਆ, ਅਸੀਂ ਆਧਾਰ ਫਿਜ਼ੀਕਲ ਨੂੰ ਬਣਾ ਲਿਆ ਹੈ, ਇਸ ਕਰਕੇ ਫਿਜ਼ੀਕਲ ਟਾਈਪ ਦਾ ਕਾਜ਼ੇਟਿਵ ਫੈਕਟਰ ਜਦੋਂ ਸਾਡੇ ਸਾਹਮਣੇ ਨਹੀਂ ਆਉਂਦਾ ਤੇ ਅਸੀਂ ਕਹਿੰਦੇ ਨੇ ਅਸੀਂ ਇਲਾਜ ਕਰਨ ਦੇ ਅਸਮਰੱਥ ਹਾਂ, ਤੇ ਜਦੋਂ ਹੀ ਸਾਨੂੰ ਐਸਾ ਕੁਝ ਦਿਸਣ ਲੱਗ ਜਾਂਦਾ ਹੈ ਤੇ ਫੇਰ ਅਸੀਂ ਡੀਂਗਾ ਮਾਰਦੇ ਹਾਂ ਵੀ ਠੀਕ ਹੈ ਹੁਣ ਅੱਜ ਨਹੀਂ ਤੇ ਕੱਲ ਅਸੀਂ ਕੋਈ ਨਾ ਕੋਈ ਐਸਾ ਸਬਸਟਾਂਸ, ਕੋਈ ਨਾ ਕੋਈ ਐਸਾ ਕੈਮੀਕਲ ਲੱਭ ਲੈਣਾ ਜਿਹੜਾ ਇਹਨੂੰ ਕਿਲ ਕਰ ਸਕਦਾ ਹੋਵੇ। ਔਰ ਜਦੋਂ ਜਦੋਂ ਅਸੀਂ ਇਸ ਤਰ੍ਹਾਂ ਦਾ ਕੋਈ ਕੈਮੀਕਲ ਸਬਸਟਾਂਸ ਲੱਭ ਲੈਂਦੇ ਹਾਂ ਤੇ ਉਹ ਅਸੀਂ ਇਸ ਸਰੀਰ ਤੇ ਅਪਲਾਈ ਕਰਦੇ ਹਾਂ, ਉਹਦੇ ਬਾਕੀ ਹੋਰ ਨਿਸ਼ਾਨੀਆਂ ਨਾਲ ਕੋਈ ਸੰਬੰਧ ਨਹੀਂ, ਸਿਰਫ ਉਸ ਬੈਕਟੀਰੀਆ ਨਾਲ ਮਾਰਨ ਦਾ ਸੰਬੰਧ ਹੈਗਾ। ਤੇ ਜਦੋਂ ਸਾਡੀ ਥੁੱਕ ਦੇ ਵਿੱਚ ਐਸਿਡ ਫਾਸਟ ਬੈਸੀਲਸ ਟੀਬੀ ਦਾ ਬੈਸੀਲਸ ਨਹੀਂ ਆਉਂਦਾ, ਜਦੋਂ ਸਾਡੇ ਐਕਸਪਿਊਟਮ ਦੇ ਵਿੱਚ ਨਿਊਮੋਕੋਕਸ ਨਹੀਂ ਮਿਲਦਾ, ਜਦੋਂ ਸਾਡੇ ਪਿਸ਼ਾਬ ਦੇ ਵਿੱਚ ਜਾਂ ਸਾਡੇ ਹੋਰ ਕਿਸੇ ਥਾਂ ਤੇ ਟੱਟੀ ਦੇ ਰਸਤੇ ਕੋਈ ਪ੍ਰੋਟੋਜੋਆ ਕੁਝ ਐਸਾ ਨਹੀਂ ਮਿਲਦਾ ਤੇ ਅਸੀਂ ਕਹਿੰਦੇ ਨਹੀਂ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ, ਜਾਂ ਜੇ ਸੀ ਤੇ ਅਸੀਂ ਕਿਸੇ ਚੀਜ਼ ਨਾਲ ਕੈਮੀਕਲ ਨਾਲ ਉਸਨੂੰ ਖਤਮ ਕਰ ਦਿੱਤਾ ਤੇ ਜਦੋਂ ਸਾਨੂੰ ਇਹ ਲੱਗਿਆ ਵੀ ਹੁਣ ਤੇ ਪਿਸ਼ਾਬ ਦੇ ਵਿੱਚ ਇਹ ਚੀਜ਼ ਨਹੀਂ ਆ ਰਹੀ, ਹੁਣ ਤੇ ਸਟੂਲ ਦੇ ਵਿੱਚ ਪ੍ਰੋਟੋਜੋਆ ਵਗੈਰਾ ਜਾਂ ਕੋਈ ਚੀਜ਼ ਕਿਰਮੀ ਵਗੈਰਾ ਨਹੀਂ ਆ ਰਹੀ ਤੇ ਅਸੀਂ ਕਹਿੰਦੇ ਤੂੰ ਤੰਦਰੁਸਤ ਹੋ ਗਿਆ। ਲੇਕਿਨ ਅਸਲ ਤੰਦਰੁਸਤੀ ਦਾ ਸਰਟੀਫਿਕੇਟ ਦੇਣਾ ਉਦੋਂ ਸੀ ਜਦੋਂ ਇਹ ਬੰਦਾ ਕਹੇ ਵੀ ਯਾਰ ਮੈਂ ਬਿਲਕੁਲ ਠੀਕ ਆ, ਪਰ ਅੱਜ ਹੁਣ ਉਲਟ ਹੋ ਗਿਆ, ਡਾਕਟਰ ਕਹਿੰਦੇ ਨੇ ਕਿ ਯਾਰ ਮੈਂ ਸਰਟੀਫਾਈ ਕਰਤਾ ਕਿ ਤੂੰ ਠੀਕ ਆ, ਜਦੋਂ ਕਿ ਵਾਰ ਵਾਰ ਉਸੇ ਹੀ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਵਾਰ ਵਾਰ ਸਾਡੇ ਸਰੀਰ ਤੇ ਹਾਵੀ ਹੋ ਰਹੀਆਂ ਨੇ, ਬਲਕਿ ਹੋਰ ਸਟਰੋਂਗਰ ਹੋ ਕੇ ਆ ਰਹੀਆਂ ਨੇ, ਪਹਿਲੇ ਨਾਲੋਂ ਹੋਰ ਸਟਰੋਂਗਰ ਹੋ ਕੇ ਆ ਰਹੀਆਂ ਨੇ, ਤੇ ਜੋ ਉਪਰਾਲੇ ਅਸਾਂ ਕੀਤੇ ਹੁੰਦੇ ਨੇ ਉਹ ਉਪਰਾਲੇ ਸਾਡੇ ਡਿਸ ਸਿਮੀਲਰ ਹੁੰਦੇ ਨੇ, ਸਿਮੀਲਰ ਬੇਸ ਤੇ ਨਹੀਂ ਹੁੰਦੇ, ਡਿਸ ਸਿਮੀਲਰ ਬੇਸ ਤੇ ਹੁੰਦੇ ਨੇ, ਔਰ ਇਸ ਕਰਕੇ ਬਿਮਾਰੀ ਹੋਰ ਬੜੀ ਤੇਜ਼ੀ ਦੇ ਨਾਲ ਬੜੀ ਹੋਰ ਜ਼ਿਆਦਾ ਇਫੈਕਟਿਵ ਤਰੀਕੇ ਦੇ ਨਾਲ ਸਾਡੇ ਦੇ ਉੱਪਰ ਹਾਵੀ ਹੁੰਦੀ ਹੈ, ਔਰ ਅਸੀਂ ਇਸੇ ਤਰ੍ਹਾਂ ਵੇਖ ਹੀ ਰਹੇ ਹਾਂ ਕਿ ਨਿਤ ਦਿਨ ਨਵੀਆਂ ਬਿਮਾਰੀਆਂ ਸਾਡੇ ਸਾਹਮਣੇ ਆ ਰਹੀਆਂ ਨੇ, ਕਿਉਂਕਿ ਅਸੀਂ ਨੇਚਰ ਦਾ ਜਿਹੜਾ ਅਸੂਲ ਸੀ ਨਾ ਸਿਮੀਲਰ ਟਾਈਪ ਦੀ ਹੈਲਪ ਦਾ, ਜਾਂ ਇੰਜ ਕਹਿ ਲੋ ਵੀ ਅਸਲ ਮੁੱਦਾ ਕੀ ਹੈ, ਅਸਲ ਮੁੱਦਾ ਕਿਸੇ ਵੀ ਬਿਮਾਰੀ ਨੂੰ ਪੈਦਾ ਕਰਨ ਦਾ ਤਾਂ ਉਹਦੇ ਕਾਰਨ ਨੇ ਨਾ, ਕਿ ਅਸੀਂ ਨਾਮ ਦੇ ਮੁਤਾਬਕ ਨਹੀਂ ਚੱਲੇ, ਜਿਵੇਂ ਸ਼ੁਰੂਆਤੀ ਦੌਰ ਦੀ ਮੈਂ ਗੱਲ ਕੀਤੀ, ਸਰਵ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਨਾਮ ਔਖਦ ਹੈ, ਤੇ ਔਖਦ ਦਾ ਐਕਸਪਲੇਨੇਸ਼ਨ ਮੈਂ ਤੁਹਾਨੂੰ ਮੈਡੀਸਿਨ ਦੇ ਮੁਤਾਬਕ ਦੱਸਿਆ ਕਿ ਜੇ ਅਸੀਂ ਇਸ ਸਰੀਰ ਦੇ ਵਿੱਚ ਇੱਕ ਇੱਕ ਸੈੱਲ ਦੀ ਆਕਸੀਡੇਸ਼ਨ ਪੂਰੀ ਕਰ ਰਹੇ ਹਾਂ, ਹਰ ਸੈੱਲ ਦੇ ਵਿੱਚ ਆਕਸੀਜਨ ਜਾ ਰਹੀ ਹੈ, ਖੁਰਾਕ ਜਾ ਰਹੀ ਹੈ, ਤੇ ਉਹ ਮੈਟਾਬੋਲਾਈਜ਼ ਹੋ ਰਹੀ ਹੈ, ਤੇ ਅਸੀਂ ਤੰਦਰੁਸਤ ਹੋਵਾਂਗੇ, ਮਤਲਬ ਅਸੀਂ ਫਿਜ਼ੀਕਲ ਤੌਰ ਤੇ ਸਰਵ ਰੋਗ ਕਾ ਔਖਦ ਨਾਮ ਫਿਜ਼ੀਕਲੀ ਪੂਰਾ ਕਰ ਰਹੇ ਹਾਂ, ਬਿਮਾਰ ਨਹੀਂ ਹੋਵਾਂਗੇ, ਪਰ ਜੇ ਅਗਰ ਐਸਾ ਹੋਏਗਾ ਵੀ ਤਾਂ ਅਸੀਂ ਜਲਦੀ ਤੰਦਰੁਸਤ ਹੋ ਜਾਵਾਂਗੇ, ਔਰ ਦੂਸਰੀ ਗੱਲ ਜੇ ਐਸਾ ਹੋਇਆ ਵੀ ਤੇ ਸਾਨੂੰ ਜ਼ਰੂਰਤ ਬਾਹਰੀ ਹੈਲਪ ਦੀ ਪੈ ਗਈ, ਤੇ ਉਸ ਬਾਹਰੀ ਹੈਲਪ ਦੇ ਵਿੱਚ ਸਾਨੂੰ ਇਹ ਵੇਖਣਾ ਹੋਏਗਾ ਕਿ ਕਾਜ਼ੇਟਿਵ ਫੈਕਟਰ ਕਿਹੜੇ ਕਿਹੜੇ ਹਨ। ਅਸੀਂ ਕਾਜ਼ੇਟਿਵ ਫੈਕਟਰਾਂ ਦੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬੜੀ ਤਰ੍ਹਾਂ ਵਿਆਖਿਆ ਕੀਤੀ ਹੈ, ਐਕਸਾਈਟਿੰਗ ਫੈਕਟਰ ਨੇ ਜਾਂ ਮੈਂਟੇਨਿੰਗ ਫੈਕਟਰ ਨੇ ਜਾਂ ਫੰਡਾਮੈਂਟਲ ਫੈਕਟਰ ਨੇ, ਇਹਨਾਂ ਦੀ ਵਿਆਖਿਆ ਮੈਂ ਬਹੁਤ ਵਾਰ ਤੁਹਾਡੇ ਸਾਹਮਣੇ ਇਸ ਹਾਲਾਤ ਵਿੱਚ ਕਰ ਚੁੱਕਿਆ ਹਾਂ, ਪਰ ਅਸਲ ਦੇ ਵਿੱਚ ਜੇ ਅਸੀਂ ਇਹਨਾਂ ਕਾਰਨਾਂ ਦੇ ਬਾਰੇ ਜਾਣਦੇ ਹੋਈਏ ਜਿਹੜੇ ਐਕਸਾਈਟਿੰਗ ਫੈਕਟਰ ਨੇ, ਅੱਜ ਅਸੀਂ ਰਹਿਣ ਸਹਿਣ ਦੇ ਵਿੱਚ, ਅੱਜ ਅਸੀਂ ਖਾਣ ਪਾਣ ਦੇ ਵਿੱਚ ਕੀ ਬਦਪਰਹੇਜ਼ੀ ਕੀਤੀ, ਜੋ ਅਸੀਂ ਨਾਰਮ ਅੱਗੇ ਨਾਰਮਲੀ ਨਹੀਂ ਕਰਦੇ ਸਾਂ, ਅੱਜ ਅਸੀਂ ਕੀ ਕੀਤਾ ਹੈਗਾ, ਇੰਜ ਕਹਿ ਲੋ ਅਗਰ ਪਿਛਲੇ 72 ਘੰਟਿਆਂ ਦਾ ਸਰਵੇ ਅਸੀਂ ਦੁਬਾਰਾ ਕਰ ਲੈਂਦੇ ਹਾਂ ਵੀ ਮੈਂ ਕੀ ਖਾਧਾ ਸੀ ਜਿਹੜਾ ਆਮ ਨਹੀਂ ਸੀ ਖਾਂਦਾ, ਮੈਂ ਕੀ ਕਰਿਆ ਸੀ ਜਿਹੜਾ ਮੈਂ ਆਮ ਨਹੀਂ ਸੀ ਕਰਦਾ, ਔਰ ਉਹਦੇ ਵਿੱਚੋਂ ਸਾਨੂੰ ਕਿਸੇ ਵੀ ਬਿਮਾਰੀ ਦੇ ਐਕਿਊਟ ਟਾਈਪ ਦੀ ਬਿਮਾਰੀ ਦੇ ਕਾਰਨ ਲੱਭ ਜਾਣਗੇ, ਔਰ ਜੇ ਅਸੀਂ ਉਹਨਾਂ ਦੁਬਾਰਾ ਕਾਰਨਾਂ ਨੂੰ ਦਰੁਸਤ ਕਰ ਲਿਆ ਤੇ ਫੇਰ ਸਾਨੂੰ ਸ਼ਾਇਦ ਕਿਸੇ ਦਵਾਈ ਦੀ ਵੀ ਲੋੜ ਨਹੀਂ ਪੈਣੀ, ਅਸੀਂ ਆਪਣੇ ਆਪ ਬਿਨਾਂ ਦਵਾਈ ਤੋਂ ਵੀ ਸਾਡੇ ਸਰੀਰ, ਕਿਉਂਕਿ ਸਾਡੇ ਸਰੀਰ ਦੇ ਵਿੱਚ ਵਾਇਟਲਿਟੀ ਜਿਹੜੀ ਹੈ ਉਹ ਐਵਰ ਐਕਟਿੰਗ ਹੈਗੀ ਹੈ ਔਰ ਐਵਰ ਪ੍ਰਿਜ਼ਰਵੇਟਰ ਹੈਗੀ ਹੈ, ਹਮੇਸ਼ਾ ਸਿਹਤ ਨੂੰ ਪ੍ਰਿਜ਼ਰਵ ਕਰਕੇ ਰੱਖਦੀ ਹੈ, ਪਰ ਜੇ ਕੋਈ ਐਸੀ ਸ਼ਕਤੀ ਆ ਜਾਵੇ ਤੇ ਫੇਰ ਵਿਚਾਰੀ ਬਿਮਾਰ ਹੁੰਦੀ ਹੈ, ਔਰ ਉਹਦੇ ਪਿੱਛੇ ਪਹਿਲੇ ਕਾਰਨ ਜਿਹੜੇ ਨੇ ਮੈਂ ਤੁਹਾਨੂੰ ਦੱਸਿਆ ਵੀ ਐਕਸਾਈਟਿੰਗ ਕਾਰਨ ਹਨ ਜਿਹੜੇ ਕਿ ਇਮੀਡੀਏਟਲੀ ਕਿਸੇ ਚੀਜ਼ ਨੂੰ, ਕਿਸੇ ਵਪਾਰ ਨੂੰ, ਕਿਸੇ ਬਿਮਾਰੀ ਨੂੰ ਸਾਡੇ ਸਰੀਰ ਵਿੱਚ ਐਕਸਾਈਟ ਕਰਦੇ ਨੇ, ਪੈਦਾ ਕਰਦੇ ਨੇ, ਪਰ ਇਹ ਅਸੀਂ ਲੱਭ ਸਕਦੇ ਹਾਂ ਸ਼ਾਰਟ ਐਕਟਿੰਗ ਮੈਡੀਸਿਨ ਦੇ, ਸ਼ਾਰਟ ਡਿਜ਼ੀਜ਼ ਦੇ ਵਿੱਚ ਜਿਹਨੂੰ ਅਸੀਂ ਅਕਿਊਟ ਡਿਜ਼ੀਜ਼ ਕਹਿੰਦੇ ਹਾਂ, ਔਰ ਅਕਿਊਟ ਡਿਜ਼ੀਜ਼ ਦੇ ਵਿੱਚ ਮੈਂ ਬੜੀ ਆਸਾਨੀ ਦੇ ਨਾਲ ਬਿਨਾਂ ਦਵਾਈ ਤੋਂ ਪਰਹੇਜ਼ ਪ੍ਰਕੋਸ਼ਨ ਕਰਕੇ, ਕਿਉਂਕਿ ਦਵਾਈਆਂ ਦਾ ਚੱਲਣ ਤੇ ਬਹੁਤ ਥੋੜੇ ਸਮੇਂ ਤੋਂ ਐਸਾ ਚਾਲੂ ਹੋਇਆ ਆ, ਉਸ ਤੋਂ ਪਹਿਲਾਂ ਤੇ ਲੋਕ ਦਵਾਈਆਂ ਨਹੀਂ ਸੀ ਲੈਂਦੇ ਹੁੰਦੇ ਨਾ, ਔਰ ਸਰੀਰ ਆਪਣੇ ਆਪ ਨੂੰ ਕਵਰ ਕਰਦਾ ਸੀ, ਬਿਮਾਰੀਆਂ ਵੀ ਇੰਨੀਆਂ ਜਾਂ ਇਸ ਤਰ੍ਹਾਂ ਦੀਆਂ ਨਹੀਂ ਸੀ ਬਣੀਆਂ ਜਿਹੜੀਆਂ ਅੱਜ ਸਾਡੇ ਸਾਹਮਣੇ ਆ ਗਈਆਂ ਨੇ, ਕਿਉਂਕਿ ਸਾਡੀਆਂ ਉਹਨਾਂ ਸਿਆਣਪਾਂ ਦੇ ਕਰਕੇ ਹੀ ਜਿਹੜੀਆਂ ਅਸੀਂ ਸਿਆਣਪਾਂ ਆਪਦੇ ਵੱਲੋਂ ਕਰਦੇ ਰਹੇ ਹਾਂ, ਉਹ ਸਿਆਣਪਾਂ ਨਹੀਂ ਸਨ, ਉਹ ਨੇਚਰ ਦੇ ਅਗੇਂਸਟ ਸਨ, ਕੁਦਰਤ ਦੇ ਅਸੂਲ ਦੇ ਅਗੇਂਸਟ ਸਨ, ਸਾਡੇ ਸਰਕੇਡੀਅਨ ਸਿਸਟਮ ਨੂੰ ਫਾਲੋ ਨਹੀਂ ਕਰਦੀਆਂ ਸੀਗੀਆਂ, ਜਿਹੜਾ ਜਿਸ ਕਰਕੇ ਅਸੀਂ ਬਿਮਾਰ ਪੈਂਦੇ ਰਹੇ, ਔਰ ਸਰਕੇਡੀਅਨ ਸਿਸਟਮ ਦੀ ਵੀ ਮੈਂ ਬਹੁਤ ਵਾਰੀ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਹੈ, ਨੇਚਰ ਨੇ ਰਾਤ ਤੇ ਦਿਨ ਬਣਾਏ ਹਨ, ਰਾਤ ਤੇ ਦਿਨ ਨੂੰ ਅਗਰ ਅਸੀਂ ਫਾਲੋ ਕਰਕੇ ਨਹੀਂ ਚੱਲਦੇ ਤੇ ਅਲਟੀਮੇਟ ਅਸੀਂ ਸਫ਼ਰ ਕਰਾਂਗੇ, ਅੱਜ ਨਹੀਂ ਤੇ ਕੱਲ ਕਰਾਂਗੇ, ਕਿੰਨੀ ਕਿਤੇ ਸਰੀਰ ਇਸ ਬੇਨਿਆਈ ਨੂੰ ਬਰਦਾਸ਼ਤ ਕਰਦਾ ਰਹੇਗਾ, ਨਹੀਂ ਜੀ ਯਾਰ ਮੈਨੂੰ ਤਾਂ ਜੋਬ ਹੀ ਨਾਈਟ ਦੀ ਮਿਲੀ, ਮੈਂ ਤਾਂ ਨਾਈਟ ਜੋਬ ਕਰਨੀ ਹੈ, ਮਜਬੂਰੀ ਹੈ, ਪਰ ਤੁਸੀਂ ਨਹੀਂ ਸਮਝਦੇ ਕਿ ਨਾਈਟ ਜੋਬ ਕਰਨ ਨਾਲ ਤੁਸੀਂ ਨੇਚਰ ਦਾ ਜਿਹੜਾ ਅਸੂਲ ਹੈ, ਨਾਮ ਦੀ ਪਰਿਭਾਸ਼ਾ ਤਾਂ ਪੂਰੀ ਕਰ ਨਹੀਂ ਰਹੇ, ਨੇਚਰ ਦਾ ਜਿਹੜਾ ਅਸੂਲ ਹੈਗਾ ਆ ਉਹ ਪੂਰਾ ਨਹੀਂ ਕਰ ਰਹੇ, ਔਰ ਉਹਦੀ ਵੀ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਕਈ ਵਾਰ ਦਿੱਤੀ ਹੈ ਕਿ ਇੱਕ ਇਸ ਤਰ੍ਹਾਂ ਦਾ ਵਪਾਰ, ਅਮੁੱਲ ਗੁਣ ਮੁੱਲ ਵਪਾਰ ਚੱਲ ਰਿਹਾ ਹੈਗਾ, ਜਿਹੜਾ ਕਿ ਬਨਸਪਤੀ ਸਾਨੂੰ ਆਕਸੀਜਨ ਦੇ ਰਹੀ ਹੈ, ਅਸੀਂ ਉਹਨੂੰ ਕਾਰਬਨ ਡਾਈਆਕਸਾਈਡ ਦੇ ਰਹੇ ਹਾਂ, ਕੋਈ ਪੈਸੇ ਧੇਲੇ ਦਾ ਲੈਣ ਦੇਣ ਹੈ ਨਹੀਂ, ਸਿਰਫ ਲੈਣਾ ਹੈ ਤੇ ਦੇਣਾ ਹੈ, ਦੋਹਾਂ ਦਾ ਜੀਵਨ ਇਸ ਗੱਲ ਦੇ ਉੱਪਰ ਨਿਰਭਰ ਕਰਦਾ ਹੈਗਾ, ਔਰ ਇਹ ਕਿਰਿਆ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਮਿਡ ਨਾਈਟ, ਚਾਹੇ ਤੁਸੀਂ ਇੰਡੀਆ ਚ ਹੋ, ਚਾਹੇ ਤੁਸੀਂ ਦੁਨੀਆ ਦੇ ਕਿਸੇ ਦੇਸ਼ ਕਿਸੇ ਕੋਨੇ ਵਿੱਚ ਹੈਗੇ ਹੋ, ਉੱਥੇ ਜਿਹੜੀ ਮਿਡ ਨਾਈਟ ਹੁੰਦੀ ਹੈ ਉਸ ਸਮੇਂ ਬਨਸਪਤੀ ਦਾ ਤੇ ਐਨੀਮਲਸ ਦਾ ਆਪਸ ਵਿੱਚ ਜਿਹੜਾ ਇਹ ਰਿਸ਼ਤਾ ਹੈ ਉਹ ਇੱਕ ਵਾਰ ਬਦਲ ਜਾਂਦਾ ਹੈ। ਔਰ ਸਧਾਰਨ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਘਰ ਦੀਆਂ ਸਵਾਣੀਆਂ ਰਾਤ ਨੂੰ ਕੰਮ ਕਰਕੇ ਭਾਂਡੇ ਆਪਣੇ ਗਰਮ ਪਾਣੀ ਨਾਲ ਧੋ ਕੇ ਮੂੰਹ ਤੇ ਮਾਰ ਕੇ ਰੱਖ ਦਿੰਦੀਆਂ ਨੇ ਵੀ ਸਵੇਰੇ ਫਿਰ ਇਸਤੇਮਾਲ ਕਰਨੇ। ਕੁਦਰਤ ਆਪਣੀ ਸਾਰੀ ਕ੍ਰੀਏਸ਼ਨ ਜਿਹਦੇ ਚ ਐਨੀਮਲਸ ਵੀ ਨੇ ਜਿਹਦੇ ਚ ਬਨਸਪਤੀ ਵੀ ਹੈ ਇਹਨਾਂ ਦੇ ਉੱਪਰ ਇਹੀ ਚੀਜ਼ ਐਕਸਪੈਰੀਮੈਂਟ ਕਰਦੀ ਹੈ ਵੀ ਇਹਨਾਂ ਨੂੰ ਫਿਰ ਮੈਂ ਵਰਤਣਾ ਹੈਗਾ। ਅੱਛਾ ਬਈ ਰਾਤ ਪੈ ਗਈ ਹੈ ਤੇ ਹੁਣ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਬਨਸਪਤੀ ਸਾਡੇ ਕੋਲ ਲੈਂਦੀ ਸੀ ਉਹਨੇ ਬੰਦ ਕਰਕੇ ਆਕਸੀਜਨ ਲੈਣੀ ਹੈ। ਅਸੀਂ ਸਰੀਰਕ ਤੌਰ ਤੇ ਆਕਸੀਜਨ ਲੈਂਦੇ ਹਾਂ ਤਾਂ ਅਸੀਂ ਰਾਤ ਦੇ ਮਿਡ ਨਾਈਟ ਦੇ ਵਿੱਚ ਅਸੀਂ ਕਾਰਬਨ ਡਾਈਆਕਸਾਈਡ ਲੈਣੀ ਹੈ। ਜਿਹੜੀ ਸਾਡੀ ਆਕਸੀਜਨ ਠੰਡੀ ਹੈ ਜਿਹੜੀ ਸਾਡੀ ਆਕਸੀਜਨ ਭਾਰੀ ਹੈ ਸਧਾਰਨ ਸਮਝਣ ਵਾਲੀਆਂ ਗੱਲਾਂ ਨੇ ਕਾਰਬਨ ਡਾਈਆਕਸਾਈਡ ਜਾਏਗੀ ਸਾਡੀਆਂ ਉਹ ਫੇਫੜਿਆਂ ਦੀਆਂ ਜਿਹੜੇ ਐਲਵਲਾਈਜ ਨੇ ਉਹਨਾਂ ਨੂੰ ਡਾਇਲਟ ਕਰੇਗੀ ਔਰ ਉਹਨਾਂ ਦੀ ਕਪੈਸਿਟੀ ਵੱਧ ਜਾਏਗੀ। ਔਰ ਜੇ ਤੁਸੀਂ ਉਸ ਵੇਲੇ ਕੰਮ ਕਰ ਰਹੇ ਹੋ ਤੇ ਮਸਲ ਤਾਂ ਐਕਟਿਵ ਨੇ ਚੁਸਤ ਨੇ ਇਸ ਕਰਕੇ ਐਲਵਲਾਈਜ ਤੋਂ ਫੈਲਣਗੀਆਂ ਨਹੀਂ ਫੈਲਣਗੀਆਂ ਉਹਦੇ ਚ ਕਾਰਬਨ ਡਾਈਆਕਸਾਈਡ ਨਹੀਂ ਜਾਏਗੀ ਉਹਨਾਂ ਨੂੰ ਡਾਇਲੇਟ ਨਹੀਂ ਕਰੇਗੀ ਅਲਟੀਮੇਟ ਕਰਦੇ ਕਰਦੇ ਕਰਦੇ ਕਰਦੇ ਉਹ ਤੁਹਾਡੀ ਐਲਵਲਾਈਜ ਸੁੰਗੜ ਜਾਣਗੀਆਂ ਉਹਨਾਂ ਚ ਆਕਸੀਜਨ ਕੈਰੀ ਕਪੈਸਿਟੀ ਘੱਟ ਜਾਏਗੀ ਤੇ ਆਟੋਮੈਟਿਕਲੀ ਥਕਾਵਟ ਸਾਹ ਚੜਨਾ ਬਿਮਾਰੀਆਂ ਇਧਰ ਉਧਰ ਆਣੀਆਂ ਇਹ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਰ ਜੇ ਤੁਸੀਂ ਸਰਕੇਡੀਅਨ ਸਿਸਟਮ ਨੂੰ ਫਾਲੋ ਕੀਤਾ ਤੇ ਅਲਟੀਮੇਟ ਕੀ ਹੋਏਗਾ ਮਿਡ ਨਾਈਟ ਦੇ ਪੈਰ ਕੁਦਰਤ ਦੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਵੀ ਕਿਸੇ ਦੂਸਰੇ ਦੇ ਤੇ ਕਰ ਦੂਗਾ ਇਹ ਸਿਸਟਮ ਤੇ ਤੁਹਾਡੇ ਸਰੀਰ ਚ ਨਹੀਂ ਹੋਊਗਾ ਹੋਏਗਾ। ਔਰ ਉਹਦੇ ਵਾਸਤੇ ਮੈਂ ਨਿਯਮ ਤੁਹਾਨੂੰ ਦੱਸਿਆ ਸੀ ਵੀ ਜੇ ਰਾਤ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਅਗਰ ਤੁਸੀਂ ਕੰਪਲੀਟ ਨੀਂਦ ਵਿੱਚ ਹੁੰਦੇ ਹੋ ਰਿਲੈਕਸ ਹੁੰਦੇ ਹੋ ਤੁਹਾਡੇ ਮਸਲ ਪੂਰੀ ਤਰ੍ਹਾਂ ਰਿਲੈਕਸ ਨੇ ਕੁਦਰਤ ਨੂੰ ਆਸਾਨੀ ਹੋਗੀ ਤੁਹਾਡੇ ਸਰੀਰ ਦੀਆਂ ਐਲਬੋਲਾਈਜ਼ ਜਿਹੜੀਆਂ ਅੱਗੋਂ ਛੋਟੇ ਮੂੰਹ ਵਾਲੀਆਂ ਪਿੱਛੋਂ ਡਾਇਲੇਟਡ ਨੇ ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਾ ਸਕੇ ਉਹ ਫੈਲ ਸਕਣ ਔਰ ਫੈਲ ਸਕਣ ਤਾਂ ਕਿ ਜਦੋਂ ਉਸ ਤੋਂ ਬਾਅਦ ਤੁਸੀਂ ਉੱਠੋ ਉਹਦੇ ਵਿੱਚ ਪੂਰੀ ਆਕਸੀਜਨ ਭਰ ਸਕੇ ਔਰ ਪੂਰੀ ਆਕਸੀਜਨ ਜਦੋਂ ਭਰੇਗੀ ਤੇ ਤੁਹਾਡੀ ਐਨਰਜੀ ਵਧੇਗੀ ਤੁਹਾਡੇ ਸਰੀਰ ਚ ਥਕਾਵਟ ਨਹੀਂ ਹੋਏਗੀ ਤੁਹਾਡੇ ਕੰਮ ਕਰਨ ਦੀ ਸਮਰੱਥਾ ਵਧੇਗੀ ਆਟੋਮੈਟਿਕਲੀ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ। ਸੋ ਇਹ ਸਾਰਾ ਸਰਕੇਡੀਅਨ ਸਿਸਟਮ ਸਾਡੇ ਐਕਸਾਈਟਿੰਗ ਫੈਕਟਰਾਂ ਦੇ ਵਿੱਚ ਆਉਂਦਾ ਸੀਗਾ ਮੌਸਮ ਦੇ ਹਾਲਾਤਾਂ ਦੇ ਵਿੱਚ ਆਉਂਦਾ ਸੀ ਜੇ ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਾਡੇ ਸਰੀਰ ਦੇ ਵਿੱਚ ਨਹੀਂ ਹੋਣਗੀਆਂ। ਪਰ ਜੇ ਅਸੀਂ ਨਹੀਂ ਫਾਲੋ ਕਰਾਂਗੇ ਤੇ ਫਿਰ ਅਸੀਂ ਅੱਜ ਵੀ ਤਿਲਕਣੀ ਵੱਟ ਦੇ ਉੱਪਰ ਤੁਰ ਰਹੇ ਹਾਂ ਤੇ ਕੱਲ ਵੀ ਤੁਰ ਰਹੇ ਹਾਂ ਅੱਜ ਵੀ ਡਿੱਗੀਆਂ ਤੇ ਕੱਲ ਵੀ ਤਿਲਕੇ ਹਾਂ ਹੋ ਸਕਦਾ ਐਸਾ ਕਿਸੇ ਵੀ ਵੇਲੇ ਅਸੀਂ ਬਿਮਾਰ ਪੈ ਜਾਈਏ ਔਰ ਉਹਦੇ ਵਾਸਤੇ ਫਿਰ ਸਾਡੇ ਕੋਲ ਕੋਈ ਹੱਲ ਨਾ ਲੱਭੇ ਕਿਉਂਕਿ ਅਸੀਂ ਅਸਲ ਸੂਤਰ ਤੇ ਗਵਾ ਦਿੱਤਾ ਸਰਕੇਡੀਅਨ ਸਿਸਟਮ ਦਾ ਜਿਹੜਾ ਸੂਤਰ ਸੀ ਉੱਥੇ ਮੌਸਮ ਦੇ ਹਾਲਾਤ ਅਸੀਂ ਗਵਾ ਦਿੱਤਾ ਕੁਦਰਤ ਨੂੰ ਤਾਂ ਫਾਲੋ ਹੀ ਨਹੀਂ ਕੀਤਾ ਨਾਮ ਦੀ ਪਰਿਭਾਸ਼ਾ ਨੂੰ ਸਮਝੇ ਨਹੀਂ ਕਿ ਸਿਹਤ ਵਾਸਤੇ ਕੀ ਸੀਗੀ ਅਲਟੀਮੇਟ ਬਿਮਾਰ ਪਾਂਗੇ ਔਰ ਲੰਬੇ ਸਮੇਂ ਤੱਕ ਬਿਮਾਰ ਰਹਾਂਗੇ ਜਦ ਤੱਕ ਅਸੀਂ ਉਹਨਾਂ ਗੱਲਾਂ ਨੂੰ ਫਾਲੋ ਨਹੀਂ ਕਰਦੇ ਸਰੀਰ ਦੀ ਸਮਰੱਥਾ ਹਰ ਪਾਸਿਓ ਸਾਡੀ ਘਟੇਗੀ। ਸੋ ਇਹ ਆਮ ਤੌਰ ਤੇ ਜਿਹੜਾ ਲੈਕਚਰ ਸੀ ਇਹ ਤੁਹਾਡੇ ਕੁਐਸਚਨ ਦੇ ਉੱਪਰ ਆਧਾਰਿਤ ਸੀ ਜਿਹੜਾ ਮੈਂ ਬਹੁਤ ਦਿਨਾਂ ਤੋਂ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਬਹੁਤ ਕੁਝ ਐਸਾ ਹੈਗਾ ਆ ਜਿਹੜਾ ਫਿਲੋਸਫੀਕਲ ਆਧਾਰ ਤੇ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰ ਸਕਦਾ ਹਾਂ ਔਰ ਉਸ ਨੂੰ ਮੈਂ ਸਮੇਂ ਸਮੇਂ ਜਦੋਂ ਕੋਈ ਕੁਐਸਚਨ ਆਉਂਦਾ ਮੈਂ ਉਦੋਂ ਵੀ ਉਸ ਨੂੰ ਫਿਲੋਸਫੀ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਵੈਸੇ ਜਿਹੜਾ ਸਾਡਾ ਰੂਟੀਨ ਦਾ ਸਿਸਟਮ ਚੱਲ ਰਿਹਾ ਉਹ ਤੁਸੀਂ ਜਾਣਦੇ ਹੀ ਹੋ ਜੀਵਨ ਤੋਂ ਜੀਵਨ ਦੀ ਉਤਪਤੀ ਹੋਈ ਕਿਵੇਂ ਔਰ ਉਹ ਸਾਰੀ ਵਿਆਖਿਆ ਸਪਰਮ ਤੋਂ ਓਵਮ ਤੱਕ ਔਰ ਉਹਨਾਂ ਦੀ ਬਣਤਰ ਕਿਵੇਂ ਹੋਈ ਕਿੱਥੇ ਹੋਈ ਉਹਦੇ ਪਿੱਛੇ ਕਿਹੜੀ ਕਿਹੜੀ ਫਿਲਾਸਫੀ ਸੀ ਕਿਹੜੀ ਕਿਹੜੀ ਫਿਜ਼ੀਓਲੋਜੀ ਸੀ ਔਰ ਉਹਨੇ ਕਿਵੇਂ ਕੰਮ ਕੀਤਾ ਕਿਵੇਂ ਓਵਮ ਮੈਚਿਓਰ ਹੋਇਆ ਕਿਵੇਂ ਸਪਰਮ ਮੈਚਿਓਰ ਹੋਇਆ ਕਿਵੇਂ ਉਹਨਾਂ ਦਾ ਮਿਲਾਪ ਹੋਇਆ ਕਿਸ ਤਰ੍ਹਾਂ ਉਸ ਤੋਂ ਬਾਅਦ ਪ੍ਰੈਗਨੈਂਸੀ ਡਿਵੈਲਪ ਹੋਈ ਪੇਟ ਮਾਂ ਦੇ ਪੇਟ ਵਿੱਚ ਉਸਨੇ ਕਿਵੇਂ ਉਹ ਸਮਾਂ ਗੁਜ਼ਾਰਿਆ ਔਰ ਉਸ ਸਮੇਂ ਦੇ ਵਿੱਚ ਕੀ ਘਟਨਾਵਾਂ ਇਹਦੇ ਨਾਲ ਵਾਪਰੀਆਂ ਇਹ ਸਾਰੀ ਗੱਲ ਇੱਕ ਇੱਕ ਸਟੈਪ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਤੇ ਫਿਰ ਉਹ ਸਮਾਂ ਆਇਆ ਜਦੋਂ ਇਸ ਬੱਚੇ ਨੇ ਇਸ ਸਰੀਰ ਤੋਂ ਬਾਹਰ ਆਉਣਾ ਸੀਗਾ ਜਿਹਨੂੰ ਅਸੀਂ ਲੇਬਰ ਕਹਿੰਦੇ ਹਾਂ ਔਰ ਉਸ ਲੇਬਰ ਦੀ ਪੂਰੀ ਵਿਆਖਿਆ ਅਲੱਗ ਅਲੱਗ ਸਟੇਜਾਂ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਫਿਰ ਜੀਵਨ ਦਾ ਨਵ ਜੀਵਨ ਅਸੀਂ ਉਹਨੂੰ ਨਵ ਜੀਵਨ ਕਹਿੰਦੇ ਹਾਂ ਹਾਲਾਂਕਿ ਉਹ ਬੱਚਾ ਤੇ 280 ਦਿਨ ਪਹਿਲਾਂ ਪੈਦਾ ਹੋ ਚੁੱਕਿਆ ਸਾਡੀ ਨਜ਼ਰ ਚ ਨਹੀਂ ਆਇਆ ਕਿਉਂਕਿ ਅਸੀਂ ਮਟੀਰੀਅਲ ਵੇਖਣਾ ਸ਼ੁਰੂ ਕੀਤਾ ਹੋਇਆ ਨਾ ਕਿ ਜੋ ਮਟੀਰੀਅਲ ਸਾਡੇ ਸਾਹਮਣੇ ਆਇਆ ਅਸੀਂ ਉਹਨੂੰ ਕਹਿੰਦੇ ਹਾਂ ਪੋਜ਼ਿਟਿਵ ਆ ਹਾਂਜੀ ਤੇ ਜੋ ਸਾਨੂੰ ਦਿਸਿਆ ਨਹੀਂ ਗਾ ਉਦੋਂ ਤੱਕ ਅਸੀਂ ਕਹਿੰਦੇ ਨਹੀਂ ਜੰਮਿਆ ਨਹੀਂ ਗਾ ਉਹ ਜੰਮ ਤੇ ਗਿਆ ਮਾਂ ਦੇ ਆਖਰੀ ਮਾਸਿਕ ਧਰਮ ਦੇ 14 ਤੋਂ 15 ਦਿਨ ਦੇ ਅੰਦਰ ਅੰਦਰ ਉਹ ਤੇ ਜੰਮ ਗਿਆ ਪਹਿਲੇ 14-15 ਦਿਨ ਤੇ ਮਾਂ ਨੂੰ ਵੀ ਨਹੀਂ ਪਤਾ ਹਾਲਾਤ ਵੀ ਨਹੀਂ ਹੈਗੇ ਈਵਨ ਮਾਂ ਨੂੰ ਤੇ ਇੱਕ ਮਹੀਨੇ ਤੱਕ ਵੀ ਨਹੀਂ ਪਤਾ ਲੱਗਦਾ ਕਿ ਮੈਂ ਪ੍ਰੈਗਨੈਂਟ ਹਾਂ ਕਿ ਨਹੀਂ ਹਾਂ ਉਹਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਉਹਦਾ ਮੈਂਸਲ ਇੱਕ ਸਾਈਕਲ ਜਿਹੜਾ ਮਿਸ ਹੋ ਜਾਂਦਾ ਹੈਗਾ ਪਰ ਅਸੀਂ ਮਟੀਰੀਅਲ ਅੱਖਾਂ ਵੇਖਣ ਦੇ ਆਦੀ ਹੋ ਗਏ ਤੇ ਅਸੀਂ ਕਹਿੰਦੇ ਵੀ ਬੱਚਾ ਅੱਜ ਜੰਮਿਆ ਹੈ ਔਰ ਫਿਰ ਉਸ ਨਵ ਜੀਵਨ ਨੂੰ ਉੱਥੋਂ ਉਸੇ ਮੁਤਾਬਕ ਹੀ ਲੈ ਕੇ ਮੈਂ ਤੁਹਾਡੇ ਨਾਲ ਵਿਆਖਿਆ ਕੀਤੀ ਸੀ ਵੀ ਅਲੱਗ ਅਲੱਗ ਸਟੈਪ ਹਨ ਇਸ ਨੂੰ ਸਮਝਣ ਦੇ ਇਸ ਨੂੰ ਜਾਣਨ ਦੇ ਕਿ ਇਹਦੇ ਵਿੱਚ ਕੀ ਕਮੀਆਂ ਰਹਿ ਗਈਆਂ ਨੇ ਕਿਉਂ ਕਮੀਆਂ ਰਹਿ ਗਈਆਂ ਨੇ ਕਮੀਆਂ ਦੇ ਗਰੁੱਪ ਕੀ ਸੀਗੇ ਉਹ ਜੈਨੇਟਿਕ ਗਰੁੱਪ ਸੀਗਾ ਜਾਂ ਅਕਵਾਇਰਡ ਗਰੁੱਪ ਸੀਗਾ ਉਹਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਹਾਂ ਉਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆ ਉਸ ਤੋਂ ਬਾਅਦ ਅਸੀਂ ਨਵਾਂ ਅਡਲਸੈਂਸ ਦੀ ਏਜ ਤੱਕ ਪਹੁੰਚੇ ਟੋਡਲਰ ਅਡਲਸੈਂਸ ਔਰ ਉਸ ਤੋਂ ਬਾਅਦ ਪ੍ਰੀ ਪਬਰਟੀ ਵਾਲਾ ਫੇਜ ਸੀਗਾ ਬੜਾ ਅਚੰਭੇ ਵਾਲੀਆਂ ਗੱਲਾਂ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪ੍ਰੀ ਪਬਰਟੀ ਸਿੰਡਰਮ ਦੇ ਵਿੱਚ ਆ ਕੇ ਔਰ ਸੈਕਸ ਦਾ ਤਬਦੀਲ ਹੋ ਜਾਣਾ ਲੜਕੀ ਦਾ ਲੜਕਾ ਬਣ ਜਾਣਾ ਲੜਕੇ ਦਾ ਲੜਕੀ ਬਣ ਜਾਣਾ ਕਿਉਂ ਹੁੰਦਾ ਐਸਾ ਉਹ ਸਾਰੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਔਰ ਉਸ ਤੋਂ ਬਾਅਦ ਅਸੀਂ ਫਿਰ ਇਸ ਸਰੀਰ ਬਣ ਗਏ ਸਰੀਰ ਦੀ ਵਿਆਖਿਆ ਸ਼ੁਰੂ ਕੀਤੀ ਸੀ ਬਣ ਗਏ ਸਰੀਰ ਦੇ ਵਿੱਚ ਇਹ ਜੋ ਵੀ ਢਾਂਚਾ ਤੁਹਾਡੇ ਸਾਹਮਣੇ ਬਣ ਗਿਆ ਸੀਗਾ ਸਿਰ ਦੀ ਵਿਆਖਿਆ ਸਿਰ ਬਣਿਆ ਕਿਵੇਂ ਖੋਪੜੀ ਕਿਵੇਂ ਬਣੀ ਹੈਗੀ ਹੈ ਔਰ ਉਹਦੇ ਵਿੱਚ ਅੰਗ ਕਿਹੜੇ ਕਿਹੜੇ ਹੈਗੇ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਫਿਰ ਮੂੰਹ ਚਿਹਰਾ ਕਿਵੇਂ ਇੱਕ ਇੱਕ ਅੰਗ ਛਾਤੀ ਪੇਟ ਉਹਦੇ ਵਿੱਚ ਕੀ ਹੈਗਾ ਆ ਉਹਨਾਂ ਦੀ ਬਣਤਰ ਕੀ ਹੈਗੀ ਹੈ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਸਾਂ ਔਰ ਉਸ ਤੋਂ ਬਾਅਦ ਅਸੀਂ ਪਹੁੰਚੇ ਸੀ ਇਸ ਗੱਲ ਤੇ ਕਿ ਬਈ ਜਿਹੜੇ ਸੈਂਸ ਆਰਗਨ ਨੇ ਉਹਨਾਂ ਨੂੰ ਇੱਕ ਵੱਖਰੇ ਤੌਰ ਤੇ ਹੋਰ ਬਿਆਨ ਕੀਤਾ ਜਾਵੇ ਤੇ ਸੈਂਸ ਆਰਗਨ ਸਾਡੇ ਪੰਜ ਅਸੀਂ ਗਿਆਨ ਗੁਰਬਾਣੀ ਦੇ ਮੁਤਾਬਕ ਅਸੀਂ ਕਹਿੰਦੇ ਹਾਂ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਇਹਨੂੰ ਐਕਸਪਲੇਨੇਸ਼ਨ ਦੇ ਤੌਰ ਤੇ ਮੈਂ ਬੜੀ ਵਾਰ ਸਮਝਾ ਚੁੱਕਿਆ ਹਾਂ ਅੱਜ ਦਾ ਕਿਉਂਕਿ ਸਮਾਂ ਥੋੜਾ ਇਸ ਕਰਕੇ ਮੈਂ ਹੁਣੇ ਦੀ ਵਿਆਖਿਆ ਨਹੀਂ ਕਰਾਂਗਾ ਲੇਕਿਨ ਮੈਂ ਇਹੀ ਦੱਸਾਂਗਾ ਕਿ ਅਸੀਂ ਇਸ ਸਾਰੇ ਦੀ ਵਿਆਖਿਆ ਤੁਹਾਡੇ ਸਾਹਮਣੇ ਬਹੁਤ ਸਾਰੇ ਪ੍ਰੋਗਰਾਮ ਜੇ ਤੁਸੀਂ ਇਹਨਾਂ ਨੂੰ ਸੁਣਨਾ ਚਾਹੋ ਤੇ ਪਿਛਲੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਕਿ ਉਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਹਨ ਉਹ ਕਿਹੜੀਆਂ ਹਨ ਔਰ ਉਹਨਾਂ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਔਰ ਸਟਾਰਟਿੰਗ ਦੇ ਵਿੱਚ ਅੱਖਾਂ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅੱਖ ਬਣੀ ਕਿਵੇਂ ਹੈ ਅੱਖ ਦਾ ਸਟਰਕਚਰ ਕੀ ਹੈਗਾ ਆ ਔਰ ਅੱਖ ਦੇ ਵਿੱਚ ਨੁਕਸ ਕਿਵੇਂ ਪੈ ਸਕਦੇ ਹਨ ਉਹ ਸਾਰੀ ਵਿਆਖਿਆ ਦੱਸੀ ਔਰ ਉਸ ਤੋਂ ਬਾਅਦ ਅਸੀਂ ਕੰਨ ਕਿਵੇਂ ਬਣੇ ਸੁਣਨ ਵਾਲੇ ਕੰਨ ਜਿਹੜੇ ਨੇ ਇਹ ਕਿਵੇਂ ਬਣੇ ਹੈ ਇਹਦੇ ਅੰਦਰ ਦਾ ਢਾਂਚਾ ਕੀ ਹੈਗਾ ਆ ਔਰ ਉਸ ਸਾਰੇ ਦੀ ਵਿਆਖਿਆ ਤੁਹਾਡੇ ਸਾਹਮਣੇ ਕਰੀ ਫਿਰ ਅਸੀਂ ਪਹੁੰਚ ਗਏ ਸੀਗੇ ਜੀਭ ਤੇ ਜੀਭ ਦੇ ਸੰਬੰਧ ਵਿੱਚ ਅਸੀਂ ਤਾਂ ਜੀਭ ਸਿਰਫ ਬੋਲਣ ਵਾਲੀ ਸਮਝਦੇ ਹਾਂ ਨਾ ਨਹੀਂ ਇਹਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਹੈਗੀ ਸੀ ਔਰ ਉਸ ਜੀਭ ਨੂੰ ਦੰਦਾਂ ਦੇ ਅੰਦਰ ਰੱਖਣ ਦਾ ਉਪਰਾਲਾ ਜੀਭ ਦਾ ਕੰਮ ਕੀ ਹੈਗਾ ਆ ਔਰ ਉਹ ਕੰਮ ਕਿਵੇਂ ਕਰਦੀ ਕਿਵੇਂ ਉਹਨੂੰ ਪਤਾ ਲੱਗਦਾ ਟੇਸਟ ਕਿਸ ਤਰ੍ਹਾਂ ਦਾ ਹੈਗਾ ਆ ਔਰ ਗਰਮ ਹੈ ਕਿ ਠੰਡਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਦੀਆਂ ਔਰ ਫਿਰ ਅਸੀਂ ਪਹੁੰਚ ਗਏ ਸੀ ਨੱਕ ਤੇ ਪਰ ਉਸ ਤੋਂ ਬਾਅਦ ਤੁਹਾਡਾ ਸਵਾਲ ਆ ਗਿਆ ਸੀਗਾ ਦਵਾਈਆਂ ਦੇ ਸੰਬੰਧ ਵਿੱਚ ਜਿਹਨੂੰ ਮੈਂ ਇਹਨਾਂ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਦਵਾਈਆਂ ਹੋਮਿਓਪੈਥਿਕ ਦੇ ਵਿੱਚ ਜਾਂ ਦਵਾਈਆਂ ਦੂਸਰੀਆਂ ਦੇ ਵਿੱਚ ਅੰਤਰ ਕੀ ਹੈ ਤੇ ਕਿਉਂ ਹੈ ਇਫੈਕਟਿਵ ਅਸੀਂ ਤਰਕ ਸੰਗਤ ਕਿਹਨੂੰ ਸਾਬਤ ਕਰ ਸਕਦੇ ਹਾਂ ਉਹ ਤੁਹਾਡੇ ਸਾਹਮਣੇ ਰੱਖਿਆ ਔਰ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਅੰਗਰੇਜ਼ੀ ਵਿੱਚ ਹੋਏਗਾ ਕਿਉਂਕਿ ਅੱਜ ਸਾਡੇ ਨਾਲ ਪ੍ਰਵਾਸ ਰੇਡੀਓ ਜੁੜੇ ਸਨ ਉੱਥੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਹੀ ਆਮ ਤੌਰ ਤੇ ਮੈਂ ਬੋਲਦਾ ਹਾਂ ਪਰ ਰੋਜ਼ਾਨਾ ਦਾ ਪ੍ਰੋਗਰਾਮ ਜਿਹੜਾ ਹੈ ਉਹ 5 to 6 ਕੈਲੀਫੋਰਨੀਆ ਪੈਸੇਫਿਕ ਟਾਈਮ ਦੇ ਵਿੱਚ ਹੁੰਦਾ ਆ ਔਰ ਪਿਛਲੇ 30-32 ਸਾਲਾਂ ਤੋਂ ਲਗਾਤਾਰ ਮੈਂ ਇਸੇ ਤਰ੍ਹਾਂ ਅਲੱਗ ਅਲੱਗ ਰੇਡੀਓ ਸਟੇਸ਼ਨ ਟੀਵੀ ਸਟੇਸ਼ਨਾਂ ਤੇ ਬੋਲਦਾ ਆ ਰਿਹਾ ਔਰ ਸਬਰੰਗ ਰੇਡੀਓ ਸਟੇਸ਼ਨ ਯੂਟਿਊਬ ਫੇਸਬੁੱਕ ਮੀਡੀਆ ਰੇਡੀਓ ਪ੍ਰਵਾਸ ਔਰ ਰੇਡੀਓ ਮੈਂ ਨਾ ਉਹਨਾਂ ਦਾ ਭੁੱਲ ਜਾਣਾ ਨਾਊਥ ਕੈਰੋਲੀਨਾ ਤੋਂ ਉਹ ਵੀ ਸੱਜਣ ਇਹਨਾਂ ਪ੍ਰੋਗਰਾਮਾਂ ਨੂੰ ਰਿਲੇਅ ਕਰ ਰਹੇ ਨੇ ਟੀਵੀ ਸਾਂਝੀ ਸੋਚ ਟੀਵੀ ਜਿਹੜਾ ਕਿ ਦੋ ਥਾਂ ਤੋਂ ਇੱਕ ਮੈਡਸਟੋ ਤੋਂ ਔਰ ਦੂਸਰਾ ਪਟਿਆਲਾ ਤੋਂ ਇੰਡੀਆ ਤੋਂ ਰਿਲੇਅ ਹੁੰਦਾ ਆ ਉਹਦੇ ਉੱਪਰ ਵੀ ਪੰਜਾਬੀ ਪ੍ਰੋਗਰਾਮ ਇਹ ਤੁਹਾਡੇ ਵਾਸਤੇ ਪੇਸ਼ ਕੀਤੇ ਜਾਂਦੇ ਨੇ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਬਹੁਤੇ ਸਾਰੇ ਲੋਕਾਂ ਤੱਕ ਇਹ ਪਹੁੰਚੇ ਕਿ ਕੁਦਰਤ ਨੇ ਇਹ ਜਿਹੜਾ ਸਰੀਰ ਬਣਾਇਆ ਹੈ ਕਿਵੇਂ ਬਣਾਇਆ ਹੈ ਕਿਵੇਂ ਇਹਦੇ ਵਿੱਚ ਤਬਦੀਲੀਆਂ ਹੋ ਸਕਦੀਆਂ ਨੇ ਕਿਵੇਂ ਇਹ ਬਿਮਾਰ ਪੈ ਸਕਦਾ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਇਹਨੂੰ ਅਸੀਂ ਤੰਦਰੁਸਤ ਕਿਵੇਂ ਕਰ ਸਕਦੇ ਹਾਂ ਇਹ ਸਾਰੇ ਪ੍ਰੋਗਰਾਮ ਉਸ ਟੀਵੀ ਦੇ ਉੱਪਰ ਵੀ ਤੁਹਾਡੇ ਕੋਲ ਰੋਜ਼ਾਨਾ ਉਹ ਦੇ ਰਹੇ ਨੇ ਪੰਜਾਬੀ ਵਾਲੇ ਪ੍ਰੋਗਰਾਮ ਸੋ ਤੁਸੀਂ ਕਿਸੇ ਵੀ ਥਾਂ ਤੇ ਮੇਰੇ ਨਾਲ ਜੁੜ ਸਕਦੇ ਹੋ ਤੇ ਨਾਲ ਬੇਨਤੀ ਇਹ ਕਰਾਂਗਾ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੁਛ ਪਤਾ ਲੱਗਿਆ ਕੁਛ ਸਮਝ ਆਈ ਇਹਨਾਂ ਪ੍ਰੋਗਰਾਮਾਂ ਦੀ ਤੇ ਜ਼ਰੂਰ ਆਪਣੇ ਸੱਜਣਾ ਮਿੱਤਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਵੀ ਦੱਸੋ ਭਈ ਉਹ ਮੇਰੇ ਨਾਲ ਫੇਸਬੁੱਕ ਤੇ ਜੁੜਨ ਉਹ ਮੇਰੇ ਨਾਲ ਯੂਟਿਊਬ ਤੇ ਜੁੜਨ ਜਾਂ ਉਹ ਸਬਰੰਗ ਰੇਡੀਓ ਸਟੇਸ਼ਨ ਜਿਹੜਾ 2012 ਤੋਂ ਲਗਾਤਾਰ ਤੁਹਾਡੀ ਸੇਵਾ ਕਰਦਾ ਆ ਰਿਹਾ ਸਵੇਰੇ 6:30 ਤੋਂ ਸ਼ੁਰੂ ਹੋ ਗਏ ਸ਼ਾਮ ਤੱਕ ਇਹ ਪ੍ਰੋਗਰਾਮ ਦੁਬਾਰਾ ਲਗਾਤਾਰ ਚੱਲਦੇ ਰਹਿੰਦੇ ਨੇ ਔਰ ਉਸੇ ਹੀ ਰੇਡੀਓ ਤੇ ਰੋਜ਼ਾਨਾ 5 ਤੋਂ 6 ਵਜੇ ਸ਼ਾਮ ਨੂੰ ਕੈਲੀਫੋਰਨੀਆ ਟਾਈਮ ਮੁਤਾਬਕ ਮੈਂ ਤੁਹਾਡੀ ਹਾਜ਼ਰੀ ਭਰਦਾ, ਇੱਕ ਦਿਨ ਅੰਗਰੇਜ਼ੀ ਚ, ਇੱਕ ਦਿਨ ਹਿੰਦੀ ਚ, ਇੱਕ ਦਿਨ ਪੰਜਾਬੀ ਦੇ ਵਿਚ ਪ੍ਰੋਗਰਾਮ, ਤਾਂ ਕਿ ਹਰ ਹਿੰਦੀ ਪੰਜਾਬੀ ਅੰਗਰੇਜ਼ੀ ਸੁਣਨ ਵਾਲਾ ਸਮਝ ਸਕੇ ਕਿ ਮੈਂ ਕੀ ਕਹਿ ਰਿਹਾ ਹਾਂ, ਸਮਝ ਸਕੇ ਕਿ ਕੁਦਰਤ ਨੇ ਇਸ ਸਰੀਰ ਨੂੰ ਬਣਾਇਆ ਕਿਵੇਂ ਆ, ਚਲਾ ਕਿਵੇਂ ਰਹੀ ਹੈ, ਇਹ ਵਿਕਾਰ ਕਿਵੇਂ ਪੈਦਾ ਹੁੰਦੇ ਨੇ, ਵਿਕਾਰ ਠੀਕ ਕਿਵੇਂ ਹੋ ਸਕਦੇ ਨੇ। ਸੋ ਅੱਜ ਦਾ ਮੇਰਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਂਡ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਹੱਲ ਨਹੀਂ ਲੱਭ ਰਿਹਾ, ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਸਿਰਫ ਸੈਕਿੰਡ ਓਪੀਨੀਅਨ ਵਾਸਤੇ ਕਿ ਕੀ ਹੋ ਸਕਦਾ, ਰੁਕਾਵਟ ਕਿਉਂ ਪੈ ਰਹੀ ਹੈ। ਮੈਂ ਤੁਹਾਨੂੰ ਨੇਚਰ ਅਸੂਲਾਂ ਮੁਤਾਬਕ, ਕੁਦਰਤੀ ਅਸੂਲਾਂ ਮੁਤਾਬਕ ਇਹ ਦੱਸ ਸਕਦਾ ਹਾਂ ਕਿ ਰੁਕਾਵਟ ਦੇ ਪਿੱਛੇ ਕਾਰਨ ਆਹ ਹੈ, ਸਾਨੂੰ ਉਹ ਦਰੁਸਤ ਕਰ ਲੈਣੇ ਚਾਹੀਦੇ ਨੇ। ਔਰ ਇਸੇ ਤਰ੍ਹਾਂ ਹੀ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਹੀ ਕਰਵਾਉਣਾ ਚਾਹੁੰਦੇ ਹੋ, ਜੋ ਇੱਕ ਸਾਇੰਟਿਫਿਕ ਅਪਰੋਚ ਹੈ ਤੁਹਾਡੀ ਹੈਲਥ ਨੂੰ, ਇਹ ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਫਿਰ ਮਿਲਾਂਗੇ, ਪ੍ਰੋਗਰਾਮ ਸਾਡੀ ਸੈਂਸਸ ਦੇ ਵਿੱਚ ਹੋਏਗਾ, ਨੱਕ ਦੇ ਸਬੰਧੀ ਹੋਏਗਾ, ਔਰ ਇਹ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਹੋਏਗਾ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਥੈਂਕ ਯੂ ਸੁਨੀਲੋ ਭੈਣਾ ਭਰਾਵਾ, ਤੁਹਾਡਾ ਵੀ ਜਿਹੜਾ ਪ੍ਰੋਗਰਾਮਾਂ ਨੂੰ ਸੁਣਦੇ ਹੋ, ਮਿਹਰਬਾਨੀ। ਫਿਰ ਤੁਹਾਡੇ ਨਾਲ ਮੁਲਾਕਾਤ ਹੋਊਗੀ ਅਗਲੇ ਪ੍ਰੋਗਰਾਮ ਤੱਕ, ਜੋ ਜਾਂਦੇ। ਸਤਿ ਸ੍ਰੀ ਅਕਾਲ ਡਾਕਟਰ, ਬਹੁਤ ਸ਼ੁਕਰੀਆ।

0: Lovely radio station
1: to listen us worldwide.
0: Log on www.parvazradio.com.
1: G www.parvazradio PARWAZ is a one word and all are small words. Radio.com. Aap te tusi sunde ho. ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ, ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ, ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ। ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ, ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਹੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ, ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕ ਸਪੈਡ ਹੈ ਜਿਹੜੀ ਫਰੀਡਮ ਸਰਾਸੇ 106 ਫੀਸ ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ। ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ ਕੀਤੀ ਹੈ ਕਿ ਫਰੀਡਮ ਸਟਾਸੇ 106 ਫੀਸਿਸ਼ 6 ਮਿਲੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ। ਉਦੋਂ ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਾ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

सो दोस्तों गल इदा भाई सोचने वाली गल ए है कि हजारां साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां ते कारां तो हवाई जहाजां तक पहुंच गए हां। हुण अहीं चाची नूं आंटी कहिंदे हां। हां जी, ते चाची नूं आंटी कहिंदे हां ते पानी नूं वाटर कहिंदे हां, अहीं फुफड़ नूं अंकल कहना शुरू करता। अहीं तब्दीली नहीं आई है, साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां, हर तरह की मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे अविष्कार जेड़े तुसीं गिन रहे हो, बदलाव दे जड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उहने वो पुछया बाजार विच भी आ फलाना चिट्टा रंग ते ओह जापान आलियां दा हरा रंग उहनां दा बसंती रंग उहनां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा है? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है, जहाज बना लिया, ते उहदे अट्टे लगे ना जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया, सारयां ने पैराशूट पा ले, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली बारी जहाज उडाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं कादे वास्ते पैराशूट लै के बां? मैं अपने स्टूडेंटां नूं नहीं जाणदा किदां दे हैगे ने। हां, वड्डी देण नवे नवे अविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के
ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠੰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ। ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ ਹੈ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ। ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ ਨੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਟੀ ਯੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਹੈ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਕਿਉਂ ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇੱਧਰ ਉੱਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ। ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ
ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਹੁੰਦਾ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ, ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ, ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਓਏ ਆਪਣੀਆਂ ਪ੍ਰਸੂਤ ਪੀੜਾ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟ ਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ, ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ, ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇਹ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ, ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ, ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ, ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ, ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ,
ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ, ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਰਹੇ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਕਹਿੰਦਾ, ਧਾਰਮਿਕ ਨਾ ਹੋਵੋ, ਇੱਥੋਂ ਦੇ ਇੰਗਲੈਂਡ ਦਿਆਂ ਯੂਰਪ ਦਿਆਂ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ, ਜੋ ਇੰਗਲੈਂਡ ਵਾਸੀ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਭਰੇ ਸਨ। ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ।
ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ। ਮਿਲੀਅਨ ਟਾਰਚ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ ਇਹਨਾਂ ਦੇ ਮੋਢੇ ਤੇ

0: ਹੋ ਗਏ ਹਨ ਉਦੋਂ ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਜੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ ਮਿਲੀਅਨ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ ਪਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ ਪਰ ਸਾਰੀ ਉਮਰ ਸਮੱਤ ਦੇ ਅਗਲੀ ਲਾਗੋਂ ਦੀ ਵੀ ਨਹੀਂ ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ ਪੁਲਿਸ ਜਿਹੜੀ ਹੈ ਨਾ ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ ਤੁਹਾਨੂੰ ਜੁਰਮਾਨਾ ਹੋਵੇ ਸਜ਼ਾ ਹੋਵੇ ਠੀਕ ਹੈ ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ
1: ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਦ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਲੱਗਦੀਆਂ ਕਿ ਜੇ ਮੈਂ ਪੱਗ ਬੰਨੀ ਆ ਪੱਗ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ
0: ਦੱਬੀ ਜੀ ਕਿਸੇ ਹੋਰ ਮੇਰਾ ਖਿਆਲ ਹੈ ਨਹੀਂ ਜਿਹੜੀ ਇਹਨਾਂ ਦੀ ਕੱਟੀ ਗਈ ਹੈ ਆਪਣੀ ਜਾਂ ਕੰਟੈਕਟ ਕਰ ਰਹੇ ਹੋਣਗੇ ਕਿਸੇ

0: ਮੇਰਾ ਨਹੀਂ ਹੋਤਾ ਤੋ।
1: ਸਾਡੀ ਜਿਹੜੀ ਪੁਲਿਸ ਹੈ, ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਜੁਰਮਾਨਾ ਉਹਨੂੰ ਹੁਣ ਜੀ ਜੇਲ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਨ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਾ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ। ਮੈਂ ਉਹਦਾ ਜ਼ਿੰਮੇਵਾਰ ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ।

0: ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ।
1: ਅਗਲੇ ਗੀਤਾਂ ਦੇ ਨਾਲ

0: ਹੁਣ ਬਹੁਤਾ ਰੌਲਾ ਪਾਉਣ ਲੱਗਣਗੇ, ਫੇਰ ਆਪਾਂ ਘਟਾ ਦੇਣਗੇ ਥੋੜੀ ਜਿਹੀ।
1: ਰੌਲਾ ਕਿਹਨੇ ਪਾਉਣਾ, ਲੋਕੀ ਪਵਾ ਕੇ ਦੋ ਗਾਲਾਂ ਕੱਢ ਕੇ ਮੂੰਹ ਦੇ ਵਿੱਚ ਹੀ ਖਾਣ।
0: ਬਿਲਕੁਲ ਘੰਟਾ ਅਗਲਾ ਕਹਿੰਦਾ ਯਾਰ ਦੋ ਘੰਟੇ ਹੋਰ ਮਾਲਕ ਦੀ ਮਿਹਨਤ ਕਰ ਲਵਾਂ, ਦੋ ਘੰਟੇ ਹੋਰ ਲਵਾ ਲਾ, ਓਵਰ ਟਾਈਮ ਨਾ ਦੇਈ ਤੇ ਚਲੋ ਇਸ ਤਰ੍ਹਾਂ ਜਿਹੜਾ ਉਹ ਸਿਲਸਿਲਾ ਚੱਲਦਾ ਰਹਿੰਦਾ ਆ। ਤੇ ਇਹ ਖਰਚਾ ਜੀ $5.29 ਜਿਹੜੀ ਤੁਹਾਨੂੰ ਮੈਂ ਗੈਸ ਦੀ ਪ੍ਰਾਈਸ ਦੱਸੀ ਹੈ, ਇਹ ਸਾਰੇ ਫ੍ਰਿਜਾਂ ਚੋਂ ਸਸਤੀ ਗੈਸ ਇੱਥੇ ਹੁੰਦੀ ਹੈ। 76 ਸਟੇਸ਼ਨ ਇੱਥੇ ਹੈਗਾ ਸਾਡੇ ਕੋਲ, ਇੱਕ ਆਸਕੋ ਦੇ ਬਰਾਬਰ ਰੱਖਦਾ ਆਮ ਕਰਕੇ ਗੈਸ। ਤੇ ਇਹ ਹੈਗਾ ਵੀ ਉਹਨਾਂ ਕਿਸੇ ਦੇਸ਼ਾਂ ਦਾ ਯਾਰਬੀ ਅਰਬੀ ਦੇਸ਼ਾਂ ਚੋਂ ਜਾਂ ਪਤਾ ਨੀ ਕਿਹੜਿਆਂ ਚੋਂ ਆ। ਤੇ ਇਹਦੇ ਬਹੁਤ ਵੱਡੇ ਕਿੰਨੇ ਗੈਸ ਸਟੇਸ਼ਨ ਹੈ, ਇਹਦੇ ਇੱਕ ਨੀ ਹੈਗਾ, ਇੱਥੇ ਇਹਦੇ ਟਰੱਕ ਸਟੋਪ ਵੀ ਹੈਗੇ ਆ। ਸੋ ਇਹਦੀ ਗੈਸ ਬਹੁਤ ਸਸਤੀ ਹੁੰਦੀ ਆ। ਇਹਦੇ ਵਿੱਚ ਵੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨੀ ਦੇਣਾ। ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ, ਉਸੇ ਤਰ੍ਹਾਂ ਕਰ ਦਿੱਤਾ ਉਹਨਾਂ ਨੇ, ਬਿਲਕੁਲ ਬੰਦ ਕਰ ਦਿੱਤਾ। ਔਰ ਅਜੇ ਤਿੱਕਰ ਵੀ ਜਿਹੜੇ ਕਹਿੰਦੇ ਸਾਡੇ ਦੇਸ਼ ਨਾਲ ਜੁੜੇ ਹੋਏ ਆ, ਜਿਹੜੇ ਇਹ ਇਹਨਾਂ ਦਾ ਪੱਖ ਨਹੀਂ ਲੈ ਰਹੇ, ਉਹ ਤੁਸੀਂ ਆ ਜਾਓ ਤੇਲ ਲੈ ਜਾਓ, ਅਸੀਂ ਕੁਛ ਨੀ ਕਹਿਣਾ ਤੁਹਾਨੂੰ। ਤੇ ਇਹਦੇ ਨਾਲ ਹੁਣ ਡਾਕਟਰ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹਾਰਮੋਨਸ ਹੈ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਹੈ, ਟੋਟਲੀ ਉਹਦੇ ਵਿੱਚ ਵੀ ਕੁਛ ਨੀ ਲੰਘਣ ਨੀ ਦੇ ਰਹੇ। ਤੇ ਇਹਦੇ ਵਿੱਚ ਹੁਣ ਕੀ ਹੈ ਡਾਕਟਰ ਸਾਹਿਬ ਜੀ, ਇਹਦੇ ਵਿੱਚੋਂ ਜਿਹੜਾ ਉਹਨਾਂ ਨੇ ਸਾਰਾ ਬੰਦ ਕਰਨ ਦੇ ਉਪਰੰਤ ਕੀ ਕੀਤਾ, ਆਪਣੇ ਦੋਸਤਾਂ ਨੂੰ ਨਹੀਂ ਰੋਕਾਂਗੇ ਉਹਨਾਂ ਨੇ ਕਿਹਾ, ਤੇ ਇਰਾਨ ਆਪਣੇ ਵਾਅਦਿਆਂ ਤੇ ਪੂਰਾ ਉਤਰ ਚੁੱਕਾ ਹੈ ਅਤੇ ਸਾਰੀ ਦੁਨੀਆਂ ਦੀ ਮਾਲੀ ਹਾਲਤ ਹੈ ਜਿਹੜੀ ਖਾਕ ਸਾਹਿਬ ਜੀ ਉਹਨੂੰ ਝੰਜੋੜ ਕੇ ਰੱਖ ਦਿੱਤਾ ਇਰਾਨ ਨੇ। ਹੁਣ ਜਿਹੜੇ ਸਾਰੇ ਦੂਸਰੇ ਮੁਲਕ ਹੈ ਉਹ ਵੀ ਖਾਕ ਸਾਹਿਬ ਜੀ ਅਮਰੀਕਾ ਤੇ ਇਜ਼ਰਾਇਲ ਦੇ ਖਿਲਾਫ ਹੋ ਕੇ ਇਹਨੂੰ ਕਹਿ ਰਹੇ ਆ ਕਿ ਬੰਦ ਕਰ, ਇਹ ਤੂੰ ਅਸੀਂ ਤਾਂ ਭੁੱਖੇ ਮਾਰਾ ਵੀ ਹੋਰ ਵੀ ਪੈ ਜਾਣਾ, ਜੇ ਇੱਥੇ ਗੈਸ ਕਹਿੰਦੇ ਆ ਤੇ ਉਹ ਜਿਹੜੇ ਇੰਡੀਆ ਵਾਲੇ ਆ ਉਹ ਦੂਜੀ ਗੈਸ ਸਮਝਦੇ ਆ, ਅਸੀਂ ਗੈਸ ਪੈਟਰੋਲ ਕਹਿੰਦੇ ਆ। ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਗੁੱਸੇ ਚ ਮੈਨੂੰ ਪੈ ਜਾਂਦਾ। ਤੇ ਇਹ ਜਿਹੜੀ ਜਗ੍ਹਾ ਆ ਖਾਕ ਸਾਹਿਬ ਜੀ, ਇਹ ਇਰਾਨ ਆ ਜਿਹੜਾ ਉਹਦੀ ਜਿਹੜੀ ਸਰਹੱਦ ਆ, ਸਰਹੱਦ ਕਾਨੂੰਨ ਤੱਟ ਆ ਜਿਹੜਾ ਜਿਹੜਾ ਸਮੁੰਦਰ ਦੇ ਨਾਲ ਲੱਗਦੀ ਹੁੰਦੀ ਜਗ੍ਹਾ, ਉਹਨੂੰ ਤੱਟ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਕੋਸਟ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ। ਤੇ ਉਹਦੇ ਤੋਂ ਕੋਈ 105 ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਇਹ। ਤੇ ਗਲਫ ਦੇਸ਼ਾਂ ਵਿੱਚੋਂ ਬਾਹਰ ਜਾ ਰਹੇ ਤੇਲ ਅਤੇ ਗੈਸ ਇਰਾਨ ਨੇ ਸਟੇਟ ਆਫ ਹਾਰਮੋਨਸ ਤੋਂ ਵਿੱਚੋਂ ਤਾਂ ਲੰਘਣਾ ਕਰ ਦਿੱਤਾ ਬੰਦ ਕਰ ਸਕਦੀ, ਉਹ ਪਹਿਲਾਂ ਵੀ ਕਹਿ ਕੇ ਗਏ। ਹੁਣ ਇਹਦੇ ਨਾਲ ਅੱਧੀ ਗੱਲ ਜਿਹੜੀ ਜੁੜਦੀ ਆ, ਉਹ ਇਸ ਉਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ, ਤੇ ਜਿਹੜਾ ਇਹ UAE ਆ ਇਹ ਉਦੋਂ ਲੰਘ ਕੇ ਨਾ ਬਾਹਰਲੇ ਪਾਸੇ ਸਮੁੰਦਰ ਆ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਵੀ ਇਹ ਗੈਸ ਵੇਚ ਸਕਦਾ ਸੀ ਦੂਸਰੇ ਕੰਟਰੀ ਦੇ ਰਾਹੀਂ, ਪਰ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ। ਸੋ ਕਹਿਣ ਦਾ ਮਤਲਬ ਇਹ ਆ ਭਈ ਅਰਬ ਦੇਸ਼ਾਂ ਦੇ ਵਿੱਚੋਂ 1/3 ਵੀ ਤੇਲ ਦਾ ਬਾਹਰੋਂ ਜਾਣਾ ਬੰਦ ਹੋ ਗਿਆ।
1: ਇਹ ਇਰਾਨ ਨੂੰ ਚੀਮਾ ਸਾਹਿਬ 1 ਸੈਕਿੰਡ ਦਿਓ ਮੈਨੂੰ, ਇਰਾਨ ਨੂੰ ਸਮਝ ਆਇਆ ਸੀ ਕਿ ਖਿਡਾਉਣਾ ਹੀ ਆ, ਦੋ ਮਾਰਾਂਗੇ, ਦੋ ਇਧਰ ਮਾਰਾਂਗੇ, ਖੋ ਖਾ ਕੇ ਗਾਹ ਜਾਵਾਂਗੇ, ਉਹ ਪਰ ਉਹ ਹੋਇਆ ਨਹੀਂ। ਉਹਨਾਂ ਨੂੰ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਰਾਨ ਛੋਟਾ ਜਾ, ਛੋਟਾ ਜਾ ਤਾਂ ਕੋਈ ਕਿਹੜੀ ਆਰਮੀ ਆ, ਜਾਂ ਕੋਈ ਕਿਹੜੇ ਜਹਾਜ਼ ਆ, ਅਸੀਂ ਦੋਵਾਂ ਦਿਨਾਂ ਚ ਘੇਰ ਲੈਣਾ। ਪਰ ਉਹ 20 ਸਾਲ ਤੋਂ ਇਹਦੇ ਉਪਰ ਕੰਮ ਕੀਤਾ ਇਰਾਨ ਨੇ,
0: ਰਸ਼ੀਆ ਦੀ ਮਦਦ ਬੜੀ ਕੀਤੀ ਉਹਨੇ ਇਰਾਨ ਨੇ ਵੀ। ਤੇ ਹੁਣ ਤੁਸੀਂ ਕੁਛ ਕਹਿਣ ਲੱਗੇ ਸੀ,
1: ਮੈਂ ਕਿਹਾ ਡਰੋਨ ਰਾਨ ਵੀ ਦਿੱਤੇ ਨਾ ਇਹਨਾਂ ਨੇ ਕਾਫੀ ਉਦੋਂ।
0: ਹਾਂਜੀ, ਬਹੁਤ ਡਰੋਨਾਂ ਦੀ ਮਦਦ ਬਹੁਤ ਕੀਤੀ ਹੈ ਉਹਦੀ ਰੂਸ ਦੀ, ਤੇ ਰੂਸ ਨੇ ਕਾਫੀ ਫਾਇਦਾ ਉਠਾਇਆ ਖਾਕ ਸਾਹਿਬ ਜੀ ਉਹਦੀ ਮਦਦ ਤੋਂ। ਅਗਲੀ ਖਬਰ ਕਾਕ ਸਾਹਿਬ ਜੀ ਜਿਹੜੀ ਆਪਣੇ ਕੋਲ ਹੈਗੀ ਆ, ਉਹ ਜਪਾਨ ਤੇ ਸਾਊਥ ਕੋਰੀਆ ਜਿਹੜੇ ਆ ਕਾਕ ਸਾਹਿਬ ਜੀ, ਹਾਲਾਤ ਬਹੁਤ ਵਿਗੜ ਚੁੱਕੇ ਆ ਕਾਕ ਸਾਹਿਬ ਜੀ ਦੁਨੀਆਂ ਦੇ ਵਿੱਚ।

0: ਬਹੁਤੇ ਤਾਂ ਸੱਜਣਿਆਂ ਜਿਹੜੇ ਉਹ ਆਪਣੇ ਕਹਿੰਦੇ ਆ ਉਹ ਮਾੜੀ ਮੋਟੀ ਹਸਿੰਦਾ ਹੀ, ਪਰ ਅਸਲ ਦੇ ਵਿੱਚ ਇਹ ਖਾਤਾ ਵੀ ਵਰਲਡ ਵਾਰ ਹੀ ਸਮਝੋ ਇਹਨੂੰ।
1: ਵਰਲਡ ਵਾਰ ਹੀ ਰਹਿ ਗਿਆ ਮਗਰ
0: ਹਾਂਜੀ ਬਿਲਕੁਲ। ਤੇ ਹੁਣ ਇਹਦੇ ਨਾਲ ਅਗਲਾ ਜਿਹੜਾ ਮਸਲਾ ਖੜਾ ਹੋ ਗਿਆ, ਜਪਾਨ ਤੇ ਸਾਊਥ ਕੋਰੀਆ ਜਿਹੜੇ ਦੋ ਕੰਟਰੀ ਆ ਖਾਕ ਸਾਹਿਬ ਦੀ, ਇਹਨਾਂ ਦੋਨਾਂ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦਾ ਕੋਈ 80,000 ਫੌਜੀ ਆ ਜਿਹੜਾ ਉਹ ਉੱਥੇ ਬੈਠਾ।
1: ਅੱਛਾ ਜੀ।
0: ਦੋਨਾਂ ਦੇਸ਼ਾਂ ਨੇ ਰਲਾ ਕੇ ਸਾਊਥ ਕੋਰੀਆ ਤੇ ਜਪਾਨ ਦੇ ਵਿਚ 80,000 ਦੇ ਨੇੜੇ ਆ ਜਿਹੜਾ, ਜਿਹੜੇ ਅੰਕੜਿਆਂ ਦੇ ਮੁਤਾਬਕ 80,000 ਉਹ ਕਹਿ ਰਹੇ ਆ, ਸੋ ਵੱਧ ਘੱਟ ਵੀ ਹੋ ਸਕਦੇ ਆ ਥੋੜੇ ਬਹੁਤੇ। ਹੁਣ ਉਹ ਜਿਹੜਾ 80,000 ਫੌਜੀ ਉਹ ਦੋਹਾਂ ਦੇਸ਼ਾਂ ਦੇ ਵਿਚ ਬੈਠਾ ਆ ਖਾਕ ਸਾਹਿਬ ਜੀ, ਉਹਨਾਂ ਦੇ ਵਿਚ ਜਿਹੜਾ ਨਾਰਥ ਕੋਰੀਆ, ਹਾਂ ਹੁਣ ਇਹ ਜਿਹੜਾ 80,000 ਉੱਥੇ ਬੈਠਾ ਖਾਕ ਸਾਹਿਬ ਜੀ, ਇਹ ਜਪਾਨ ਤੇ ਜਿਹੜਾ ਸਾਊਥ ਕੋਰੀਆ ਉਹਨੂੰ ਨਾਰਥ ਕੋਰੀਆ ਤੋਂ ਤੇ ਚੀਨ ਤੋਂ ਤੇ ਰੂਸ ਤੋਂ ਬਚਾਉਣ ਵਾਸਤੇ ਇਹਨਾਂ ਨੇ ਉੱਥੇ ਆਪਣੇ ਬੇਸ ਬਣਾਏ ਅਮਰੀਕਾ ਨੂੰ। ਅੱਛਾ, ਹੁਣ ਇੱਥੇ ਮਸਲਾ ਇਸ ਗੱਲ ਦਾ ਖੜਾ ਹੋ ਗਿਆ, ਇਹ ਆਪਾਂ ਨੂੰ ਤਾਂ ਗੱਲ ਵਿਚ ਲਿਆਉਣੀ ਪਈ ਆ, ਕਿਉਂਕਿ ਜਿਹੜਾ ਇਰਾਨ ਤੇ ਇਜ਼ਰਾਇਲ ਤੇ ਅਮਰੀਕਾ ਵਿਚ ਲੱਗੀ ਲੜਾਈ ਆ ਖਾਕ ਸਾਹਿਬ ਜੀ, ਇਹਦੇ ਕਾਰਨ ਅਮਰੀਕਾ ਦੇ ਦੋ ਵੱਡੇ ਸ਼ਕਤੀਸ਼ਾਲੀ ਏਅਰਕ੍ਰਾਫਟ ਕੈਰੀਅਰ ਆ ਜਿਹੜੇ ਖਾਕ ਸਾਹਿਬ ਜੀ, ਇਹ ਇੱਕ ਤਾਂ ਹੈਗਾ ਜਿਹੜਾ ਜੈਰਲਡ ਫੋਰਡ ਦੇ ਨਾਂ ਤੇ ਬਣਿਆ ਪ੍ਰੈਜੀਡੈਂਟ ਦੇ ਨਾਂ ਤੇ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੋਂ ਜਹਾਜ਼ ਉੱਡਦੇ ਆ, ਮਿਲਟਰੀ ਵਾਲੇ ਸਾਰਾ ਕੁਝ ਉਹਦੇ ਉੱਪਰ ਹੈਗਾ। ਤੇ ਦੂਸਰਾ ਇਬਰਾਹਿਮ ਲਿੰਕਨ ਆ ਜਿਹੜਾ, ਉਹ ਵੀ ਇਸੇ ਤਰ੍ਹਾਂ ਦਾ ਜਹਾਜ਼ ਆ। ਹਾਂਜੀ, ਹੁਣ ਖਾਕ ਸਾਹਿਬ ਜੀ ਇਹਦੇ ਵਿਚ ਗੱਲ ਅਜੇ ਤਿਕਰ ਪੂਰੀ ਕਲੀਅਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਜਾਂ ਆ ਨਹੀਂ ਰਹੀ, ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹਨਾਂ ਦੇ ਵਿਚੋਂ ਜਿਹੜਾ ਤਾਂ ਹੈਗਾ ਜੈਰਲਡ ਫੋਲਡ, ਜਿਹੜਾ ਵੱਡਾ ਸਿੱਪ ਹੈਗਾ ਏਅਰਕ੍ਰਾਫਟ ਕੈਰੀਅਰ ਆ, ਉਹਦੇ ਵਿਚ ਦੀ ਖ਼ਬਰ ਇਹ ਆ ਕਿ ਉਹਦੇ ਵਿਚ ਜਿਹੜੀ ਲਾਂਡਰੀ ਹੁੰਦੀ ਆ ਨਾ, ਜਿੱਥੇ ਫੌਜੀਆਂ ਦੇ ਕੱਪੜੇ ਕੁਪੜੇ ਧੋਂਦੇ ਆ, ਉਹਦੇ ਵਿਚ ਖਾਕ ਸਾਹਿਬ ਜੀ ਬਹੁਤ ਵੱਡੀ ਲਾਂਡਰੀ ਹੁੰਦੀ ਆ, ਐਸੀ ਗੱਲ ਨਹੀਂ ਹੈਗੀ। ਕਿਹਾ ਜਾਂਦਾ ਕਿ ਉਹਦੇ ਵਿਚ ਅੱਗ ਲੱਗਣ ਕਾਰਨ ਉਹ ਜਹਾਜ਼ ਦਾ ਕਾਫੀ ਨੁਕਸਾਨ ਹੋ ਗਿਆ, ਤੇ ਉਹ ਜਹਾਜ਼ ਨੂੰ ਜਿਹੜਾ ਆਪਣੇ ਹੈਗਾ ਨਾ ਗ੍ਰੀਸ ਜਾਂ ਮੁਲਕ, ਉੱਥੇ ਤੁਹਾਨੂੰ ਪਤਾ ਹੋਣਾ ਤੁਸੀਂ ਘੁੰਮਦੇ ਘੁੰਮਦੇ ਰਹੇ ਉਹਨਾਂ ਕੰਟਰੀਆਂ ਦੇ ਵਿਚ, ਗ੍ਰੀਸ ਦਾ ਇੱਕ ਖਾਕ ਸਾਹਿਬ ਜੀ ਟਾਪੂ ਹੈਗਾ, ਉਹ ਤਕਰੀਬਨ ਮੈਂ ਇਹ ਨਹੀਂ ਕਿਹਾ ਕਿ ਅੱਧ ਦੇ ਵਿਚ, ਪਰ ਤਕਰੀਬਨ ਉਹ ਮਿਸਰ ਤੇ ਗ੍ਰੀਸ ਜਿਹੜੀ ਮੇਨ ਲੈਂਡ ਆ ਸਮੁੰਦਰ ਵਿਚ ਨੂੰ ਜਾ ਕੇ ਤਕਰੀਬਨ ਵਿਚਾਲੇ ਜਿਹੇ ਇੱਕ ਟਾਪੂ, ਉਹਦਾ ਨਾਂ ਹੈਗਾ ਕ੍ਰੀਟ, ਆਪਾਂ ਕਈ ਵਾਰੀ ਅੱਗੇ ਵੀ ਨਾਮ ਮੈਂਸ਼ਨ ਕਰ ਰਹੇ ਹਾਂ। ਹੁਣ ਖਾਕ ਸਾਹਿਬ ਜੀ ਅੱਜ ਇਹ ਨਾਂ ਸਾਹਮਣੇ ਤਾਂ ਆ ਰਿਹਾ ਕਿਉਂਕਿ ਇਹ ਜਿਹੜਾ ਸ਼ਿਪ ਆ ਜਿਹੜਾ ਜੈਰਲਡ ਫੋਰਡ ਆ, ਇਹ ਉੱਥੇ ਅਮਰੀਕਾ ਦਾ ਇੱਕ ਬੇਸ ਵੀ ਆ ਕ੍ਰੀਟ ਆਈਲੈਂਡ ਦੇ ਉੱਤੇ, ਇਹਨੂੰ ਹੁਣ ਉੱਥੇ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਰਿਪੇਅਰ ਕੀਤੀ ਆ। ਸੋ ਇਹ ਤੇ ਲੱਗ ਇਹ ਰਿਹਾ ਕਿ ਉਹ ਜਿਹੜਾ ਸ਼ਿਪ ਸੀ ਕਿਸੇ ਨਾ ਕਿਸੇ ਤਰ੍ਹਾਂ ਕੰਡਮ ਹੋ ਗਿਆ ਤੇ ਉਹ ਉੱਥੇ ਲੜਾਈ ਨਹੀਂ ਜਾ ਸਕਦਾ। ਅੱਛਾ, ਦੂਸਰਾ ਜਿਹੜਾ ਹੈਗਾ ਇਬਰਾਹਿਮ ਲਿੰਕਨ, ਇਹਨੂੰ ਵੀ ਕਿਹਾ ਜਾਂਦਾ ਕਿ ਇਹ ਜਿਹੜੀ ਇਰਾਨ ਦਾ ਤੱਟ ਆ ਉੱਥੋਂ ਕੁਝ 300 ਕਿਲੋਮੀਟਰ ਸਮੁੰਦਰ ਦੇ ਵਿਚ ਸੀਗਾ।
1: ਇਹਦੇ ਤੇ ਸੁਣਿਆ ਵੀ ਇਹ ਗੱਲ ਨਿਕਲੀ ਵੀ ਸੀ ਬਾਰੇ ਤੇ ਅਟੈਕ ਹੋਇਆ ਵਾ, ਇਹਦੇ ਮਿਜ਼ਾਇਲ ਕੋਈ ਡਿੱਗੀ ਹੈ, ਇਹ ਗੱਲ ਫਿਰ ਕਲੀਅਰ ਨਹੀਂ, ਕਿਉਂਕਿ ਬਾਹਰ ਨਿਕਲੀ ਨਹੀਂ ਨਾ ਗੱਲ,
0: ਬਾਹਰ ਨਿਕਲ ਨਹੀਂ ਦੇ ਰਹੀ, ਜਾਣ ਬੁੱਝ ਕੇ ਨਿਕਲ ਨਹੀਂ ਦੇ ਰਹੀ। ਹੁਣ ਉਹ ਜਿਹੜਾ ਸ਼ਿਪ ਆ ਉਹਦੇ ਬਾਰੇ ਸੂ ਬਾਹਰ ਨਹੀਂ ਆ ਰਹੀ, ਪਰ ਲੱਗ ਇਹ ਰਿਹਾ ਆ ਜੇ ਆਪਾਂ ਹੁਣ ਗਾਹਾਂ ਯੂਜ਼ ਕਰਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗਣਾ ਆ ਕਿ ਉਹ ਸ਼ਿਪ ਵੀ ਜਿਹੜਾ ਉਹ ਡੈਮੇਜ ਹੋ ਗਿਆ ਉਹ ਵੀ। ਸੋ ਦੋ ਜਿਹੜੇ ਏਅਰਕ੍ਰਾਫਟ ਕੈਰੀਅਰ ਸੀਗੇ ਉਹ ਡੈਮੇਜ ਹੋ ਗਏ। ਅੱਛਾ, ਹੁਣ ਅਗਲੀ ਗੱਲ ਇਹ ਆ ਉਹ ਦੋ ਡੈਮੇਜ ਹੋਣ ਦੇ ਕਾਰਨ ਜਿਹੜਾ ਟਰੰਪ ਆ ਪ੍ਰੈਜੀਡੈਂਟ ਅਮਰੀਕਾ ਦਾ, ਉਹਨੇ ਸਾਊਥ ਕੋਰੀਆ ਤੋਂ ਤੇ ਜਪਾਨ ਤੋਂ ਉਥੋਂ ਸ਼ਿਪ ਲਿਆਉਣ ਲਈ ਆਰਡਰ ਦੇ ਦਿੱਤਾ।
1: ਅੱਛਾ ਜੀ,
0: ਕਿਉਂਕਿ ਫਿਰ ਹੁਣ ਇਧਰ ਉਹ ਗੱਲ ਬਣਦੀ ਨੀ ਹੋਣੀ ਨਾ ਉਹਦੇ ਨਾਲ, ਕਿਉਂਕਿ ਉਹ ਦੋ ਤਾਂ ਕੰਡਮ ਹੋ ਗਏ। ਸੋ ਇਸ ਕਰਕੇ ਹੁਣ ਖਾਕ ਸਾਹਿਬ ਜੀ ਜਿਹੜਾ ਜਪਾਨ ਤੇ ਸਾਊਥ ਕੋਰੀਆ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਪੈ ਗਏ ਸੰਦੇ, ਤੇ ਹੁਣ ਇਹ ਇਥੋਂ ਗਏ ਤੇ ਸਾਨੂੰ ਤਾਂ ਕੋਰੀਆ ਨੇ ਦੱਬ ਲੈਣਾ, ਸਾਊਥ ਕੋਰੀਆ ਨੇ ਸਾਊਥ ਕੋਰੀਆ ਨੂੰ ਡਰ ਪੈ ਗਿਆ ਮੇਰੇ ਤੇ ਨਾਰਥ ਕੋਰੀਆ ਨਾਲ ਹਮਲਾ ਕਰ ਦੇਵੇ, ਉਦੋਂ ਜਪਾਨ ਨੂੰ ਡਰਿਆ। ਸੋ ਉਹ ਜਿਹੜੀ ਜਪਾਨ ਦੀ ਹੈਗੀ ਆ ਪ੍ਰਾਈਮ ਮਿਨਿਸਟਰ,
1: ਨਾਰਥ ਕੋਰੀਆ ਨੇ ਕੋਈ ਮਿਜ਼ਾਈਲਾਂ ਟੈਸਟ ਕੀਤੀਆਂ ਜਪਾਨ ਦੇ ਲਾਗੇ।
0: ਹਾਂਜੀ, ਉਹ ਦਸਕ ਛੱਡੀਆਂ ਸੀ ਉਹਨੇ ਇਧਰ ਨੂੰ ਜਪਾਨ ਵੱਲ ਨੂੰ, ਉਹ ਛੱਡ ਕੇ ਉਹ ਆਪਣਾ ਤਜਰਬੇ ਕਰਦਾ ਰਹਿੰਦਾ ਇਹਨਾਂ ਦੇ ਉੱਪਰ ਦੀ ਨਿਗਾਹ ਕੇ ਮੇਰੀ ਮਾਰ ਕਿੱਥੇ ਟਿੱਕਰ ਆ, ਉਹ ਕਰਦਾ ਹੀ ਰਹਿੰਦਾ ਅੱਗੇ ਵੀ ਕਦੇ ਇੱਕ ਮਾਰਤੀ ਕਦੇ ਦੋ ਮਾਰਤੀਆਂ, ਉਹ ਟੈਸਟ ਕਰਦਾ ਰਹਿੰਦਾ ਬਈ ਮੇਰੀ ਰੇਂਜ ਤੇ ਮੇਰੀ ਐਕੂਰੇਸੀ ਆ ਜਿਹੜੀ ਉਹ ਕਿੱਥੋਂ ਟਿੱਕਰ ਕਾਮਯਾਬ ਹੈਗੀ ਆ, ਉਹ ਕਰਦਾ ਰਹਿੰਦਾ ਅੱਗੇ ਵੀ। ਪਰ ਦਸ ਮਿਨਟਾਂ ਵਾਲਾ ਮਸਲਾ ਜਿਹੜਾ ਇੱਕੋ ਦਿਨ ਚ ਛੱਡੀਆਂ ਇਹ ਪਹਿਲੀ ਵਾਰੀ ਸੁਣਨ ਚ ਆਇਆ, ਮੇਰੇ ਪਹਿਲੀ ਵਾਰੀ ਸੁਣਨ ਚ ਆਇਆ, ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ। ਸੋ ਕਈ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਆ ਕਿ ਤੁਸੀਂ ਨਹੀਂ ਸੁਣੀਆਂ ਹੁੰਦੀਆਂ। ਸੋ ਇਹ ਜਿਹੜੀ ਹੁਣ ਕਹਾਣੀ ਸੀਗੀ ਸ਼ਿਪਾਂ ਦੀ, ਇਹ ਤਾਂ ਆਪਾਂ ਕਰ ਦਿੱਤੀ ਇੱਥੇ ਖਤਮ, ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਜਿਹੜਾ ਆ ਟਰੰਪ ਸਾਹਿਬ ਕਹਿ ਰਹੇ ਆ ਕਿ ਜਿਹੜੀ ਇਹ ਇਬਰਾਹਿਮ ਲਿੰਕਨ ਦਾ ਉਹ ਮਸਲੇ ਦੇ ਵਿਚ ਉਹ ਕਹਿ ਰਹੇ ਆ, ਹੁਣ ਇਹਦੇ ਤੋਂ ਪਤਾ ਲੱਗਦਾ ਭੀ ਇਹ ਹੋ ਸਕਦਾ ਸੱਚ ਹੋਵੇ, ਕਿਉਂਕਿ ਜਦੋਂ ਇਹ ਕਹਿ ਰਿਹਾ ਕਿ ਇਹ ਏਦਾਂ ਹੋਈ ਨੀ, ਜਿਹੜਾ ਇਰਾਨ ਆ ਉਹਨੇ ਏ ਆਈ ਨਾਲ ਜਨਰੇਟ ਕਰਕੇ ਉਹ ਜਿਹੜੀਆਂ ਵੀਡੀਓ ਪਾਈਆਂ ਇਬਰਾਹਿਮ ਲਿੰਕਨਸ਼ਿਪ ਬਾਰੇ, ਸੋ ਇਹਦੇ ਤੋਂ ਥੋੜਾ ਜਿਹਾ ਇਹ ਲੱਗ ਰਿਹਾ ਵੀ ਬਿਲਕੁਲ ਉੱਥੇ ਕੁਛ ਨਾ ਕੁਛ ਜ਼ਰੂਰ ਹੋਇਆ, ਠੀਕ ਆ ਕਿ ਨਹੀਂ। ਸੋ ਇਹਦੇ ਤੇ ਰੌਲਾ ਇਹ ਇਹਨਾਂ ਦੇ ਵਿਚ ਪੈ ਗਿਆ ਤੇ ਇਹਦੇ ਨਾਲ ਹੁਣ ਜਦੋਂ ਜਪਾਨ ਚੋਂ ਇਹਨਾਂ ਨੇ ਸ਼ਿਪ ਸੱਦ ਲਿਆ ਤੇ ਜਪਾਨ ਦੀ ਪ੍ਰਾਈਮ ਮਿਨਿਸਟਰ ਇੱਥੇ ਅਮਰੀਕਾ ਦੇ ਵਿਚ ਆਈ ਆ ਤੇ ਉਹਨੂੰ ਖੱਟ ਸਾਹਿਬ ਜੀ ਰਿਪੋਰਟਾਂ ਦੇ ਉੱਤੇ ਸਾਹਮਣੇ ਸਵਾਲ ਪੁੱਛ ਰਿਹਾ ਤੇ ਉਹਨੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਜਪਾਨ ਦੀ ਸੈਨੇ ਟਿਕਾਚੀ ਉਹਦਾ ਨਾਂ ਹੈਗਾ ਤੇ ਉਹਨੇ ਖੱਟ ਸਾਹਿਬ ਜੀ ਟਰੰਪ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਭੀ ਤੂੰ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਹੀ ਨੀ, ਤੂੰ ਸਾਨੂੰ ਦੱਸਿਆ ਹੀ ਨੀ ਤੇ ਟਰੰਪ ਤੁਹਾਨੂੰ ਪਤਾ ਪਈ ਇਹ ਵੀ ਬੜਾ ਸ਼ਾਤਰ ਬੰਦਾ ਤੇ ਉਹਦੇ ਜਵਾਬ ਵਿਚ ਦੱਸੋ ਕੀ ਕਿਹਾ ਉਹਨੇ ਉਹਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਜਵਾਬ ਵਿਚ ਕਹਿੰਦਾ ਭੀ ਤੈਨੂੰ ਪਤਾ ਭੀ ਆਪਾਂ ਬਹੁਤਾ ਰੌਲਾ ਰੱਪਾ ਨੀ ਪਾਈਦਾ ਤੇ ਜਦੋਂ ਅਸੀਂ ਜਾਈਦਾ ਫਿਰ ਆਪਾਂ ਪੂਰੇ ਜ਼ੋਰ ਨਾਲ ਜਾਈਦਾ ਤਾਂ ਕਿ ਅਗਲਾ ਹੈਰਾਨ ਹੋ ਜਾਵੇ, ਜਾਣੀ ਚਾਹੀਦੀ ਨੂੰ ਸੁੱਤੇ ਪੈ ਨੂੰ ਦੱਬ ਲਈਏ ਅਤੇ ਹੈਰਾਨਗੀ ਬਾਰੇ ਜਪਾਨ ਤੋਂ ਵੱਧ ਹੋਰ ਕੌਣ ਨਹੀਂ ਜਾਣ ਸਕਦਾ। ਸੋ ਇਹਦਾ ਮਤਲਬ ਦੇਖੋ ਉਹਨੇ ਟੀਚਰ ਕੀਤੀ ਉਹਨੂੰ ਮਾਹੌਲ ਕੀਤਾ ਭੀ ਤੈਨੂੰ ਪਤਾ ਹੀ ਆ ਭੀ ਅਸੀਂ ਜਲ ਜਾ ਕੇ ਜਪਾਨ ਨੂੰ ਸੈਕਿੰਡ ਵਰਲਡ ਵਾਰ ਘਟਾਇਆ ਸੀ
1: ਪਤਾ ਲੱਗਣ ਦਿੱਤਾ ਸੀ ਅਸੀਂ
0: ਬਿਲਕੁਲ। ਸੋ ਸਾਰੇ ਜਿਹੜੇ ਉਹ ਰਿਪੋਰਟਰ ਸੀਗੇ ਉੱਥੇ ਸਵਾਲ ਜਵਾਬ ਕਰਨ ਵਾਲੇ ਸਾਰੇ ਜਿਹੜੇ ਹੱਸ ਪਏ ਤੇ ਉਹ ਵਿਚਾਰੀ ਦਾ ਜਿਹਨੂੰ ਕਹਿੰਦੇ ਖਿੱਲੀ ਲਾਤੀ ਜਪਾਨ ਦੀ ਪ੍ਰਾਈਮ ਮਿਨਿਸਟਰ ਦੀ
1: ਟਰੰਪ ਸਾਹਿਬ ਏਦਾਂ ਹੀ ਕਰਦੇ ਜਿਹਨੂੰ
0: ਹਾਂਜੀ ਉਹ ਹਰੇਕ ਨੂੰ ਉਹ ਮਿਲਟਰੀ ਲਾ ਕੇ ਰੱਖ ਦਿੰਦੇ ਆ ਜੀ ਬੰਦੇ ਨੂੰ ਛੱਡਦੇ ਹੀ ਨਹੀਂ।
1: ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆ ਇਹਨੂੰ ਕਹਿੰਦਾ ਤੂੰ ਖੜਾ ਰਹਿ ਬਾਹਰ ਬੈਠਾ ਬਾਹਰ ਬਿਠਾਈ ਰੱਖਿਆ।
0: ਹਾਂਜੀ ਹਾਂਜੀ ਉਹ ਬੇਨਤੀ ਕਰਨ ਦੀ ਆਦਤ ਆ
1: ਇਹ ਥੋੜਾ ਜਿਹਾ ਜਿਹੜਾ ਪਾਵਰਫੁਲ ਬੰਦਾ ਨੀ ਨਾ ਹੈਗਾ ਏਡਾ ਤਗੜਾ ਉਹ ਉਹਨੂੰ ਥੋੜੇ ਹਟਾਉਣ ਦੀ ਕੋਸ਼ਿਸ਼ ਕਰਦੇ ਆ।
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਦਾ ਹੈ। ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਰੂਸ ਵੱਲੋਂ ਇੱਕ ਵਾਰ ਫੇਰ ਅਮਰੀਕਾ ਤੇ ਇਜ਼ਰਾਈਲ ਨੂੰ ਇਰਾਨ ਉਪਰ ਹਮਲੇ ਕਰਨੇ ਬੰਦ ਕਰਨ ਲਈ ਵਰਜਿਆ ਅਤੇ ਕਿਹਾ ਕਿ ਇਹ ਜਿਹੜੀ ਆ ਰੌਲੇ ਰੱਪੇ ਨੂੰ ਬੰਦ ਕਰਕੇ ਬੈਠ ਕੇ ਗੱਲ ਨਿਬੇੜ ਲਓ ਮੈਂ ਤੁਹਾਡੀ ਮਦਦ ਕਰ ਦਿੰਦਾ, ਕਹਿਣ ਦਾ ਮਤਲਬ ਮੈਂ ਤਿਆਰ ਆ ਜੋ ਤੁਸੀਂ ਬੈਠਣਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਆ ਜਾਊਂਗਾ ਤੇ ਫੈਸਲਾ ਤੁਹਾਡਾ ਕਰਾ ਦਊਂਗਾ। ਰੂਸ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਬਿਨਾਂ ਕਿਸੇ ਕਾਰਨ ਇਰਾਨ ਉਪਰ ਹਮਲਾ ਕੀਤਾ। ਰੂਸ ਚੀਨ ਟਰਕੀ ਅਤੇ ਹੋਰ ਇਸ ਸੋਚ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਹੋਰ ਦੇਸ਼ ਹੋਣੇ ਨਾ ਹੋ ਸਕਦਾ ਭਾਰਤ ਦਾ ਵੀ ਵਿੱਚ ਨਾ ਹੋਵੇ ਪਰ ਆਮ ਕਰਕੇ ਨਾ ਇਹਨਾਂ ਨੇ ਤਿੰਨ ਦੇਸ਼ਾਂ ਦੇ ਦਿੱਤੇ ਆ ਤੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੀ ਸੋਚ ਵਾਲੇ ਹੋਰ ਦੇਸ਼ ਆ ਉਹ ਵੀ ਉਹਨਾਂ ਦੇ ਵੀ ਜਿਹੜੇ ਆ ਰਾਜਨੀਤਿਕ ਆਗੂ ਆ ਉਹ ਕਹਿੰਦੇ ਤੇ ਆਓ ਬੈਠ ਕੇ ਆਪਾਂ ਰਾਜਨੀਤਿਕ ਢੰਗ ਦੇ ਨਾਲ ਕੋਈ ਹੱਲ ਲੱਭ ਲੈਂਦੇ ਆ ਤੇ ਸਮਝੌਤਾ ਕਰ ਲੈਂਦੇ ਆ ਤੇ ਇਹ ਜ਼ਿਆਦਾ ਨਾ ਕਰੋ। ਤੇ ਰੂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਇਰਾਨ ਉਪਰ ਅਮਰੀਕਾ ਤੇ ਇਜ਼ਰਾਈਲ ਉਪਰ ਜਿਹੜੇ ਹਮਲੇ ਕੀਤੇ ਗਏ ਆ ਇਰਾਨ ਉਪਰ ਉਹਨਾਂ ਨੂੰ ਬੰਦ ਕਰਨੇ ਪੈਣਗੇ। ਰੂਸ ਨੇ ਕਿਹਾ ਕਿ ਇਸ ਇਲਾਕੇ ਦੇ ਵਿਚ ਸਦਾਈ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ, ਕਹਿਣ ਦਾ ਮਤਲਬ ਪੱਕੇ ਤੌਰ ਤੇ ਇੱਥੇ ਨਾ ਜਿਹੜਾ ਉਹਨੂੰ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਆ ਤਾਂ ਇਹ ਮਸਲਾ ਦੁਨੀਆਂ ਦਾ ਹੱਲ ਜਿਹੜਾ ਹੋ ਸਕਣਾ ਆ ਤੇ ਸਭ ਤੋਂ ਪਹਿਲਾਂ ਲੜਾਈ ਬੰਦ ਕਰੋ ਫਿਰ ਬੈਠ ਕੇ ਸਮਝੌਤਾ ਤੈਅ ਕਰ ਲਿਆ ਜਾਊਗਾ ਤੇ ਅਸੀਂ ਮਦਦ ਜਿਹੜੀ ਕਰਨੇ ਨੂੰ ਤਿਆਰ ਹੈਗੇ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖੱਟ ਸਾਹਿਬ ਜੀ ਉਹ ਈਯੂ ਦੇ ਜਿਹੜੇ ਦੇਸ਼ ਆ 27 ਦੇਸ਼ ਹੈਗੇ ਆ ਉਹ ਉਹਨਾਂ ਵਿਚੋਂ ਵੀ ਜਿਹੜਾ ਸੁਝਾਅ ਦਿੱਤੇ ਗਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਅਤੇ ਪਾਣੀ ਦੀਆਂ ਸੁਵਿਧਾ ਹੈਗੀਆਂ ਆ ਉੱਥੇ ਉਹਨਾਂ ਦੇਸ਼ਾਂ ਦੇ ਵਿਚ ਕਿਉਂਕਿ ਉੱਥੇ ਦੋ ਹੀ ਚੀਜ਼ਾਂ ਖੱਟ ਸਾਹਿਬ ਜੀ ਮੇਨ ਆ ਇੱਕ ਤੇਲ ਤੇ ਦੂਜਾ ਪਾਣੀ। ਪਾਣੀ ਆ ਜਿਹੜੇ ਇਹਨਾਂ ਕੰਟਰੀਆਂ ਦੇ ਵਿਚ ਉਹ ਡੀਸੈਲੀਨੇਸ਼ਨ ਪਲਾਂਟ ਜਿਹਨੂੰ ਕਹਿੰਦੇ ਆ ਉਹ ਪਾਣੀ ਸਾਫ ਸੂਫ ਕਰਕੇ ਨਾ ਪੀਂਦੇ ਆ ਉਹ ਆ ਜਿਹੜੇ ਇਹ ਦੋਨੇ ਇੱਕ ਤੇਲ ਐਨਰਜੀ ਕਹਿ ਲੋ ਕਿਉਂਕਿ ਐਨਰਜੀ ਹੁਣ ਇਨ੍ਹਾਂ ਕੰਟਰੀਆਂ ਤੀਕਰ ਤਾਂ ਲਿਮਿਟ ਹੈ ਨਹੀਂ, ਐਨਰਜੀ ਤਾਂ ਹੁਣ ਜਿਹੜੇ ਮੁਲਕਾਂ ਚ ਵੀ ਤੇਲ ਜਾਂਦਾ ਜਾਂ ਗੈਸ ਜਾਂਦੀ ਹੈ ਇਨ੍ਹਾਂ ਮੁਲਕਾਂ ਦੇ ਵਿਚੋਂ ਘਰਾਂ ਚ ਬਾਲਣ ਵਾਲੀ, ਉਹ ਸਾਰੇ ਖਰਚਾ ਜੀ ਇਹਨਾਂ ਤੇ ਡਿਪੈਂਡ ਆ। ਉਹਨਾਂ ਲੋਕਾਂ ਨੇ ਆਪਣੇ ਡਿਵੈਲਪਿੰਗ ਇੱਕ ਹੋਰ ਖਰਚਾ ਜੀ ਆਪਣੀ ਦੁਨੀਆਂ ਦੇ ਜਿਹੜੇ ਦੇਸ਼ ਆ, ਰਾਜਨੀਤਿਕ ਲੀਡਰ ਆ, ਜੇ ਵੀ ਸੁਣਦੇ ਹੋਣ ਕਿਸੇ ਵੀ ਦੇਸ਼ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਭਾਰਤ ਦੇ ਹੋਣ, ਚਾਹੇ ਉਹ ਪਾਕਿਸਤਾਨ ਦੇ, ਜਿੱਥੇ ਦੇ ਵੀ ਦੇਸ਼ ਆ, ਉਹ ਭਾਈ ਸਿਆਣੇ ਬਣੋ, ਆਪਣੇ ਦੇਸ਼ ਨੂੰ ਦੂਸਰੇ ਦੇਸ਼ ਤੇ ਨਿਰਭਰ ਨਾ ਹੋਣ ਦਿਓ।
1: ਬਿਲਕੁਲ ਬਿਲਕੁਲ, ਚੱਕਰ ਇਹ ਨਾ ਚੀਮਾ ਸਾਹਿਬ, ਇਹ ਧੱਕੇ ਨਾ ਵੀ ਅਸੀਂ ਵੜਦੇ ਆ ਜਾ ਕੇ। ਦੂਜੀ ਗੱਲ, ਭੁੱਖੇ ਦੇਸ਼ ਜਿਹੜੇ ਜਿਨ੍ਹਾਂ ਕੋਲ ਇਨਕਮ ਸੋਰਸ ਘੱਟ ਆ, ਉਹ ਇਨ੍ਹਾਂ ਦੇ ਕੋਲ ਤਰਲੇ ਮਿੰਨਤਾਂ ਕਰਦੇ ਆ, ਇਨ੍ਹਾਂ ਕੋਲੋਂ ਫੰਡ ਇਕੱਠੇ ਕਰ ਲੈਂਦੇ ਆ, ਤੇ ਇਸ ਕਰਕੇ ਜਦੋਂ ਪਾਕਿਸਤਾਨ ਹੀ ਆ, ਪਾਕਿਸਤਾਨ ਤੇ ਇਨ੍ਹਾਂ ਦੇ ਆਸਰੇ ਜੀਂਦਾ ਸੀ, ਇਨ੍ਹਾਂ ਦੇ ਆਸਰੇ ਸਾਰਾ ਕੁਛ, ਜਦੋਂ ਇੱਥੋਂ ਵੀ ਖਤਮ ਹੋ ਗਿਆ ਕੰਮ ਤੇ ਉਥੇ ਹੁਣ ਭੁੱਖ ਪੈ ਗਈ ਆ, ਬੁਰਾ ਹਾਲ ਆ, ਲੋਕੀ ਤੜਫ ਰਹੇ ਆ, ਮਹਿੰਗਾਈ ਇੰਨੀ ਵੱਧ ਗਈ ਆ, ਉਪਰੋਂ ਉਨ੍ਹਾਂ ਨੇ ਵੀ ਪੰਗਾ ਲੈ ਲਿਆ ਜਾ ਕੇ ਅਫਗਾਨਿਸਤਾਨ ਨਾਲ,
0: ਉਥੇ ਜਾ ਕੇ
1: ਇੱਕ ਬੰਬ ਮਾਰ ਕੇ ਤੇ ਉਹ ਇੱਕ ਸੌ ਖਰਾ ਕਿੰਨੇ ਬੱਚੇ ਜਿਹੜੇ ਆ ਉਨ੍ਹਾਂ ਨੂੰ ਮਾਰ ਦਿੱਤਾ,
0: ਤੇ
1: ਇਨ੍ਹਾਂ ਨੇ ਆਪ ਹੀ ਭੁਖਾ ਲਿਆ ਜਿਆਦਾ, ਉਹ ਤੇ ਲੜਨ ਉਹਨਾਂ ਦੇ ਸਾਰੀ ਉਮਰ ਲੜਦੇ ਰਹਿਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਤੇ ਇਹ ਪੰਗਾ ਜਿਆਦਾ ਹੋ ਗਿਆ ਜੀ।
0: ਹਾਂਜੀ, ਉਹ ਚਾਹੀਦਾ ਨੀ ਖਾਕ ਸਾਹਿਬ ਜੀ, ਇਹ ਸਾਰਾ ਕੁਛ ਹੈ ਖਾਕ ਸਾਹਿਬ ਜੀ। ਦੇਖੋ ਜੇ ਆਪਾਂ ਦੂਸਰੇ ਪੱਖ ਤੋਂ ਲਈਏ, ਖਾਕ ਸਾਹਿਬ ਜੀ ਲੜਾਈ ਨੈਟ ਮੁਲਕ ਹੈ, ਉਹਦੇ ਕੋਲ ਕੋਈ ਏਡੀ ਇੰਡਸਟਰੀ ਬਹੁਤੀ ਹੈ
1: ਨਹੀਂ। ਡਾਕਟਰ ਸਾਹਿਬ ਆ ਗਏ ਜੀ, ਪੂਰੇ ਟਾਈਮ ਤੇ ਘੰਟੀ ਮਾਰਦੇ ਹੁੰਦੇ ਡਾਕਟਰ ਸਾਹਿਬ, ਪੂਰੇ ਟਾਈਮ ਤੇ।
2: ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਮੈਂ ਹਾਜ਼ਰ ਹੋਇਆ
1: ਜੀ। ਬਿਲਕੁਲ ਜੀ, ਠੀਕ ਰਹੀਆਂ ਛੁੱਟੀਆਂ? ਠੀਕ ਰਹੀਆਂ?
2: ਹਾਂ ਜੀ, ਉਹ ਹੋਟਲ ਤੇ ਜਾਣਾ ਸੀਗਾ, ਬੈਸਟ ਵੈਸਟਰਨ ਹੋਟਲ ਹੈ ਕਾਰੀਗਰ ਮੇਰੇ ਕੋਲ, ਔਰ ਉਹਦਾ ਮੈਨੇਜਮੈਂਟ ਥੋੜੀ ਜੀ ਕਰਨ ਵਾਸਤੇ ਜਾਣਾ ਪਿਆ ਸੀਗਾ।
1: ਸਹੀ ਹੈ,
2: ਦੋ ਕੁ ਦਿਨ ਉੱਥੇ ਲੱਗ ਗਏ ਸਟਾਫ ਨਾਲ, ਇੱਧਰ ਉੱਧਰ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਜੀ, ਸੋ 8 ਘੰਟੇ ਜਾਣ ਤੇ 8 ਘੰਟੇ ਆਉਣ।
0: ਜਹਾਜ਼ ਲੈ ਲੋ ਹੁਣ ਆਪਣਾ ਡਾਕਟਰ ਸਾਹਿਬ।
2: ਹਾਂਜੀ,
0: ਇੱਕ ਜਹਾਜ਼ ਲੈ ਲੋ ਛੋਟਾ ਆਪਣਾ, ਸਾਨੂੰ ਵੀ ਕਦੇ ਕਦੇ ਝੂਟੇ ਦੇ ਦਿਆ ਕਰੋ, ਤੇ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਜਾਇਆ ਕਰਾਂਗੇ। 4 ਸੀਟਰ ਲੈ ਲੋ, ਬਹੁਤਾ ਛੋਟਾ ਵੀ ਨਹੀਂ, 4 ਜਣੇ ਤਾਂ ਘੱਟੋ ਘੱਟ ਜਾ ਸਕਣ ਨਾ, ਇੱਕ ਅੱਧਾ ਤਾਂ ਫਿਰ ਬਾਹਰ ਵੀ ਲੱਟ ਕੇ ਜਾ ਸਕਦਾ।
2: ਹਾਂਜੀ ਹਾਂਜੀ ਹਾਂਜੀ, ਠੀਕ ਹੈ। ਇਸ ਕਰਕੇ ਥੋੜੇ ਜੇ ਕੱਲ ਥਕਾਵਟ ਸੀ, ਮੈਂ ਆ ਤਾਂ ਕੱਲ ਵੀ ਗਿਆ ਸੀਗਾ, ਠੀਕ ਹੈ, ਕੱਲ ਥਕਾਵਟ ਸੀ ਇਸ ਕਰਕੇ ਨਹੀਂ ਕਰ ਸਕਿਆ ਪ੍ਰੋਗਰਾਮ, ਤੇ ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਇਸ ਲੈਕਚਰ ਸੀਰੀਜ਼ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਇਸ ਸਰੀਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਔਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਆਮ ਤੌਰ ਤੇ ਕਿਸੇ ਹੋਰ ਐਕਸਟਰਾ ਇੰਸਟਰੂਮੈਂਟ ਟੈਕਨਾਲੋਜੀ ਦੀ ਮੁਤਾਜ ਨਹੀਂ ਹੈਗੀ। ਜਦੋਂ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਬਹੁਤ ਕੁਝ ਲੋਕ ਜਾਣਦੇ ਸੀ ਕਿ ਬਾਹਰੋਂ ਨਿਸ਼ਾਨੀਆਂ ਵੇਖ ਕੇ ਅੰਦਾਜ਼ਾ ਲਾਉਂਦੇ ਸੀ ਵੀ ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ, ਕਿਉਂ ਗੋਂਦ ਕਤੀਰਾ ਦੇਈ ਜਾਂਦੇ ਹੋ ਭਾਈ, ਕਿਉਂ ਨਿੰਮ ਘੋਟ ਘੋਟ ਕੇ ਦੇਈ ਜਾਂਦੇ ਹੋ ਭਾਈ, ਕਿਉਂ ਪਪੀਤਾ ਖਾਣ ਲਈ ਕਹਿੰਦੇ ਹੋ ਜਾਂ ਮੂਲੀ ਖਾਣ ਲਈ ਕਹਿੰਦੇ ਹੋ, ਇਹ ਸਾਰੀਆਂ ਕੁਛ ਗੱਲਾਂ ਇਸ ਗੱਲ ਦੇ ਉੱਪਰ ਨਿਰਭਰ ਕਰਦੀਆਂ ਸੀ ਕਿ ਉਨ੍ਹਾਂ ਨੂੰ ਕੁਝ ਨਿਸ਼ਾਨੀਆਂ ਦਾ ਆਭਾਸ ਹੁੰਦਾ ਸੀ ਕਿ ਆਹ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਨੇ, ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ, ਤੇ ਉਨ੍ਹਾਂ ਵਾਸਤੇ ਆਹ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਏ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਨਿਸ਼ਾਨੀਆਂ ਦਾ ਜਾਣਕਾਰੀ ਸਾਡੇ ਕੋਲ ਹੁੰਦੀ ਸੀ, ਤੇ ਉਹਨਾਂ ਕੁਝ ਜਾਣਕਾਰੀਆਂ ਨੂੰ ਹੁਣ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੱਤਾ ਗਿਆ, ਹੋਰ ਥੋੜਾ ਜਿਹਾ ਵਧਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਪਾਸੇ ਬੰਦਾ ਖੋਜ ਕਰਨ ਲੱਗਦਾ ਨਾ ਉਹਦੀਆਂ ਹੋਰ ਬਹੁਤ ਸਾਰੀਆਂ ਕਮੀਆਂ, ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਰਹਿੰਦਾ, ਤੇ ਉਹਦੇ ਮੁਤਾਬਕ ਜਿਹੜੀ ਅੱਜ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਆਪਣੇ ਸਰੋਤਿਆਂ ਨੂੰ ਉਹ ਥੋੜੀ ਜਿਹੀ ਉਹਦੇ ਨਾਲੋਂ ਵਿਕਸਿਤ ਹੈਗੀ ਹੈ। ਔਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿੱਚ ਨੁਕਸ ਪੈ ਗਿਆ ਹੈ, ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇਸ ਤਰ੍ਹਾਂ ਦੀਆਂ ਕੁਝ ਨਿਸ਼ਾਨੀਆਂ ਨੇ ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਆ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ

ਆਪਣੇ ਸਰੋਤਿਆਂ ਨੂੰ ਉਹ ਥੋੜੀ ਜੀ ਉਹਦੇ ਨਾਲ ਵਿਕਸਿਤ ਹੈਗੀ ਹੈ। ਪਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿਚ ਨੁਕਸ ਪੈ ਗਿਆ ਹੈ ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇੰਨੀ ਕੁ ਤਰੱਕੀ ਹੋਣ ਵਾਲੇ ਸਮੇਂ ਦੇ ਵਿਚ ਹੋਈ ਹੈ, ਬੇਸ਼ਕ ਉੱਤਰ ਦੀ ਪੜਤਾਲ ਹੁਣ ਇਸ ਵੇਲੇ ਜ਼ਿਆਦਾ ਵੱਧ ਗਈ ਹੈ। ਅਸੀਂ ਜ਼ਿਆਦਾਤਰ ਪਹਿਲੀਆਂ ਨਿਸ਼ਾਨੀਆਂ ਨੂੰ ਦੇਖਣ ਦੀ ਬਜਾਏ ਅਸੀਂ ਉੱਤਰ ਦੀ ਪੜਤਾਲ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ ਤੇ ਅਸੀਂ ਪਹਿਲਾਂ ਹੀ ਸ਼ੁਰੂਆਤ ਹੀ ਇਹ ਕਰਦੇ ਹਾਂ ਵੀ ਨਹੀਂ ਜੀ ਉੱਤਰ ਦੀ ਪੜਤਾਲ ਹੀ ਕਰੋ ਪਹਿਲਾਂ, ਹਾਂਜੀ ਨਿਸ਼ਾਨੀਆਂ ਵਾਲੇ ਪਾਸੇ ਬਹੁਤਾ ਅਸੀਂ ਨਹੀਂ ਜਾਂਦੇ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਡਾਕਟਰ ਕੋਲੇ ਜਾਂਦਾ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਦੱਸਦਾ ਆ ਉਹਨਾਂ ਹੀ ਗੱਲਾਂ ਤੋਂ ਉੱਤਰ ਦੀ ਪੜਤਾਲ ਵਾਲੇ ਪਾਸੇ ਸ਼ੁਰੂ ਹੋ ਜਾਣਾ। ਅੱਛਾ ਵੀ ਜਾਓ ਲੈਬ ਕਰਵਾ ਕੇ ਲਿਆਓ ਜਾਂ ਟੈਸਟ ਕਰਵਾ ਕੇ ਲਿਆਓ, ਹਾਂਜੀ ਤੇ ਟੈਸਟ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਲਿਖ ਦਿੱਤੇ ਜਾਂਦੇ ਨੇ ਜਿੱਥੇ ਜਿੱਥੇ ਕੋਈ ਨੁਕਸ ਹੁੰਦਾ ਆ, ਭਾਵੇਂ ਉਹ ਪੇਸ਼ੈਂਟ ਨੇ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਉਹਦੇ ਮੁਤਾਬਕ ਫਿਰ ਅੱਗੇ ਦੇ ਟ੍ਰੀਟਮੈਂਟ ਜਿਹੜੇ ਆ ਕਰਨੇ ਸ਼ੁਰੂ ਹੋ ਜਾਂਦੇ ਨੇ। ਆਹ ਜਿਹੜੀ ਇੰਡੋਸਕੋਪੀ ਜਾਂ ਕੋਲੋਨੋਸਕੋਪੀ ਵਗੈਰਾ ਸ਼ੁਰੂ ਹੋਈ ਹੈ ਇਹ ਠੀਕ ਹੈ, ਉਹਨਾਂ ਦਾ ਇਹ ਆਪਣਾ ਮੰਨਣਾ ਹੈਗਾ ਇਹ ਉਹਨਾਂ ਦਾ ਆਪਣਾ ਮੰਨਣਾ ਹੈਗਾ ਕਿ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਕੈਂਸਰ ਪੇਸ਼ੈਂਟ ਜਿਨ੍ਹਾਂ ਨੂੰ ਸਮੇਂ ਦੇ ਨਾਲ ਅਗਰ ਅਸੀਂ ਉਹਨਾਂ ਦੀ ਨਾ ਕੇਅਰ ਕਰਦੇ ਤੇ ਬੜੇ ਭਿਆਨਕ ਸਿੱਟੇ ਨਿਕਲਨੇ ਸਨ, ਅਸੀਂ ਉਹਨਾਂ ਨੂੰ ਬਿਫੋਰ ਹੈਂਡ ਡਿਟੈਕਟ ਕਰ ਲਿਆ ਹੈ ਤੇ ਜਿਹਦੇ ਕਰਕੇ ਅਸੀਂ ਉਹਦਾ ਨਿਵਾਰਨ ਕਰਨ ਵਿਚ ਕਾਮਯਾਬ ਹੋਏ ਹਾਂ, ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਹੋਏ ਹਾਂ। ਪਰ ਹਾਲਾਤ ਦੇ ਮੁਤਾਬਕ ਆਪਾਂ ਇਹ ਗੱਲਾਂ ਵਿਚਾਰਨ ਦੀ ਲੋੜ ਆ ਵੀ ਸਰੀਰ ਦੇ ਵਿਚ ਜਿਵੇਂ ਟੈਲੀਫੋਨ ਦੀ ਕਨੈਕਸ਼ਨ ਜਾਂਦਾ ਹੈ ਨਾ, ਕਨੈਕਸ਼ਨ ਦੇ ਰਸਤੇ ਦੇ ਵਿਚ ਕੋਈ ਤਾਰ ਨਹੀਂ ਜਾਂਦੀ, ਇਥੋਂ ਇੰਡੀਆ ਨੂੰ ਫੋਨ ਕਰਦੇ ਆ ਕੋਈ ਤਾਰ ਨਹੀਂ ਜਾਂਦੀ, ਲੇਕਿਨ ਉਸ ਫੋਨ ਦੇ ਵਿਚ ਜੋ ਕੁਝ ਭਰਿਆ ਹੋਇਆ ਉਹਦਾ ਲਿੰਕ ਹੈ ਸਾਡੇ ਨਾਲ, ਸਾਡੇ ਰੇਡੀਓ ਦੇ ਵਿਚ ਸਾਡੇ ਲਿੰਕ ਹੈਗਾ ਨਾ, ਅਸੀਂ ਜਿਹੜਾ ਮਰਜ਼ੀ ਸਟੇਸ਼ਨ ਸੁਣਦੇ ਆ ਤੇ ਉਸ ਸਟੇਸ਼ਨ ਤੇ ਜੋ ਕੁਝ ਬੋਲਿਆ ਜਾ ਰਿਹਾ ਉਹ ਸਾਡੇ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਸਰੀਰ ਨਾ ਸਾਡਾ, ਸਰੀਰ ਸਾਡੇ ਦਾ ਬਾਹਰ ਤੇ ਅੰਦਰ ਦਾ ਆਪਸੀ ਇੱਕ ਇਸ ਤਰ੍ਹਾਂ ਦਾ ਲਿੰਕ ਹੈਗਾ ਆ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਔਰ ਜੋ ਇੱਕ ਦੂਸਰੇ ਦੇ ਨਾਲ ਸਬੰਧਤ ਹੈਗਾ ਆ। ਮਤਲਬ ਕਹਿਣ ਤੋਂ ਇਹ ਆ ਕਿ ਜੋ ਅੰਦਰ ਵਾਪਰਦਾ ਹੈਗਾ ਆ ਉਸ ਸਾਰੇ ਦਾ ਇੰਪ੍ਰੈਸ਼ਨ ਬਾਹਰ ਆਉਣਾ ਜ਼ਰੂਰੀ ਹੈ, ਬਸ਼ਰਤ ਹੈ ਕਿ ਤੁਸੀਂ ਉਸ ਨੂੰ ਚੈੱਕ ਕਰਦੇ ਹੋਵੋ, ਤੁਸੀਂ ਉਸ ਵੱਲੇ ਤਵੱਜੋ ਦੇ ਰਹੇ ਹੋਵੋ। ਜੇ ਅੱਖਾਂ ਵੱਲੇ ਤਵੱਜੋ ਦੇ ਰਹੇ ਹੋ ਤੇ ਅੱਖਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਹੈ ਅੰਦਰ ਕੀ ਹੋ ਰਿਹਾ, ਬੁੱਲਾਂ ਨੂੰ ਨੋਹਾਂ ਨੂੰ ਚਮੜੀ ਨੂੰ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਚੈੱਕ ਕਰਦੇ ਹੋ ਤੇ ਉਹਨੇ ਤੁਹਾਨੂੰ ਦੱਸਣਾ ਆ ਕਿ ਅੰਦਰ ਕੀ ਹੋ ਰਿਹਾ ਆ। ਭਾਵ ਇਹ ਇੰਨੇ ਜ਼ਿਆਦਾ ਲਿੰਕ ਨੇ ਕਿ ਅਗਰ ਛੋਟੀ ਤੋਂ ਛੋਟੀ ਚੀਜ਼ ਵੀ ਅੰਦਰ ਘਟਨਾ ਵਾਪਰਦੀ ਹੈ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅੱਜ ਕੱਲ ਟੈਕਨਾਲੋਜੀ ਇੰਨੀ ਵੱਧ ਗਈ ਹੈ ਤੇ ਅਸੀਂ ਐਡੀਸ਼ਨਲੀ ਪਹਿਲਾਂ ਬਜਾਏ ਇਸ ਦੇ ਨਿਸ਼ਾਨੀਆਂ ਨੂੰ ਵੇਖੀਏ ਅਸੀਂ ਸਭ ਤੋਂ ਪਹਿਲਾਂ ਉਸ ਟੈਕਨਾਲੋਜੀ ਵਾਲੇ ਪਾਸੇ ਪਹੁੰਚ ਗਏ ਹਾਂ। ਕਹਿੰਦੇ ਜੀ ਇੰਡੋਸਕੋਪੀ ਕਰਾਓ, ਕੋਲੋਨੋਸਕੋਪੀ ਕਰਾਓ। ਕੀ ਤੁਸੀਂ ਸਮਝਦੇ ਹੋ ਕਿ ਅਗਰ ਗੈਸਟ੍ਰਿਕ ਅਲਸਰ ਹੁੰਦਾ ਹੈ ਜਾਂ ਪੈਪਟਿਕ ਅਲਸਰ ਹੁੰਦਾ ਹੈ ਜਾਂ ਕੋਲਨ ਦੇ ਵਿਚ ਕੋਈ ਚੀਜ਼ ਐਕਸਟਰਾ ਆ ਜਾਂਦੀ ਹੈ ਤੇ ਉਹਦੀਆਂ ਬਾਹਰ ਨਿਸ਼ਾਨੀਆਂ ਨਹੀਂ ਹੁੰਦੀਆਂ? ਨਿਸ਼ਾਨੀਆਂ ਹੁੰਦੀਆਂ ਨੇ, ਪਰ ਅਸੀਂ ਉਹਨਾਂ ਵਾਲੇ ਪਾਸੇ ਤਵੱਜੋ ਦੇਣੀ ਘੱਟ ਕਰ ਦਿੱਤੀ ਹੈ, ਉਹਨਾਂ ਨੂੰ ਵਿਚਾਰਨਾ ਹੀ ਘੱਟ ਕਰ ਦਿੱਤਾ ਵੀ ਸਾਡੇ ਕੋਲ ਜਦੋਂ ਆਹ ਇੰਸਟਰੂਮੈਂਟ ਹੈਗਾ ਅਸੀਂ ਉਹੀ ਵੇਖਾਂਗੇ। ਪਰ ਜਿਸ ਤੋਂ ਪਹਿਲਾਂ ਜਦੋਂ ਮੈਡੀਕਲ ਸਾਇੰਸ ਦੇ ਵਿਚ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਲੋਕ ਜਾਣਦੇ ਸੀ, ਪਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ। ਜਿੰਨੀ ਵੀ ਟੈਕਨਾਲੋਜੀ ਅੱਜ ਇਸ ਵੇਲੇ ਵਧੀ ਹੋਈ ਹੈ ਇਹ ਸਾਰੀ ਦੀ ਸਾਰੀ ਟੈਕਨਾਲੋਜੀ ਨੂੰ ਬਾਹਰੋਂ ਹੀ ਜਾਣਨ ਦੇ ਸਾਡੇ ਕੋਲ ਗੁਰ ਸਨ, ਸਾਡੇ ਕੋਲੇ ਅਸੂਲ ਸਨ, ਸਾਨੂੰ ਨਿਸ਼ਾਨੀਆਂ ਸਾਡੇ ਕੋਲ ਸਨ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਤੇ ਇਹਨਾਂ ਲੈਕਚਰਾਂ ਦੇ ਵਿਚ ਵੀ ਮੈਂ ਆਮ ਤੌਰ ਤੇ ਉਹਨਾਂ ਗੱਲਾਂ ਵਾਲੇ ਪਾਸੇ ਤੁਹਾਡੀ ਤਵੱਜੋ ਦਵਾਉਣ ਦੀ ਕੋਸ਼ਿਸ਼ ਕਰਾਂਗਾ। ਐਜ਼ ਫਾਰ ਐਜ਼ ਹੈ ਤਾਂ ਇਹ ਉੱਤਰ ਦੀ ਪੜਤਾਲ, ਪਰ ਅਸੀਂ ਹੁਣ ਉੱਤਰ ਦੀ ਪੜਤਾਲ ਤੇ ਹੀ ਡਿਪੈਂਡ ਰਹਿਣਾ ਸ਼ੁਰੂ ਕਰ ਦਿੱਤਾ ਵੀ ਨਾ ਟੈਸਟ ਕਰਾਓ ਜੀ, ਟੈਸਟ ਕਰਾਓ ਜੀ। ਪਰ ਕਈ ਵਾਰ ਐਸਾ ਹੁੰਦਾ ਆ ਕਿ ਟੈਸਟ ਵਿਚ ਕੋਈ ਚੀਜ਼ ਪੋਜ਼ਿਟਿਵ ਨਹੀਂ ਆਉਂਦੀ ਜਾਂ ਟੈਸਟ ਵੀ ਸਾਨੂੰ ਕੁਝ ਪਤਾ ਨਹੀਂ ਲੱਗਦਾ, ਨਿਸ਼ਾਨੀਆਂ ਸਾਨੂੰ ਦੱਸ ਰਹੀਆਂ ਹੁੰਦੀਆਂ ਔਰ ਅਸੀਂ ਭੁਲੇਖੇ ਵਿਚ ਵੀ ਪੈ ਸਕਦੇ ਹਾਂ। ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਨੇ ਕਿ ਟੈਸਟ ਤੱਕ ਹੋਇਆ ਨੀ ਔਰ ਟੈਸਟ ਮਿਸਪਲੇਸ ਹੋ ਗਿਆ, ਟੈਸਟ ਵਿਚ ਕੋਈ ਗਲਤੀ ਹੋ ਗਈ, ਕਿਉਂਕਿ ਅਸੀਂ ਤੀਸਰੇ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ, ਅਸੀਂ ਕਿਸੇ ਹੋਰ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ। ਪਰ ਜਦੋਂ ਅਸੀਂ ਖੁਦ ਇਸ ਗੱਲ ਦੇ ਜਾਣਕਾਰ

0: ਹਾਂ ਸ਼ਰੀਰ ਦੇ ਤੇ ਸ਼ਰੀਰ ਦੀਆਂ ਜਾਣਕਾਰੀਆਂ ਨਿਸ਼ਾਨੀਆਂ ਅਸੀਂ ਖੁਦ ਵੇਖ ਰਹੇ ਹਾਂ ਤਾਂ ਉਹਦਾ ਮਤਲਬ ਕੀ ਆ ਵੀ ਇੱਥੇ ਫਿਰ ਭੁਲੇਖਿਆ ਦੀ ਤਾਂ ਕੋਈ ਗੱਲ ਨੀ ਹੈਗੀ ਨਾ, ਟੈਸਟ ਵਾਲੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨੀ ਨਾ ਰਹੇਗੀ। ਹਾਂ ਅਸੀਂ ਜੇ ਇਹਨੂੰ ਉੱਤਰ ਦੀ ਪੜਤਾਲ ਤੱਕ ਹੀ ਲਿਮਿਟ ਕਰਦੇ ਤਾਂ ਸਾਡਾ ਬਹੁਤਾ ਫਾਇਦਾ ਹੋ ਸਕਦਾ ਸੀ। ਸਾਡੀਆਂ ਮੈਡੀਕਲ ਕਾਲਜਾਂ ਦੀਆਂ ਪੜ੍ਹਾਈਆਂ ਅਗਰ ਜ਼ਿਆਦਾਤਰ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਤੇ ਸਾਡਾ ਬਹੁਤਾ ਫਾਇਦਾ ਹੋ ਜਾਣਾ ਸੀ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਸੀ ਨਾ, ਉਸ ਵੇਲੇ ਜ਼ਿਆਦਾਤਰ ਕਲੀਨਿਕਲ ਡਾਇਗਨੋਸਿਸ ਹੁੰਦਾ ਸੀਗਾ। ਕਲੀਨਿਕਲ ਡਾਇਗਨੋਸਿਸ ਦਾ ਭਾਵ ਇਹੀ ਹੈ ਜੋ ਕੁਛ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਤੌਰ ਤੇ ਦੱਸ ਰਿਹਾ ਹਾਂ ਕੀ ਸਾਈਨ ਐਂਡ ਸਿਮਟਮਸ ਹੋਣਗੇ ਜਿਹੜੇ ਇਹ ਦੱਸਣ ਕਿ ਅੰਦਰ ਕੀ ਨੁਕਸ ਪੈ ਚੁੱਕਾ ਹੈ। ਪਰ ਉਸ ਤੋਂ ਬਾਅਦ ਉਦੋਂ ਬਹੁਤ ਘੱਟ ਜਿਹੜੇ ਟੈਸਟ ਵਗੈਰਾ ਸੀ ਬਹੁਤ ਘੱਟ ਹੁੰਦੇ ਸੀ। ਅੱਜ ਤੇ ਇਹਨਾਂ 50-52 ਸਾਲਾਂ ਦੇ ਵਿੱਚ ਟੈਕਨਾਲੋਜੀ ਇੰਨੀ ਵੱਧ ਗਈ ਹੈ ਔਰ ਅਸੀਂ ਬੜੇ ਕੱਛਾ ਵਜਾ ਰਹੇ ਹਾਂ, ਬੜੇ ਖੁਸ਼ ਹੋ ਰਹੇ ਹਾਂ ਵੀ ਸਾਡੀ ਵੱਡੀ ਟੈਕਨਾਲੋਜੀ ਐਸਾ ਹੋ ਗਿਆ ਜੇ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰ ਦਿੱਤੀ ਅਸੀਂ। ਪਰ ਅਸੀਂ ਉਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਬਿਨਾਂ ਇਹਨਾਂ ਇੰਸਟਰੂਮੈਂਟ ਤੋਂ ਬਿਨਾਂ ਇਸ ਟੈਕਨਾਲੋਜੀ ਤੋਂ ਵੀ ਅਸੀਂ ਉਹਨਾਂ ਗੱਲਾਂ ਨੂੰ ਜਾਣ ਸਕਦੇ ਸਾਂ। ਮੈਂ ਐਗਜ਼ਾਮਪਲ ਕਈ ਵਾਰ ਤੁਹਾਨੂੰ ਦਿੱਤੀ ਹੈ ਕਿ ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਨੂੰ ਯੂਰੀਆ ਹੋ ਗਿਆ ਤਾਂ ਪੇਸ਼ੈਂਟ ਦਾ ਘਰ ਚ ਬੱਚਾ ਹੈਗਾ ਆ, ਪੇਸ਼ੈਂਟ ਤਾਂ ਸਾਡੇ ਸਾਹਮਣੇ ਹੈ ਨੀ ਤੇ ਤੁਹਾਨੂੰ ਇਹ ਕਿਹਾ ਗਿਆ ਕਿ ਅਸੀਂ ਕਰੂਰਾ ਲੈ ਆਏ ਉਹਦਾ, ਤੁਸੀਂ ਕਰੂਰਾ ਉਹਦਾ ਪਿਸ਼ਾਬ ਲੈ ਕੇ ਆਉਂਦੇ ਹੋ ਥਾਲੀ ਚ ਪਾ ਕੇ ਰੱਖਦੇ ਹੋ ਤੇ ਤੁਸੀਂ ਵੇਖਦੇ ਹੋ ਉਹਦੇ ਚ ਕਿਸ਼ਤੀਆਂ ਵਰਗੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਡਾਕਟਰ ਨੂੰ ਇਹ ਦੱਸਦੀ ਹੈ ਕਿ ਇਸ ਬੱਚੇ ਨੂੰ ਗੰਠੀਆ ਹੈ ਜਾਂ ਹੋ ਗਿਆ ਜਾਂ ਹੋਣ ਵਾਲਾ ਹੈਗਾ ਆ, ਔਰ ਦੇ ਮੁਤਾਬਕ ਹੀ ਉਹਦੀਆਂ ਦਵਾਈਆਂ ਦਿੰਦੇ ਸੀ।
1: ਡਾਕਟਰ ਸਾਹਿਬ ਜੀ,
0: ਹਾਂਜੀ
1: ਡਾਕਟਰ ਸਾਹਿਬ ਜੀ, ਮੈਂ ਇਹ ਕਹਿਣਾ ਚਾਹੁੰਦਾ ਆ ਕਿ ਉਹ ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ ਉਹ ਅੱਜ ਦੇ ਸਿਸਟਮ ਨਾਲੋਂ ਫਾਰ ਮੋਰ ਸੁਪੀਰੀਅਰ ਸਿਸਟਮ ਸੀਗਾ ਔਰ ਅੱਜ ਵੀ ਹੈਗਾ ਜਿਹਨਾਂ ਲੋਕਾਂ ਨੂੰ ਉਹ ਆ, ਉਹ ਤਾਂ ਤੁਹਾਨੂੰ ਉਹ ਜਿਹੜੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਡਾਕਟਰ ਸਾਹਿਬ ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਉੱਥੇ ਜਾਓਗੇ ਉਹ ਤੁਰੇ ਆਉਂਦੇ ਤੋਂ ਦੇਖ ਕੇ ਦੱਸਦੇ ਆ ਤੈਨੂੰ ਆ ਬਿਮਾਰੀ।
0: ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਕਿ ਪੇਸ਼ੈਂਟ ਕਾਰ ਚ ਉਤਰ ਕੇ ਜਦੋਂ ਮੇਰੀ ਕਲੀਨਿਕ ਚ ਆ ਰਿਹਾ ਤੇ ਉਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੂੰ ਆ ਬਿਮਾਰੀ ਆ,
1: ਪਹਿਲਾਂ ਪਤਾ ਲੱਗ ਜਾਂਦਾ। ਯੈਸ
0: ਹਾਂ, ਸੋ ਇਹ ਗੱਲ ਕੀ ਆ ਕਿ ਅਸੀਂ ਉਸ ਪਾਸੇ ਤਰੱਕੀ ਕਰਨੀ ਛੱਡ ਦਿੱਤੀ ਹੈ। ਜੇ ਅਸੀਂ ਉਸ ਪਾਸੇ ਤਰੱਕੀ ਕਰਦੇ ਹੁੰਦੇ ਤੇ ਹੁਣ ਬਹੁਤ ਸਾਰੀ ਟੈਕਨਾਲੋਜੀ ਦੀ ਸਾਨੂੰ ਲੋੜ ਨਾ ਪੈਂਦੀ।
1: ਇਹ ਸਾਰਾ ਕੁਝ ਆ ਜਿਹੜਾ ਡਾਕਟਰ ਸਾਹਿਬ, ਇਹ ਜਿਹੜਾ ਇਹ ਪੈਸੇ ਕ੍ਰੀਏਟ ਕਰਨ ਦਾ ਮਸਲਾ ਆ, ਹੋਰ ਕੁਝ ਨਹੀਂ ਹੈਗਾ। ਕੰਪਨੀਆਂ ਉਹ ਮਸ਼ੀਨਾਂ ਬਣਾਉਣਗੀਆਂ, ਉਹ ਡਾਕਟਰ ਤੋਂ ਪੈਸੇ ਲੈਣਗੀਆਂ, ਫਿਰ ਡਾਕਟਰ ਆ ਜਿਹੜਾ ਉਹ ਮਰੀਜ਼ ਤੋਂ ਉਹਨੇ ਵੱਧ ਪੈਸੇ ਚਾਰਜ ਕਰੂਗਾ ਕਿਉਂਕਿ ਉਹਨੇ ਆਹ ਐਕਸਰੇ ਕੀਤਾ, ਉਹ ਕੀਤਾ, ਉਹ ਕੀਤਾ, ਸਾਰਾ ਕੁਝ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੇ ਬੋਝ ਪਾ ਰਹੀਆਂ ਕਿ ਤੇਰੇ ਕੋਲ ਪੇਸ਼ ਆਉਣ ਪੈਂਦਾ, ਤੂੰ ਉਹਨੂੰ ਕੋਈ ਦਵਾਈ ਨਹੀਂ ਦੇਣੀ, ਤੂੰ ਪਹਿਲਾਂ ਮਸ਼ੀਨ ਨੂੰ ਪਰਤਣਾ।
0: ਕੀਮਾ ਸਾਹਿਬ, ਮੈਂ ਆਮ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਵਿਚ ਦਿੰਦਾ ਆ ਰਿਹਾ ਹਾਂ ਕਿ ਅੱਜ ਕੱਲ ਕੋਈ ਲੜਕੀ ਲੇਬਰ ਪੇਨ 12-16 ਘੰਟਿਆਂ ਦੀ ਸਹਿਣ ਨੂੰ ਤਿਆਰ ਨਹੀਂ
1: ਹੈਗੀ। ਉਹ ਪਹਿਲਾਂ ਕਹਿੰਦੇ ਆ ਤੁਸੀਂ ਪੇਟ ਪਾੜੋ ਤੇ ਕੱਟ ਕੇ ਮਾਰੋ ਤੇ ਬੱਚੇ ਬਾਹਰ ਮਾਰੋ।
0: ਉਸ ਲੇਬਰ ਪੇਨ ਦੇ ਨਾਲ ਅੰਦਰ ਸ਼ਰੀਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਚੇਂਜਸ ਤਬਦੀਲੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੱਤਾ। ਹੁਣ ਤੁਸੀਂ
1: ਬਿਲਕੁਲ,
0: ਹੁਣ ਤੇ ਬੱਚੇ ਮਾਂ ਬਾਪ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਹੈਗੇ, ਕੋਈ ਐਸਾ ਨਹੀਂ ਰਹਿ ਗਿਆ। ਜਿਹੜੀ ਚੀਜ਼ ਅਸੀਂ ਕੀਮਤ ਨਾਲ ਲਈ ਹੁੰਦੀ ਨਾ, ਉਹਦੀ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ।
1: ਡਾਕਟਰ ਸਾਹਿਬ, ਉਹਦੇ ਵਿਚ ਡਾਕਟਰ ਸਾਹਿਬ ਜੀ, ਉਹਦੇ ਵਿਚ ਇੱਕ ਬਾਂਡਿੰਗ ਹੁੰਦੀ ਆ ਜਿਹੜੀ 40 ਦਿਨ ਔਰਤ ਸਵਾ ਮਹੀਨਾ ਮੰਜੇ ਤੋਂ ਥੱਲੇ ਨਹੀਂ ਸੀ ਪੈਰ ਪਾਉਂਦੀ, ਬੱਚੇ ਨੂੰ ਜੇ ਪਾਸਾ ਵੀ ਬਦਲਣਾ ਮਾਂ ਨੇ ਤੇ ਉਹ ਬੱਚੇ ਨੂੰ ਚੱਕ ਕੇ ਜਿੱਧਰਲੇ ਪਾਸੇ ਨੂੰ ਉਹਨੇ ਮੂੰਹ ਕਰਨਾ ਉਧਰਲੇ ਪਾਸੇ ਪਹਿਲਾਂ ਪਾਉਣਾ ਤਾਂ ਕਿ ਮਾਂ ਦੀ ਕਿਤੇ ਪਿੱਠ ਨਾ ਹੋ ਜਾਵੇ ਬੱਚੇ ਵੱਲ ਨੂੰ।
0: ਉਹਦੀ ਸੁਰਤੀ ਉਹਦੇ ਨਾਲ ਅਟੈਚ ਹੋਈ ਹੁੰਦੀ ਸੀਗੀ। ਹਾਂਜੀ
1: ਹਾਂਜੀ, ਉਹਨੂੰ ਬਾਂਡਿੰਗ ਅੰਗਰੇਜ਼ੀ ਦੇ ਵਿੱਚ ਕਹਿੰਦੇ, ਬਾਂਡਿੰਗ ਹੋਣੀ ਬੱਚਿਆਂ ਦੀ, ਉਹ ਬਾਂਡਿੰਗ ਜਿਹੜੀ ਹੁੰਦੀ ਆ ਉਹ ਫਿਰ ਸਾਰੀ ਜ਼ਿੰਦਗੀ
0: ਆਇਆ ਹੋਇਆ, ਮਾਂ ਅਲੱਗ ਮੰਜੇ ਤੇ ਪਈ ਹੈ, ਬੱਚਾ ਅਲੱਗ
1: ਬਿਲਕੁਲ
0: ਆਇਆ ਹੋਇਆ ਹੈਗਾ ਜੀ। ਤੋ ਇਸ ਤਰ੍ਹਾਂ ਬਿਲਕੁਲ ਸਾਰੀਆਂ ਚੀਜ਼ਾਂ ਨੇ ਸਾਡੇ ਵਿਚ ਇੱਕ ਕਮੀ ਵੀ ਲਿਆਂਦੀ ਹੈ, ਸਾਡੇ ਰਿਲੇਸ਼ਨਸ਼ਿਪ ਦੇ ਵਿਚ ਵੀ ਇੱਕ ਕਮੀ ਆਈ ਹੈਗੀ ਹੈ।
1: ਬਿਲਕੁਲ ਬਿਲਕੁਲ,
0: ਸਾਰੇ ਦਾ ਸਾਰਾ ਸਮਾਜ ਦੁਨੀਆਂ ਮਕੈਨੀਕਲ ਬਣ ਗਈ ਹੈ।
1: ਬਿਲਕੁਲ,
0: ਔਰ ਉਸ ਬਿਜ਼ਨਸਮੈਨ ਹੋਣ ਦੇ ਕਰਕੇ ਖੁਦ ਸਰੀਰ ਨੂੰ ਤਾਂ ਕਮੀਆਂ ਪੇਸ਼ੀਆਂ ਹੋਈਆਂ ਨੇ, ਖੁਦ ਸਰੀਰ ਨੂੰ ਤਾਂ ਨੁਕਸਾਨ ਉਹਦਾ ਸਹਿਣਾ ਪੈ ਰਿਹਾ ਆ, ਜੇਬ ਨੂੰ ਵੀ ਉਹਦਾ ਨੁਕਸਾਨ ਸਹਿਣਾ ਪੈ ਰਿਹਾ ਆ, ਪਰ ਅਸੀਂ ਹਾਲਾਤ ਦੇ ਮੁਤਾਬਕ ਮਜਬੂਰ ਆ ਸਾਰਾ ਕੁਝ ਕਰਨ ਵਾਸਤੇ।
1: ਬਿਲਕੁਲ,
0: ਤੇ ਕਰਦੇ ਆ ਰਹੇ ਹਾਂ। ਫਿਰ ਵੀ ਹਰ ਆਦਮੀ ਆਪਣਾ ਆਪਣਾ ਯੋਗਦਾਨ ਪਾ ਰਿਹਾ ਤੇ ਆਪਾਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਪਿੱਛੇ ਪਹਿਲੀ ਗੱਲ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਮੈਂ ਇਹ ਗੱਲ ਦੱਸੀ ਸੀ ਭਾਈ ਇਹ ਜਿਹੜੀਆਂ ਬਾਹਰੀ ਨਿਸ਼ਾਨੀਆਂ ਜਾਂ ਬਿਮਾਰੀ ਦੀਆਂ ਜਿੰਨੀਆਂ ਵੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਪਹਿਲੀ ਗੱਲ ਤਾਂ ਸਾਨੂੰ ਇਹ ਦੱਸਦੀ ਹੈ ਵੀ ਇਸ ਸਰੀਰ ਦੇ ਵਿੱਚ ਜੀਵਨ ਸ਼ਕਤੀ ਜਿਹੜੀ ਹੈ ਪਾਵਰ ਜਿਹੜੀ ਹੈ ਬਿਮਾਰੀਆਂ ਦੇ ਖਿਲਾਫ ਲੜਨ ਦੀ ਸ਼ਕਤੀ ਘੱਟ ਹੈ ਜਿਸ ਕਰਕੇ ਕੋਈ ਬਿਮਾਰੀ ਪੈਦਾ ਹੋਈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ ਦੂਜਾ ਅਸੀਂ ਇਹ ਦੱਸਿਆ ਸੀਗਾ ਭਾਈ ਇਸ ਸਰੀਰ ਦੇ ਵਿਚ ਅੱਖਾਂ ਹੈ ਨੱਕ ਕੰਨ ਸਾਰਾ ਕੁਝ ਦਿਲ ਹੈ ਸਾਰਾ ਕੁਝ ਚਾਹ ਕੰਮ ਤੇ ਕਰ ਰਿਹਾ ਹੈ ਪਰ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ ਉਹ ਗੱਲ ਬਣ ਨਹੀਂ ਰਹੀ ਤੇ ਮੈਂ ਇੰਡੋਕ੍ਰਾਈਨ ਸਿਸਟਮ ਦੀ ਗੱਲ ਕੀਤੀ ਸੀ ਮੈਚ ਬਾਕਸ ਦੇ ਨਾਲ ਉਹਦਾ ਰਿਲੇਸ਼ਨ ਕੀਤਾ ਸੀਗਾ ਭਾਈ ਜੇ ਅੱਗ ਬਾਲਣ ਵਾਲੀ ਮਾਚਿਸ ਹੀ ਨਾ ਹੋਈ ਤੇ ਤੁਹਾਡਾ ਆਟਾ ਕੋਟਾ ਚਕਲਾ ਵੇਲਣਾ ਰੱਖਿਆ ਸਾਰਾ ਕੁਝ ਦਾਲ ਦੂਲ ਰੱਖੀ ਸਾਹਿਬ ਕਿਸੇ ਕੰਮ ਨਹੀਂ ਹਾਂਜੀ ਸੋ ਉਹ ਕੰਮ ਨਹੀਂ ਕਰਦੀ ਸੋ ਇਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿਚ ਕਿ ਇਹਦੇ ਕਰਕੇ ਇਹ ਐਸਾ ਹੁੰਦਾ ਤੇ ਤੀਸਰੀ ਗੱਲ ਆਪਾਂ ਇਹ ਕਰੀ ਸੀ ਭਾਈ ਜੇ ਗਾਰਬੇਜ ਹੀ ਨਾ ਰਿਲੀਵ ਹੋਇਆ ਤੇ ਫੇਰ ਇਸ ਸਰੀਰ ਦੇ ਵਿਚ ਅੰਗਾਂ ਨੇ ਕੰਮ ਨਹੀਂ ਕਰ ਸਕਣਾ ਸੋ ਤਿੰਨ ਮੁੱਖ ਗੁਰ ਮੈਂ ਇਸ ਪ੍ਰੋਗਰਾਮ ਦੇ ਵਿਚ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਚੁੱਕਿਆ ਹਾਂ ਕਿ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਆਮ ਆਦਮੀ ਵੀ ਆਪਣੀ ਤਵੱਜੋ ਵਿਚ ਲੈ ਸਕਦੇ ਹੋ ਕਿ ਭਾਈ ਜੇ ਇਮਿਊਨਿਟੀ ਵੀਕ ਹੈ ਤੇ ਉਹਦਾ ਪਹਿਲਾ ਗੁਰ ਇਹ ਆ ਕਿ ਸਾਡੇ ਸਰੀਰ ਨੂੰ ਲੋੜ ਦੇ ਅਨੁਸਾਰ ਆਕਸੀਜਨ ਸਪਲਾਈ ਨਹੀਂ ਹੋ ਰਹੀ ਜੇ ਆਕਸੀਜਨ ਲੋੜ ਦੇ ਅਨੁਸਾਰ ਸਪਲਾਈ ਹੋਊਗੀ ਅੰਗ ਸਾਰੇ ਕੰਮ ਕਰਨਗੇ ਤੇ ਅੰਗ ਸਾਰੇ ਕੰਮ ਕਰਨ ਦਾ ਮਤਲਬ ਐਕਸਰਸਾਈਜ਼ ਹੋ ਰਹੀ ਹੈ ਉਹਨੂੰ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਕਰਕੇ ਵੀ ਜੇ ਅਸੀਂ ਸਾਹ ਦੀ ਕਿਰਿਆ ਐਕਸਰਸਾਈਜ਼ ਕਰਦੇ ਹਾਂ ਤੇ ਠੀਕ ਹੈ ਫੇਫੜੇ ਸਾਡੇ ਜਿਹੜੇ ਮੇਨ ਅੰਗ ਹੈਗੇ ਨੇ ਸਾਹ ਦੇ ਉਹ ਕਾਇਮ ਹੋ ਰਹੇ ਨੇ ਵੈਸੇ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਸਾਹ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਹੈ ਹਾਰਟ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਪਾਉਂਦਾ ਹੈਗਾ ਇਹਨਾਂ ਦੀ ਧੜਕਣ ਵੱਧ ਜਾਂਦੀ ਹੈ ਇਹਨਾਂ ਦਾ ਰੈਸਪੀਰੇਸ਼ਨ ਰੇਟ ਵੱਧ ਜਾਂਦਾ ਭਾਵ ਕੀ ਉਹ ਵੱਧ ਆਕਸੀਜਨ ਉਹਦੇ ਅੰਦਰ ਲੈ ਰਹੇ ਹੁੰਦੇ ਆ ਸੋ ਮਤਲਬ ਪਹਿਲਾ ਗੁਰ ਇਹ ਹੀ ਆ ਕਿ ਸਾਡੀ ਜਿਹੜੀ ਆਕਸੀਜਨ ਆ ਇਮਿਊਨਿਟੀ ਨੂੰ ਵਧਾਉਣ ਵਾਸਤੇ ਪਹਿਲਾ ਗੁਰ ਹੈ ਪਰ ਉਹ ਠੀਕ ਹੋਣਾ ਚਾਹੀਦਾ ਤੇ ਦੂਸਰੀ ਆ ਖੁਰਾਕ ਸਾਨੂੰ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਪਹਿਲਾ ਪੁਆਇੰਟ ਜਿਹੜਾ ਹੈ ਇਮਿਊਨਿਟੀ ਵਾਲਾ ਉਹ ਕਵਰ ਹੋ ਸਕਦਾ ਹੈਗਾ ਔਰ ਉਹਦੇ ਤੋਂ ਜੇ ਉਹਦੇ ਕਰਕੇ ਕੋਈ ਚੀਜ਼ਾਂ ਹੈਗੀਆਂ ਨੇ ਤੇ ਫਿਰ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹੈਗੇ ਤੇ ਦੂਸਰਾ ਆਪਾਂ ਜਿਹੜੀ ਅੱਗ ਵਾਲੀ ਗੱਲ ਕਰੀ ਹੈ ਤੇ ਜੇ ਅੱਗ ਹੀ ਨਹੀਂ ਬਲਦੀ ਤੇ ਫਿਰ ਸਾਰਾ ਕੁਛ ਨਹੀਂ ਹੋਣਾ ਹੈਗਾ ਔਰ ਉਹਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਹਨ ਸਾਨੂੰ ਕਿਵੇਂ ਪਤਾ ਲੱਗੇ ਤੇ ਅੱਗ ਨਹੀਂ ਬਲ ਰਹੀ ਜਿਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਸੋ ਇਹਦੀਆਂ ਨਿਸ਼ਾਨੀਆਂ ਵੀ ਪਿਚੋਟੀ ਗਲੈਂਡ ਦੀਆਂ ਨਿਸ਼ਾਨੀਆਂ ਥਾਇਰਾਇਡ ਦੀਆਂ ਨਿਸ਼ਾਨੀਆਂ ਅਡਰੇਨਲੀਨ ਗਲੈਂਡ ਦੀਆਂ ਨਿਸ਼ਾਨੀਆਂ ਕੀ ਹਨ ਇਹਨਾਂ ਸਾਰਿਆਂ ਦੀ ਸ਼ਨਾਖਤ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਹਰ ਬੰਦਾ ਇਹ ਜਾਣ ਸਕੇ ਕਿ ਜੇ ਮੇਰੇ ਸਰੀਰ ਚ ਅੱਗ ਨਹੀਂ ਬਲ ਰਹੀ ਜਾਂ ਜੇ ਕਿਸੇ ਸਟੈਬਿਲਿਟੀ ਤੋਂ ਆਮ ਤੌਰ ਤੇ ਆਪਾਂ ਜ਼ਿਆਦਾ ਪ੍ਰਭਾਸ਼ਿਤ ਕਰਦੇ ਹਾਂ ਕਿ ਜੇ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਤੇ ਫਿਰ ਅਸੀਂ ਵੇਖਦੇ ਹਾਂ ਵੀ ਸਪਰਮ ਬਣ ਰਿਹਾ ਕਿ ਨਹੀਂ ਓਵਮ ਬਣ ਰਿਹਾ ਕਿ ਨਹੀਂ ਮਾਸਿਕ ਧਰਮ ਨਾਰਮਲ ਆ ਰਿਹਾ ਕਿ ਨਹੀਂ ਬੰਦੇ ਨੂੰ ਦਾੜੀ ਮੁੱਛਾਂ ਆਈਆਂ ਹੋਈਆਂ ਨੇ ਕਿ ਨਹੀਂ ਜਿਹੜੀ ਆਊਟਵਾਰਡ ਦੀ ਨਿਸ਼ਾਨੀ ਹੈਗੀ ਹੈ ਟੈਸਟੋਸਟੇਰੋਨ ਹਾਰਮੋਨ ਦੀ ਜਿਹਨੇ ਅੱਗ ਬਾਲਣੀ ਹੈ ਇਸ ਕੰਮ ਦੀ ਉਹਦਾ ਸਾਨੂੰ ਪਤਾ ਲੱਗ ਸਕਦਾ ਹੈਗਾ ਸੋ ਮਤਲਬ ਇਹ ਸਾਰੀਆਂ ਗੱਲਾਂ ਇਹ ਨਿਸ਼ਾਨੀਆਂ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿਛਲੇ ਪ੍ਰੋਗਰਾਮ ਦੇ ਵਿਚ ਸਕਿਨ ਸੰਬੰਧੀ ਜਿਹੜੀਆਂ ਕਾਫੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਸਕਿਨ ਦਾ ਪੀਲਾ ਹੋਣਾ ਸਕਿਨ ਦਾ ਸੁਆਹ ਰੰਗਾ ਹੋ ਜਾਣਾ ਸਾਇਨੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਆ ਸਕਿਨ ਦੇ ਉੱਪਰ ਪੈਚ ਬਣ ਜਾਣੇ ਧੌਣ ਤੇ ਪੈਚ ਬਣ ਜਾਣੇ ਕੱਛਾਂ ਕਾਲੀਆਂ ਹੋ ਜਾਣੀਆਂ ਅੰਗ ਜਿਹੜੇ ਕਾਲੇ ਹੋ ਜਾਣੇ ਇਹ ਸਾਰੀ ਚੀਜ਼ ਦੀ ਜਿਹੜੀ ਸ਼ਨਾਖਤ ਮੈਂ ਪਿਛਲੇ ਪਾਸੇ ਤੁਹਾਨੂੰ ਦੱਸੀ ਸੀ ਡਾਇਬੈਟਿਕ ਲੋਕ ਜਿਹੜੇ ਨੇ ਉਹਨਾਂ ਵਿਚ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਔਰ ਜਿਹੜੀਆਂ ਇੰਡੀਕੇਟਿਵ ਹੁੰਦੀਆਂ ਨੇ ਵੀ ਭਾਈ ਹੁਣ ਜੇ ਕਿਸੇ ਦੀਆਂ ਕੱਛਾਂ ਕਾਲ ਹੋ ਗਈਆਂ ਜੇ ਧੌਣ ਦੇ ਉੱਤੇ ਚਾਰ ਚਿਹਰੇ ਕਾਲੇ ਧੱਬੇ ਜਾਂ ਕਾਲੀ ਨੈਕ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਕਿ ਇਹ ਬੰਦਾ ਜਿਹੜਾ ਆ ਇਹਨੂੰ ਆਕਸੀਜਨ ਦੀ ਕਮੀ ਆ ਆਕਸੀਜਨ ਦੀ ਕਮੀ ਕਿਉਂ ਆ ਇਹ ਡਾਇਬੈਟਿਕ ਹੋ ਸਕਦਾ ਹੈਗਾ ਡਾਇਬੈਟਿਕ ਵੀ ਨੰਬਰ 2 ਹੋ ਸਕਦਾ ਹੈ ਕਿਉਂਕਿ ਨੰਬਰ 1 ਤਾਂ ਜਦੋਂ ਬੱਚਾ ਜੰਮਦਾ ਹੈ ਉਦੋਂ ਤੋਂ ਹੀ ਨੰਬਰ 1 ਵਾਲੀ ਤਾਂ ਸ਼ੁਰੂ ਹੋ ਜਾਂਦੀ ਉਹਦਾ ਤਾਂ ਮਤਲਬ ਇਹ ਆ ਕਿ ਅੰਦਰ ਇੱਕ ਅੰਗ ਵਿਕਸਿਤ ਨਹੀਂ ਹੋਇਆ ਜਿਸ ਅੰਗ ਨੇ ਇਸ ਚੀਜ਼ ਨੂੰ ਮੈਟਾਬੋਲਾਈਜ਼ ਕਰਨਾ ਸੀਗਾ ਉਹ ਨਹੀਂ ਹੋਇਆ ਤੇ ਜਿਹੜੀ ਖੁਰਾਕ ਤੁਸੀਂ ਖਾ ਰਹੇ ਹੋ ਉਸੇ ਤਰ੍ਹਾਂ ਸਰਕੂਲੇਸ਼ਨ ਚ ਤੁਰੀ ਫਿਰ ਰਹੀ ਹੈ ਤੇ ਤੁਸੀਂ ਚੈੱਕ ਕਰਦੇ ਹੋ ਤੇ ਸ਼ੂਗਰ ਵੱਧ ਗਈ ਹੈ ਤੇ ਜੇ ਮੈਟਾਬੋਲਾਈਜ਼ ਹੋ ਰਹੀ ਹੈ ਇਹ ਨਾਰਮਲ ਹੋਣਾ ਸੀਗਾ ਇਹਦਾ ਮਤਲਬ ਪੈਨਕ੍ਰੀਆਸ ਨੇ ਜਿਸ ਮੈਟਾਬੋਲਿਕ ਰੇਟ ਨੂੰ ਇਨਕਰੀਜ਼ ਕਰਨਾ ਸੀਗਾ ਉਹ ਨਹੀਂ ਕਰ ਰਹੀ ਉਹਦੇ ਜਿਹੜਾ ਵੀ ਇਨਸੂਲਿਨ ਉਹਨੇ ਪੈਦਾ ਕਰਨੀ ਸੀ ਉਹਨੀ ਨਹੀਂ ਕਰ ਰਹੀ ਜਾਂ ਕੁਝ ਐਸੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਇਨਸੂਲਿਨ ਹੈ ਜਿਹਨੇ ਆਮ ਤੌਰ ਤੇ ਤੁਹਾਡੇ ਸੈੱਲਾਂ ਦੇ ਦਰਵਾਜੇ ਖੋਲਣੇ ਨੇ, ਆ ਲੈ ਵੀ ਤੇਰੇ ਕੋਲ ਮਟੀਰੀਅਲ ਭੇਜਿਆ ਨੂੰ ਇਸਤੇਮਾਲ ਕਰ ਲਵੀ, ਉਹ ਨਹੀਂ ਕਰਦਾ। ਸੋ ਇਹ ਸਾਰੀ ਇੱਕ ਡਿਟੇਲ ਸੀਗੀ ਜਿਹੜੀ ਸਮੇਂ ਸਮੇਂ ਆਪਾਂ ਸ਼ੂਗਰ ਦੇ ਪ੍ਰੋਗਰਾਮ ਚ ਵੀ ਦੱਸਾਂਗੇ, ਹੁਣ ਵੀ ਦੱਸੀ ਏ, ਕਈ ਵਾਰ ਅੱਗੇ ਵੀ ਪ੍ਰੋਗਰਾਮ ਆਪਾਂ ਇਸ ਤੇ ਕੀਤੇ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਬਾਹਰੀ ਨਿਸ਼ਾਨੀਆਂ ਕੀ ਦੱਸਦੀਆਂ ਨੇ ਵੀ ਕੱਛਾਂ ਕਾਲੀਆਂ ਹੋ ਗਈਆਂ, ਜਿਹਨ ਅੰਗਾਂ ਚ ਕਾਲੇ ਧੱਗੇ ਪੈ ਗਏ ਨੇ, ਘਟਾਉਣ ਜਿਹੜੀ ਏ ਉਹ ਕਾਲੀ ਹੋ ਗਈ ਏ, ਅੱਖਾਂ ਦੇ ਹੇਠਾਂ ਵੀ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੇ। ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਾਨੂੰ ਇਹ ਕੁਛ ਦੱਸਦੀਆਂ ਨੇ ਵੀ ਇਹ ਬੰਦਾ ਡਾਇਬੈਟਿਕ ਹੋ ਸਕਦਾ। ਔਰ ਇਹ ਜਿਹੜੀਆਂ ਕਾਲੀਆਂ ਨਿਸ਼ਾਨੀਆਂ ਨੇ ਇਹਨਾਂ ਦਾ ਵੀ ਆਪਾਂ ਇਹ ਦੱਸਿਆ ਸੀਗਾ ਭਾਈ ਜੇ ਤਾਂ ਸਾਰੇ ਦੇ ਸਾਰੀ ਧੌਣ ਪਿੱਛੋਂ ਕਾਲੀ ਹੋ ਗਈ, ਅੱਗੋਂ ਕਾਲੀ ਹੋ ਗਈ ਏ, ਸ਼ੂਗਰ ਦੀ ਨਿਸ਼ਾਨੀ ਹੈਗੀ ਏ, ਕੁਝ ਰੈਸ਼ਿਸ ਜਿਹੜੇ ਨੇ ਬਟਰਫਲਾਈ ਵਰਗੇ, ਜਿਵੇਂ ਆਮ ਤੌਰ ਤੇ ਪਾਣੀ ਹੜ ਆ ਗਿਆ ਹੋਵੇ ਨਾ ਤੇ ਜਦੋਂ ਹੜ ਦਾ ਪਾਣੀ ਵਾਪਸ ਚਲੇ ਜਾਂਦਾ ਹੈ ਨਾ ਤੇ ਉਦੋਂ ਤੁਸੀਂ ਵੇਖਣਾ ਕਈ ਥਾਵਾਂ ਤੇ ਟਿੱਡੀਆਂ ਦੀ ਖੱਤੀਆਂ ਚ ਪਾਣੀ ਖੜਾ ਹੁੰਦਾ ਹੈ, ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਆ। ਔਰ ਉਹ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਨੇ, ਜੇ ਉਸੇ ਤਰ੍ਹਾਂ ਦੇ ਦਾਗ ਤੁਹਾਡੀ ਚਮੜੀ ਦੇ ਉੱਪਰ ਆ ਜਾਣ ਤੇ ਫਿਰ ਉਹਨੂੰ ਕਹਿੰਦੇ ਆ ਬਟਰਫਲਾਈ ਰੈਸ਼ਿਸ, ਬਟਰਫਲਾਈ
1: ਰੈਸ਼ਿਸ।
0: ਹਾਂ, ਬਟਰਫਲਾਈ ਰੈਸ਼ਿਸ ਜਿਹੜੇ ਨੇ ਇਸ ਤਰ੍ਹਾਂ ਦੀ, ਇਹ ਇੰਡੀਕੇਟ ਕਰਦੇ ਨੇ ਵੀ ਐਜ਼ ਏ ਹੋਲ ਇਮਿਊਨ ਸਿਸਟਮ ਇਸ ਬੰਦੇ ਦਾ ਵੀਕ ਆ, ਜਿਹਦੇ ਕਰਕੇ ਕੱਲੀ ਸ਼ੂਗਰ ਹੀ ਨਹੀਂ, ਇਹਨੂੰ ਅਰਥਰਾਈਟਿਸ ਵੀ ਹੋ ਸਕਦੀ ਹੈ, ਗਠੀਆ ਵੀ ਹੋ ਸਕਦਾ ਆ, ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਕਿਨ ਦੀਆਂ ਵੀ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਟੋ ਇਮਿਊਨ ਡਿਜ਼ੀਜ਼ਸ। ਔਰ ਆਟੋ ਇਮਿਊਨ ਡਿਜ਼ੀਜ਼ਸ ਜਿਹੜੀਆਂ ਨੇ ਜਦੋਂ ਅੰਦਰ ਸਰੀਰ ਦੇ ਵਿੱਚ ਹੋਣ, ਭਾਵ ਕੀ ਆ ਕਿ ਤੁਹਾਡੀ ਆਪਣੀ ਹੀ ਐਨਰਜੀ ਤੁਹਾਡੇ ਖਿਲਾਫ ਵਰਤੀ ਜਾ ਰਹੀ ਹੈ। ਉਹ ਪੁਲਿਸ ਵਾਲੀ ਗੱਲ ਮੈਂ ਐਗਜ਼ਾਮਪਲ ਤੁਹਾਨੂੰ ਦੇ ਚੁੱਕਿਆ ਇਸ ਸਬੰਧ ਦੇ ਵਿੱਚ, ਪੁਲਿਸ ਹੈ ਤਾਂ ਸ਼ਾਂਤੀ ਕਰਨ ਵਾਸਤੇ ਤੇ ਜੇ ਲੋੜੋਂ ਵੱਧ ਕਿਸੇ ਪਿੰਡ ਵਿੱਚ ਆ ਜਾਵੇ ਤੇ ਉਹਦਾ ਨੁਕਸਾਨ ਹੋਰ ਕਰ ਦਿੰਦੀ ਹੈ ਉਲਟ। ਸੋ ਇਸੇ ਤਰ੍ਹਾਂ ਕਰਕੇ ਆਟੋ ਇਮਿਊਨ ਡਿਜ਼ੀਜ਼ ਦੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕੁਛ ਕੁਛ ਥਾਵਾਂ ਤੇ ਖਿੱਤਿਆਂ ਦੇ ਵਿੱਚ ਸਕਿਨ ਦਾ ਕਲਰ ਜਿਹੜਾ ਉਹ ਆਮ ਤੌਰ ਤੇ ਚੇਂਜ ਹੋ ਜਾਂਦਾ, ਜਿਹਨੂੰ ਮੈਂ ਇੱਕ ਬਿਮਾਰੀ ਦਾ ਨਾਂ ਲਿਆ ਸੀ SLE ਸਿਸਟੇਮਿਕ ਰੈਥਮੈਟਿਕ ਡਿਜ਼ੀਜ਼ ਹੈਗੀ ਹੈ। ਭਾਵ ਕੀ ਆ, ਜ਼ਿਆਦਾਤਰ ਜੋੜਾਂ ਵਿੱਚ ਦਰਦ ਹੁੰਦਾ ਆ, ਔਰ ਆਮ ਤੌਰ ਤੇ ਉਸ ਦਰਦ ਦੇ ਨਾਲ ਸਕਿਨ ਦੀਆਂ ਪ੍ਰੋਬਲਮ ਵੀ ਜੁੜੀਆਂ ਹੋਈਆਂ ਹੁੰਦੀਆਂ ਨੇ। ਉਹ ਇੱਕ ਤਰ੍ਹਾਂ ਦਾ ਗਰੁੱਪ ਆਫ ਸਿਮਟਮਸ ਹੈ ਜਿਹਨੂੰ SLE ਅਸੀਂ ਕਹਿੰਦੇ, ਲਿਊਪਸ ਮੋਟੇ ਤੌਰ ਤੇ ਕਹਿ ਦਿੰਦੇ ਨੇ ਉਹਨੂੰ, ਸਿਸਟੇਮਿਕ ਲਿਊਪਸ ਔਰ ਅਰਥਮੈਟਿਸ, ਜਿਹਦੇ ਨਾਲ ਸਕਿਨ ਦੇ ਉੱਪਰ ਵੀ ਨਿਸ਼ਾਨੀਆਂ ਨੇ। ਔਰ
2: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਫਿਰ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

ਅਦਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ।

ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

ਅਸਲੀ ਕਾਰਨ ਤੇਲ ਤੇ ਇਹਨਾਂ ਦੀ ਪੁਰਾਣੀ ਧਰਮ ਦੀ ਜਿਹੜੀ ਜਿਹੜਾ ਯੁੱਧ ਇਹਨਾਂ ਦੇ ਚੱਲਦੇ ਆਏ ਨੇ 3-4 ਸਾਲ ਪਹਿਲਾਂ ਘਾਤਕ ਲੜਾਈਆਂ ਹੋਈਆਂ ਕਦੀ ਦੁਨੀਆਂ ਦੇ ਬਹੁਤੇ ਹਿੱਸੇ ਤੇ ਇਹਨਾਂ ਦਾ ਰਾਜ ਸੀ, ਕਦੀ ਦੁਨੀਆਂ ਦੇ ਬਹੁਤੇ ਹਿੱਸੇ ਤੇ ਉਹਨਾਂ ਦਾ ਰਾਜ ਸੀ। ਇਹ ਵੀ ਕਾਊਂਟ ਕਰਦਾ, ਪਰ ਅੱਜ ਕੱਲ ਜਿਹੜਾ ਹੈਗਾ ਬਹਾਨੇ ਕੋਈ ਲੱਗ ਰਹੇ ਨੇ ਤੇ ਗੁੱਸਾ ਕੋਈ ਹੁੰਦਾ। ਅੱਗੋਂ ਨਿਰਣਾ ਤੁਸੀਂ ਕਰ ਲਿਓ, ਹਰ ਇੱਕ ਦੇ ਵੱਖ ਵੱਖ ਵਿਚਾਰ ਨੇ ਦੋਸਤੋ, ਜ਼ਰੂਰੀ ਨਹੀਂ ਤੁਸੀਂ ਹਰ ਵਿਚਾਰ ਨਾਲ ਸਹਿਮਤ ਹੋਵੋ, ਪਰ ਵਿਚਾਰ ਰੱਖਣ ਵਾਲਾ ਆਪਣੇ ਵਿਚਾਰ ਰੱਖ ਰਿਹਾ, ਤੁਸੀਂ ਐਨਾਲਿਸਿਸ ਕਰਨਾ ਅੱਗੋਂ ਤੁਹਾਨੂੰ ਠੀਕ ਕੀ ਲੱਗਦਾ।

0: दोस्तों अगर तुम किसी विषय के उत्ते गलबात करनी चाहते हो विषय कोई भी होवे ते असी तुहाडा वेलकम करांगे तुसी जरूर आण के गलबात करो ते असी तुहानू पॉसिबिलिटी देंगे पर तुहाडी गलबात जिहड़ी है ओ न्यूट्रल होनी चाहीदी है किसी भी पासे वाल नू नहीं आउणी जानी चाहीदी टू लिसन अस वर्ल्ड वाइड लॉग ऑन www.parvazradio.com बिल्कुल जी www.parvazradio.com दोस्तों असी हर वारी रिक्वेस्ट करते हैं कि तुसी ते सुनदे ही हो ते इस तरह गल है भाई साडी ऐप अपने यारां मित्रां दोस्तां नू भी डाउनलोड करवाओ थोड़ी मेहरबानी होगी दोस्तों अज तक असी अपनी पूंजी यूज करके सेवावां पेश कर रहे हैं किसे किस्म का बर्डन किसे ते नहीं पाया जा रहा पर साडी ऐप ते तुसी डाउनलोड करवा सकते हो ना बहुत बहुत मेहरबानी ते साडी ऐप है जी www.parvazradio.com प्रवास रेडियो इज अ वन वर्ड सारे अक्षर छोटे ने अपने प्ले स्टोर ते जाके डाउनलोड करो साडा लोगो देखो येलो रंग दा स्पीकरां दी फोटो ने ते प्रवास रेडियो वजना शुरू हो जाएगा ते मैं हां जी आपदा होस्ट ते दोस्त सुच्चा सिंह बाजवा स्वीकार करो जी मेरी प्यार भरी सत श्री अकाल अस्सलाम वालेकुम नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट उच्ची सोच मनुख दी पर मैनू लगे नादान सारी कायनात वस विच फिर भी मूर्ख महान उच्ची सोच मनुख दी पर मैनू लगे नादान सारी कायनात वस विच फिर भी मूर्ख महान उड़दा फिरदा अंबरी तारे करन सलाम पर बैठा उपर बरूद दे अहमक खबीस हैवान पर बैठा उपर बरूद दे अहमक खबीस हैवान वेरी गुड आफ्टरनून ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਅੱਜ ਹੈ ਦੋਸਤੋ ਸੈਟਰਡੇ ਤੇ 4 ਮਾਰਚ ਹੈ ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ ਸਾਡੇ ਇਲਾਕੇ ਦੇ ਵਿੱਚ 16 ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਾਲੇ ਦਸਤਕ ਦੇ ਰਹੀ ਹੈ ਗਰਮੀ ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ ਧੁੱਪ ਲੱਗ ਜਾਏ ਤੇ ਰੌਣਕਾਂ ਲੱਗ ਜਾਂਦੀਆਂ ਨੇ ਤੇ ਪਰ ਹਵਾ ਚੱਲਦੀ ਹੈ ਠੰਡੀ ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ ਤੇ ਇੱਧਰ ਗਰਮੀਆਂ ਜੀ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਓਏ ਦੁਨੀਆਂ ਸਾਰੀ ਆਪਣੇ ਯੋਵਨ ਤੇ ਹੁੰਦੀ ਹੈ ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ ਲੋਕੀ ਖੁਸ਼ ਹੁੰਦੇ ਨੇ ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ ਹੈ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ ਹਾਂਜੀ ਤੇ ਬੜੀ ਇੰਜੋਇਮੈਂਟ ਬੜੀਆਂ ਰੌਣਕਾਂ ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ ਸਾਈਕਲ ਲੈ ਕੇ ਸਾਰੀ ਦੁਨੀਆਂ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ 'ਚ ਚਲਾਇਆ ਜਾਂਦਾ ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ ਤੇ ਗੱਲ ਇਸ ਤਰ੍ਹਾਂ ਵਾ ਬਈ ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੇਮ ਹੀ ਹੈ 0049 1-718-4869-514 0049-171-4849-514 ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ ਬਿਲਕੁਲ ਜੀ ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ ਤੁਸੀਂ ਰਚਨਾ ਨਹੀਂ ਸੁਣਾ ਸਕਦੇ ਕੋਈ ਨੋ ਪ੍ਰੋਬਲਮ ਆਪਣੇ ਇਲਾਕੇ ਦੀ ਆਪਣੀ ਸੋਸਾਇਟੀ ਦੀ ਜ਼ਮੀਨ ਦੀ ਪਰਿਆਵਰਣ ਦੀ ਪਸ਼ੂ ਪਕਸ਼ੀਆਂ ਦੀ ਬੰਦਿਆਂ ਦੀ ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ ਤੇ ਮੈਂ ਨਾ ਆ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ਼ਾਪ ਹੈ ਬਹੁਤ ਪੁਰਾਣੀ ਮਿਊਲੈਨ ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ ਤੇ ਗੱਲ ਮੁੱਕੀ ਜੀ ਉਹ ਹੈ ਜੀ ਫਰੀਡਮ ਸਰਾਸੇ 106 ਫੀਐਸ ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ ਜ਼ਰੂਰ ਇੱਕ ਵਾਰੀ ਉੱਥੇ ਜਾਣਾ ਉਹਨਾਂ ਦੀ ਸਰਵਿਸ ਚੈੱਕ ਕਰੋ ਬਿਲਕੁਲ ਸਿੱਕੇਬੰਦ ਕੰਮ ਵਾਜਬ ਕੀਮਤਾਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਤੇ ਉਹ ਹੈਗਾ ਜੀ ਫਰੀਡਮ ਸਰਾਸੇ 106 ਫੀਐਸ ਤੇ 6th Rye 6th ਮਿਲ ਹੈ ਤੇ ਸੱਜਣੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ ਤੂੰ ਵੀ ਪਛਾਣ ਲੈਣੀ ਹੈ ਆ ਲਓ ਜੀ ਪ੍ਰਵਾਸ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ ਆ ਜੇ ਤੁਹਾਡੇ ਸੱਜਣਾ ਦੀ
1: ਆਵਾਜ਼ ਗਾਵਾਂ ਕਾਰਵਾਂ ਪੰਜਾਬੀ

ਵਾਹ ਜੀ ਵਾਹ। ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਆਇਆ ਸੱਜਣਾ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਤੂੰ ਕਾਰਾਂ ਚ ਲੋਕਾਂ ਲਾਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆ ਲਓ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਬਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਵਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡੇ ਹਾਂ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤੇ ਕੱਲ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਹੈ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ ਹੈ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ 7-8 ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ। ਸੈਕਸ਼ਨ ਜਿਵੇਂ ਕਿਸੇ ਮੁਲਕ ਨੂੰ ਸਲੋ ਪੋਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤ ਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ।
ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਇਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਇਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ ਹੈ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤਾਂ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ ਬਈ? ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ, ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤਹਿਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਨਾ ਬਣਾਓ, ਠੀਕ ਹੈ, ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ, ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣ ਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡੇ ਨੇ, ਰਜੀਮ ਤੇਰੀ ਚੋਂ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਹੈ ਉਹਨਾਂ ਨੇ, ਆ ਕਈਆਂ ਨੂੰ ਤੁਸੀਂ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ, ਸਾਰੀ ਦੁਨੀਆਂ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਅਕਲ ਜਾਂ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆਂ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਏਦਾਂ ਹੀ ਉਹ ਬਣੇ। ਵੈ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਇਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਇਰਾਨ ਟੈਰੋਰਿਜ਼ਮ ਫੈਲਾਉਂਦਾ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਇਕੱਲਾ ਇਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਉਹ ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈਂ, ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ। ਤੀਜਾ ਇਲਜ਼ਾਮ ਇਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁਣੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ। ਭਾਈ ਜੇ ਇਹ ਮੰਨ ਵੀ ਲਿਆ ਜਾਏ
ਕੀ ਕੱਲਾ ਇਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਓਏ, ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈਂ? ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ। ਤੀਜਾ ਇਲਜ਼ਾਮ ਇਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁੰਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ, ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ,

ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁੰਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ, ਪਰ ਇਹ ਦੱਸੋ ਅਗਰ ਇਹ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹਦਾ ਨੁਕਸਾਨ ਕੀਤਾ? ਹਾਂ, ਸ਼ੀਆ ਲਾ ਜਿਹੜਾ, ਸ਼ਰੀਆ ਲਾ, ਸ਼ੀਆ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ, ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜ੍ਹਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਆ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ, ਮੈਂ ਵੀ ਔਰਤਾਂ ਨੂੰ ਦਬਾ ਕੇ ਰੱਖਣਾ, ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਦਾ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ ਠਾਣੇ ਖੜਕੇ, ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ। ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ, ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆਂ ਚ ਸ਼ਾਂਤੀ ਆਈ ਹੈ, ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆ, ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ, ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ, ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਇਸ ਤਰ੍ਹਾਂ ਤੇ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ, ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ ਆਪਣੇ ਘਰ ਵਿੱਚ, ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਬੁੱਲ ਜ਼ਰੂਰ ਚੜਾਉਣੇ ਨੇ ਕਬਾਹ ਫਰਾ ਕੇ। ਸਿੱਧੀ ਦਾਦਾਗਿਰੀ ਆ, ਕਿਸੇ ਦੇ ਘਰ ਵਿੱਚ ਦਖਲ ਦੇਣਾ। ਆਹ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮਸਾਦੇ ਪਾਵਰ ਵਿੱਚ ਆਏ ਭਾਈ, ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ, ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜ੍ਹਿਆ ਲਿਖਿਆ ਹੈੱਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ, ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ, ਤੇ ਗੱਲ ਵੀ ਠੀਕ ਹੈ। ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਦਾ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਹੈ, ਆਪਣੇ ਹਿੱਸੇ ਦਾ ਜੋ ਵੀ ਹੈ ਉਹ ਤੇ ਠੀਕ ਹੈ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਚੋਂ ਤੇਲ ਨਿਕਲਣ ਦਿਆ, ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ। ਹੁਣ UK ਤੇ US ਦੋਵੇਂ ਮੁਲਕ ਨਾਰਾਜ਼ ਹੋ ਗਏ, ਹੋਣਾ ਹੀ ਸੀ, ਕਿਉਂਕਿ ਤੇਲ ਵਿੱਚ ਲੁੱਟ ਘਸੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ, ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮਸਾਦੇ ਸੀ ਨਾ, ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਓਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ ਔਰ ਨਾ ਰਹੇਗਾ।

0: ਬਾਂਸ ਤੇ ਨਾ ਵੱਜੇਗੀ ਬੰਸਰੀ। ਦੋਸਤੋ, ਅਪੋਜੀਸ਼ਨ ਕਿਹੜੇ ਥਾਂ ਨੇ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ। ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਹੈ, ਹਰ ਹਰ ਜਗ੍ਹਾ ਤੇ ਹੁੰਦੀ ਹੈ ਅਪੋਜੀਸ਼ਨ। ਤੇ ਲਓ ਜੀ, ਫਿਰ ਇਹਨਾਂ ਦੇ ਦਿਮਾਗ ਚ ਸੀ ਕਿ ਇਹ ਜਿਹੜਾ ਮਸਾਦੇ ਹੈ ਇਹਨੂੰ ਹੀ ਭਜਾਓ। ਤੇ ਇਹ ਹੁਣ ਕੀ ਹੋਇਆ, ਜੇ ਸਾੜ ਫੂਕ, ਲਾਠੀ ਚਾਰਜ, ਨਾਰੇ ਤੇ ਰਿਜ਼ਲਟ ਕੀ ਨਿਕਲਿਆ, ਬਦਲਾਵ। ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ। ਲਓ ਜੀ, ਇਹਨਾਂ ਨੇ ਭਜਾ ਦਿੱਤਾ ਜੇ ਮਸੂਦੇ ਸਾਹਿਬ ਨੂੰ, ਜਿਹੜਾ ਪੜ੍ਹਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜ਼ੀਡੈਂਟ ਬਣਿਆ ਸੀ। ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ। ਤੁਹਾਨੂੰ ਵੀ ਪਤਾ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ। ਤੁਹਾਨੂੰ ਭਜਾ ਦਿੱਤਾ ਜੇ, ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ। ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ। ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ, ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ। ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ, ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ। ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਦੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ, ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ। ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ, ਪਤਾ ਤੇ ਉਹਨਾਂ ਨੂੰ ਪਹਿਲਵੀ ਨੂੰ ਵੀ ਹੈ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ। ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ, ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ। ਦੋਸਤੋ, ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ, ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਇਹ। ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ, ਉਹ ਹੀ ਨਾ ਭੜਕ ਪੈਣ। ਇਰਾਨੀਆਂ ਨੇ ਤੇ ਭੜਕਣਾ, ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚੱਟ ਹਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆਂ। ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ, ਜਿਹਦਾ ਨਾਂ ਰੱਖਿਆ ਸਾਵਕ, SAVAK। ਤੇ ਦੋਸਤੋ, ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ, ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ। ਹਾਂਜੀ, ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ, ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ 'ਚ ਜਾਂਦਾ ਜਾਂ ਅਮਰੀਕਾ ਦੇ 'ਚ ਜਾਂਦਾ। ਤੇ ਇਰਾਨ ਜਿਹੜਾ ਸੀ ਨਾ, ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ 'ਚ, ਹਰ ਤਰ੍ਹਾਂ ਦੇ ਵੈਪਨ, ਹਰ ਤਰ੍ਹਾਂ ਦੀਆਂ ਗੱਡੀਆਂ, ਹਰ ਤਰ੍ਹਾਂ ਦਾ ਇਲੈਕਟ੍ਰੋਨਿਕ, ਗੱਲ ਕੀ ਜੀ, ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਝ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ। ਲਓ ਜੀ, ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ, ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ। ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ। USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ, ਗੱਲ ਮੁੱਕੀ ਹੁੰਦੀ ਹੈ, ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ। ਪਰ ਕਦੋਂ ਕੁ ਤੱਕ ਹੈ, ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ, ਘੁਸਰ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ, ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ, ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ USA ਦਾ ਪੁਲਿਸ ਹੈਡ ਸੀ, ਹੋਰ ਕੀ ਸੀ ਪਹਿਲਵੀ। ਇੱਕ ਸਾਡਾ ਹੈਡ ਸੀ ਮਸਾਦੇ, ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ, ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ, ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤੇ ਲੁੱਟੇ ਜਾ ਰਹੇ ਹਾਂ, ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ ਹੈ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਘੁਸਰ ਘੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ, ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ, ਤੇ ਹੋਣ ਵਾਲੀ ਵੀ ਤਾਂ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਆ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਆ। ਅਜੇ ਕੱਲ ਕੇਕ ਨੂੰ ਫਾਂਸੀ ਦੇਣ ਡਏ ਸਨ, ਕਿੰਨੀਆਂ ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁੱਖ ਨਹੀਂ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ, ਪਰ ਮੈਂ ਫਿਰ ਵੀ ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਉਹ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ। ਪਰ ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਹੈ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ, ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਹੈ ਕਿੰਨੇ ਕੱਟੜ ਹੁੰਦੇ ਨੇ, ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ ਨੇਤਾ ਧਰਮ ਜਿਹੜੇ ਨੇ, ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ, ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ, ਕਿਸੇ ਨਾ ਕਿਸੇ ਦੇ ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ, ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ, ਉਹਨਾਂ ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ, USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਜੇ ਕਿਸੇ ਦੇਸ਼ ਦੀ ਇਕਾਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਯੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ, ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ, ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ ਕਦੀ ਇਹ ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਜੇ ਹੋ, ਖਮੈਨੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੇ ਬਣਾ ਲਏ ਸਾਰੇ ਬੰਦੀ ਬਣਾ ਲਏ ਉਹਨਾਂ ਨੇ, ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ। ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰਿਆਂ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ। ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਜੀ, ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ। ਪੈਟਰੋ ਡਾਲਰ ਐਗਰੀਮੈਂਟ, ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਮੂੰਟ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਨਾ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਅੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆਂ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ, ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ, ਕਿੰਨੇ ਕਿਹਾ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ, ਇਰਾਨ ਨੂੰ ਬਰਬਾਦ ਕਰਨ ਵਾਸਤੇ। USA ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ, ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ, ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਲਾਹੌਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ, ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਦੋ ਸਟੇਟਾਂ ਲੱਗੀਆਂ, ਪਤਾ ਨੀ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ, ਕਿੰਨਾ ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ, ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ, ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆਹ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇ ਉਹਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਟੋਪਾਂ ਤੇ ਫਲਾਣ ਢੀਕ ਸੁੱਟੋ ਉਹਨਾਂ ਦੇ ਉੱਤੇ, ਇਹ ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਗਏ ਸੀ। ਤੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹ ਹੀ ਲੱਛਣ ਲੈ ਰਹੇ ਨੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ, ਤੇ ਲੜਦੀਆਂ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ, ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ, ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ। ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ। ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ, ਮਨਜ਼ੂਰ? ਕਹਿੰਦੀ ਮਨਜ਼ੂਰ। ਉਹ ਬਾਂਦਰ ਕੋਲ ਗਈਆਂ, ਉਹ ਕਹਿੰਦਾ ਕਿ ਆ ਪਾ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਆ। ਉਹਨੇ ਉਹਦੇ ਚੋਂ ਨਾ ਇੱਕ ਬੁਰਕੀ ਭਰ ਕੇ ਤੇ ਖਾ ਗਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲੈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ। ਏਦਾਂ ਹੀ ਕਰਦਾ ਕਰਦਾ ਉਹ ਦੋਵੇਂ ਅੱਧੀਆਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੰਡਣ ਲੱਗ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ। ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚ ਚੱਲਣ ਡਈ ਸੀ, ਨਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ, ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ, ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ ਅੱਜ ਵੀ, ਇੱਕ ਦੂਜੇ ਦਿਆਂ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ। ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਨਾਲ। ਹਾਂਜੀ, ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਤੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ। ਇੱਕ ਫੈਮਿਲੀ ਦੂ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖਾਇਆ ਸੀ ਕਿਤੇ। ਉਹ ਫਿਰ ਗਾਂ ਥੋੜਾ ਜਿਹਾ ਝਗੜਾ ਝਗੜਾ ਤੇ ਚੱਲਦਾ ਹੀ ਆ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੋ ਪਾਰਟੀਆਂ ਚ ਵੰਡੀ ਗਈ, ਤੇ ਕੋਈ ਐਡੀ ਗੱਲ ਨਹੀਂ ਸੀ। ਚਲੋ, ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ, ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ ਮੁਲਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਨ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈਗੇ, ਫਿਰ ਅਸੀਂ ਰੱਬ ਬਣ ਗਏ, ਸਾਡੀ ਖੋਤੀ ਫਿਰ ਬੋਰਡ ਦੇ ਥੱਲੇ, ਸਾਡੇ ਤੋਂ ਪਿੱਛੇ, ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ, ਹੋਰ ਕੀ ਹੈ। ਆਪਣੀ ਨਲਾਇਕੀ ਮੰਨਣ ਵਿੱਚ ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾਂ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾਉਣ। ਹਾਂਜੀ, ਬਹੁਤ ਆ ਜਿਹੜਾ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ, ਇਹਨਾਂ ਵੱਲ ਧਿਆਨ ਦੇਣ ਤੇ ਸਾਡੇ ਬੱਚੇ ਦਾ ਰੋਲ ਨਹੀਂ ਨਾ। ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰੇ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ, ਪਰ ਕੋਈ ਖਾਸ ਨਹੀਂ ਸਾਡੀ। ਹੈਂਜੀ, ਸਿਰਫ ਸ਼ਹਿਰਾਂ ਚ, ਮੈਟਰੋ ਸ਼ਹਿਰਾਂ ਚ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤੇ ਫੱਟੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਸਾਰੀ ਦੇ ਇਹਨਾਂ ਦੀ ਨਕਲਬੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ ਯਾਰ। ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ, ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। 2 ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ। ਹੁਣ ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿੱਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿੱਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ। ਸਾਰੀ ਦੁਨੀਆ ਤੇਲ ਦੀ ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿੱਚ ਤੇਲ ਦੀ ਸੀ। ਬਾਅਦ ਵਿੱਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੋਤੇ ਮਾਰਿਆ, ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫਿਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿੱਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿੱਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ, ਉਦੋਂ ਭਾਰਤ ਦਾ ਹਰ 10ਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿੱਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿੱਚ ਇੱਕ ਅੰਗਰੇਜ਼ ਦੱਸੋ, ਨਾਂ ਲਓ, ਇੱਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ, ਹਾਂਜੀ, ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ, ਇੱਕ ਵਾਰੀ ਨਾ ਇੱਕ ਰੇਛ ਲਿਆ ਸੀ ਪਾਣੀ ਪੀਣ, ਇੱਕ ਸਮੁੰਦਰ ਜਾਂ ਦਰਿਆ ਦੇ ਕੰਢੇ ਤੇ ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ, ਤੂੰ ਮੈਨੂੰ ਜਾਣਦਾ ਨੀ, ਮੈਂ ਕੌਣ ਆ? ਕਹਿੰਦਾ ਮੈਂ ਜਾਣਦਾ ਵਾਂ, ਤੁਸੀਂ ਰਿਛ ਭਾਈ ਸਾਹਿਬ ਹੋਰ ਕੌਣ? ਤੇ ਕਹਿੰਦਾ ਫੇਰ ਵੀ ਤੂੰ, ਮੈਂ ਤੈਨੂੰ ਦੇਖਦਾ ਨੀ, ਮੈਂ ਪਾਣੀ ਪੀਣ ਡਿਆ ਵਾਂ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਾਣੀ ਜੂਠਾ ਕਰਨ ਡਿਆ। ਕਹਿੰਦਾ ਸਰ, ਪਾਣੀ ਤੇ ਤੁਹਾਡੇ ਵਾਲੇ ਪਾਸੇ ਮੇਰੇ ਵੱਲ ਨੂੰ ਆਉਣ ਡਿਆ, ਮੈਂ ਥੋੜਾ ਜੂਠਾ ਕਰਨ ਡਿਆ ਪਾਣੀ। ਕਹਿੰਦਾ ਅੱਛਾ, ਪਾਣੀ ਵਾਲੇ, ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ? ਉਹਨੂੰ ਕਹਿੰਦਾ ਲੇਲੇ ਨੂੰ ਰਿਛ, ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਹੈ, ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ? ਕਹਿੰਦਾ ਸ਼ਕਲ ਤੇ ਤੇਰੇ ਵਰਗੀ ਹੀ, ਜੇ ਤੂੰ ਨਹੀਂ ਤੇ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ, ਇਹ ਇਲਜ਼ਾਮ ਲਾ ਕੇ ਤੇ ਉਹ ਉਹਨੂੰ ਖਾ ਗਿਆ। ਇਹ ਹਿਸਾਬ ਜੇ ਅਮਰੀਕਾ ਦਾ। ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਚਾਚ ਉਹਨੂੰ ਹੋਰ ਸੀ ਚਾਚੇ ਟਰੰਪ ਨੂੰ, ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ, ਯਾਰ ਜੇ ਮੈਂ ਅੱਜ ਟੀਵੀ ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਦਾ ਕੰਨ ਵੱਲ ਖੜ ਕੇ ਨਾ ਉਸੇ ਹੀ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ। ਵੇਖੀ ਜਾਂਦੀ, ਬਾਅਦ ਵਿੱਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਹੀ ਸਿੱਧਾ ਕਰਨਾ ਪੈਂਦਾ, ਅਸਲੀ ਪੋਜੀਸ਼ਨ ਚ ਵੀ ਤੇ ਲਿਆਉਣਾ ਹੁੰਦਾ ਨਾ ਬਾਅਦ ਚ, ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ। ਲਓ ਜੀ, ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਦੇ ਗਾਲਾਂ ਕੱਢ ਸਕਣਗੇ ਕੱਢਣਗੇ। ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਹੈ, ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ, ਜਦੋਂ ਤੁਹਾਡਾ ਦਿਲ ਕਰਦਾ ਆ ਜਾਓ। ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿੱਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਟਰੰਪ 2015 ਵਿੱਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ, ਪ੍ਰਤੀਬੰਧ। ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਇਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ। ਸੱਜਣੋ, ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ, ਇਹ USA ਦਾ ਬਣਾਇਆ ਹੈ। ਸਵਿਫਟ ਕੋਡ, ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ। USA ਨੇ ਇਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ। ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ। ਇਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ, ਰਿਆਲ ਦੀ ਕੀਮਤ ਡਿੱਗ ਪਈ, ਇਰਾਨ ਚ ਇਨਫਲੇਸ਼ਨ ਆ ਗਈ, ਮਹਿੰਗਾਈ ਹੋਰ ਵੱਧ ਗਈ, ਇਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ। ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨਹੀਂ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਵੀ ਲਓ ਤੁਸੀਂ ਆਹ ਚੀਜ਼ਾਂ ਖਰੀਦ ਲਓ, ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਇਰਾਨ ਦੀ। ਆ ਹੋਈ ਹੈ ਅਜੇ ਵੀ, ਐਡੀ ਨਹੀਂ ਕੋਈ ਗੱਲ। ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ, ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ, ਤੂੰ ਐਟਮ ਬੰਬ ਚਲੋ, ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਆਹ ਐਟਮ ਬੰਬ ਵਗੈਰਾ ਕੋਈ ਕੁਛ ਨਹੀਂ ਕਰ ਰਹੇ, ਆਹ ਇਜ਼ਰਾਈਲ ਦੇ ਐਟਮੀ ਪਾਵਰ ਹੈ। USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ? ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਦੀ ਨੂੰ। ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਐਟਮ ਬੰਬ, ਦੋਵਾਂ ਤੇ ਕੋਈ ਸਖਤੀ ਨਹੀਂ ਹੋਈ। ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜ਼ੂਰੀ ਕਰਦਾ, ਰਖੇਲ ਹੈ USA ਦੀ। ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ, ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ। ਇਰਾਕ ਤੇ ਵੀ ਇਹੋ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ, ਲੀਬੀਆ ਤੇ ਮੈਂ ਕਿੰਨਿਆਂ ਕੁ ਮੁਲਕਾਂ ਦੇ ਨਾਲ ਹਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਇੱਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ, ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਤੇ ਗੱਲਬਾਤ ਇੱਦਾਂ ਵਾ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵੇੜੇ ਤੇ,
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ, ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨਹੀਂ
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਆ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 95 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ ਆਪਣੀ ਇੱਕ ਲਿਖਤ ਜਿਹੜੀ ਅੱਜ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤਾਂ ਖੁਸ਼ੀ ਸਾਂਭੀ ਨਹੀਂ ਜਾਣ ਲਈ, ਤੁਸੀਂ ਕਿਹਾ ਕੀਤੀ ਹੈ
1: ਬਿਲਕੁਲ।
0: ਫੇਰ ਤੇ ਮਤਲਬ ਕੀ ਵੇਖੋ,
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ, ਮੇਰੀ ਜਿਹੜੀ ਮੈਂ ਆਵਾਜ਼ ਆ, ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ।

0: ਜੀ ਮੈਂ ਭਗਤ ਸਿੰਘ
1: ਕਿਉਂ ਜੀ ਜੀ ਜੀ ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ
1: ਲਿਖਤਾਂ ਬਲਕਿ ਤੇ ਉਹ ਬਾਜਵਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ
0: ਵੀ ਜਿਹੜੀ ਅੱਜ ਗੱਲ ਮੈਂ ਕੀਤੀ ਆ
1: ਜੀ ਜੀ ਉਹ ਉਹੀ ਤੇ ਮੈਂ ਦੱਸਣੀ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਕਰਾਂਗਾ ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਹੈ ਸ਼ਰਧਾ ਵੀ ਹੈ ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ
0: ਸੀਗਾ 95 ਸਾਲ ਹੋ ਗਏ ਨੇ ਜੀ
1: ਹਾਂ ਹੋਰ 5 ਸਾਲਾਂ ਤਾਂ 100 ਸਾਲ ਹੋ ਜਾਣਾ 2031 ਨੂੰ
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ
1: ਹਜ਼ਾਰਾਂ ਸਾਲ ਤੱਕ ਜੀ ਇਹਦੇ ਅਜੇ 100 ਨਹੀਂ ਹੋਇਆ ਹਜ਼ਾਰਾਂ
0: ਸਾਲ ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਪੱਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਇਹ ਵੀ ਗੱਲ ਕਰਾਂ ਤੇ
0: ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ ਨਹੀਂ ਇਹ ਸਾਡੇ ਦਿਲਾਂ ਚ ਵਸਦੇ ਨੇ ਉਹ ਬੰਦਾ
1: ਪੁੱਛਦੇ
0: ਜੇ ਤੁਹਾਡੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ
1: ਬਿਲਕੁਲ ਉਹ ਤੇ ਇੱਕ ਟਕਾਉਂਦਾ ਉਹ ਤੇ ਇੱਕ ਇੱਕ ਲੂੰਬੜ ਚਲਾਕੀ ਵਜਾ ਸਾਹਿਬ ਲੂੰਬੜ ਚਾਹ ਲਿਆ ਲੋਕਾਂ ਨੂੰ ਲੁੱਟਣ ਦੀ ਲੋਕਾਂ ਦੇ
0: ਵਾਲੇ ਨੇ ਸੂਬਾ ਸਿੰਘ ਜੀ ਡੁੱਬ ਡੁੱਬੀ
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਹੈ ਤੇ ਵਜਾ ਸਾਹਿਬ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ ਨਾ ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਹੈ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨਹੀਂ ਗੀ ਸਿਰਫ ਉਹਦੀ ਵਰਤੋਂ ਮਾੜੀ ਆ
0: ਜੀ ਬਿਲਕੁਲ ਬਿਲਕੁਲ ਸਹੀ ਫਰਮਾ ਰਹੇ ਹੋ
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ ਇਹਨਾਂ ਦੇ ਮੂੰਹ ਗੱਲ ਸੁਣੀ ਮੈਨੂੰ ਆਨੰਦ ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਆਨੰਦ ਆ ਗਿਆ ਮੈਨੂੰ ਆਨੰਦ ਆ ਗਿਆ
0: ਅੱਛਾ
1: ਉਹ ਗੱਲ ਬਾਜਵਾ ਸਾਹਿਬ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਿਆ ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਹਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚੀਆਂ ਅੱਗੇ ਮਾਈਕ ਕਰਦਾ ਆ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਬ ਬੱਚਨ ਆ ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਹੈ ਭਗਤ ਸਿੰਘ ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗੂ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਸਾਡਾ ਹੀਰੋ ਭਗਤ ਸਿੰਘ ਆ ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕੇ ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ ਤੇ
0: ਭਗਤ ਸਿੰਘ ਸੀ ਮੂਡ ਵੀ ਹੋਰ ਸੀ
1: ਜੀ ਜੀ ਜੀ ਜੀ ਉਹਦਾ ਮਤਲਬ ਵੀ ਹੋਰ ਸੀ ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜੀ ਵੀ ਸ਼ਹੀਦ ਭਗਤ ਸਿੰਘ ਨੂੰ ਅੱਜ ਤੱਕ ਜਿਹੜਾ ਨਾ ਉਪਰਾ ਜਿਹਾ ਉਹਦੀ ਜੀਵਨੀ ਜਿੱਦਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜਾਇਆ ਜਾਂਦਾ
0: ਉੱਥੇ ਜੰਮੇ
1: ਉਹਦਾ ਜਨਮ ਹੋਇਆ ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ ਬਚਪਨ ਚ ਉਹਨੇ ਮੁੱਖਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਦੇ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗ ਗਈ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਆ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਹੈ ਇੱਕ ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜੀ ਉਹਦੀ ਸੋਚ ਸੀ ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੇ ਹੰਜੂਆਰੀਆਂ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਇਹ ਸ਼ਰਧਾਂਜਲੀਆਂ ਆ ਉਹਦੇ ਪਿੱਛੇ ਇੱਕ ਬੜੀ ਛਾਲ ਸੀ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ ਸੋਚ ਬਾਰੇ ਉਹਦੀ ਕੁਰਬਾਨੀ ਬਾਰੇ ਹਾਂਜੀ ਆਪਾਂ ਅੱਜ ਉਹਦੇ ਤੇ ਗੱਲ ਕਰਨੀ ਔਰ ਜਿਹੜੀ ਗੱਲ ਕਰਨੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ ਹਾਂਜੀ ਹਾਂਜੀ ਹਾਂਜੀ ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਬਈ ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਮਈ 1930 ਨੂੰ ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ ਜੀ ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ ਛੇ ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਵੀ ਇੱਕ ਆ ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਵੇ ਤੇ ਉਹ ਚਿੱਠੀ ਕੀ ਹੈ ਆਪਣੇ ਉਹਦਾ ਹੈਡ ਕੀ ਲਿਖਿਆ ਸੀ ਉਹਨੇ ਬਾਜਵਾ ਸਾਹਿਬ ਵੀ ਅਸੀਂ ਇਨਕਾਰੀ ਆ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ ਇਹ ਉਹਨੇ ਉਹਦਾ ਰੱਖਿਆ ਸੀਗਾ ਜੀ ਤੇ ਉਹਨੇ ਲਿਖਿਆ ਬਾਜਵਾ ਸਾਹਿਬ ਵੀ ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨਹੀਂ ਲੈਣਾ ਚਾਹੁੰਦੇ ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ ਕੁਰਸੀ ਮਿਲਦੀ ਆ ਸਰਕਾਰ ਬਣਦੀ ਆ ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਦਿੱਤੀ ਨੀ ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਨਾ ਵੀ ਉਹ ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਤੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ ਹਾਂ ਉਹ ਕਹਿੰਦਾ ਜਿੱਦਾਂ ਦਾ ਤੁਸੀਂ ਬਣਾਇਆ ਜੀ ਜੀ ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸੱਤਾ ਨੀ ਦਿੱਤੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ ਉਹ ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਨੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟਿਆ ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਵੀ ਤੁੱਕ ਨੀ ਬਣਦੀ ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵਹਿਸ਼ੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਹੈ ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ ਇਹਨੂੰ ਸਾਮਰਾਜਵਾਦ ਕਹਿੰਦੇ ਆ ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ ਉਹਦੇ ਤੇ ਆਪਣੀ ਮਰਜ਼ੀ ਥੋਪਣੀ ਉਹਦੇ ਤੇ ਡੰਡਾ ਚਲਾਉਣਾ ਉਹਦੇ ਤੇ ਹਮਲਾ ਕਰਨਾ ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ ਕਿਉਂਕਿ ਅੰਗਰੇਜ਼ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਉਹਨੇ ਆ ਕੇ ਨੱਪਿਆ ਹਾਂਜੀ ਹਾਂਜੀ ਉਹ ਕਹਿੰਦੇ ਆ ਵੀ ਸਾਡਾ ਵਿਸ਼ਵਾਸ ਹੈ ਬਈ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਕੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਉੱਤੇ ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਉਹ ਕਹਿੰਦਾ ਸੀ ਕੋਈ ਐਟਮ ਬੰਬ ਬਣਾ ਦਿੱਤਾ ਜੀ ਉਹ ਕੋਈ ਨਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਕੁਚਲ ਦੇ ਮਤਲਬ ਜਿਹੜੀ ਵੀ ਇਹਨਾਂ ਦੇ ਸੂਟ ਨੀ ਕਰਦੇ ਤਾਕਤ ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਹੀ ਵਰਤਦੀਆਂ ਦੂਜੀਆਂ ਕੌਮਾਂ ਤੇ ਵਰਤਦੀਆਂ ਅੱਗੇ ਸੁਣੋ ਬਾਜਵਾ ਸਾਹਿਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ
0: ਬਿਲਕੁਲ
1: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ ਜੀ ਜੀ ਜੀ ਹਾਂਜੀ ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ। ਫਿਰ ਉਹ ਕਹਿੰਦੇ ਆ ਇੱਥੇ ਹੀ ਬਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ
0: ਆ।
1: ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆਂ ਵਿਚ, ਇਹ ਵੇਖੋ ਅੱਜ ਤੋਂ 100-125 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਆ ਉਹ ਇਸ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ, ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਵਾ ਸਾਹਿਬ, ਆਉਣ ਵਾਲੇ 100 ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਵੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ ਆ।
0: ਬਹੁਤ ਵੱਡੇ ਚਿੰਤਕ, ਬਹੁਤ ਵੱਡੇ 22 ਸਾਲ ਦੀ ਉਮਰ ਵਿਚ ਏਡੀ ਸੋਚ। ਬਸ
1: ਅੱਗੇ ਸੁਣੋ ਬਾਜਵਾ ਸਾਹਿਬ, ਉਹ ਅੱਗੇ ਫਿਰ ਕਹਿੰਦੇ ਨਾ ਜੀ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ, ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪ ਚਾਪ ਉਹਨਾਂ ਦੀਆਂ ਤਬਾਹ ਤੇ ਨਫ਼ਰਤ ਯੋਗ ਸ਼ਾਸਨ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਉਹ ਵੀ ਭੋਰਾ ਗਰੇਜ਼ ਨਹੀਂ ਕਰਦੇ। ਸਾਮਰਾਜੀਏ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
0: ਹਰ ਸੰਭਵ ਜ਼ੁਲਮ,
1: ਜੀ ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕੀ ਨੇ, ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਅਨੰਦ ਬਾਜਵਾ ਸਾਹਿਬ, ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਵੇ। ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ, ਉਹਦਾ ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਆ, ਉਹਦਾ
0: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੇ ਇੰਟਰਵਿਊ ਚ ਉਹਨੇ ਮੰਨਿਆ, ਉਹਦੇ ਮੂੰਹ
1: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿਚ ਵਿਸਥਾਰ ਨਾਲ ਹੁੰਦਾ ਆ, ਉਹ ਅੰਗਰੇਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿਚ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ, ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨੀ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣਾ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਵਿੱਚ ਸਾਨੂੰ ਵਿਸ਼ਵਾਸ ਕਿਉਂ ਨੀ, ਕਹਿੰਦੇ ਵੀ ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਆ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਆ, ਉਹ ਲਿਖਦੇ ਨੇ ਲਿਖ ਕੇ ਦਿੰਦੇ ਰਿਟਰਨ ਲਿਖਦੇ ਚਿੱਠੀ ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨ ਵੱਲੋਂ ਵੀ ਆਇਆ ਤੁਹਾਡਾ ਢਕੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਤੁਹਾਡੇ ਕੋਲ ਅਸੀਂ ਕੀ ਆਸ ਰੱਖਦੇ ਹਾਂ, ਸਾਨੂੰ ਆਸ ਹੀ ਨੀ, ਇਸ ਕਰਕੇ ਅਸੀਂ ਇਨਕਾਰੀ ਅਸੀਂ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ਼ ਨਹੀਂ
0: ਹੋਣਾ,
1: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਆ ਕੇ ਉਹਨੇ ਦੱਬਿਆ ਹੈ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਹਾਂ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਹਾਂ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ, ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ 100 ਸਾਲ ਬਾਅਦ ਉਹਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ ਜਾਂ ਸਮਾਜ ਪੂਰੀ ਤਰ੍ਹਾਂ ਬਦਲਿਆ ਜਾਂ ਕੁਛ ਵੀ ਬਦਲਿਆ, ਕੁਛ ਨੀ ਬਦਲਿਆ। ਅੱਛਾ ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ساری دنیا ایک تباہ کن پرلو دے خطرے ہیٹ لے اج اج ویکھو ساری گلاں باجو صاحب لگدی کوئی اج کر رہا ساری دنیا اج ایک پرلو دے اتے کنڈے تے لیا کے کھلا انہاں سامراجوادیاں نے بٹھاتی ہے نا
0: جی
1: جی جی اچھا جتوں تک سبند ہے شانتی پورک جا دوجے طریقے نال انقلابی درشن پورا کرنا اسی اعلان کردے ہاں کہ اس نو چنن دی کھل وقت دے حاکماں دی مرضی تے نربھر ہے انقلابی اپنے منکھی پیار دے گناہ کر کے منکھ دے پجاری ہے وہ امن جاؤندے ہے ایک صدیوی دے سچا امن وہ کہندے ہیں انقلابی اسی مطلب منکھاں نو پیار کرتے ہاں تے اسی انہاں دی منکھتا دے پجاری ہے نا تے اسی امن چاہندے ہاں اسی ایک سچا امن چاہندے ہاں صدیوی صدیوی لگاتار مطلب پکا امن چاہندے ہیں سدا واسطے جیہدیاں نیہاں انصاف دے انصاف تے برابری تے ڈگیاں ہن اسی جھوٹ تے دکھاوے بھرے امن دے حامی نہیں جیڑا بوجھدلی جو پیدا ہوندا تے نیجیاں تے بندوقاں دے سہارے جیوندے ہیں جو انقلابی بمباں تے پستولاں دا سہارا لیندے آ جے جو انقلابی بمباں تے پستولاں دا سہارا لیندے تاں اے سرے دی لوڑ چوں ہوندا ہے آخری دعوے دے طور تے ہاں کہندے جی انقلابی اے سہارا لیندے آ تے او انہاں دی مجبوری ہے کوئی مطلب یہ واسطے اچھا لا اینڈ آرڈر یعنی امن قانون منکھ واسطے ہے نہ کہ منکھ امن قانون واسطے اچھا اگو نا فرانس کا انقلابی ہے نیا شاستری جہاں ادی نا حوالہ دیندے نے واجہ صاحب بھی قانون کا انتلا بھاو آزادی نو ختم کرنا یا روک لوا نہیں سگو آزادی نو محفوظ کرنا تے اگے ودھاونا ہوندا ہے سرکار بنا خاطر قانونی طاقت ملو گی ٹنگ سر بنائے قانون تو جڑے صرف سانجے ہتاں خاطر بنائے گئے ہون تے آدھار ہون انہاں لوکاں دی مرضی تے جنہاں خاطر اے بنائے گئے آ ودھانکارا سمیت کوئی بھی انہاں تو باہر نہیں ہو سکتا وہ کہندے قانون سب لئی مطلب سانجھا ہوندا ہے تے پھر مطلب پالنا جڑی سب واسطے برابر ہونی چاہیے اچھا قانون دی پوترتا ادو تک ہی برقرار رکھی جا سکتی ہے جد تک یہ لوکاں دی ول یعنی او دے ارادے دا اظہار کردا ہے جد یہ لٹیری جماعت دے ہتھاں وچ ایک سند بن جاندا ہے تاں ادو یہ اپنی پوترتا تے مہانتا کھو بیٹھدا ہے انصاف دین دی مڈلی شرط یہ ہے بھائی یہ ہر طرح دے مفاد سائت دا خاتمہ ہوئے جد بھی قانون عام سماج دیاں لوڑاں دی پورتی بند کر دیندا ہے تے یہ ہتھ ٹھوکا بن جاندا ظلم تے بے انصافی نوں اگے وداؤن خاطر ایسے قانون نوں لاگو رکھنا سانجے ہت تے خاص ہت دی دمبی جورا جبری تے جو جبری دے سوائے ہور کچھ نہیں اگے کہندے نے موجودہ سرکار دے قانون ودیشی راج دے ہت لئی چلائے جاندے ہیں تے اے قانون ساڈے لوکاں دے ہتھاں دے الٹ نے
0: بالکل
1: اس کر کے ساڈے تے انہاں دے کسے قسم دی سداچارکتا لاگو نہیں ہوندی کہندے ساڈا ساڈے تے سداچار لاگو نہیں ہوندا پیا اسی نو منیے کیونکہ اے قانون بنائے نے جڑے اک لٹیری لوکاں نو لٹن خاطر
0: جی بالکل
1: ودیشی راج دے کارن خاطر ہے
0: مقصد ہی لوٹ ہوندی ہے ہور
1: تے کچھ جی جی جی تے کہندے پھر اسی کیڑے قانون اگے اپنا مطلب کیس رکھیے تے کیڑی تہاڈی عدالت دے جدوں ویدے وچ کوئی ایک پرسنٹ وی جڑا سانوں دستا نہیں ایک عدالتی تکھونسلا دے وچ اسی حصہ لین تو انکار ہی ادھا کہندے نے او اچھا پھر اگے بھائی صاحب اپنے اتنے چٹھی نے اخیر ختم کر دیا بھی اسی کر کے ہر بھارتی کی ذمہ واری بن گیا کو انہاں قانوناں نو للکارے انہاں دی الگھنا کر کے انگریز عدالتاں جڑیاں لٹ دی مشین دے پرجے ہے انصاف نہیں دے سکدیاں خاص کر سیاسی کیساں تے جتھے سیدھی ٹکر ہے سرکار تے لوکاں دے ہتاں دی اسی چنگی طرح جانتے ہاں کہ اے عدالتاں انصاف دے سوانگ تو بغیر کچھ نہیں انہاں کر کے کارنا کر کے اسی انکاری ہاں یہ مجاقیہ کاؤنسلے دا حصہ بن تو اور اسی اس مقدمے دی کاروائی وچ حصہ نہیں لواں گے ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਤੇ ਜਾ ਕੇ ਲੋਕਾਂ ਦੀ ਲੁੱਟ ਕਰੋ, ਉਹਨਾਂ ਦੇ ਰਾਜ ਕਰੋ?
0: ਬਿਲਕੁਲ
1: ਬਿਲਕੁਲ ਹਾਂ, ਉਹ ਵੇਖੋ ਉਹਨੂੰ ਪਤਾ
0: ਸਾਮਰਾਜਵਾਦ
1: ਜਦੋਂ ਮਾਜਵਾ ਸਾਹਿਬ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਕੋਈ ਫਾਇਦਾ ਨੀ ਗਾ, ਕਿਉਂਕਿ ਇਹ ਕੀ ਤੁਹਾਨੂੰ ਦੇ ਸਕਦੇ? ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ, ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ, ਹੈਨਾ? ਔਰ ਉਹਨਾਂ ਨੇ ਬੜੀ ਇੱਜ਼ਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ, ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਸਪੈਸ਼ਲ ਟ੍ਰਿਬਿਊਨ ਲਿਖਿਆ
0: ਦਸਤਾਵੇਜ਼
1: ਜੀ ਜੀ ਜੀ ਜੀ
0: ਉਸ ਯੰਗ ਮੈਨ ਕੋਲ ਕਿੰਨੀ ਸੂਝ ਬੂਝ ਹੋਏਗੀ
1: ਜੀ ਜੀ ਤੁਸੀਂ ਮੈਨੂੰ ਦੱਸੋ ਵੀ ਅੱਜ 95 ਸਾਲ ਹੋ ਗਏ, ਕਦੀ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਟੇਜ ਤੋਂ ਕਿਸੇ ਆਪਣੇ ਭਾਸ਼ਣ ਚ ਕਿਸੇ ਅਖਬਾਰੀ ਸੁਰਖੀ ਚ ਕਿਹਾ ਹੋਵੇ ਵੀ ਸ਼ਹੀਦ ਭਗਤ ਸਿੰਘ ਬਈ ਜਿਹੜਾ ਦੰਭੀ ਕਾਨੂੰਨ ਹੈ, ਲੋਕਾਂ ਨੂੰ ਲੁੱਟ ਸੁੱਟ ਕਰਨ ਵਾਲਾ ਕਾਨੂੰਨ ਆ, ਉਹ ਉਹਨੂੰ ਮੰਨਣ ਤੋਂ ਨਕਾਰੀ ਸੀ? ਕਿਉਂਕਿ ਉਹੀ ਤੇ ਉਹ ਤੇ ਉਹਨੇ ਇਹ ਵੀ ਕਹਿ ਗਿਆ ਸੀਗਾ ਆਪਣੀ ਅਗਲੀ ਇੱਕ ਲਿਖਤ ਵਿੱਚ ਉਹਨੇ ਕਿਹਾ ਸੀ ਨਾ ਬਈ ਸਾਨੂੰ ਚਿਹਰੇ ਬਦਲਣ ਨਾਲ ਕੁਛ ਨੀ ਬਦਲਣਾ, ਸਿਸਟਮ ਬਦਲਣਾ ਪੈਣਾ, ਤੇ ਮਤਲਬ ਵੀ ਗੋਰੇ ਅੰਗਰੇਜ਼ ਚੱਲ ਜਾਣਗੇ ਤੇ ਕਾਲੇ ਆ ਜਾਣਗੇ। ਉਹ ਵੇਖੋ ਏਡੀ ਜੀ ਜੀ ਏਡੀ ਜਬਰਦਸਤ ਵੇਖੋ ਸਮਝ ਸੂਝ ਸੀ, ਹਾਲਾਂਕਿ ਉਸ ਵੇਲੇ ਜਿੰਨਾ ਹੁਣ ਬੇੜਾ ਕਰਕਿਆ ਵਾ ਉਸ ਵੇਲੇ ਕੋਈ ਥੋੜਾ ਫੇਰ ਵੀ ਫਰਕ ਸੀ, ਕਿਉਂਕਿ ਸਾਰੀ ਸਾਰੇ ਹਿੰਦੂ ਸਿੱਖ ਰਲ ਕੇ ਮੁਸਲਮਾਨ ਰਲ ਕੇ ਉਹਦੇ
0: ਵਿਰੋਧ।
1: ਬਿਲਕੁਲ ਜੀ ਬਿਲਕੁਲ, ਲੇਕਿਨ ਉਹ ਲੀਡਰਾਂ ਦੀ ਜਿਹੜੇ ਮੌਤ ਭਰੀ ਸੀ ਨਾ ਖੌਤੀ ਲੀਡਰ, ਉਹਨਾਂ ਤੋਂ ਆਉਣ ਵਾਲੇ ਸਮੇਂ ਦੀ ਵੀ ਮਤਲਬ ਭਾਂਪ ਗਿਆ ਸੀ, ਔਰ ਉਹਨੂੰ ਪਤਾ ਸੀਗਾ ਵੀ ਸਾਮਰਾਜੀ ਸਰਕਾਰ ਆ ਇੱਕ ਨਾ ਇੱਕ ਦਿਨ ਇਹਨੇ ਮਤਲਬ ਇਹਨੂੰ ਛੱਡਣਾ ਪੈਣਾ, ਕਿਉਂਕਿ ਇਨਕਲਾਬੀ ਉਹ ਸਮਝਦੇ ਸੀ ਜੀ ਜਿਹੜਾ ਅਸੀਂ ਸਾਡੇ ਇੱਕ ਇੱਕ ਖੂਨ ਦੇ ਕਤਰੇ ਆਉਂਦਾ ਸੀ, ਮੇਰੇ ਇੱਕ ਇੱਕ ਕਤਰੇ ਵਿੱਚ 100-100 ਸ਼ਹੀਦ ਇਨਕਲਾਬੀ ਦੇਸ਼ ਭਗਤ ਪੈਦਾ ਹੋਣਗੇ, ਇਸ ਕਰਕੇ ਉਹ ਆਪਣਾ ਖੂਨ ਡੋਲਣ ਲਈ ਆਪਣਾ ਸ਼ਹੀਦ ਹੋਣ ਲਈ ਚੜਾ ਜਿੰਨਾ ਵੀ ਨਾ ਕਿਸੇ ਤਰ੍ਹਾਂ ਦੀ ਮਤਲਬ ਜਿਹੜੀ ਆ ਨਾ ਕੋਈ ਝਿਜਕ ਨਹੀਂ ਸਗੋਂ ਜੁੱਟ ਵਰਤੀ ਸੀਗੀ। ਔਰ ਦੂਸਰਾ ਬਾਜਵਾ ਸਾਹਿਬ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਦੇ, ਇਹ ਹੋਇਆ ਕਿ ਵੀ ਉਹਨਾਂ ਦੇ ਪਿਤਾ ਜੀ ਨੇ ਨਾ ਇੱਕ ਦਰਖਾਸਤ ਦੇ ਦਿੱਤੀ ਟ੍ਰਿਬਿਊਨਲ ਲੱਗੇ, ਹਾਂ ਭਈ ਉਹ ਇਹਨਾਂ ਨੂੰ ਜਿਹੜਾ ਭਈ ਇਹਨਾਂ ਨੂੰ ਇਨਸਾਫ਼ ਕੀਤਾ ਜਾਵੇ, ਇਹਨਾਂ ਦਾ ਕੇਸ ਠੀਕ ਤਰ੍ਹਾਂ ਸੁਣਿਆ ਜਾਵੇ, ਤੇ ਉਹਨਾਂ ਨੇ ਨਾ ਇੱਕ ਖਤ ਆਪਣੇ ਪਿਤਾ ਜੀ ਨੂੰ ਲਿਖਿਆ। ਔਰ ਬਾਜਵਾ ਸਾਹਿਬ ਇਹ ਖਤ ਪੜ੍ਹਦਿਆਂ ਮੈਂ ਮਤਲਬ ਮੈਂ ਕਹਿੰਦਾ ਵੀ ਕਮਾਲ ਹੈ ਵੀ ਕੋਈ ਬੰਦਾ ਇੰਨੀ ਵੀ ਯੁਰਤ ਰੱਖ ਸਕਦਾ, ਇੰਨਾ ਵੀ ਜਿੰਦਾ ਦਿਲ ਹੋ ਸਕਦਾ, ਇਹਦਾ ਵੱਡਾ ਵੀ ਹੋ ਸਕਦਾ, ਕਮਾਲ ਦੀ ਗੱਲ ਹੈ। ਉਹ ਮੈਂ ਚਿੱਠੀ ਜੇ ਹੁਕਮ ਹੋਵੇ ਤੇ ਮੈਂ ਸਾਂਝੀ ਕਰਾਂ ਤੁਹਾਡੇ ਨਾਲ ਮੱਲੇ ਪਿੱਛੇ ਜੀ। ਹਾਂਜੀ ਹਾਂਜੀ, ਉਹਨਾਂ ਸਾਹਿਬ ਆਪਣੇ ਪਿਤਾ ਜੀ ਨੂੰ ਫਿਰ ਉਹਨਾਂ ਨੇ ਇੱਕ ਖਤ ਲਿਖਿਆ, ਇਹ ਖਤ ਲਿਖਿਆ ਸੀਗਾ ਉਹਨਾਂ ਨੇ ਪਹਿਲੇ ਜਿਹੜਾ ਮੈਂ ਪਹਿਲਾ ਖਤ ਪੜਿਆ ਉਹਦੇ ਤੋਂ 5 ਮਹੀਨੇ ਬਾਅਦ 4/10/1930 ਹਾਂ ਮਤਲਬ ਜਦੋਂ ਸ਼ਹੀਦ ਹੋਣ ਤੋਂ ਲਗਭਗ 5-6 ਮਹੀਨੇ ਪਹਿਲਾਂ ਲਾ ਲਓ, 3 ਮਾਰਚ ਨੂੰ ਹੋ ਗਿਆ ਸੀ ਤੇ 3-6 ਮਹੀਨੇ ਪਹਿਲਾਂ ਹੈ ਨਾ, ਤੇ ਉਹਦੇ ਵਿਚ ਉਹਨੇ ਬਾਜਵਾ ਸਾਹਿਬ ਲਿਖਿਆ ਵੀ ਪਿਆਰੇ ਪਿਤਾ ਜੀ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਤੁਸੀਂ ਮੇਰੀ ਸਫਾਈ ਵਿਚ ਦਰਖਾਸਤ ਪੇਸ਼ ਕਰ ਦਿੱਤੀ ਹੈ ਸਪੈਸ਼ਲ ਟ੍ਰਿਬਿਊਨਲ ਲੱਗੇ, ਇੰਨੀ ਦੁਖਦਾਈ ਸੀ ਇਹ ਖਬਰ ਕਿ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ ਇਹਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੌਜੂਦਾ ਹਾਲਾਤ ਚ ਆਰ ਐਸ ਪੜਾਅ ਤੇ ਤੁਸੀਂ ਕਿਵੇਂ ਦੇ ਸਕਦੇ ਹੋ ਇਹੋ ਜਿਹੀ ਦਰਖਾਸਤ। ਅੱਗੇ ਵਾਜਵਾ ਸਾਹਿਬ ਕਹਿੰਦੇ ਤੁਹਾਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾ ਤੁਹਾਡੇ ਮਾਪਿਆਂ ਵਾਲੇ ਜਜ਼ਬਿਆਂ ਦੀ, ਉਹ ਕਹਿੰਦੇ ਮੈਂ ਤੁਹਾਡੇ ਮਾਤਾ ਪਿਤਾ ਵਾਲੇ ਜਜ਼ਬੇ ਦੀ ਕਦਰ ਕਰਦਾ ਵੀ ਪੁੱਤਰ ਨਾਲ ਪਿਆਰ ਹੁੰਦਾ ਮਾਂ ਪਿਓ ਦਾ, ਪਰ ਇਹਦੇ ਬਾਵਜੂਦ ਮੈਂ ਸਮਝਾਂ ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਤੁਹਾਨੂੰ ਇਹੋ ਜਿਹੀ ਅਰਜ਼ੀ ਦੇਣ ਦਾ ਕੋਈ ਹੱਕ ਨਹੀਂ ਸੀ, ਇਹ ਤਾਂ ਤੁਹਾਨੂੰ ਵੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ, ਮੈਂ ਤੁਹਾਡੀ ਰਜਾਮੰਦੀ ਜਾਂ ਨਾ ਰਜਾਮੰਦੀ ਇਹ ਸੋਚੇ ਬਿਨਾ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧ ਤਾਂ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ ਟ੍ਰਿਬਿਊਨਲ, ਉਹਨੇ ਆਪਣੇ ਪਿਤਾ ਨੂੰ ਹੀ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ, ਕਿਹਦੇ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਂ ਪਤਾ ਵੀ ਇਹਦਾ ਕੋਈ ਫਾਇਦਾ ਨੀ। ਹੈਨਾ, ਤੁਸੀਂ ਇਹ ਵੀ ਜਾਣਦੇ ਹੀ ਹੋ ਅਰਜੀ ਦੇਣ ਦਾ ਕੋਈ ਹੱਕ ਨਹੀਂ ਸੀ
0: ਜੀ।
1: ਇਹ ਤਾਂ ਤੁਹਾਨੂੰ ਹੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ। ਮੈਂ ਤੁਹਾਡੀ ਰਜਾਮੰਦੀ ਜਾਂ ਨਾ ਰਜਾਮੰਦੀ ਇਹ ਸੋਚੇ ਬਿਨਾ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧ ਤਾਂ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ

ਸਦਾਈ ਇਹਦੀ ਵਿਰੋਧਤਾ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ, ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ, ਟ੍ਰਿਬਿਊਨਲ ਆਪਣੇ ਪਿਤਾ ਨੂੰ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ, ਕਿਹਦੇ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਨੂੰ ਪਤਾ ਵੀ ਇਹਦਾ ਕੋਈ ਫਾਇਦਾ ਨੀ ਹੈ ਨਾ। ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ, ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ। ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਤੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ ਵੀ ਜਦੋਂ ਹੈ ਝੂਠੋ ਝੂਠ ਆ ਸਭ ਕੁਛ, ਉਹਨਾਂ ਨੂੰ ਪਤਾ ਸੀਗਾ ਸੰਦੇ। ਮੇਰਾ ਇਹ ਨਜ਼ਰੀਆ ਰਿਹਾ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ, ਅਸੀਂ ਖੁਦ ਗਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ ਅੱਗੇ ਉਹ ਕਹਿੰਦੇ ਨੇ ਵਾਇਸ ਰਾਏ ਨੇ ਲਾਹੌਰ ਸਾਜਿਸ਼ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਦਲ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲੋਂ ਕਿ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਕੇ ਜਾ ਸਕਿਆ, ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ, ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋ ਸਾਥੀ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਸੰਗੀਨ ਹੈ, ਅਸੀਂ ਇੱਕ ਸਾਂਝੀ ਪਾਲਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇੱਥੇ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ, ਮੈਨੂੰ ਡਰ ਆ ਕਿਤੇ ਤੁਹਾਡੇ ਦੇ ਨੁਕਤਾ ਜੀ ਨਹੀਂ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼, ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ, ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ, ਭੈੜੀ ਤਰ੍ਹਾਂ ਦੀ ਕਮਜ਼ੋਰੀ। ਜੀ ਹਾਂਜੀ ਹਾਂਜੀ, ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ, ਔਰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਸਾਰੀ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿੱਚ ਮੈਂ ਤੁਹਾਨੂੰ ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ

0: ਕਰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਹੀ ਗਲਤ ਕੱਢੇ ਗਏ ਆ। ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ। ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ। ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿੱਚ ਸਮੇਂ ਤੇ ਉਸ ਵੇਲੇ ਜਿੱਦਾਂ ਬਾਜਵਾ ਸਾਹਿਬ ਪ੍ਰੈਸ ਵੀ ਤੇ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨਹੀਂ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨ ਲਈ। ਲੇਕਿਨ ਦੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਵੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੰਡਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿੱਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਚ ਛਾਪਿਆ ਵੀ ਉਹ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ, ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਉਹ ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜਾਏ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ, ਇਹ ਪ੍ਰੈਸ ਜੋ ਕੁਛ ਛਾਪਿਆ ਆ ਅਖਬਾਰਾਂ ਚ ਇਹ ਗਲਤ ਆ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਬਾਜਵਾ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਜਵਾ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨੀ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੇ। ਹਾਂ ਤੇ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ ਉਹਨਾਂ ਦੇ ਦਿੱਤੇ ਮੈਂ ਨਾਸਤਕ ਕਿਉਂ ਹਾਂ ਅੱਗੇ ਕੁਐਸਚਨ ਮਾਰਕ ਪਾਇਆ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿੱਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਵਿੱਚ ਸ਼ਾਸ ਨਿਕਲਦੇ ਕਹਿੰਦੇ ਵੀ ਇਹਦਾ ਹੰਕਾਰ ਆ ਇਹਨੂੰ ਅਭਿਮਾਨ ਹੋ ਗਿਆ ਵਾ ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ ਵੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿੱਚ ਅਖਬਾਰਾਂ ਚ ਤੇ ਇਹ ਕਰਕੇ ਇਹ ਹੰਕਾਰ ਆ ਗਿਆ
1: ਚਰਚਾ ਵੀ ਸੀ
0: ਉਹ ਕਹਿੰਦਾ ਬੜੀ ਕਮਾਲ ਦੀ ਗੱਲ ਸੀ ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿੱਚ ਤੇ ਹੰਕਾਰ ਵਾਲੀ ਕਿਹੜੀ ਗੱਲ ਸੀ ਵੀ ਮੈਂ ਮੇਰੀ ਇੱਕ ਸੋਚ ਆ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਇਹ ਮੇਰਾ ਅਭਿਮਾਨ ਵੀ ਨਹੀਂ ਹੈਗਾ ਇਹ ਮੇਰੀ ਸੋਚ ਆ ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾਰੀ ਆ ਸਮਾਜੀ ਆ ਮੈਂ ਆਪਣੇ ਬਚਪਨ ਜਿੱਥੇ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ ਕਾਲਜ ਵਿੱਚ ਮੈਂ ਪੜ੍ਹਦਾ ਰਿਹਾ ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿੱਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ ਇੱਕ ਮਾਰਕਸ ਦਾ ਨਾਂ ਲੈਂਦੇ ਨੇ ਕਹਿੰਦੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ ਹਾਂਜੀ ਹਉਮੈ ਦਾ ਹੰਕਾਰ ਮੇਰੇ ਸੁਭਾਅ ਦਾ ਆਉਂਦਾ ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਆਉਂਦਾ ਵੀ ਆ ਤੇ ਮੈਂ ਇੱਕ ਇਨਸਾਨ ਵੀ ਆ ਹਾਂਜੀ ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਮੇਰੇ ਡਿਕਟੇਟਰ ਕਹਿ ਦਿੰਦੇ ਵੀ ਡਿਕਟੇਟਰ ਆ ਡੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਜਿਹਨੂੰ ਉਮਰ ਕੈਦ ਹੋ ਗਈ ਸੀ ਫਾਂਸੀ ਤੋਂ ਬਚ ਗਿਆ ਸੀਗਾ ਉਹ ਆਂਦਾ ਮੈਨੂੰ ਡਿਕਟੇਟਰ ਕਹਿੰਦੇ ਰਿਹਾ ਸੀ ਇਸੇ ਕਰਕੇ ਵੀ ਇਹ ਬੜਾ ਮਾਣ ਕਰਦਾ ਆ ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਵਿਅਕਤੀ ਅਲਜਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਿਰ ਆਪਣੀ ਗੱਲ ਮਨਵਾ ਹੀ ਲੈਂਦਾ ਮੈਂ ਇਹ ਗੱਲ ਕੱਲੋਂ ਮੁੱਕਰਦਾ ਵੀ ਨਹੀਂ ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਕਹਿੰਦੇ ਵੀ ਅਹੰਕਾਰ ਨਹੀਂ ਹੈਗਾ, ਮੇਰਾ ਅਹੰਕਾਰ ਨਹੀਂ ਸੀ ਜਿਹਦੇ ਕਰਕੇ ਮੈਂ, ਉਹ ਇਸੇ ਕਰਕੇ ਮੈਨੂੰ ਕਹਿੰਦੇ ਸੀ ਅਹੰਕਾਰ ਹੀ ਹੈ। ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ, ਮਤਲਬ ਜਿਹੜੀ ਹੁੰਦੀ। ਹਾਂਜੀ ਹਾਂਜੀ
1: ਸੋਚ ਜੀ ਅਲੱਗ ਹੋਈ
0: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੇ ਉਹ ਬੰਦਾ ਹੈ, ਇੱਥੇ ਬੜਾ ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਹੈ। ਬੰਦਾ ਇਹ ਰੱਬ ਨੂੰ ਨਹੀਂ ਮੰਨਦਾ, ਮਤਲਬ ਇਸ ਇਹ ਬੜੀ ਵੱਡੀ ਬੜੀ ਜੁਰਤ ਦੀ ਗੱਲ ਹੈ, ਇਹ ਬੜੀ ਵੱਡੀ ਜੁਰਤ ਦੀ ਗੱਲ ਹੈ ਬਾਜਾ ਸਾਹਿਬ। ਬਾਹਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਵੀ ਕਿਸੇ ਸਰਵ ਸ਼ਕਤੀਮਾਨ ਸੱਤਾ ਚ ਜਿਉਂ ਜਿਥੋਂ ਸਵੀਕਾਰ। ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਣ ਤੋਂ ਮੂਲੋਂ ਇਨਕਾਰੀ ਹਾਂ। ਇਸ ਤਰ੍ਹਾਂ ਕਿਉਂ ਆ ਕਹਿੰਦੇ, ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਆ। ਤੇ ਮੈਂ ਇੱਥੇ ਗੱਲ ਜ਼ਰੂਰ ਸਾਫ਼ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ, ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ। ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨਹੀਂ ਅਪਣਾਈ। ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨਹੀਂ ਅਪਣਾਈ, ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਆ। ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ ਤੇ ਉਹ ਪੱਕੇ ਆਰੀਆ ਸਮਾਜੀ ਸੀਗੇ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਨਾਸਤਿਕ ਕਦਾ ਚਿੱਤ ਨਹੀਂ ਹੋ ਸਕਦਾ। ਕਹਿੰਦਾ ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ ਏ ਵੀ ਸਕੂਲ ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਸਾਲ ਰਿਹਾ। ਹਾਂ ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਸਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵੱਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ। ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਡੁੱਲੀ ਜਾਂ ਉਧਾਰ ਸੀਗੀ। ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ਨ ਨੂੰ ਅਰਪਣ ਕੀਤੀ। ਪਰ ਉਹ ਤਾਂ ਨਾਸਤਿਕ ਨਹੀਂ ਸੀਗੇ, ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ। ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ। ਹਾਂਜੀ ਹਾਂਜੀ ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਤਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ, ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ। ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤਾਂ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ। ਹਾਂ ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ। ਮੈਂ ਤੁਹਾਨੂੰ ਉਹਦਾ ਨਾਮ ਦੱਸਦਾ, ਮਾਣਯੋਗ ਕਾਮਰੇਡ ਸਚਿੰਦਰ ਨਾਥ ਸੰਨਿਆਲ। ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ। ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ ਉਹਨਾਂ ਦੀ ਪ੍ਰਸਿੱਧ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ, ਸਚਿੰਦਰ ਨਾਥ ਸੰਨਿਆਲ ਦੀ ਗੱਲ ਕਰ ਰਹੇ ਆ। ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ। ਉਹ ਕਹਿੰਦੇ ਵੀ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਰੱਬ ਚ ਵਿਸ਼ਵਾਸ ਰੱਖਦੇ ਆ, ਉਹਨਾਂ ਦੀ ਆਪਣੀ ਇੱਕ ਵਿਚਾਰਧਾਰਾ।
1: ਤੁਸੀਂ ਕਿਤਾਬ ਦਾ ਕੀ ਨਾਮ ਲਿਆ?
0: ਬੰਦੀ ਜੀਵਨ ਸਚਿੰਦਰ ਨਾਥ ਸੰਨਿਆਲ ਦੀ।
1: ਅੱਛਾ ਬੰਦੀ ਜੀਵਨ, ਠੀਕ ਹੈ।
0: ਹਾਂ ਇਸ ਵਿੱਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਆ।
1: ਅੱਛਾ
0: ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਵਿੱਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ।
1: ਅੱਛਾ
0: ਹਾਂ ਇਸਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੰਨਿਆਲ ਦੇ ਦਿਮਾਗ ਦੀ ਕਾਰਡ। ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ ਤਾਂ ਦੂਜੇ ਕਾਰਕਾਂ ਨੂੰ ਚਾਹੇ ਮਤਭੇਦ ਹੀ ਰੱਖਦੇ ਹੋਣ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ। ਉਸ ਪਰਚੀ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਜਾਂ ਐਂ ਕਹਿ ਲਓ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ। ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ ਜਦੋਂ ਮੈਂ ਚਿੰਤਨ ਕਰਨ ਲੱਗ ਪਿਆ ਭਾਵ ਕੇ ਅਧਿਐਨ ਕਰਨ ਲੱਗ ਪਿਆ। ਚਿੰਤਨ ਕਰਦੇ ਸਾਸੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ। ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ, ਅਧਿਐਨ ਕਰ ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਕਿ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨੇਨ ਨੂੰ ਪੜਿਆ। ਬਾਕੂਨੇਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ। ਇਹ ਸਾਰੇ ਨਾਸਤਿਕ ਸੀ। ਬਾਕੂਨੇਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ ਤੇ ਇਹ ਬਾਜਵਾ ਸਾਹਿਬ ਇਹ ਨਾ ਏਦਾਂ ਕਰਦੇ ਆ ਵੀ ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਸ਼ਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕਤਾ ਨੂੰ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲਊਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਜਵਾ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਤਾ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ। ਮਤਲਬ ਕਹਿੰਦਾ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆਂ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ, ਉਹਨੇ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
1: ਕਿਉਂ?
0: ਧਰਤੀ ਸਵਾਲ ਉਹਦਾ ਕਹਿੰਦਾ ਵੀ ਇਹੋ ਜੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾ ਸਾਹ ਨੀ ਲੈ ਗਿਆ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਵਾ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨਹੀਂ, ਬਾਹਰ ਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਆ ਜਿਹੜੇ ਸਾਡੇ ਬਾਜਵਾ ਸਾਹਿਬ। ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
1: ਬਾਬਾ ਫਰੀਦ ਦੇ? ਹਾਂਜੀ, ਕੁਛ
0: ਫਰੀਦਾ ਜੋ ਤੈ ਮਾਰ, ਬੜੇ ਬੜੇ ਮਤਲਬ ਸਾਫ ਸ਼ਬਦਾਂ ਜੀ, ਠੇਠ ਪੰਜਾਬੀ 11ਵੀਂ ਸਦੀ ਦੇ
1: ਬੁੱਲੇ ਸ਼ਾਹ,
0: 11ਵੀਂ ਉਹਦੇ ਵਿੱਚ ਬਾਜਵਾ ਸਾਹਿਬ ਦੀ ਖੂਬਸੂਰਤੀ ਆ ਵੀ 11ਵੀਂ ਸਦੀ ਦੀ ਪੰਜਾਬੀ ਜੀ ਉਹ, ਬਾਰਵੀਂ ਸਦੀ ਦੀ, 1175 ਉਹਨਾਂ ਦਾ ਜਨਮ ਦੇਣਾ ਤੇ
1: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ, ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਚ ਕਿੱਦਾਂ ਗਏ ਮੁੱਲਾ ਮਲਾਣਿਆ ਕੋਲੋਂ?
0: ਉਹ ਨਹੀਂ ਬੱਚੇ, ਮੁੱਲਾ ਮਲਾਣਿਆ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਆ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਵੜਨ ਕੌਣ ਦਿੰਦਾ ਸੀ? ਆਪ ਤੇ ਉਹਨੇ ਲਿਖਿਆ ਵਿਚਾਰੇ ਨੇ, ਬੁੱਲੇ ਆਸ਼ਕ ਰੱਬ ਦਾ ਮਲਾਮਤ ਹੋਈ ਲਾਕ, ਤੈਨੂੰ ਕਾਫ਼ਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾਂ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਬਾ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰ ਲਾਂ ਜੀ, ਬਾਬਾ ਫਰੀਦ ਜੀ ਦੀ, ਮਤਲਬ ਬਾਰ ਸਪੈਕਟਕ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ, ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਾ ਨਾਲ ਹੀ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ, ਮਤਲਬ ਇੱਕ ਸ਼ਲੋਕ ਦੀ, ਮਤਲਬ ਉਹ ਗੱਲ ਫਿਰ ਉੱਧਰ ਚੱਲ ਜਾਣੀ ਹੈ। ਬਾਬਾ ਫਰੀਦ ਜੀ ਕਿਸ ਲੋਕ ਹੈ, ਫਰੀਦਾ ਰੱਤੀ ਰੱਤ ਨਾ ਨਿਕਲੇ, ਜੀ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ, ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨ ਕਿਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਆ ਵੀ ਕੌਣ ਕਹਿੰਦਾ ਵੀ ਰਤਨ ਦੇ ਸਰੀਰ ਦੇ ਵਿੱਚ ਇਹ ਚੀਜ਼ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੇ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿਚ ਤੇ ਬਾ ਅਦਬ ਬਾ ਰਿਸਪੈਕਟ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ ਫਰੀਦਾ ਇਹ ਤਨ ਰਤੋ ਰਤ ਹੈ ਰਤ ਦਿਨ ਤਨ ਨਾ ਹੋਏ ਜੋ ਤਨ ਰਤੇ ਰੱਬ ਸੋ ਤਿੰਨ ਤਨ ਲੋਕ ਰਤ ਨਾ ਹੋਏ ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ ਖੂਨ ਤੇ ਹੈਗਾ ਪਿਆਰ ਕਰਨ ਵਾਲਾ ਚ ਵੀ ਹੈਗਾ ਨਹੀਂ ਵਾਲਾ ਚ ਸਾਰਿਆਂ ਚ ਹੈਗਾ ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਆ ਕੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਲਈ ਭਰੀ ਆ ਤੇ ਇਹਦਾ ਕੀ ਕਰਨ ਕਹਿੰਦਾ ਸਭ ਮਤਲਬ ਕਿਸੇ ਨੇ ਅੱਜ ਤੱਕ ਨੀ ਹੌਸਲਾ ਨਹੀਂ ਕੀਤਾ ਕਿਉਂਕਿ ਉਹ ਕਰ ਨੀ ਸਕਦਾ ਉਹ ਬੜਾ ਗਿਆਨਿਕ ਗੱਲ ਹਾਂਜੀ ਹਾਂਜੀ ਹਾਂਜੀ ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ ਜੇ ਉਹ ਕਿਸੇ ਵੀ ਨੇਮ ਜਾਂ ਨੇਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ ਨੀ ਫੇਰ ਤਾਂ ਉਹ ਵੀ ਗਰਾਮ ਹੈ ਵਿਚਾਰਾ ਸਾਡੇ ਵਰਗਾ ਜੀ ਫਿਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾਰ ਕੇ ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋ ਬਹੁਤ ਹੀ ਘੱਟ ਦਿਖਾਂਤ ਵਾਪਰੇ ਸੀ ਉਹਦੇ ਹੱਥੋਂ ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ
1: ਅੱਜ ਵੀ ਉਹਨੂੰ ਕਿਸ ਤਰ੍ਹਾਂ ਯਾਦ
0: ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੀ ਉਹਦਾ ਜ਼ਿਕਰ ਕੇ ਕੁਐਸਚਨ ਮਾਰਕ ਪਾਇਆ ਨਾ
1: ਜੀ ਜੀ
0: ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ
1: ਜੀ ਜੀ ਜੀ ਬਿਲਕੁਲ
0: ਲਾਂਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਆ ਜਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ ਇੱਕ ਸੀਗਾ ਚੰਗੇਜ਼ ਖਾਨ ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ
1: ਬਿਲਕੁਲ
0: ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਕਰੀ ਜਾ ਰਿਹਾ
1: ਦੁਨੀਆਂ ਦੇ ਵੱਡਾ ਜ਼ਾਲਮ ਆਦਮੀ ਔਰ ਹੰਕਾਰੀ ਆਦਮੀ ਹੈ
0: ਜੀ ਮੇਰੇ ਕਹਿਣ ਵੱਲੋਂ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ ਲੱਖ ਮਾਰਤਾ ਹੋਊ ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ ਕੀ ਕਹਿੰਦੇ ਆ ਕਿਹੜੀ ਨਫ਼ਰਤ
1: ਉੱਪਰ ਬੰਦੇ ਮਾਰੇ
0: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ਤਾ ਹੋਵੇ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ ਦੋ ਵਾਰੀ ਲਿਖਿਆ ਉਹਨਾਂ ਨੇ
1: ਕਰੀ ਜਾ ਰਿਹਾ
0: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ
1: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀਆਂ
0: ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ ਚਾਹੀਦਾ
1: ਵੈਸੇ ਵੀ ਐਜੂਕੇਸ਼ਨ ਤੇ ਡਿਗਰੀ ਚਾਹੀਦੀ
0: ਜੀ ਬਾਈ ਸਾਹਿਬ ਇਹ ਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ ਜਿੰਦਾ ਦਿਲੀ ਚਾਹੀਦੀ ਆ ਇਹ ਜਿਹੀਆਂ ਗੱਲਾਂ ਜਿੰਦਾ ਦਿਲ ਬੰਦਾ ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਹੋਏ
1: ਯਾਰ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ ਖੇਡਾ ਵੀ ਲੱਗ
0: ਜੀ ਜੀ ਜੀ ਜੀ ਅੱਛਾ ਮੈਂ ਪੁੱਛਣਾ ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ ਦੁਨੀਆਂ ਜਿਹੜੀ ਨਰਕ ਹੈ ਸੱਚੀ ਮੁੱਚੀ ਦਾ ਨਰਕ ਅਨੰਤ ਦੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ ਸਰਵ ਸ਼ਕਤੀਮਾਨ ਨੇ ਮਨੁੱਖ ਕਾਤੇ ਸਾਜਿਆ ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ ਤੁਸੀਂ ਕਹਿ ਦਿਓਗੇ ਵੀ ਗਾਹਾਂ ਦੇ ਜਨਮ ਚ ਮਾਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਅਰ ਮਾਰੇ ਕੰਮ ਕਰਨ ਵਾਲਾ ਸਜ਼ਾ ਦੇਣ ਖਾਤਰ ਉਹਨੇ ਐ ਕੀਤਾ ਅੱਛਾ ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਹੋਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਤਬੰਦਾਂ ਦੇ ਕਾਰਾ ਕਿੱਥੋਂ ਤੱਕ ਸਹੀ ਹੁੰਦਾ ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਮੋਰੇ ਬੰਦਿਆਂ ਨੂੰ ਇਸ ਕਰਕੇ ਸਿੱਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਜੇ ਤਾਂ ਗਿਆ ਬਾਚ ਤਾਂ ਬਹੁਤ ਖਾਤਰ ਤਵੱਜੋ ਉਹਦੀ ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ? ਮਜ਼ਾ ਲੈਣ ਖਾਤਰ? ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਵਾਹਿਗੁਰੂ ਸਾਹਿਬ, ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਦਾ। ਅੱਛਾ ਵਾਹਿਗੁਰੂ ਸਾਹਿਬ ਅੱਗੇ ਕਹਿੰਦੇ, ਮੁਸਲਮਾਨੋ ਤੇ ਈਸਾਈਓ, ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ। ਮੈਂ ਤੁਹਾਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ? ਤੁਸੀਂ ਤਾਂ ਹਿੰਦੂਆਂ ਨੂੰ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾਰੇ ਕਰਮਾਂ ਵਾਲੀ ਦਲੀਲ ਵੀ ਨਹੀਂ ਵਰਤ ਸਕਦੇ। ਇਹ ਪਿਛਲੇ ਜਨਮ ਵਾਲੀ ਸਿਰਫ ਹਿੰਦੂ ਧਰਮ ਦੇ ਵਿੱਚ ਆ, ਮੁਸਲਮਾਨ ਈਸਾਈਆਂ ਚ ਹੈ ਨੀ। ਹਾਂ, ਉਹ ਕਹਿੰਦੇ ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਜੀ, ਉਹਨੇ ਕਰਮ ਕੀਤੇ ਆ ਨਾ, ਤੇ ਕਹਿੰਦੇ ਤੁਸੀਂ ਇਹਦੇ ਦਲੀਲ ਨਹੀਂ ਵਰਤ ਸਕਦੇ। ਤੁਹਾਨੂੰ ਮੈਂ ਪੁੱਛਦਾ, ਮੈਂ ਪੁੱਛਦਾ ਤੁਹਾਤੋਂ, ਦੱਸੋ ਬਾਈ, ਉਹਨੇ ਐ ਕਾਹਤੇ ਕੀਤਾ ਬਈ ਸਭ ਅੱਛਾ ਹੈ? ਉਹਨੂੰ ਸਦੋ, ਅੱਜ ਹੀ ਸਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਧ ਕਰਦਾ ਹੈ। ਕਹਿਣ ਦੀ ਸਭ ਅੱਛਾ ਹੈ। ਅੱਛਾ, ਦੇਖ ਕੇ ਜੇਲ੍ਹ ਖਾਨੇ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ, ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ ਉਹ ਭੋਰਾ ਕਹੇ ਤਾਂ ਸਹੀ, ਸਭ ਅੱਛਾ ਹੈ ਇਉਂ ਔਰ ਕਿਸ ਕਾਰਨ? ਇਹ ਮੇਰਾ ਸਵਾਲ ਆ, ਤੁਸੀਂ ਚੁੱਪੋ, ਠੀਕ ਹੈ ਮੈਂ ਅੱਗੇ ਤੋਰਦਾ ਆਪਣੀ ਗੱਲ।
1: ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ
0: ਵੇਖੋ,
1: 100 ਸਾਲ ਪਹਿਲਾਂ ਵੀ
0: ਇੰਨਾ
1: ਨੌਲੇਜ ਹੋਏਗਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਚਲੋ ਲੋਕਾਂ ਨੂੰ ਬਹੁਤ, ਉਹ ਵੀ ਪੜਿਆ
0: ਲਿਖਿਆ,
1: ਬਾਹਰ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ
0: ਜਿਹੜਾ
1: ਭੁੱਖਾ।
0: ਅੱਛਾ, ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ? ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਬਾਦ ਸਾਹਿਬ, ਬਹੁਤ ਮਸ਼ਹੂਰ ਨਿਆਂ ਸ਼ਾਸਤਰੀਆਂ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ, ਤੇ ਇਸ ਆਧਾਰ ਤੇ ਸਜ਼ਾ ਵਾਜਬ ਕਰਾਰ ਦਿੱਤਾ ਜਾ ਸਕਦਾ। ਇਹ ਮਕਸਦ ਹੈਗਾ ਬਦਲਾ ਸੁਧਾਰ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ, ਤੇ ਤੁਸੀਂ ਕਹਿੰਦੇ ਹੋ ਬਈ ਉਹਨੂੰ ਗਾਂ, ਬਿੱਲੀ, ਦਰਖਤ, ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਹੈ ਜਿਹੜੀ ਗਾਂ, ਬਿੱਲੀ, ਕੁੱਤੇ ਜਿਹੜੇ ਜੂੰਦਾ ਪਈ ਕਹਿੰਦੇ ਹੋ।
1: ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ, ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪਹਿਲਾਂ ਪੂਰਾ ਕਰਨ 84 ਲੱਖ ਦਾ
0: ਦੁਨੀਆਂ
1: ਦੇ ਉੱਤੇ।
0: ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ? ਨਹੀਂ, ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸ ਤੇ ਕਹਾਣੀਆਂ ਦਾ ਜ਼ਿਕਰ ਵੀ ਨਹੀਂ ਸੁਣਨਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ, ਪਾਪ ਹੈ ਗਰੀਬ, ਸਜ਼ਾ ਹੈ। ਇੱਥੇ ਨਾ ਵਾਹਿਗੁਰੂ ਸਾਹਿਬ ਬੜਾ ਲੰਬਾ ਪਹਿਲਾਂ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿਦਾਂ ਉਹਨਾਂ ਦੇ ਜਨਮ ਦਿਨ ਆ
1: ਜਾਂ ਜਿਹੜੀ ਹੈ ਇਹ ਤੁਹਾਡੇ ਘਰ ਹੈਗੀ ਆ ਪਈ ਮੇਰੇ ਖਿਆਲ
0: ਜੀ ਜੀ ਜੀ ਜੀ ਜੀ ਜੀ ਉਹਨਾਂ ਬਿਲਕੁਲ ਜੀ ਬਸ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ ਮਤਲਬ ਦੂਸਰੀ ਲਿਖਤ ਕੋਈ
1: ਨਹੀਂ ਸਤਸੰਗ ਨਹੀਂ ਕਰ ਰਹੇ ਹੁੰਦੇ ਤੇ ਮੈਂ ਉੱਪਰ ਧਿਆਨ ਹੋ ਕੇ ਸੁਣ ਰਿਹਾ
0: ਜੀ ਜੀ ਜੀ ਜੀ ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਾ ਵਾਹਿਗੁਰੂ ਸਾਹਿਬ ਭਾਈ ਦੇਖੋ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੇ ਦੀ ਰੋਟੀ ਖਾ ਗਏ ਅੱਧੇ ਨੀ ਖਾ ਗਏ ਸਾਰੀ ਖਾ ਗਿਆ ਉਹ ਜਦੋਂ ਦੰਦੀ ਵੱਢਦਾ ਸੀ ਨਾ ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ ਉਹਨੂੰ ਵੱਢ ਦਿੰਦਾ ਸੀ ਉਹ ਦੋਵੇਂ ਖਾ ਗਿਆ ਵਧੀਆ ਰਹਿ
1: ਗਿਆ
0: ਹਾਂਜੀ ਹਾਂਜੀ ਹਾਂਜੀ ਇਹ ਅੱਜ ਵੀ ਉਹ ਇਨਸਾਫ਼ ਆ ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੀ ਨਾ ਇੱਕ ਦਿਨ ਇਰਾਨੀ ਪੱਤਰਕਾਰ ਤੋਂ ਗੱਲ ਸੁਣ ਰਿਹਾ ਸੀਗਾ ਉਹਨੇ ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਜੀ ਦੇ ਮੇਮਣੇ ਦੀ ਗੱਲ ਉਹਨੇ ਮਿਸਾਲ
1: ਦਿੱਤੀ
0: ਪਾਣੀ ਪੀ ਰਿਹਾ ਸੀਗਾ ਹਾਂ ਪਾਣੀ ਪੀ ਰਿਹਾ ਸੀ ਜਿਹੜੇ ਨਾ ਉਹਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਜੀ ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਲਾਇਆ ਦੂਸਰੇ ਜੀ ਹੈਨਾ ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ
1: ਮੈਂ ਤੁਹਾਨੂੰ ਘਰ ਬੁਖਲਾ ਰਿਹਾ ਇਹਨੇ ਦਸਕਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨਹੀਂ ਜਾਣ
0: ਨਹੀਂ ਨਹੀਂ ਉਹ ਤੇ ਇੱਕ ਬਹਾਨਾ ਉਹ ਤੇ ਮਤਲਬ ਜਾਣ ਕੇ ਇੱਕ ਬਹਾਨਾ ਨਾ ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ ਜਿਹੜਾ ਜਿਹੜਾ ਤਗੜਾ ਆ ਉਹਦਾ ਬਹਾਨਾ ਹੈ ਨਾ
1: ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ
0: ਹਾਂਜੀ ਹਾਂਜੀ ਫੇਰ ਉਹ ਕਹਿੰਦਾ ਉਹ ਤੇਰੇ ਪਿਓ ਨੇ ਮੈਨੂੰ ਘਰੇ ਗਾਲ ਪਤਾ ਨੀ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਸ ਤੋਂ ਉਹਨੇ ਜਦੋਂ ਉਹਨੇ ਫੜ ਕੇ ਝਟਕਾ ਦਿੱਤਾ ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰਜ਼ੀ 40 ਸਾਲ ਹੋ ਗਏ ਬਾਅਦ 45 ਸਾਲ ਇਰਾਨ ਦਾ ਬਾਈਕਾਟ ਕੀਤਿਆਂ ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਵੀ ਆਰਥਿਕਤਾ ਜਿਹੜੀ ਆ
1: ਆਰਥਿਕਤਾ ਬਿਲਕੁਲ ਤਬਾਹ ਲੜਾਈ ਤੋਂ
0: ਤੁਸੀਂ ਦੱਸੋ ਕਿ ਇਹਦੀ ਨਾਕਾਬੰਦੀ ਕੀਤੀ ਆ ਤੁਸੀਂ ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ
1: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
0: ਜੀ ਜੀ ਜੀ ਜੀ
1: ਆਰਥਿਕ ਤੌਰ ਦੇ ਉੱਤੇ ਭੁੱਖ ਮੰਗਦੇ ਕੰਧੇ ਤੇ
0: ਬਿਲਕੁਲ ਕਰੋੜਾਂ ਮੇਰੇ ਖਿਆਲ ਕਰੋੜਾਂ 7 ਕੁ ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ ਵਾ ਉਹਦੀ ਬਹੁਤ ਡਾਊਨ ਹੈ
1: ਜੀ ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ ਤੇ ਗੌਰਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ ਹੁਣ ਉਹਨਾਂ ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਉਹਨਾਂ ਦੀ ਬਹਾਦਰੀ ਦੀ ਦਾਦ ਦੇਣੀ ਪਊਗੀ ਬਾਜਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵਸਦਾ ਹੈਗਾ ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ
1: ਮੇਰੇ ਲੜਾਈ
0: ਲੱਗ ਜਾਵੇ ਖੁਦ ਵੀ ਇਸ ਗੱਲ ਚ ਫਸ ਗਿਆ ਕਸੂਤਾ ਪਸਿਆ ਮਹਿਸੂਸ ਕਰ ਰਿਹਾ ਤੇ ਚਲੋ ਪਰਮਾਤਮਾ ਕਰੇ ਯੇ ਜਿਹੜੀ ਆ
1: ਲੜਾਈ
0: ਹਟੇ
1: ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ
0: ਹਾਂਜੀ ਹਾਂਜੀ ਹਾਂਜੀ ਲੱਗੇਗੀ ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ ਕਈ ਹਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲਓ ਟੈਕਸ ਕਹਿ ਲਓ
1: ਆਪਣਾ ਗੁਜ਼ਾਰਾ ਕਰਨਾ ਹੀ ਹੈ
0: ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦਾ ਬੜਾ ਲਾਰਾ ਮਿਲ ਸਕਦਾ
1: ਚਲੋ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਚੰਗੀ ਗੱਲ
0: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਮੁਲਕਾਂ ਚ ਖਿਲਣਾ ਨਹੀਂ ਹੋਣੀ ਚਾਹੀਦੀ ਵੈਸ ਸਾਹਿਬ।
1: ਪਰ ਇੱਕ ਗੱਲ ਹੈ, ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆ ਨੇ ਮਤਲਬ ਕਿ ਲਾਂਤਾਂ ਭੇਜੀਆਂ ਜੇ ਤਾਂ
0: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ, ਨਾਲ ਉਹਨੇ ਆਪਣੇ ਕੀਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਿਲ ਹੈਗੇ, ਅਸੀਂ ਇੱਕ ਬਜ਼ੁਰਗ ਦੀ ਜਿਹੜੀ ਹੈ ਮਤਲਬ ਸਨਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
1: ਮਾੜੇ ਉੱਤੇ ਰੋਹਬ ਪਾਉਣ ਨੂੰ ਉਹਨੂੰ ਖਾ ਜਾਂਦੇ ਨੇ। ਰਸ਼ੀਆ ਨੇ ਕੱਲ ਟੈਂਕਰ ਭੇਜਿਆ ਜੇ ਉਹਨੂੰ ਕੋਲੰਬੀਆ ਨੇ ਕੀ ਕੋਲੰਬੀਆ ਨਹੀਂ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ,
0: ਦੂਜਾ
1: ਟੈਂਕ ਨੂੰ ਟੈਂਕਰ ਨੂੰ ਕਿਉਂ ਨੀ ਡੱਕਿਆ, ਦੋ
0: ਭੇਜੇ
1: ਲੋਕ ਮੁਲਕ ਛੱਡ ਕੇ ਲੱਗ ਪਏ ਹਨ ਵੀ ਅਮਰੀਕਾ
0: ਪੂਰੇ ਪੂਰੇ ਮੁਲਕ ਦੇ ਦੋ ਮਹੀਨੇ ਦੇ ਰਾਸ਼ਨ ਭੇਜ ਦਿੱਤਾ ਪੂਰੇ ਮੁਲਕ ਦਾ ਦੋ
1: ਮਹੀਨੇ ਤੇ ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
0: ਉਹ ਫਿਰ ਏਦਾਂ ਹੀ ਚਲੋ
1: ਬੜੀਆਂ ਚਿੰਤਕ ਗੱਲਾਂ ਕਰਦੇ ਹੋ, ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ।
0: ਆਪ
1: ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ
0: ਨਾਲ।
1: ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ, ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ ਸਾਢੇ 6 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ, ਸੋਰੀ ਗੀਤਾਂ ਦਾ ਨਹੀਂ ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਦੋਸਤੋ ਤੁਸੀਂ ਵਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ, ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਨਹੀਂ ਵੀ ਸ਼ਾਇਰ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ। ਹਾਂਜੀ ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ, ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਅੱਜ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਣ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਵੀ ਆਰ ਓਨ ਰੇਡੀਓ ਸਟੇਸ਼ਨ। Expose yourself what you see this wonderful world with your own watching eyes and we are only phone call away. Bilkul bilkul dosto, assi sirf phone call away hi haan tuhade ton. Kal assa apne dil di gal baat kiti si te ajj tuhade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aap di meherbani hovegi. www.pravasradio is a one word in small letters, not capital letters. PARWAZ ਰੇਡੀਓ RADIO.com। ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ, 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-171-4869-514, ਟੈਲੀਫੋਨ ਨੰਬਰ ਹੈ ਜੀ 0049-171-4869-514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਬਾਈ ਆਊਟ ਆਫ ਰਾਈਫਨ ਆ ਐਫਸੀਲੋਨ ਫਰੀਡਮ ਸਟਾਸ 106 ਦੇ ਵਿੱਚ ਆਊਟ ਆਫ ਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਇਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ, ਮਜ਼ਬੂਤ, ਵਧੀਆ, ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟਰਾਸੇ 106 ਮੁਲਹਾਇਮ ਦੇ ਵਿਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਭਾਈ, ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਅਗਨੀ।

0: ਗਲਤੀ ਕਿਉਂ ਔਰਤ ਲਈ ਮੌਤ ਹੁੰਦੀ ਔਰ ਬੰਦਾ ਕਿਉਂ ਗੁਨਾਹ ਤੋਂ ਦੂਰ ਹੁੰਦਾ? ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ? ਸਹੁਰਾ ਵੀ ਤੇ ਉਸੇ ਘਰ ਚ ਹੀ ਹੁੰਦਾ, ਬਹੁਤ ਘੱਟ ਵੇਖਿਆ ਹੋਏਗਾ ਸਹੁਰਾ ਨੂੰ ਨਾ ਲੜਦਾ ਹੋਵੇ। ਨਹੀਂ, ਔਰਤ ਔਰਤ ਦੀ ਕਿਉਂ ਸ਼ਰੀਕ ਹੁੰਦੀ? ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ? ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ? ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ? ਉਹ ਕਿਉਂ ਰਹਿੰਦੀ ਹੈ ਔਰਤ ਮਜ਼ਲੂਮ ਬਣ ਕੇ? ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ? ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ? ਤੇ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ? ਪੁਰੋਹਿਤ ਕਿਉਂ ਪ੍ਰਭੂ ਤੋਂ ਦੂਰ ਹੁੰਦਾ? ਆ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਤੇ ਪੁਰੋਹਿਤ ਕਿਉਂ ਪਰਮਾਤਮਾ ਤੋਂ ਦੂਰ ਹੁੰਦਾ? ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ? ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ? ਐਟਮ ਬੰਬ ਲਈ ਕਿਉਂ ਮਜਬੂਰ ਹੁੰਦਾ? ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ? ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ? ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ? ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ? ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ? ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ? ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ? ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ? ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ? ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ? ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ? ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ? ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ? ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ? ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾ ਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ? ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ? ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ? ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ? ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ? ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ? ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਸੱਜਣੋ, ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ। ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਸਾਡੀ ਇੱਥੇ ਕਾਲ ਹੈ ਜੀ, ਇਹਨਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਬੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਗਈਆਂ ਯਾਦਾਂ ਮੇਰੀਆਂ।
0: ਬੇਈਮਾਨਾ, ਕਿਧਰੇ ਭੁੱਲ ਤੇ ਨਹੀਂ ਗਈਆਂ ਜੀ ਕਿਤੇ। ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ। ਸਵੀਟ, ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਜੀ ਸੀ, ਨਹੀਂ ਹੈ ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹ ਵੀ, ਤੇ ਛੂਹਦੀ ਹੈ। ਆ ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ ਤੇ ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੋਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿਚ ਇਕ ਲਾਈਨ ਆਈ ਸੀ ਵੀ ਛੱਡ ਪਰਾਂ ਇਹੋ ਜਿਹੀ ਨੌਕਰੀ, ਹਾਂਜੀ
0: ਨੌਕਰੀ ਛੱਡ, ਲਾਈਨ ਵੀ ਆਈ ਸੀ,
1: ਇੱਕ ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਣਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ, ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ, ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ,
1: ਨਿੱਤ ਉਡੀਕਾਂ ਵੇ।
0: ਵਾਹ ਵਾਹ ਜੀ,
1: ਲਾਲਾ ਲਾਰੇ ਲੈਨੇ ਪਲ ਵਿਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ,
1: ਲਾਲਾ ਤਾਰੇ ਪਲ ਵਿਚ ਲੈਣਾ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਪਾਪਾ ਕਹਿ ਲਈ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਪਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਤੇ ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆਣ ਕੇ ਕਿਤੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਯੂਟਿਊਬ ਤੇ ਉਹ ਵੀਡੀਓ ਹੈਗੀ ਆ,
1: ਹਾਂਜੀ
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਉ ਆਪਕੋ, ਬਾਤ ਇਹ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ ਤੂੰ ਅੱਗੋਂ ਗੱਲ ਕਰ, ਉਹਦੇ ਨਾਲ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹੈ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ, ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ ਤੇ ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਵਿੱਚ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚ ਉਹ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ ਵੀ ਰਾਸ਼ਨ ਨਹੀਂ ਪਹੁੰਚ ਰਿਹਾ ਕੋਈ ਵੀ ਹੋਵੇ, ਕਿਉਂ ਨੀ ਉਹ ਕੀ ਖਾਣ ਖਾਣਗੇ ਉੱਥੇ ਵਿਚਾਰੇ, ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓ ਵਾਲੇ, ਗਾਓ ਵਾਲੇ ਕੌਣ ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓ ਉੱਥੇ ਕਿੱਥੇ ਆ ਗਏ ਇਹੋ ਜਿਹੀ ਬਰਫ਼ ਦੇ, ਭੇਡਾਂ ਵਾਲੇ ਜਿਹੜੇ ਹੈਗੇ ਨੇ ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲੋ ਤੁਸੀਂ, ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ, ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ, ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ ਜੇ ਬਿਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ, ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ,
1: ਵਾਹ ਜੀ ਵਾਹ, ਹਾਂਜੀ ਹਾਂਜੀ
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲੋ ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਅਜੇ ਆਉਣਗੇ, ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ, ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ, ਤੇ ਜਦੋਂ ਮੈਂ ਅਮੈਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ,
1: ਹਾਂਜੀ
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਹੋ ਗਏ ਕਿੰਨੇ, ਉਹਦੇ ਪੇਪਰ ਹੀ ਨਹੀਂ ਬਣੇ, ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣੇ ਬੱਚਿਆਂ ਨੂੰ ਯਾਦ ਕਰਕੇ, ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ ਔਰਤ ਦੀ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ, ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕਿਆਂ ਨੂੰ ਛੱਡ ਕੇ ਆਈ ਸੀ, ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ,
1: ਹਾਂਜੀ ਹਾਂਜੀ ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ ਤੇ,
0: ਹਾਂਜੀ
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ, ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ, ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ, ਉਹ ਕਹਿੰਦਾ ਮੇਰੇ ਵਸਦੀ ਨੀ, ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ, ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ, ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ,
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ, ਤੇ ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫ਼ਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ, ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਲਾਈਨਾਂ ਲੱਗਾਂ ਬੋਲਣ ਜੀ, ਸੁਣਿਓ ਰਾਜਾ ਮੁਲਕ ਡਬੋਈ ਜਾਵੇ ਬਣਦਾ ਦੇਸ ਧਰੋਹੀ ਜਾਵੇ।
0: ਵਾਹ ਵਾਹ।
1: ਰਾਜਾ ਮੁਲਕ ਡਬੋਈ ਜਾਵੇ ਬਣਦਾ ਦੇਸ ਧਰੋਹੀ ਜਾਵੇ।
0: ਹਾਂਜੀ।
1: ਦੇਸ਼ੋਂ ਦੌਲਤ ਕਰ ਕਰ ਕੱਠੀ ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ ਪਰਦੇਸਾਂ ਵੱਲ ਢੋਈ ਜਾਵੇ ਨੇ। ਧਨਵਾਨਾਂ ਨੂੰ ਦੇਸ਼ ਖਵਾਵੇ ਤੇ ਭੁੱਖਿਓਂ ਬੁਰਕੀ
0: ਖੋਈ ਜਾਵੇ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ।
0: ਹਾਂਜੀ।
1: ਮਹਿਲ ਤੇਰਾ ਸੱਪਾਂ ਦੀ ਵਰਮੀ ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲਖ ਮੱਥੇ।
0: ਵਾਹ।
1: ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ ਰੋਜੀ ਰਿਜਕਲ ਕੋਈ ਜਾਵੇ। ਰੋਜੀ ਰਿਜਕਲ ਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ। ਹੱਕ ਮੰਗਦੇ ਨੂੰ ਗੋਲੀ ਸੂਲੀ ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ। ਭੇਡਾਂ ਵਾਂਗੂ ਖਲਕਤ ਮੁੰਨੇ ਤੇ ਢੱਗਿਆਂ ਵਾਂਗੂ ਜੋਈ ਜਾਵੇ।
0: ਵਾਹ।
1: ਕੁੱਲੀ ਗੁੱਲੀ ਜੁੱਲੀ ਦੀ ਗੱਲ।
0: ਵਾਹ।
1: ਕੁੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ।
0: ਜਦੋਂ ਦੇ ਆਜ਼ਾਦੀ ਮਿਲੀ
1: ਸੋਹੀ ਜਾਵੇ। ਜਿੱਦਣ ਦੇ ਹੋ ਸੰਭਾਲੀ
0: ਸੰਭਾਲੀ ਸੁਣਦੇ
1: ਹੋਈ ਰੋਟੀ ਕੱਪੜਾ ਔਰ ਮਕਾਨ ਮਿਲੇ। ਹਾਂਜੀ
0: ਹਾਂਜੀ।
1: ਪੰਜ ਮਰਲੇ ਕੇ ਪਲਾਟ ਮਿਲੇਗੇ। ਪੰਜਾਂ ਮਰਲਿਆਂ ਦੇ ਪਲਾਟ ਦੇਂਦੇ ਦੇਂਦੇ ਪੰਜ ਤੋਂ ਰਾਸ਼ਨ ਤੇ ਆ ਗਏ ਹੋ ਤੁਹਾਡਾ ਬੇੜਾ ਗਰਕ।
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ। ਸਵਾ ਪਤਾ ਨੀ ਗਰੀਬੀ ਦੂਰ, ਗਰੀਬੀ ਦੂਰ, ਭੁੱਖ ਨੰਗ, ਕੁੱਲੀ ਜੁੱਲੀ, ਆ ਵਾਦੇ 15 ਲੱਖ ਫਲਾਣ ਹੋਈ, ਪਤਾ ਨੀ ਵਰਸ ਤੇ ਵਰਸ ਤੇ ਵਰਸ ਦੀ ਸਿਚੁਏਸ਼ਨ ਹੁੰਦੀ ਗਈ।
1: ਹਾਂਜੀ ਹਾਂਜੀ
0: ਜੀ।
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ। ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ। ਪੁੱਤ ਗਰੀਬਾਂ ਦੇ ਝੋਈ ਜਾਵੇ। ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇਲੀ ਖੋਹੀ ਜਾਵੇ। ਆਪਣੇ ਪੜ੍ਹਨ ਵਿਦੇਸ਼ੀ ਘੱਲੇ।
0: ਵਾਹ।
1: ਆਪਣੇ ਪੜ੍ਹਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ।
0: ਵਾਹ ਵਾਹ ਵਾਹ।
1: ਮੌਤ ਤੋਂ ਦੂਰ ਲਕੋਈ ਜਾਵੇ। ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜ੍ਹਨ ਭੇਜ ਦਿੱਤੇ ਸੀ।
0: ਬਿਲਕੁਲ ਬਿਲਕੁਲ।
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫਿਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਲੋਕੋ। ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ।
0: ਬਹੁਤ ਖੂਬ।
1: ਪੜ੍ਹਨ ਵਿਦੇਸ਼ੀ ਘੱਲੇ। ਆਪਣੇ ਪੜ੍ਹਨ ਵਿਦੇਸ਼ੀ ਘੱਲੇ। ਮੌਤ ਤੋਂ ਦੂਰ ਲਕੋਈ ਜਾਵੇ। ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ। ਜੱਸੀ ਕਿਧਰੇ ਫਟ ਨਾ ਜਾਵੇ। ਜੱਸੀ ਕਿਧਰੇ ਫਟ ਨਾ ਜਾਵੇ। ਬਰੂਦ ਲੋਕਾਂ ਵਿੱਚ ਟੋਹੀ ਜਾਵੇ। ਲੋਕਾਂ ਵਿੱਚ ਟੋਹੀ ਜਾਵੇ। ਰਾਤ ਦਾ ਮੁਲਕ ਡਬੋਈ ਜਾਵੇ। ਬਣਦਾ ਦੇਸ ਧਰੋਹੀ ਜਾਵੇ। ਬਣਦਾ ਦੇਸ ਧਰੋਹੀ ਜਾਵੇ।
0: ਵਾਹ ਜੀ ਵਾਹ ਵਾਹ। ਬਹੁਤ ਖੂਬ ਲਿਖਦੇ ਹੋ। ਆਪਣਾ ਬਲਵੀਰ ਸਿੰਘ ਜੀ, ਤੁਸੀਂ ਅਗਨੀਵੀਰ ਦੀ ਗੱਲ ਕੀਤੀ, ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ? ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਵੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ,
1: ਉਹ ਬੰਦ ਕਰੋ ਬਕਵਾਸ।
0: ਜਿਸ ਤਰ੍ਹਾਂ ਇੰਡੀਆ ਦੇ ਵਿੱਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ।
1: ਹਾਂਜੀ ਹਾਂਜੀ।
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ? ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ, ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਉਹ ਮੁਆਵਜ਼ਾ ਨਹੀਂ ਦੇਣ ਡੇ ਕਿ ਇੱਥੇ ਹੀ ਇਉਂ ਹੀ ਇੱਦਾਂ ਹੀ ਉਦਾਂ ਹੀ? ਮਜ਼ਾਕ ਮਜ਼ਾਕ ਹੈ,
1: ਮਜ਼ਾਕ ਹੈ ਜੀ, ਮਜ਼ਾਕ ਹੈ। ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ।
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ, ਉਹਦੇ ਵਿਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਚ ਅੱਤਵਾਦੀ ਕੈਂਪ ਨੇ ਹੈਗੇ ਨੇ, ਨੋ ਡਾਊਟ, ਇਹ ਇੰਡੀਆ ਦੇ ਵਿਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ। ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ, ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ, ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਤੇ ਇਹਨਾਂ ਵਾਸਤੇ ਬਹੁਤ ਈਜ਼ੀ ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ। ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ, ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ, ਆਪਣੇ ਦੇਸ਼ ਵਾਸੀਆਂ ਦੇ ਨਾਲ।
1: ਹਾਂਜੀ ਹਾਂਜੀ, ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਬਲੀ, ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ। ਹਾਂਜੀ
0: ਬਿਲਕੁਲ, ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ, ਫਰਜ਼ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ, ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ, ਇਹ ਟ੍ਰੇਨਡ ਕਰਕੇ ਹੀ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ।
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ ਹੈ,
0: ਕੋਈ ਨਾ ਕੋਈ ਬਿਲਕੁਲ। ਫਿਰ ਮਤਲਬ ਕਿ ਉਹ ਜੋ ਉਹਨੇ ਨਾ ਆਪਣੇ ਖਦਸੇ ਜ਼ਾਹਰ ਕੀਤੇ ਸਨ ਵੀ ਇੱਕ ਤੇ ਜਿਆਦਤੀ ਹੈ ਇਹਨਾਂ ਬੱਚਿਆਂ ਦੇ ਨਾਲ, ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ 4-4 ਸਾਲ ਵਾਸਤੇ ਭਰਤੀ ਕੀਤੇ ਜਾਣ, ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
1: ਹਾਂਜੀ ਹਾਂਜੀ ਹਾਂਜੀ।
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਿਹੜਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਰਹੇ ਹੋ।
1: ਹਾਂਜੀ ਹਾਂਜੀ।
0: ਸੋ ਖਾਲਸਾ ਜੀ, ਗੱਲ ਇਸ ਤਰ੍ਹਾਂ ਵਾ ਬਈ, ਤੁਸੀਂ ਆਪਣੀਆਂ ਕਿਤਾਬ ਵਗੈਰਾ ਕੁਛ ਛਪਾਈ ਹੈ ਕਿ ਨਹੀਂ?
1: ਕੋਈ ਨੀ, ਤੁਹਾਨੂੰ ਮਿਲ ਕੇ ਛਪਾਉਂਦੇ ਆ।
0: ਛਪਾਓ ਆਪਣੀ ਕਿਤਾਬ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
1: ਬਿਲਕੁਲ ਜੀ ਬਿਲਕੁਲ। ਹਾਂਜੀ
0: ਹਾਂਜੀ। ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਮਿਹਰਬਾਨੀ ਜੀ,
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
1: ਵਾਹ ਜੀ ਵਾਹ, ਸੁਣਾਓ।
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ੍ਹ ਲੀਡਰ ਨੇ, ਉਹਨੇ ਬੰਦੇ ਨੇ PhD ਕੀਤੀ ਸੀ।
0: ਹਾਂਜੀ, ਮੈਂ ਨਿਊਜ਼ ਸੁਣੀ ਆ, ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ, ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ। ਦੱਸੋ ਜਿਹੜਾ ਬੰਦ ਅਤੇ ਏਡਾ ਵੱਡਾ ਅਫਸਰ ਹੋ, ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ, ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
2: ਹਾਂਜੀ
0: ਪਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ ਤੇ ਕੀ ਕਰੇ ਬੰਦਾ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ,
2: ਓਏ
0: ਕੱਲੇ ਨਾ ਜਾਓ, ਉਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਹੀ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਉਹਨੂੰ ਵੀ ਨਾਲ ਲੈ ਕੇ ਜਾਓ।
1: ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ
0: ਜੀ। ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ, ਹਰ ਵਾਰੀ ਰੌਣਕ ਲਾਉਂਦੇ ਹੋ। ਹੈਂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ। ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ, ਉਹੋ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ ਮੈਂ ਫਿਰ ਗੱਲਬਾਤ ਕਰਨ ਲੱਗ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ? ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿੱਚ ਬੰਦ ਕਰ ਦਿਆ ਕਰੀਏ। ਤੇ ਗੱਲ ਇੱਦਾਂ ਵੀ ਹੁਣ ਮੈਨੂੰ ਫਿਰ ਕੋਈ ਪੁੱਛਣਾ ਵੀ ਤਾਂ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ। ਤੇ ਗੱਲ ਇੱਦਾਂ ਮੈਂ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ, ਜਿੰਨੇ ਵੀ ਚਲੋ ਪੜ੍ਹੇ ਲਿਖੇ, ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ, ਜਿੱਥੇ ਡਿਸਿਪਲਿਨਡ ਹੈ, ਹਾਂਜੀ, ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ, ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ, ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ, ਪੁਰਾਣੇ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਓਏ ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਓਏ ਹੈ ਤੁਸੀਂ ਸਾਧੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰ ਰਹੇ ਹਾਂ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਆ ਜਿਹੜੇ ਨਿਊਜ਼ੀਲੈਂਡ ਸਾਰੇ, ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤਾਂ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ। ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਆਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਇਹ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਇੱਦਾਂ ਦਾ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ ਉਹ ਮੈਂ ਕੁਰਸੀ ਨਹੀਂ ਜੇ ਛੱਡਣੀ। ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ ਅੱਗੇ ਮੈਂ ਮਰ ਵੀ ਜਾਵਾਂ ਕਿਤੇ ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਵੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਨਾ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦਾ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਇਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਾਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ, ਹੈਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਤੋਂ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀਆਂ, ਜਿਹੜਾ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਆਸਾ ਰਾਜੀਵ ਗਾਂਧੀ, ਰਾਜੀਵ ਗਾਂਧੀ ਨਹੀਂ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨਹੀਂ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹਿਬ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਓਏ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ, ਅੱਗੋਂ ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਂਗੂ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਧੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ, ਤੇ ਬੜਾ ਔਖਾ ਕੰਮ ਹੈ। ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਹੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰਕੇ, ਬਾਕੀਆਂ ਨੂੰ ਮੌਕਾ ਦਿਓ ਜਾਂ, ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ, ਤੇ ਨਾ ਹੀ ਉਹ ਇਸ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਕਰਪਟ ਵੀ ਸੀ ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾਂ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ। ਕੋਈ ਥੋੜਾ ਪੈਸਾ ਲੱਗਦਾ ਇਹਨਾਂ ਦੇ ਕੋਲ ਹੁੰਦਾ, ਇੰਨਾ ਪੈਸਾ ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿੱਚ ਬਣੀ ਚਲਾ ਜਾਣ ਡਿਆ ਹੈਗਾ? ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿੱਚ ਰਾਜਨੀਤਿਕ ਲੋਕਾਂ ਨੂੰ ਵਿੱਚ ਇੱਕ ਅੱਧਾ ਇੱਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨਹੀਂ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹ ਮੈਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਤਨਾ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੀ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੇ ਚੋਂ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਉਹ ਤੂੰ ਉਹਦੇ ਤਿੰਦਰ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ, ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ ਉਹ ਲੈਕਚਰ ਕਰਨ ਡਿਆ ਅਜੇ ਵੀ ਉਹ ਵੇਖ ਲਓ। ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰ, ਜਨਤਾ ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ, ਹਾਂਜੀ ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਡਏ ਨੇ ਇਨ੍ਹਾਂ ਕੋਲੋਂ, ਗਸਟਡ ਪੀ ਐਚ ਡੀ ਏਨ ਪੜ੍ਹ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਹੈ ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ ਐਮ ਐਲ ਏ ਜਾਂ ਮਿਨਿਸਟਰ ਬਣ ਗਿਆ, ਉਹ ਆਈ ਏ ਐਸ ਆਈ ਪੀ ਐਸ ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ ਆਈ ਏ ਐਸ ਆਈ ਪੀ ਐਸ ਯੂ ਬੀ ਐਸ ਸੀ ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ ਤੇ। ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ੍ਹ ਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ ਬੀ ਏ ਐਮ ਏ ਯੇ ਵੋ ਵਾ ਫਲਾਣਾ ਕੋਰਸ ਜੇ ਵੋ, ਹਾਂਜੀ ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕ ਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨੰਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ ਐਮ ਏ ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬਹੁਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ ਐਮ ਏ ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ, ਲੱਠ ਵਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ ਉਹ ਵੀ ਬਣ ਸਕਦਾ ਆਣ ਕੇ। ਹਾਂ ਸਟਿਊਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ, ਹਾਂਜੀ ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ ਜੇ ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ, ਉਹ ਉਹਨਾਂ ਵਾਸਤੇ ਨਾ ਜਗ੍ਹਾ ਛੱਡੀ ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੰਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ, ਚੜ ਜਾਣ ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ, ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ, ਇਹ ਜਿਹੜਾ ਵੋਟ ਦਾ ਹੱਕ ਹੈ, ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਗਾ ਅਜੇ ਇਹਨਾਂ ਨੂੰ, ਹੈ ਨਾ। ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ, ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦੇ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। 4,450,000 ਕਰੋੜ ਦਾ ਹੇਰਾਫੇਰੀ, 1,200,000 ਕਰੋੜ ਦੀ ਹੇਰਾਫੇਰੀ, 50,000 ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟ ਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ, ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ ਫਿਰਕਾ ਪ੍ਰਸਤ ਧੋਖੇਬਾਜ ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ ਗਾਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿੰਨਾ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ। ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ। ਇਹਨਾਂ ਨੇ ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇੰਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤਾਂ ਚੱਲੀ ਤਾਂ ਨਹੀਂ ਨਾ। ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਉਹ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ। ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ, ਤੇ ਜਿਹੜਾ ਆਪਣੀ ਧਰਤੀ ਮਾਂ ਨਾਲ, ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ, ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ, ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ, ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਔਰ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ। ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿੱਚ ਤੇ ਮੜੀਆਂ ਦੇ ਵਿੱਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆਹ ਜਿਹੜੇ ਅੱਜ ਫਿਰ ਵੀ ਆਹ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿੱਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੂਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ, ਕਿਤੇ ਗੰਦ ਵੀ ਹੈ ਨਹੀਂ ਜਿਸ ਤਰ੍ਹਾਂ। ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਸ, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਜਿੱਥੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੋਲ ਨੇ ਪੋਲਾਂ ਦੇ ਥੱਲੇ ਆਣ ਕੇ, ਤੇ ਜੇ ਬੇਘਰ ਲੋਕ ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਕੋਹਰੇ ਤੋਂ ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ, ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ ਜਿੱਥੇ ਲੋਕ ਸੌਣ ਡਏ ਨੇ ਆਣ ਕੇ, ਕੋਈ ਭਿਖਾਰੀ ਸੌਂਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ। ਗੁੰਡਾਗਰਦੀ ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ, ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੋਲ ਨੇ ਪੋਲਾਂ ਦੇ ਥੱਲੇ ਆਣ ਕੇ, ਤੇ ਜੇ ਬੇਘਰ ਲੋਕ ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਕੋਹਰੇ ਤੋਂ ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ ਜਿੱਥੇ ਲੋਕ ਸੌਣ ਡਏ ਨੇ ਆਣ ਕੇ, ਕੋਈ ਭਿਖਾਰੀ ਸੌਂਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ। ਗੁੰਡਾਗਰਦੀ ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ ਵੱਡੀਆਂ

ਤੇ ਉਹਦੇ ਕੋਲੋਂ 20 ਰੁਪਈਏ 30 ਰੁਪਈਏ 40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵੈ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ। ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕੱਟ ਲੈ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਡਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡਿਓ ਹੀ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡੈਂਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਤਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਆ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉੱਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ, ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਰੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ। ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ। ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ, ਬ੍ਰੈਡ ਤੇ ਸਬਜ਼ੀਆਂ। 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ, ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ। ਅੱਜ ਫੇਰ ਇਹ ਕੌਮਾਂ ਆਪਣੇ ਰੂਜ ਤੇ ਨੇ ਪੂਰੇ।

0: ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇਕ ਦਿਨ ਵਿਚ 16-16, 15-15, 18-18 ਘੰਟੇ ਕੰਮ ਕੀਤਾ। ਰਾਤ ਦਿਨ 20-20 ਘੰਟੇ ਵੀ ਇਨ੍ਹਾਂ ਨੇ ਕੰਮ ਕੀਤਾ। ਮੈਂ ਖੁਦ ਉਨ੍ਹਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ ਤੇ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਕੇ ਉਨ੍ਹਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਨ੍ਹਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਨ੍ਹਾਂ ਨੇ ਵੇਖੇ ਆ। ਤੇ ਅੱਜ ਫੇਰ ਉਹ ਪੂਰੇ ਬਰਬਾਦ, ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ, ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ, ਤੇ ਉਨ੍ਹਾਂ ਦੀ ਇਕੋਨੋਮੀ ਕਿੰਨੀ, ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ, ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ, ਡਰਾਈਵਰਾਂ ਦੇ ਹੱਥ ਵਿਚ, ਡਰਾਈਵਰ ਦੇ ਹੱਥ ਵਿਚ ਸਾਰੀ, ਜਿੰਨੇ ਬੈਠੇ ਨੇ ਨਾ ਮਗਰ, ਮਤਲਬ ਕਿ ਸਫ਼ਰ ਕਰਨ ਵਾਲੇ, ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ। ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ? ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ ਹੈ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਤੇ ਸਾਡੀ ਜਿਹੜੀ ਜਨਤਾ ਹੈ ਉਹ ਕਿੱਦਾਂ ਦੀ ਹੈ? ਇਹਨਾਂ ਨਾਲੋਂ ਘੱਟ ਹੈ? ਉਹ ਵੀ ਉਹੋ ਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿਚ ਅਨਪੜ੍ਹਤਾ, ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ, ਤੇ ਇਨ੍ਹਾਂ ਸਟੇਟਾਂ ਵਿਚ ਵੀ ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ, ਚਲੋ ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ, ਤਾਂਤਰਿਕ, ਫਲਾਂ, ਢੀਂਗ, ਇਹ ਵੋ, ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ, ਤਾਂ ਹੀ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ, ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਇਹ ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ 10 ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ। ਹੈਂ, ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਠਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ। ਇਹ ਸਭ ਜਾਦੂਗਰ ਨੇ, ਡਰਾਮੇਬਾਜ਼ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ, ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਹੜੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਨੂੰ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਘ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਘ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੂਜੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਵੇਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਧੂਲ ਵੱਜਣ ਦੇ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ। ਹੈ ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ। ਇਹਨੂੰ ਕੀ ਲੋੜ ਹੈ ਸਿਰ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ, ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰਦੇ ਹਾਂ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਟ ਦੀ ਥਾਣੇ ਵਿੱਚ ਅਸਰੋਂ ਜਰਾ ਪੋਸਟੀ ਤੇਰੇ
1: ਖੜਗੀ ਬਾਹੋਂ ਫੜਕੇ ਬਈ ਪੀੜੀ ਕਰੀ ਵਿੱਚ ਹੋ ਗਿਆ
0: ਤੇਰੇ
2: ਆ ਕੌਣ ਹੈ
1: ਕਰੀ ਵਿੱਚ ਹੋ ਗਿਆ
2: ਨਹੀਂ ਮੈਂ ਮਰ ਜਾ ਦਕਾ ਖਾਨਾ ਵਾਲ ਪੋਸਟੀ ਪਿੰਡ ਵਿੱਚ
3: ਆਹਾ ਹਾ ਗਈਆਂ ਟੱਕੇ ਨੂੰ ਚੌੜੀਆਂ ਹੋਈਆਂ ਪਈਆਂ
2: ਵੇ ਪੋਸਟੀਆਂ
3: ਆਹ ਮਾਈ ਮੋਰ
2: ਮੈਂ ਮਰ ਜਾਵੇ ਤੂੰ ਕਿੱਥੋਂ ਮੇਰਾ ਦੂਰ ਪਛਾਣਦੀ ਆ ਵੀ ਕੌਣ ਤੁਰਿਆ ਆਉਂਦਾ ਹੈ
3: ਮਾਈ ਮੋਰ ਮੈਂ ਤੈਨੂੰ ਪੁੱਛਾਂ
2: ਵੀ ਕਮਾਲ ਕਰਤੀ ਦਸਾਂ ਸਾਲਾਂ ਦਾ ਵਾਪਸ ਆ ਗਿਆ
3: ਆਪਣੇ ਪਿੰਡ ਚ ਆ
2: ਤੇ ਉੱਥੇ ਚੰਗਾ ਭਲਾ ਬੈਠਾ ਸੀ
3: ਚੰਗਾ ਭਲਾ ਮਾਈ ਮੋਰ ਉੱਥੇ ਕਿਹੜਾ ਬੰਦਾ ਚੰਗਾ ਭਲਾ ਹੈ ਜੀ
2: ਕਿਉਂ ਕੀ ਗੱਲ
3: ਜੀ ਨੂੰ ਪੁੱਛੋ ਮੈਂ ਕੰਮ ਤੇ ਜੀ ਨੂੰ ਪੁੱਛੋ ਮੈਂ ਕੰਮ ਤੋਂ
2: ਆਇਆ
3: ਜੀ ਨੂੰ ਪੁੱਛੋ ਮੈਂ ਕੰਮ ਤੇ ਚੱਲੇ
2: ਸੱਚੀ ਗੱਲ
3: ਮਾਈ ਨੂੰ ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
2: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ ਬਈ ਸਰਪੰਚ ਜਿਹੜਾ ਤੂੰ ਉੱਥੇ ਬਈ ਪਿੰਡ ਆਪਣੇ ਗਿਆ ਵੈਨਕੂਵਰ ਉਹਨੇ ਪਿੰਡ ਚ ਪੈਸੇ ਭੇਜੇ
3: ਕਿਹੜਾ ਸਰਪੰਚ
2: ਸਰਪੰਚ ਆਪਣਾ
3: ਬੁੱਗੀਪੁਰੇ
2: ਬੁੱਗੀਪੁਰੇ ਵਾਲਾ
3: ਮਾਈ ਮੋਣੋ ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ
2: ਜੇ ਬੁੱਗੀਪੁਰੇ ਦੀ ਤਾਂ ਹਾਲਤ ਬਦਲੀ ਪਈ ਹੈ ਮੈਨੂੰ ਮਹੀਨਾ ਹੋ ਗਿਆ ਗਈ ਨੂੰ ਗਲੀਆਂ ਪੱਕੀਆਂ ਹਸਪਤਾਲ ਬਣੇ ਪਏ ਟੋਇਲਟ ਬਣੇ ਪਈਆਂ
3: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਣੋ ਪਹਿਲਾਂ ਦੱਸਦੇ ਤਾਂ ਨੌ ਕਿਹਨੇ ਰੱਖਿਆ ਬੁੱਗੀਪੁਰੇ ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੋੜੇ ਲੁੱਕੇ ਹੁੰਦੇ ਸੀ
2: ਆਪਣੇ ਆਪਣੇ
3: ਪਰ ਚੰਗੇ ਬੋੜੇ ਸੀ ਬੁੱਗੀਪੁਰਾ ਮਾਈ ਮੋਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌ ਦੱਸਦੇ ਆ ਤੂੰ ਖੜੀ ਖੜੀ ਕਰਕੇ ਸੀ ਪਰ ਮੈਂ ਨੀ ਦੱਸਣਾ ਸੱਟ ਪਊ ਮੇਰੇ
2: ਕੋਈ ਨਾ ਦੱਸ
3: ਮਾਈ ਮੋਣ ਪਰਸੋਂ ਮੈਂ ਬੁੱਗੀਪੁਰੇ ਜਾਇਆ ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦੇ
2: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਿਆ ਪਿਆ ਹਸਪਤਾਲ ਵੀ ਬਣ ਗਿਆ ਸਕੂਲ ਬਣ ਗਿਆ ਟੋਇਲਟਾਂ ਬਣ ਗਈਆਂ ਟੋਇਲਟ ਬਣ ਗਈਆਂ ਟੋਇਲਟਾਂ ਪਿੰਡਾਂ ਵਾਲੇ
3: ਮਾਈ ਮੋਣ ਉਹਨੇ ਪੈਸੇ ਭੇਜੇ ਫਸਣ ਨਹੀਂ ਜਾਂ ਕੋਈ ਸਿੱਖਾ ਗਿਆ ਉਹ ਸਿੱਖਾ ਕਬੂਨੀ ਮਾਈ ਮੋਣ ਮਾੜਾ ਮੋਟਾ ਦਾ ਕੰਮ ਹੋਇਆ ਸੜਕਾਂ ਵੀ ਉਹ ਨਹੀਂ ਟੋਇਲਟਾਂ ਟੂਲਟਾਂ ਕੱਖ ਨਹੀਂ ਦੂਰ ਟੋਬਾ ਹੀ ਦੀ ਮਾਈ ਮੋਣ ਤੈਨੂੰ ਗੱਲ
2: ਦੱਸਣ
3: ਦੱਸੀ
2: ਮਾਈ
3: ਮੁੜ ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੁੜ ਮੈਂ ਪਰਸੋਂ ਗਿਆ ਉਵੇਂ ਸਾਰਾ
2: ਕੁਛ
3: ਉਵੇਂ ਸੜਕਾਂ ਮਾਈ ਮੋਣ ਅੱਧਾ ਪਿੰਡ ਹੁਣ ਤਾਈ ਘੀਸੀ ਕਰਦਾ ਨਿਆਣੇ ਮਾਈ ਮੋਹ ਕੀਸੀ ਕਰ ਕਰਕੇ ਏਡੀ ਹੋਏ ਮਾਈ ਮੋਹ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ
2: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ
3: ਪਿੰਡਾਂ ਦੇ ਨਾਂ ਤਾਂ ਦੱਸ ਤੂੰ ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹ ਆਹਾ ਮੈਂ ਕਹਿੰਦਾ ਪੂਰਾ ਮਜ਼ਾ ਨਹੀਂ ਆਇਆ
2: ਉੱਥੇ
3: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ
2: ਚਿੱਕੜ ਨੂੰ ਪੈਸੇ
3: ਮਾਈ ਹੁਣ ਜਾਂ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾਂ ਬੜਾ ਯਾਦ ਆਉਂਦਾ ਮਾਈ ਮੋਣ ਹੋਰ ਤੇ ਗੁਸਲਖਾਨੇ ਤੂੰ ਦੇਖੇ ਤੂੰ ਗਈ ਹੈ ਕਈ
2: ਕੋਰਾ
3: ਸਵਾਦ ਨੀ ਟੱਬ ਮਾਈ ਮੋਣ ਕੋਰਾ
2: ਗੁਸਲਖਾਨੇ
3: ਪੜਦਾ ਜੀ ਮੈਂ ਕਹਿੰਦਾ ਪੌਦਾ ਵੀ ਨੀ ਹੋਣ ਦਾ ਤਿੰਨ ਵਾਰੀ ਤਾਂ ਮੈਂ ਚਿਲਕ ਡਿੱਗਦਾ ਮਾਈ ਮੋਣ ਗੱਲ ਦੱਸਾਂ ਸਾਡੇ ਘਰ ਨਾ ਦੱਸਾਂ
2: ਨਹੀਂ ਦੱਸੀ
3: ਛੇ ਛੇ ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਰਿਆ ਨੂੰ
2: ਗਿੱਟੇ ਮਰਿਆ ਕੋਡਾ ਹੋਣਾ ਇਹਨੇ
3: ਮਾਈ ਮੋਣ ਆਪਣੇ ਦੇਸ਼ ਦਾ ਗੁਸਲ
2: ਖਾਨਾ
3: ਮੈਂ ਕਿਹਾ ਛਾਤੀ ਨੀ ਹੁੰਦੀ
2: ਹਵਾ
3: ਹਾਰ ਗੜਦੀਆਂ ਕੰਧਾਂ ਚ ਮਾਰੇ ਬੰਦੇ ਨਾਲੇ ਪਾਠ ਮਜ਼ਾ ਆਇਆ ਨਾ ਮਾਈ ਮੋਣ ਦਸ ਸਾਲਾਂ ਬਾਅਦ ਠੰਡੇ ਪਾਣੀ ਨਾਲ ਨਹਾਤਾ ਮੈਂ ਹੁਣ ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਇਹ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ
2: ਕੋਈ ਨਾ ਗੱਡੀਆਂ
3: ਮਾਈ
2: ਮੋਣ
3: ਨਾ ਤੂੰ ਸਵੇਰੇ ਸਵੇਰੇ ਆਹਾਂ ਹੱਥ ਚ ਦਾਤਣ
2: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜ ਕੱਲ੍ਹ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ੍ਹ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਰੇ ਡੱਬੂ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਹਾਂ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
3: ਥਾਣੇ ਵਾਲੇ ਲਿਖਦੇ ਨੀ
2: ਨਾ
3: ਉਹਨਾਂ ਦੀ ਇਹ ਮਜ਼ਾਲ
2: ਹੋਰ ਮੈਂ ਤਾਂ ਹੈਰਾਨ ਆ ਕਹਿੰਦੇ ਜੀ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
3: ਬਾਹਰ ਥਾਣੇ ਨੇ ਕਿਆ ਬਾਤ
2: ਮੈਡਮ ਸਰ
3: ਮਾਈ ਮੋਣ ਜਿਹਨੇ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਮੋਣ ਪੁੱਛ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
2: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉਣ ਥਾਣੇ ਲੈਣੀ
3: ਮਾਈ ਮੋਣ ਮੈਂ ਨਵਾਂ ਨਵਾਂ ਆਇਆ ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ ਮੈਨੂੰ ਤੂੰ ਥਾਣੇ ਲੈ ਚੱਲੀ
2: ਥਾਣੇ ਮਹਿਣੇ ਆਪਾਂ ਰਿਪੋਰਟ ਲਿਖਾਇਆ ਪਹਿਲਾਂ ਜਾ ਕੇ
3: ਮਾਈ ਮੋਣ ਜਾਣਾ ਚਲੋ ਬਖਸ਼ੇ।

0: ஆண்டு
1: ਜੰਜ ਘਰ ਹੈ ਮਾਈ ਮੋਨੋ ਬਾਹਰ ਥਾਣੇ ਤੇ ਲਿਖਿਆ ਹੋਇਆ ਜੀ ਐ ਤੇ ਅੰਦਰੋਂ ਧੰਗਿਆੜਾਂ ਦੀ ਆਵਾਜ਼ ਆਉਂਦੀ ਹੈ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਜ਼ਰੂਰ ਆਇਆ ਮਾਈ ਮੋਨ ਥਾਣੇ ਮੈਣ ਬਾਰੇ ਕਹਿੰਦੇ ਥਾਣਾ ਮੈਂ ਬਾਹਰ ਪੈਣ ਖਾਣਾ ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਜੀ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ ਜੀ ਠੀਕ ਹੈ ਜੀ ਜੀ ਜੀ ਹੋ ਰਹੀ ਹੈ ਬਸ ਹਾਲੀ ਖਿੜੇ ਨੇ ਜੀ ਜੀ ਜੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੋਝਾ ਬਣਾ ਛੱਡਣਾ ਚਾਹੁੰਦੇ ਨੇ ਅੱਲਾਹ ਤਾਲਾ ਬਚਾਇਆ ਹੈ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਵੇ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇਂ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਜੀ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਰਹੇ ਉਹ ਸਾਡੇ ਇੱਕ ਪੰਜਾਬੀ ਚ ਫਿਕਰਾ ਬੋਲਦੇ ਨੇ ਹਲੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਖਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇੰਜ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਟਣ ਦੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵਗਣਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
3: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਹੈ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
2: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵਹਿਰ ਵੀ ਰਹੇ ਨੇ
3: ਅੱਛਾ
2: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
3: ਅੱਛਾ ਜੀ ਅੱਛਾ ਬਿਲਕੁਲ
2: ਅੱਛਾ
3: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
2: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
3: ਨਹੀਂ ਕਰ ਸਕਦਾ ਬਿਲਕੁਲ ਠੀਕ ਫਰਮਾਇਆ ਤੁਸੀਂ ਬਿਲਕੁਲ ਠੀਕ ਫਰਮਾਇਆ ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਆਪਣੇ ਵੇਖੋ ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਜਾਂ ਬੱਸ ਵਿਚ ਜਾਂ ਟ੍ਰੇਨ ਚ ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ ਪਰ ਜੇ ਗੁਆਂਢ ਨਾਲ ਸਾਡਾ ਇੱਟ ਖੜਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
0: ਜੀ ਬਿਲਕੁਲ ਬਿਲਕੁਲ ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ 17-75 ਸਾਲਾਂ ਵਿਚ ਇੰਨਾ ਜੇ ਇੱਥੇ ਪ੍ਰਕਿਰਿਆਤੀ ਕੰਮਾਂ ਤੇ ਲੱਗਦਾ ਲੜਾਈਆਂ ਨਾ ਹੁੰਦੀਆਂ ਦੂਆਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਪਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਵਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਾਦਨੀ ਵਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
3: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
0: ਦਰਿਆ ਵਗਦੇ ਸਨ 12 ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਨਾਂ ਸਨ ਫਸਲਾਂ ਹੁੰਦੀਆਂ ਸਨ ਕਦੀ ਜੀ ਡੀ ਪੀ ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
3: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
0: ਜੀ ਜੀ
3: ਹਾਂਜੀ ਓਕੇ ਤਹਿਜੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
0: ਜਿਹੜਾ ਇੰਡੀਆ ਦਾ ਜੀ ਡੀ ਪੀ ਇਹਨਾਂ ਤੋਂ ਜ਼ਿਆਦਾ ਸੀ
3: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
0: ਉਹ ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਏ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
3: ਹਾਂਜੀ
0: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
3: ਹਾਂਜੀ
0: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
3: ਬਿਲਕੁਲ
0: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਵੀ ਸਮਝ ਲੋ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ ਉਹ ਪਾਵੇ ਬਣਾ ਰਿਹਾ ਉਹ ਛੱਤ ਰਿਹਾ ਮਕਾਨ ਛੱਤ ਰਿਹਾ ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ ਸਮਾਲ ਇੰਡਸਟਰੀਜ਼
3: ਜੀ ਜੀ ਬਿਲਕੁਲ
0: ਫਸਲਾਂ ਇੰਨੀਆਂ ਹੁੰਦੀਆਂ ਸਨ ਐਨੀ ਦਰਿਆ 12 ਮਹੀਨੇ ਵਗਦੇ ਸਨ ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ ਬੇਲੇ ਸਨ ਫਸਲਾਂ ਸਨ ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
3: ਜੀ ਜੀ
0: ਕੰਮੋ ਆਮ ਸੀ ਜੀ
3: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ
3: ਬਿਲਕੁਲ ਬਿਲਕੁਲ ਤੇ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ ਜਿਨ੍ਹਾਂ ਨੇ ਸਾਡੀ ਇਕਾਨੋਮੀ ਠੀਕ ਕਰਨੀ ਹੈ ਅਗਰ ਉਹ ਹੀ ਬੇਈਮਾਨ ਆ ਜਾਣਗੇ
0: ਜੀ ਬਿਲਕੁਲ
3: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਆ ਨਾ ਕਲਰਕ ਦੀ ਦਫ਼ਤਰ ਚ
3: ਹਾਂਜੀ
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਸਹੀ ਨੇ
3: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ਼ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ
3: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
0: ਬੰਦੇ ਉਹ ਪਤਾ ਜੀ ਇਸ ਇੰਤਜ਼ਾਰ ਜੇ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
3: ਦੱਸੋ
0: ਪਾਗਲ ਨੇ ਇਹਨਾਂ ਕਿਉਂ ਲੜਨੇ
3: ਤੇ ਜਦੋਂ
0: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $23 ਟ੍ਰਿਲੀਅਨ ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
3: ਲੜਨਗੇ ਕਿਉਂ
0: ਲੜਨ ਦੇ ਉਹਨਾਂ ਦੀ ਜੰਗ ਮਾਰਕੀਟਾਂ ਵਿਚ
3: ਨੰਬਰ ਦੋ ਪਰ ਵੇਖੋ ਨਾ
0: ਮੁਕਾਬਲੇ ਤੇ ਚੀਜ਼ਾਂ ਲਿਆਉਂਦੇ
3: ਅਸੀਂ ਤਮਾਸ਼ਬੀਨ ਆ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
0: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ ਸ਼ਰਾਰਤਾਂ ਔਰ ਲੜਾਈਆਂ
3: ਭਾਈ ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਅਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ
0: ਪੰਜ ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ, ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ, ਲੇਕਿਨ ਮਾਰਕੀਟਾਂ ਚ ਲੜੀ ਹੈ।
3: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
0: ਔਰ ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ,
3: ਨੋ ਡਾਊਟ ਨੋ ਡਾਊਟ।
0: ਈਵਨ ਕਿ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ, ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਸੀ ਉਹ ਵੀ ਜਪਾਨ ਦਾ, ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ, ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ। ਉਹ ਸਾਖਿਆ ਇਹ ਤਾਂ ਸਾਨੂੰ ਲੈ ਗਏ ਨੇ ਹਰ ਪਾਸਿਓ।
3: ਬਿਲਕੁਲ ਬਿਲਕੁਲ, ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ। ਤੇ ਮੈਂ ਮੇਰਾ ਖਿਆਲ ਹੈ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ, ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ, ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ? ਅੱਛਾ, ਉਹ ਜਦੋਂ ਨਹੀਂ ਚੌਲ ਨਹੀਂ ਜੀ, ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ, ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ, ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ, ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ, ਉਹ ਨਹੀਂ ਚੁੱਕਣ ਡਏ ਹੈਗੇ। ਵੇਖੋ ਨਾ, ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ, ਆਹ ਨਹੀਂ ਮੇਰੇ ਕਹਿਣ ਦਾ ਮਤਲਬ। ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ, ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਕਿੰਨੀ ਬੇਇੱਜ਼ਤੀ।
0: ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ, ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿਚ ਦਾਖਲਾ ਲੱਭਿਆ ਯੂਨੀਵਰਸਿਟੀ ਚ।
3: ਅੱਛਾ,
0: ਉਹ ਲਿਥਵਾਨੀਆ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ।
3: ਅੱਛਾ,
0: ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ, ਤੇ ਉਹਨੇ ਏਅਰਪੋਰਟ ਤੇ ਉਹਨਾਂ ਰੋਕ ਲਿਆ, ਪਰ ਕਿੱਥੇ ਚੱਲਿਆ ਇਹ ਲਿਥਵਾਨੀਆ ਚੱਲਿਆ ਵਾ।
3: ਅੱਛਾ,
0: ਹੁਣ ਆਖਿਆ ਲਿਥਵਾਨੀਆ ਦਾ ਮੁਲਕ ਹੀ ਕੋਈ ਦੁਨੀਆ
3: ਵਿੱਚ, ਉਹਨਾਂ ਨੇ ਕਿਹਾ ਓਏ ਮੁੜ ਸਾਨੂੰ ਬੁੱਧੂ ਬਣਾਉਂਦੇ, ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆ।
0: ਵੇਖੋ ਮੈਨੂੰ ਉਹਨਾਂ ਦੀ ਅੰਬੈਸੀ ਆਜ਼ਰਬਾਈਜਾਨ ਤੋਂ ਮੈਂ ਵੀਜ਼ਾ ਲਵਾਉਣਾ ਲਿਥਵਾਨੀਆ ਦਾ, ਆਜ਼ਰਬਾਈਜਾਨ ਦਾ ਮੇਰੇ ਕੋਲ ਵੀਜ਼ਾ, ਉਹਨਾਂ ਆਖਿਆ ਨਹੀਂ ਲਿਥਵਾਨੀਆ ਮੁਲਕ ਹੀ ਕੋਈ
3: ਹੈ ਹੀ ਨਹੀਂ ਤੁਹਾਨੂੰ, ਉਹਨਾਂ ਨੇ ਇਹ ਨਹੀਂ ਕਿਹਾ ਕਿ
0: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ
3: ਗਿਆ, ਨਹੀਂ ਤੇ ਉਹ ਠੀਕ ਹੀ ਨੇ, ਤੁਸੀਂ ਕਦੀ ਸੁਣਿਆ ਲਿਥਵਾਨੀਆ? ਉਹਨਾਂ ਨੇ ਇਹ ਨਹੀਂ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਇਸ ਧਰਤੀ ਤੇ ਹੈ ਨਹੀਂ ਲਿਥਵਾਨੀਆ। ਇਹ ਸਾਡੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ ਜਿਹੇ, ਉਹਨਾਂ ਨੂੰ ਤਾਂ ਗੁੱਸਾ ਚੜ ਗਿਆ ਹੋਣਾ ਵੀ ਇਹ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਾਈ, ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਹੈ।
0: ਮੈਨੂੰ ਡੱਕ ਜਾ ਇੱਥੇ ਮੇਰੀ ਕਿਸੇ ਟਾਲੀਆਂ ਨਾਲ ਆਖਿਆ, ਉਹ ਨਹੀਂ ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਕਾ ਨਹੀਂ ਜਾ ਸਕਦਾ, ਬਿਲਕੁਲ ਉਹ ਆਖਣ ਦੇ ਤੂੰ ਕੋਈ ਅਸਦਾ ਪਿਆ ਇਹ ਅਗਲਿਆਂ ਤੈਨੂੰ ਫੜ ਲੈਣਾ, ਉਹ ਆਖਣ ਦੇ ਕੋਈ ਅਸਦਾ ਤੂੰ ਕੋਈ ਤੋਪ ਲਈ
3: ਤੋਪ ਲਈ,
0: ਆਖਿਆ ਇਹ ਉਕਾ ਵੇ ਉਹ
3: ਬਿਲਕੁਲ। ਇੱਥੇ ਤੇ ਹੁੱਕੇ ਹੈਗੇ ਨੇ, ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਹੁੱਕਾ ਦਾ ਪਤਾ ਸਾਨੂੰ। ਅੱਛਾ, ਇਹ ਪੁਰਾਣੀ ਗੱਲ, ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ, ਕੀ ਸੁਣਾਓਗੇ ਅੱਜ ਸਾਹਿਬ ਤੁਸੀਂ ਸਾਨੂੰ?
0: ਅੱਜ ਨਜ਼ਮ ਆਲਮੀ ਦਰਿੰਦੇ
3: ਜੀ, ਆਲਮੀ ਦਰਿੰਦੇ, ਵਾਹ
0: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰ ਡਰਦੇ, ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਹੁੰ ਡਰਦੇ, ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
3: ਆਉਂਦੇ,
0: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ, ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਡਾਕੂ ਨੇ, ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ, ਉਹ ਅਸਲੇ ਦੇ ਵਪਾਰੀ ਨੇ, ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
3: ਨੇ,
0: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਇਵੇਂ ਦੀ ਅੱਗ ਤੁਖਾਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਜਨਾਜ਼ੇ ਨਜ਼ਰ ਆਉਂਦੇ ਨੇ ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
3: ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਹੈਂ, ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛੁਡੀਂਦਾ ਤੇ ਅੱਗੋਂ ਪੈਂਦੀ ਮਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਤੇ ਹਰ ਚੌਂਕ ਬੰਬਾਂ ਦੇ ਤੋਹਫੇ, ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ, ਤੇ ਮਲਾਹਾਂ ਮੰਗੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮੰਗੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ,
0: ਡਾਕੇ ਮਾਰਨ ਤੇ ਪੱਤ ਲੁੱਟਣ
3: ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ, ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ, ਓਏ ਚਾਰ ਚਫੇਰਿਓਂ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓਂ ਹੀ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ ਪੁੱਤ ਖੋਏ ਪੰਥਕ ਸਰਕਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
0: ਬਿਲਕੁਲ,
3: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਵਪਾਰ ਘਟਦੇ ਗਏ ਸਾਡੇ, ਕਾਰੋਬਾਰ ਆਮਦਨਾਂ ਘਟਦੀਆਂ ਗਈਆਂ, ਸਾਰੇ ਵਾਧੇ ਗਏ, ਉਹ ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ ਸਾਰੀਆਂ, ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ।
0: ਜ਼ਿੰਦਗੀ ਕਿੰਨੀ ਕੀਮਤੀ ਹੈ ਇਸ ਚੀਜ਼ ਦਾ ਉੱਥੇ ਬੰਨਣ, ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ। ਮਿਹਨਤ ਕਰੋ, ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੱਡੀਆਂ।
3: ਬਿਲਕੁਲ ਜੀ,
0: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
3: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਆਉਣ ਰੇਡੀਓ ਦੇ ਉੱਤੇ,
0: ਜਿਹੜੇ ਸੋਚ ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ, ਜਿਹੜੇ ਮੌਲਵੀ ਨੇ, ਜਿਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
3: ਇਹ ਸਾਡੇ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਡੇ ਹੈਗੇ ਹੋ। ਇਹੋ ਜਿਹੇ ਅਫਸੋਸ ਵਾਲੀਆਂ ਗੱਲਾਂ ਨੇ, ਹਾਂਜੀ ਇਹੋ ਜਿਹੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ।
0: ਬਿਲਕੁਲ ਬਿਲਕੁਲ,
3: ਹਾਂਜੀ ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉੱਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ, ਆਕਾਸ਼ਾਂ ਨੂੰ ਛੂਹਣ ਡਏ ਨੇ ਅੱਜ ਵੀ।
0: ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਜੰਗ ਤੋਂ ਸਬਕ ਲਿਆ,
3: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕਾਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈ ਨਾ? ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣਿਆਂ ਮੁਲਕਾਂ ਦੇ ਵਿਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਪੂਆ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਉਹਨਾਂ ਨੇ ਕਿਉਂ ਭੇਜਿਆ ਤੁਹਾਨੂੰ? ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਹੈ ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾ ਹਾਏ, ਅਸੀਂ ਸੋਚਿਆ ਕਿ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਪਰਦਾ ਕਰ, ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ਼ ਨੇ ਸ਼ਾਹ ਜੀ, ਹੈਂ
0: ਜੀ ਬਿਲਕੁਲ।
3: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ ਤੇ ਕੰਮ ਕਰਨ ਵਾਲਾ ਕੰਮੀ, ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਓਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤੇ ਦੇਸ਼ ਮਜ਼ਬੂਤ ਬਣਾਉਣਾ, ਇਹੋ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹੁਨਰਮੰਦਾਂ ਦਾ, ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ? ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਹੈਂ ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ ਦੁਨੀਆ ਕਿੱਥੇ ਪਹੁੰਚ ਗਈ ਆ ਸਹੀ ਅਜੇ ਵੀ ਸਾਡੀ ਜਿਹੜੀ ਆ ਉਹੀ ਈਰਖਾ ਉਹੀ ਝਗੜੇ ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ ਐਨੀ ਹੋ ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੁਨੀਆਂ ਦੇ ਮਿਹਰਬਾਨ ਦੋਸਤੋ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

Parvaz Radio Frankfurt is one and only one Indian Punjabi radio station in Germany. Of course, Parvaz Radio, welcome your own radio station. Expose yourself, heart, this is wonderful, lovely girl, silly world, with your own experience and watching eyes. To see a sansar no kistra vende ho dosto. Agar to see kise vishe te galbaat karni chande ho, you most welcome. Sade naal contact New York, Frankfurt, yam India de vich kar sakde ho. Asi tuhanu welcome karange. ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ ਦੋਸਤੋ। ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਇਸ ਦੇਸ਼ ਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵਿਊਅਰਸ। That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. Jee, www.parvaz radio PARWAZ is a one word and all are small words, radio.com. aap te tusi sunde ho, main taqreeban har wari request karda dosto aap ji de samne ke 5-7-10 bandeyan nu saadi app download karwao, assi aap ji de dhanwadi hovange। ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ ਤੁਹਾਡੇ ਕਿਰਦਾਰ ਤੋਂ ਜਨਤਾ ਵਾਕਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆਂ ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ। ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ।
ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਛ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਛ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4869-548-6-9-514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4869-514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ। ਤੇ ਰੈਡੀ ਹੋ ਜਾਓ ਤੁਸੀਂ ਕੱਲ।

at the telephone number 0049-171-4869-514. 0049-171-4869-514 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ। ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਰਾਈਡ ਹੈ ਜਿਹੜੀ ਫਰੀਡਮ ਸਰਾਸਤੇ 106 ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ। ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ ਕੀਤੀ ਆ ਕਿ ਫਰੀਡਮ ਸਟਾਸੇ 106 ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ। ਅਸੀਂ ਤਾਂ ਇੱਡੇ ਕਿ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਾ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

Get that.

0: सो दोस्तों गल इदा भाई सोचने वाली गल ए है कि हजारां साल बीत गए ने ते 80 साल सानू आजाद होयां नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां तो हवाई जहाजां तक पहुंच गए हां। हुण असी चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता असी। तब्दीली नहीं आई है, साडी भाषा बदल गई, लकोकतियां बदल गईयां। जदों खोतियां तो मोटरसाइकलां ते असी आ गए, साडियां नजरां ते अदावां भी बदल गईयां। हर तरह की मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे आविष्कार जेड़े तुसी गिन रहे हो, बदलाव दे जेड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते ओ जापान आलियां दा हरा रंग उन्हां दा, बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहला तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे अट्टे लगे ना, जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि असीं पैराशूट तों बिना नहीं बहना, की पता स्टूडेंटां ने किदां दा जहाज बनाया। सारिआं ने पैराशूट पा ले, ते प्रिंसीपल अगली सीट पायलट दे नाल दी सीट ते बह गया, कोई पैराशूट नहीं लिया, कोई गल नहीं, कोई बात नहीं। प्रेस रिपोर्टर भी आए सन इधरों उधरों, तो प्रेस रिपोर्टर ने प्रिंसीपल नूं पुछया, सर पहली बारी जहाज उड़ाउण लगे ने मुंडे, ते पहली बारी मतलब कि तुहानू कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उड़ना ही नहीं, मैं कादे वास्ते पैराशूट लै के बां? मैं अपने स्टूडेंटां नूं नहीं जानदा किदां दे हैगे ने। हां, वड्डी देण नवे नवे आविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲੀ ਕਿਉਂ ਨਾ ਲੈ ਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕ੍ਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਨ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂਗੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਨ੍ਹੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਹੁੰਦਾ ਵਿੱਚ ਪ੍ਰੋਮੀਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਗਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਹੀ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ। ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ? ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ? ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ? ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ? ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ, ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿੱਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ, ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾਲ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਲੰਘਦੇ ਲੰਘਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂਦੀ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਵੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਐਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈਂ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ, ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋ ਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ, ਪਰ ਇੰਨੀ ਅਕਲ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵਿਹਲੜ, ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਆ ਜਿੱਡੇ ਜਿੱਡੇ ਫਿੱਟੇ ਲੋਕ ਵਿਹਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਰਹੇ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਦਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਹਰੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਘੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲੇ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਹੈ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿੱਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿੱਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਔਰ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇਧਰ ਨੂੰ, ਕੋਈ ਉਧਰ ਨੂੰ, ਕੋਈ ਇਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਅੱਛਾ ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆਹ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ। ਅੱਜ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸਕਾ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗੌਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗੌਣ ਸ਼ਲੋਕ, ਵੱਜਣ ਟੱਲੀਆਂ ਖੜਕਣ ਛੈਣੇ ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ, ਹਰ ਗਲੀ ਦੀ ਨੁੱਕੜ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ, ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ। ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ, ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਦੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ 'ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ, ਬਹੁਤ ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ, ਮਜ਼ਦੂਰ ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ 'ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ 'ਚ ਆਉਂਦੇ ਨੇ, ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ, ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿੱਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ, ਸਾਡੇ ਮੁਲਕਾਂ 'ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ, ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ, ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ, ਸਭ ਤੋਂ ਜ਼ਿਆਦਾ ਝੂਠ ਅਦਾਲਤਾਂ 'ਚ ਬੋਲਿਆ ਜਾਂਦਾ, ਤੋਬਾ ਤੋਬਾ, ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ, ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬੱਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ 2 ਮਿੰਟ ਵੇਟ ਕਰ ਲਓ, 5 ਮਿੰਟ ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ, ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਸਰੋਤੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿੱਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਨਿੱਕੇ ਮੌਸਮ ਠੰਡਾ ਵੀ ਹੋ ਜਾਂਦਾ।
0: ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਮੈਂ ਨਾ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ, ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਦਿਨ ਆਏ ਸੀ ਵੀ ਚਲੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖੇਡਬਾਨ ਆ, ਉਹ ਆਪਾਂ ਸਾਂਝੀ ਕਰਦੇ ਆ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ ਰਹੇ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਦੀ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ ਨਹੀਂ, ਮਗਰ ਇਤਿਹਾਸ ਦੇ ਵਿੱਚ ਕਦੇ ਵਿਸਾਖੀ ਦੇ ਉੱਪਰ ਛੁੱਟੀ ਹੋਈ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉੱਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ, ਅੱਗੇ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਗੱਲ ਹੈ ਇਸ ਵੇਲੇ, ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਪੰਜਾਬੀ ਨੇ ਉਹਨੇ ਦੇਖਿਆ ਇਹ ਸੰਬੰਧ ਵਿੱਚ ਮੇਰੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਜੀ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਜਿਹੜਾ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨਸੀ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ, ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸਰ ਗੁਰੂਪ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ,
0: ਹਾਂਜੀ ਹਾਂਜੀ,
2: ਇਹ ਸਰ ਲੰਬੇ ਸਮੇਂ ਤੋਂ ਗੱਲ ਸੀ 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ। ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਜ਼ਨ ਏ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਦਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋ ਗਈ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਦ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਲੱਗਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਦੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਮਤਲਬ ਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰਕ ਉਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦਾ ਵੀ ਸਨਮਾਨਿਤ ਕੀਤਾ, ਸਰੋਪਾ ਏਪਾ ਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ,
2: ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦਾ ਵੀ ਸਨਮਾਨਿਤ ਕੀਤਾ, ਸਰੋਪਾ ਏਪਾ ਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
2: ਚਲੋ ਸਰ ਕੋਸ਼ਿਸ਼ ਕਰੋ
0: ਦੇਖਾਂਗੇ, ਬਾਅਦ ਚ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ,

0: ਤੌਰ ਤੇ ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ, ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ।
0: ਚਲੋ ਸਰ, ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ। ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਹਨਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਹਨਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਹਨਾਂ ਦੀ ਇਹ ਘੋਸ਼ਿਤ ਕੀਤਾ ਗਿਆ।
1: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ
1: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਸਰਕਾਰ ਜੋ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
1: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
2: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾ ਕਰਾਂ। ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ, ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਠਹਿਰ ਉਹਨਾਂ ਦੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਬੀ ਜੀ ਲਾਈਨ ਕੱਟੀ ਗਈ ਸੀ।
2: ਹਾਂਜੀ,
1: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
2: ਹੈਲੋ
1: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ,
2: ਹੈਲੋ,
1: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ।
2: ਹੈਲੋ,
1: ਤੁਹਾਡੀਆਂ ਹਾਲੋ ਹਾਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।
2: ਹੈਲੋ ਜੀ,
1: ਬੱਬੀ ਜੀ ਮੇਰੀ ਆਵਾਜ਼

0: ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਓਨੀ ਦੇਰ ਫਿਰ।
1: ਹੈਲੋ ਜੀ
0: ਬੱਬੀ ਹੈਲੋ ਜੀ ਕਿਤੇ ਹਾਲ ਬੱਬੀ ਜੀ ਸੁਣ ਰਹੇ ਹੋ ਮੈਨੂੰ ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪੱਗ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ ਬੱਬੀ ਜੀ ਸੁਣ ਰਹੇ ਹੋ ਮੈਨੂੰ।

ਪ੍ਰੋਬਲਮ ਹੋ ਗਈ ਆ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ

پرانا پرانا ہے جس یملا پگلا دیوانا.

0: ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਟਾਰ ਲੱਗੇ ਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਦਿਆ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਅਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ ਪਰ ਇਹ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਹੀ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ ਨਲਕਾ ਹੀ ਠੀਕ ਨਹੀਂ ਕਰਵਾਏਗਾ ਇਹ ਸਰਕਾਰਾਂ ਦਾ ਹੀ ਕੰਮ ਹੈ ਹਾਂਜੀ ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਬਲਕਿ ਕੋਈ ਪੱਖਾ ਹੀ ਲਵਾ ਦੇ ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ ਸਰਕਾਰ ਹੀ ਕਰੇ ਜੋ ਕੁਝ ਕਰੇ ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ ਬਾਕੀ ਖਰਚਾ ਛੱਡੋ ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੀ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨਹੀਂ ਨਿਗਾ ਕੇ ਵੇਖਿਆ। ਮਹਿਲਾਂ ਦੇ ਮਾਲਕ ਦੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸੀਂ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਹੈ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ। ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇਗੀ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਰਿਹਾ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡ ਹੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਹੀ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਰਹੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ ਅਸੀਂ ਸੋਚਦੇ ਕਿੱਦਾਂ ਵਾ। ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਂ ਹੋ ਜਾਏਗਾ? ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਖਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself how you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾਂ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਉਣ। ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ
ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ ਦਸ ਦੀਵੇ, ਦਸ ਦੀਵੇ ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਆ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ

Namaskar and a very, very, very good evening. All the lovely and sweet people of this planet. Peeda vadiya jindagi tang ho gayi, te hoye ghar de char char hisse ne. Khulle ghar vich majja gaava san, oye ajj kamre hi kamre jithe ne. ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਤੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਨੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਦੇ ਵਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049-4817-48-69-514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤੇ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼ ਠੀਕ ਹੈ ਜੀ ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਟਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਪਸੀਲੋਨ ਫਰੀਡਮ ਸਟਰਾਸ 106 ਦੇ ਵਿੱਚ 6th Reihe 1/6 Mühl ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ ਕਾਫੀ ਵੱਡੀ ਵਰਕ ਸਾਈਡ ਹੈ ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ

0: ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟ੍ਰਾਸੇ 166 ਆਟੋ ਰਾਈਫਨ ਆ ਐਪਸੀਲੋਨ 6th Rye 6th Film ਮੇਲ ਹੈ ਲਓ ਬਈ ਸੱਜਣੋ ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ ਅਕਬਰ ਬਾਦਸ਼ਾਹ ਜੈਮਲ ਫਤਿਹ ਦਾ ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ ਇਹ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

0: واہ جی واہ، ونڈرفل سانگ، بہت خوبصورت گانا دوستو. امید ہے آپ جی نو بھی پسند آیا ہوئے گا. تے میں اپنی ایک رچنا تہاڈے نال پیش کر دا، او دے بعد آپ جی وال لاواں گا، آپ جیاں جیاں کالاں لاواں گا. میں مقدر دا محتاج نہیں ہاں تے نہ اگے قسمت سر چکاؤں دا ہاں. میں مقدر دا محتاج نہیں ہاں نہ اگے قسمت سر چکاؤں دا ہاں. دسا نواں دی محنت کردا ہاں میں قسمت خود بناؤں گا. دسا نواں دی محنت کردا ہاں میں قسمت خود بناؤں گا ہاں. میں انہاں ہتھاں نال اپنے ہتھاں تے مقدر دیاں لیکاں لاؤں گا. ویلڑ پہار نے سونی دھرتی تے میں اگے کرتی سر چکاؤں ہاں. مقدر قسمت میرے ہاتھ وچ ہے، تویتاں نوں میں چولہے دے وچ گاؤں ہاں. مقدر قسمت میرے ہاتھ وچ ہے، تویتاں تے تانترکاں نوں میں چولہے دے وچ ڈاؤں ہاں. پکھنڈی بابے نے ویری اکلاں دے اور میں کھے نہ سر پاؤں ہاں. میں سرڑ ہمت تے دلیری دے اور در تے گیڑے لاؤں ہاں. میں سرڑ ہمت اتے دلیری دے در تے گیڑے لاؤں ہاں. میں ہمت نال آفتاں ڈکدا ہاں تے دلیری اگے پجاؤں ہاں. جو جوتشی دولتاں تہانوں بخشدے نے اور میں خیر انہاں نوں پاؤنا ہاں. جو جوتشی دولتاں تہانوں بخشدے نے میں خیر انہاں سر پاؤنا ہاں. وہ آپ کیوں منگدے پھردے نے جڑے تہانوں دولتاں بخشدے نے؟ میں خیر انہاں نوں پاؤندا ہاں. کدی تویتاں مصیبتاں ڈکیاں نے، کدی تویتاں مصیبتاں ڈکیاں نے. میں پنجا رگاں وچ ڈاؤں ہاں. بھلا اپنا میں آپے ہی کردا ہاں، بھلا اپنا میں آپے ہی کردا ہاں تے سربت دا بھلا میں چاہندا ہاں. میں کسان کرتی تے ان داتا، میں کسان کرتی تے ان داتا. ترتی دا قرض چکاؤں ہاں، میری محنت میرا دھرم کرم. میری محنت میرا دھرم کرم، ہیرا فیری نوں لانت پاؤں ہاں. میں کلا حوصلہ سوا لکھ دا، میں کلا حوصلہ سوا لکھ دا. پیڑاں نال جا ٹکراؤں ہاں. اے جدے ہاتھ وچ چابی دنیا دی، او دے در تے الکھ جگاؤں ہاں. جدے ہاتھ وچ چابی دنیا دی، او دے در تے الکھ جگاؤں ہاں. سونا پنجاب جے ترتی یودیاں دی، ہر تاڑوی دے شکے شڈاؤں ہاں. سچے ہاتھ کھنڈا صاحب کمال دا جے، نانک دا نام تے آؤں ہاں. ہاتھ کھنڈا صاحب کمال دا جے، نانک دا نام تے آؤں ہاں. ویری گڈ آفٹرنون، تسی سن رہے ہو جی پرواز ریڈیو فرینکفرٹ، بالکل تہاڈا اپنا ریڈیو سٹیشن. سو دوستو، میں نا اپنا تہاڈے نال گل بات، جڑا تہاڈا موڈ سیٹ کراں تھوڑا جہا، ਤੇ ਫਿਰ ਮੈਂ ਖਾਲਸਾ ਜੀ ਤੁਹਾਡੇ ਵੱਲ ਆ ਰਿਹਾ ਤੇ ਆਹ ਦੋ ਚਾਰ ਤੁਹਾਨੂੰ ਨਾ ਸ਼ੁਗਲ ਦੀਆਂ ਗੱਲਾਂ ਸੁਣਾ ਦਈਏ, ਫਿਰ ਗਾਂ ਨਾਲ ਗਾਂ ਲਿਖੀ ਜਾਏਗੀ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ, ਪੜ੍ਹਦਾ ਐਜੂਕੇਸ਼ਨ ਲੈਣ ਡਿਆ, ਹਾਂਜੀ, ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ, ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ, ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ, ਮੈਂ ਮਾਫ਼ੀ ਮੰਗ ਲਈ ਉਹਦੇ ਕੋਲ। ਪਰ ਮੂਰਖ ਕਹਿੰਦਾ ਮੈਂ ਮਰਨੋ ਮਰ ਜਾਂਗਾ, ਮੈਂ ਖੂਹ ਚ ਡਿੱਗ ਪਾਂਗਾ, ਮੈਂ ਗੱਡੀ ਅੱਗੇ ਆ ਜਾਂਗਾ, ਪਰ ਇਹਦੇ ਕੋਲੋਂ ਮਾਫ਼ੀ ਨਹੀਂ ਮੰਗਣੀ। ਦੋਵੇਂ ਆਪੋ ਆਪਣੀ ਤਾਂ ਪੋ ਲਾਕੜੇ ਹੁੰਦੇ। ਗੱਲ ਏਦਾਂ ਵਾ ਭਾਈ, ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਉਹ ਅੱਜ ਵੀਕਐਂਡ ਤੇ ਆ ਜਾਏ ਤੇ ਗੱਪ ਸ਼ੱਪ ਮਾਰਾਂਗੇ, ਹੈ ਜੇ ਤੁਹਾਡਾ ਜਾਣ ਨੂੰ ਜੀ ਨਹੀਂ ਨਾ ਕਰਦਾ ਤੇ ਛੱਡੋ ਕੀ ਜਾਣਾ, ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡੇ, ਵੀ ਕੀ ਕੈਂ ਕੈਂ ਚੋਂ ਲੈਣਾ ਮੈਂ, ਹੈ ਘਰ ਹੀ ਬਹਿ ਜਾਂਦੇ ਬੁੱਢੇ ਹੋਣ ਡੇ, ਹੋਰ ਕੀ ਆ। ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ, ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ, ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ, ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ ਕੋਈ ਕਿ ਵਾਲ ਪੁੱਟ ਕੇ ਦੌੜ ਲਿਆ, ਕਿਸੇ ਨੇ ਕੌਲੀ ਸੁੱਤੀ ਆ ਭਾਂ ਕੇ ਪੈਂਦੀ ਆ ਮਾਮਾ ਇਹਨੇ ਮੈਨੂੰ ਮਾਰਿਆ ਜੀ, ਉਹ ਜਾਂ ਨੱਚਣ ਟੱਪਣ ਡਏ ਨੇ ਤੇ ਤੁਹਾਨੂੰ ਗੁੱਸਾ ਆਉਂਦਾ ਨਾ, ਜਾਓ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ, ਉਹ ਜਾ ਦੌੜ ਜਾਓ ਜਾ ਬਾਹਰ ਖੇਡੋ ਜਾ। ਜੇ ਤਾਂ ਤੁਸੀਂ ਇੱਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ ਜਾਂ ਹੋ ਗਏ ਹੋ ਜਾਂ ਹੁਣ ਡਏ ਹੋ। ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢ ਸੋਹਣੀ ਲੱਗਣ ਉਹ ਹਟ ਜਾਏ, ਸਮਝ ਲਓ ਸਮਝ ਲਓ ਤੁਸੀਂ ਬੁਢਾਪੇ ਵੱਲ ਵਧਣ ਲੱਗ ਪਏ ਹੋ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ ਟੀਵੀ ਤੇ ਆਉਣ ਲਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜੇ ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋਇਆ ਕੀ ਹੈ ਆ ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ, ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਮਰ ਕਿੰਨੀ ਕੁ ਦੇਰ ਛੁੱਪੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ। ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਪਿਆ। ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਉਹਨੂੰ ਮਸ਼ਵਰੇ, ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ ਹੋ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾ ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨੀ ਆ ਚੰਗੀਆਂ ਲੱਗਦੀਆਂ ਆ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਨੇ ਇਹਨੂੰ, ਹੈ ਤੁਹਾਡੀ ਇੱਛਾ ਜਦੋਂ ਇਹ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਬੜੀਆਂ ਪਾਉਂਦੇ ਭਵਰੇ ਨੂੰ ਵੇਖ ਕੇ ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤਾਂ ਤੁਸੀਂ ਬੁੱਢੇ ਹੀ ਹੋ, ਹੋਰ ਕੀ ਹੋ, ਹੈ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਾ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮਣਾਂ ਨੇ ਸ਼ਰਮ ਹੀ ਲਾਹੜੀ ਆ। ਹੈਂ, ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ, ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ। ਹੈਂ, ਹੱਦ ਹੋ ਗਿਆ। ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ। ਚਲੋ, ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਹੀ ਰਹਿੰਦੇ ਹੁੰਦੇ ਨੇ। ਉਹ ਭਾਵੇਂ ਬੁੱਢੜੇ ਦੇਖਦੇ ਨੇ, ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ। ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ। ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ। ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ, ਕਿਤੇ ਕਿਤੇ ਖੁਸ਼ੀ ਦੇ ਮੌਕੇ ਤੇ, ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ, ਜਾਂ ਓਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ, ਤੇ ਇਹ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ, ਸਮਝੋ ਤੁਸੀਂ ਬੁੱਢੇ ਹੀ ਨਹੀਂ, ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ। ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ, ਹੈ ਐਵੇਂ ਸੋਚੀ ਜਾਓਗੇ, ਡਰਦੇ ਰਹੋਗੇ, ਕੁਝ ਵਾਪਰ ਨਾ ਜਾਵੇ, ਵਾਪਰਿਆ ਤੇ ਕੁਝ ਹੈ ਨਹੀਂ, ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆ ਨਾ ਹੋ ਜੇ, ਕਿਤੇ ਆ ਨਾ ਹੋ ਜੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੋ ਗਏ ਹੋ ਤੁਸੀਂ। ਇੱਕ ਯੂਗੋਸਲਾਵੀਆ ਦਾ ਰਾਈਟਰ ਸੀ, ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ, ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ, ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ, ਪਰ ਮੂਰਖਤਾ ਵੇਖੋ ਸਾਡੀ, ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ, ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ। ਡਰ ਡਰ ਕੇ ਹੁੰਦਾ ਵੀ ਜੇ ਵਾਪਰ ਗਈ, ਜੇ ਵਾਪਰ ਗਈ, ਤੇ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ। ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ, ਸੋਚ ਸੋਚ ਕੇ? ਹੈਂ, ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡਏ ਹੋ, ਤੇ ਬੁੱਢੇ ਹੀ ਹੋ। ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ, ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ, ਤੁਸੀਂ ਉਹਦੇ ਥੱਲੇ ਖਲੋ ਜਾਓ, ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲਦੇ ਤੁਸੀਂ ਨਾ ਵੇਖੋ, ਤੇ ਛਤੜੀ ਨੂੰ ਯਾਦ ਕਰੀ ਜਾਓ ਤੁਸੀਂ। ਓਏ ਹੋਏ, ਮੈਂ ਹਮੇਸ਼ਾ ਹੀ ਛਤੜੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹਿੰਦੀ ਆ, ਫਿਰ ਬੁੱਢੇ ਹੀ ਹੋਰ ਕੀ ਹੋ ਤੁਸੀਂ? ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨਹੀਂ ਕਰਨ ਦੇ, ਤੁਹਾਨੂੰ ਤੇ ਛਤੜੀ ਦੀ ਪਈ ਆ। ਹੈਂ, ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ, ਹੈ, ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ, ਮੈਂ ਰੌਣਕਾਂ ਦੀ ਗੱਲ ਰਿਹਾ ਕਰਨ, ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ, ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ, ਤੇ ਤੁਸੀਂ ਹੈ ਹੀ ਬੁੱਢੇ ਹੋ। ਰੌਣਕਾਂ ਤਾਂ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ, ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ, ਹੈ, ਤੇ ਤੁਸੀਂ ਤਾਂ ਪ੍ਰਵਚਨ ਦੇ ਹੋ ਸੁਣਨ, ਤੁਹਾਡਾ ਕੰਮ ਹੋ ਗਿਆ, ਬੁੱਢੇ ਹੋ ਤੁਸੀਂ। ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹੈ, ਹਾਂਜੀ, ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੀ ਹੋਣ ਡਏ ਹੋ, ਹੋਰ ਕੀ ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ, ਤੇ ਹੈ ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ, ਤੇ ਐਵੇਂ ਹੀ ਪੁੱਛੀ ਜਾਣਾ ਸੁਣਾ ਹੋਏ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ? ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ, ਕਦੋਂ ਉਹਨੇ ਆਉਣਾ ਛੁੱਟੀ? ਹੈਂ, ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਯੇ ਵੋ, ਉਹਨੂੰ ਖਿਲਾਰੋ ਘੜੀ ਦੁਕਾਨ ਤੇ, ਉਹਦੇ ਨਾਲ ਗੱਲਾਂ ਤੇ ਕਰੋ। ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਹੋ ਵੀ ਹਾਂ ਵੀ ਤੂੰ ਕੀ ਲੈਣਾ ਯਾਰ, ਹੱਦ ਹੋ ਗਈ, ਬੁੱਢੇ ਹੋ ਤੁਸੀਂ। ਹੈਂ, ਗੱਲ ਏਦਾਂ ਵਾ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ, ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ, ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ, ਜੇ ਮੈਂ ਬੁੱਢਾ ਹੋ ਗਿਆ, ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਕਿ ਮੈਂ ਬੁੱਢਾ ਹੋ ਗਿਆ। ਹੁਣ ਅਗਲੀ ਗੱਲ ਨੋਟ ਕਰਨ ਵਾਲੀ, ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ, ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕੇ ਉਹ ਜਵਾਨ ਲੱਗਦੇ ਨੇ। ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ, ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣਦੇ, ਉਹ ਦੱਸਣ ਡਏ ਨੇ ਵਾਲ, ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਉੱਤੋਂ। ਹਾਂਜੀ, ਤੇ ਹੋਰ ਕੀ ਹੈ, ਹੋਰ ਮੰਗਾ ਕੀ ਅੱਗੋਂ ਸੁਣ ਲਓ। ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ। ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੇ ਇਹਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ। ਵੇਖੋ ਨਾ, ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ, ਉਹ ਚਿੱਟਾ ਸਾਰੀ ਦਾੜੀ ਦਾ, ਅੱਗੋਂ ਕਾਲੀ ਦਾੜੀ ਚ। ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ। ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਹੈਨਾ। ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੀ। ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤਾਂ ਜਰਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ। ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ। ਹਾਂਜੀ, ਆਉਂਦਿਆਂ ਜਾਂਦਿਆਂ ਨਾਲ ਐਵੇਂ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ, ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਸੇ ਭੇਜਦਾ ਕਿ ਨਹੀਂ? ਉਹਨੇ ਕਹਿਣਾ ਭਰਾ ਜੀ ਪੈਸੇ ਆ ਤੇ ਭੇਜਦਾ ਹੁੰਦਾ ਸੀ, ਆ ਉਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ। ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਹੈ ਸਬਜ਼ੀ ਵਾਲੇ ਕੋਲ ਗਏ, ਕੋਹਦੇ ਕੋਲ ਗਏ, ਇਹਦੇ ਕੋਲ ਐਕਟੀਵਿਟੀ ਰੱਖੋ। ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ। ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਈ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ। ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ। ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ ਮੈਂ ਤੁਹਾਡੇ ਵੱਲ ਆ ਰਿਹਾ। ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ ਤੇ ਮੈਂ ਲੱਗਾ ਜੇ ਤੁਹਾਡੇ ਵੱਲ ਆਉਣ।
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ? ਟੈਲੀਫੋਨ ਆਹ ਹੈ ਤੇ ਹਾਂਜੀ ਇਹ ਮਿਸ ਕਾਲ ਆ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦਿਆਂ ਬਸ ਕਲਾ ਪੈ ਗਈਆਂ।
1: ਏਦਾਂ ਹੀ ਹੈ ਨਾ ਫਿਰ, ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ ਲੋ, ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਆ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਤੇ ਆਪਣੀ ਤਿਆਰੀ ਤਿਉਰੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਮਿਹਰਬਾਨੀ,
0: ਉਹਦਾ ਮੈਂ ਸਿਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੀ ਸਰਦਾਰ ਸੁੱਚਾ ਸਿੰਘ ਬਾਜਵਾ।
1: ਹਾਂਜੀ,
0: ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ। ਵੇਖੋ ਜੀ ਕੀ ਬਣ,
1: ਚਲਾਓ ਚਲਾਓ ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ ਇਹ ਮੇਰਾ ਸੱਜਣ ਬੇਲੀ ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ ਗੀਚੀ ਨੂੰ ਹੱਥ ਪਾਈ ਰੱਖ। ਘਰ ਦੀ ਮੁਰਗੀ ਦਾਲ ਬਰਾਬਰ।
1: ਹਾਂਜੀ,
0: ਘਰ ਦੀ ਮੁਰਗੀ ਦਾਲ ਬਰਾਬਰ ਤੇ ਛਿਲ ਕੇ ਲੂਣ ਲਗਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ
1: ਮੌਜੇ ਕਿੱਡੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ,
0: ਉੱਠੀ ਖਲ ਲੁਹਾਈ ਰੱਖ, ਪਾ ਮੇਰੀ ਖਲੜੀ ਦੇ ਮੋਜੇ ਉੱਠੀ ਖਲ ਲੁਹਾਈ ਰੱਖ, ਮੇਰੇ ਮੋਰੀ ਗੋਡਾ ਰੱਖ।
1: ਮੋਰੀ,
0: ਮੇਰੇ ਮੋਰੀ ਗੋਡਾ ਰੱਖ ਤੇ ਮੂੰਹ ਦੇ ਮੂੰਹ ਵਿਛਾਈ ਰੱਖ। ਆਹੋ, ਫਿਰ ਹੁਣ ਇਸ ਤਰ੍ਹਾਂ ਹੀ ਹੈ, ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੋਰੀ ਗੋਡਾ ਰੱਖ ਮੂੰਹ ਦੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ, ਜਿੱਦਾਂ ਵੀ ਦਾ ਲੱਗਦਾ ਤੇਰਾ ਤੇ ਆਪਣੀ ਧਾਂਕ ਜਮਾਈ ਰੱਖ, ਹਰ ਪਲ ਮੇਰੇ ਕੀੜੇ ਕੱਢ, ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾ ਮਾਰ, ਨੇੜੇ ਟੁਕਾਂ ਟੁੱਡਾ ਮਾਰ, ਨੇੜੇ ਟੁਕਾਂ ਟੁੱਡਾ ਮਾਰ, ਚੋਪੜ ਸਿੰਘ ਪਸਾਈ ਰੱਖ, ਲੱਸੀ ਵਾਂਗੂ ਪਾਣੀ ਪਾਪਾ, ਲੱਸੀ ਵਾਂਗੂ ਪਾਣੀ ਪਾਪਾ, ਕਲਾ ਕਲੇਸ਼ ਵਧਾਈ ਰੱਖ, ਲੱਸੀ ਵਾਂਗੂ ਪਾਣੀ ਪਾਪਾ,
1: ਕਲਾ
0: ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਓ ਕੀਤਾ, ਮੈਂ ਤੇਰੇ ਲਈ ਉਹ ਕੀਤਾ ਰੌਲਾ ਪਾ ਦੁਹਾਈ ਰੱਖ, ਹੋਰਾਂ ਦੇ ਨਾਲ ਪਾਲ ਯਰਾਨੇ, ਹੋਰਾਂ ਨਾਲ ਪਾਲ ਯਰਾਨੇ ਤੇ ਮੇਰੇ ਨਾਲ ਲੜਾਈ ਰੱਖ, ਇਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ, ਜਾਂ ਫਿਰ ਮੈਨੂੰ ਕਤਲ ਕਰਾ, ਬੇਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਕੱਢੀ ਜਾ
1: ਕੰਡੇ ਨਾਲ ਕੰਡਾ,
0: ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਹਰੋਂ ਹੋਰ, ਸਭ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਸਭ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ,
1: ਮੈਨੂੰ
0: ਖੂੰਜੇ ਲਾਈ ਰੱਖ।
1: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
0: ਹਾਂਜੀ ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ ਜੀ।
1: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ ਚੱਲ ਰਹੇ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਨੇ। ਅੱਜ ਧੁੱਪ ਵੀ ਲੱਗੀ।
1: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ, ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ। ਆ ਖਾਲਸਾ ਜੀ ਹੁਣੀ ਵੀ ਨੇ, ਅਜੇ ਵੀ ਡਟੇ ਨੇ ਕੰਮਾਂ ਤੇ। ਅਸੀਂ ਰਿਟਾਇਰ ਹੋ ਗਏ ਆ, ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ। ਆ ਜੇ ਜੇ ਬੁਢਾਪਾ ਆ ਗਿਆ ਜੀ, ਹੁਣ ਅਸੀਂ ਹੁਣ ਬੁੱਢੇ ਹੋ ਗਏ, ਨੂੰਹਾਂ ਧੀਆਂ ਆ ਗਈਆਂ ਨੇ, ਹਾਰ ਤੇ ਤੁਹਾਨੂੰ ਨੂੰਹਾਂ ਧੀਆਂ ਬੱਚੇ ਆਪਣੇ ਥਾਂ, ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ, ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਓਨੀ ਦੇਰ, ਤੁਸੀਂ ਬੁੱਢੇ ਨਹੀਂ, ਜਵਾਨ ਹੋ ਤੁਸੀਂ।
0: ਹਾਂਜੀ ਹਾਂਜੀ, ਨਹੀਂ ਬਾਜਵਾ ਸਾਹਿਬ, ਸਰੀਰ ਜਿਹੜਾ ਨਾ, ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ?
1: ਬਿਲਕੁਲ ਬਿਲਕੁਲ ਬਿਲਕੁਲ, ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ।
0: ਹਾਂਜੀ,
1: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ, ਲਾ ਇਲਾਜ ਬਿਮਾਰੀ ਨਾ ਹੋਵੇ, ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ, ਤੁਸੀਂ ਮੰਜੀ ਮਲ ਲੈਂਦੇ, ਸੋਫਾ ਮਲ ਲੈਂਦੇ ਹੋ, ਤੁਸੀਂ ਉੱਠਦੇ ਹੀ ਨਹੀਂ, ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ। ਕਿਉਂ ਖਾਲਸਾ ਜੀ, ਇੱਦਾਂ ਹੀ ਹੈ ਨਾ ਜੀ?
0: ਬਿਲਕੁਲ ਜੀ ਬਿਲਕੁਲ, ਸਰੀਰ ਨੂੰ ਨਾ, ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿੱਚ ਰੱਖੋਗੇ, ਓਨੀ ਤੰਦਰੁਸਤੀ ਹੈ।
1: ਤੰਦਰੁਸਤ ਰਹੋ, ਮੈਂ ਵੀ ਇਹੋ ਹੀ ਅੱਜ ਕੀਤੀ ਖਾਲਸਾ ਜੀ।
0: ਹਾਂਜੀ ਹਾਂਜੀ,
1: ਨਹੀਂ ਮਿਹਨਤ ਨਹੀਂ ਮੰਨਣੀ ਜ਼ਿੰਦਗੀ ਚ, ਨਾਲੇ ਤੁਸੀਂ ਵਿਹਲੇ ਬੈਠੇ ਹੋ, ਨਾਲੇ ਤੁਸੀਂ ਊਤ ਪਟਾਂਗ ਗੱਲਾਂ ਸੋਚਦੇ ਹੋ ਵਿਹਲੇ ਬੈਠੇ।
0: ਹਾਂਜੀ ਹਾਂਜੀ ਹਾਂਜੀ,
1: ਐਵੇਂ ਹੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ।
0: ਹਾਂਜੀ, ਤੁਸੀਂ
1: ਤੇ ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ ਹੋ, ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ।
0: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਕੁ ਦਿਨ ਨਹੀਂ ਆਇਆ ਦੁਕਾਨ ਚ। ਹਾਂਜੀ, ਮੈਨੂੰ ਉਹ ਕਹਿੰਦੇ ਨੇ, ਮੁੰਡੇ ਕਹਿੰਦੇ ਨੇ, ਪਾਪਾ ਤੂੰ ਇੱਥੇ ਨਾ ਆਏ, ਦਿਹਾੜੀ ਨੀ ਲੰਘਦੀ। ਕਹਿੰਦੇ ਅਸੀਂ ਤੰਗ ਹੋ ਜਾਂਦੇ ਆ। ਹਾਂਜੀ
1: ਬਿਲਕੁਲ ਬਿਲਕੁਲ,
0: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ। ਹਾਂਜੀ
1: ਹਾਂਜੀ ਬਿਲਕੁਲ, ਤੰਗ ਹੋ ਜਾਈਦਾ। ਮੈਂ ਖੁਦ ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ, ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ, ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ ਬਿਜੀ।
0: ਸਰੀਰ ਨੂੰ
1: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ, ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ।
0: ਓ ਵਾਹ ਜੀ ਵਾਹ ਜੀ,
1: ਦਾ ਕੰਮ। ਹਾਂਜੀ
0: ਹਾਂਜੀ,
1: ਹੋਰ
0: ਲੋ ਇੱਕ ਹੋਰ ਸੁਣਾ ਦਿਆਂ, ਹੈਗਾ ਟਾਈਮ?
1: ਆ ਜਾਓ ਆ ਜਾਓ ਤੁਸੀਂ ਸੁਣਾ। ਚਲੋ ਖਹਿਰਾ ਸਾਹਿਬ ਨੇ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਆ। ਹਾਂਜੀ ਚਲੋ,
0: ਹਾਂਜੀ ਹਾਂਜੀ, ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ ਸੁਣਾਉਂਦੇ।
1: ਉਦਾਸ ਨਹੀਂ, ਉਹ ਪਹਿਲੀ ਕਵਿਤਾ ਤੇ ਸਗੋਂ ਚੜ੍ਹਦੀ ਕਲਾ ਆ ਰਹੀ। ਹਾਂਜੀ,
0: ਉਹ ਮੈਂ ਨਾ ਤੁਹਾਨੂੰ ਸਾਰੀਆਂ ਹੁਣ ਨਾ ਹਰ ਹਫ਼ਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ, ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲਿਖ ਕੇ ਵੀ। ਹਾਂਜੀ, ਅੱਜ ਫੇਰ ਉਦਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ, ਨਾ ਕੋ ਖਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੋ ਖਾਸ ਜਿਹਾ ਹਾਂ। ਜਦ ਆਉਣਾ ਮਿਧ ਜਨ, ਜਦ ਆਉਣਾ ਮਿਧ ਰਾਹਾਂ ਦੇ ਖਾਸ ਜਿਹਾ ਹਾਂ, ਰਾਹਾਂ ਦੇ ਖਾਸ ਜਿਹਾ ਹਾਂ। ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ। ਕਿੰਜ ਖਿੱਲੀ ਉੱਡੀ ਏ, ਕਿੰਜ ਖਿੱਲੀ ਉੱਡੀ ਏ, ਬੰਦਾ ਬਕਵਾਸ ਜਿਹਾ ਹਾਂ। ਰੌਣਕ ਨਾ ਰੌਲਾ ਏ, ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁੰਮ ਵਾਸ ਜਿਹਾ ਹਾਂ, ਗੁੰਮ ਵਾਸ ਜਿਹਾ ਹਾਂ। ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸੱਤਿਆ ਨਾਸ ਜਿਹਾ ਹਾਂ, ਸਵਾ ਸੱਤਿਆ ਨਾਸ ਜਿਹਾ ਹਾਂ। ਆਸ ਜਣਾ ਪੁੱਛ ਮੈਥੋਂ, ਆਸ ਜਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਜੀ,
1: ਮਿਹਰਬਾਨੀ ਜੀ, ਖਾਲਸਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ ਰੈਡੀ ਹੋ ਜਾਓ, ਤੁਸੀਂ ਬੰਦ ਕਰ ਦਿਓ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ, ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ, ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਇਲੇ ਆਉਂਦੀ, ਕੀ ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਰ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ਼ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ।
2: ਬਸ ਠੀਕ ਠਾਕ ਆ ਸਰ, ਆਪ ਸੁਣਾਓ ਦਿਆ ਤੁਹਾਡੀ।
1: ਉਹ ਉੱਪਰ ਵਾਲੇ ਦੀ ਦਿਆ ਵਾ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ, ਠੀਕ ਹੈ ਨਾ ਜੀ?
2: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
1: ਸਭ ਨੂੰ ਰਵੇ ਜੀ, ਦੁਨੀਆ ਦੇ ਉੱਤੇ ਸੁਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜੋਏ ਕਰ।
2: ਬਿਲਕੁਲ ਬਿਲਕੁਲ ਸਰ, ਬਿਲਕੁਲ।
1: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕਿ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
2: ਹਾਂ ਪਿੱਛੇ ਜੀ, ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
1: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ।
2: ਹਾਂ ਬਹੁਤ ਸੋਹਣਾ ਹੈ ਜੀ, ਹਾਂ ਜੀ ਹਾਂ। ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਛ ਹੋਰ ਗੱਲ ਹੈਗੀ ਹੈ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ
1: ਵਾਸਤੇ,
2: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗਾਇਬ ਹੋ ਗਿਆ। ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ, ਤੇ ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਆਹਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ। ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਥੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਹਨੂੰ ਥੋੜੇ ਦਿਨਾਂ ਵਾਸਤੇ, ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ ਆ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਆਹਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ ਇੱਕ ਮੁਸ਼ਤ ਦੇ ਵਿੱਚ, ਤੁਸੀਂ ਹਾਈਵੇ ਚਲੋ ਜਿੱਦਾਂ ਦੇ ਵੀ ਬਣੇ ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਹੈ। ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਟ੍ਰੈਫਿਕ ਨੂੰ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤੇ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
1: ਬਿਲਕੁਲ ਇੱਕ ਵਾਰੀ ਲੈ ਲਓ,
2: ਲੇਕਿਨ ਲੋਕਾਂ ਨੂੰ ਰੋਕੋ ਤੇ ਮੱਝ,
1: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
2: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ, ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਹੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ। ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ ਆਈਐਸ ਪੀਐਸਆਈ ਆਈਪੀਐਸ ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ?
3: ਤੀਜੀ ਮੈਂ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ ਗੰਨੇ ਤੋਂ ਬਣਦਾ ਜਿਹੜਾ, ਮੈਂ ਯਾਰ ਭੁੱਲ ਗਿਆ ਹੁਣ,
1: ਕੋਈ ਕੋਈ ਗੈਸ ਹੈ,
3: ਠੀਕ ਹੈ,
1: ਕੀ ਕੋਈ ਰਸ ਗੈਸ ਹੈ ਜਾਂ ਕੋਈ ਲਿਕੁਇਡ ਹੈ,
3: ਹਾਂ ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
1: ਪੈਟਰੋਲ ਸਸਤਾ ਹੋ ਜਾਏਗਾ, ਠੀਕ ਹੈ,
3: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨੀ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ, ਇਸ ਬੰਦੇ ਨੇ ਖਾਧਾ, ਯਾਰ ਤੁਸੀਂ ਕੁਛ ਤੇ ਇਮਾਨਦਾਰ ਹੋ ਲੋ,
1: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਖਦੇ,
3: ਕੀ ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਹੈ। ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ, ਕਿ ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ,
1: ਹਾਂਜੀ ਆਹ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
3: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ, ਕੀ ਪਾਸ ਹੁੰਦਾ ਕੱਲ ਨੂੰ ਕੀ ਨੀ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨੀ ਜਾਂਦੇ,
1: ਵਾਕਿਆ ਇਹ
3: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨੀ ਕੰਸਟ੍ਰਕਟਿਵ ਕਰਦੇ, ਹਰ ਬੰਦੇ ਦਾ ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ, ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨੀ ਦੇਣਾ,
1: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
3: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤੇ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸੀਟ ਤੇ ਸਿਹਤ ਤੇ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਂਦਾ,
1: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
3: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਹੇ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ,
1: ਸਿਸਟਮ
3: ਕੋਈ ਨਿਆਂ ਹੈ ਕਿਧਰੇ,
1: ਗੱਲ ਏਦਾਂ ਜੀ,
3: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
1: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ, ਜਦੋਂ
3: ਹਾਂਜੀ
1: ਇਲੈਕਸ਼ਨ ਹੋਈਆਂ ਨਾ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
3: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀ,
1: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ ਕੇ ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ ਇਹਨੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾਵਰ ਦੇ ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਡਾਇਲੋਗ ਬੋਲ ਇਹ 2.5 ਕਿਲੋ ਦਾ ਹਾਥ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
3: ਅਸੀਂ ਮੂਰਖ ਹੀ ਹਾਂ ਮੇਰੇ ਸਮੇਤ,
1: ਸੁਣ ਲਿਓ ਭਾਰੀ ਬਹੁਮਤ ਨਾਲ ਇਹਨੂੰ ਜਿਤਾਇਆ ਗਿਆ,
3: ਹਾਂਜੀ ਇਹਨੂੰ ਯਾਰ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ,
1: ਇੱਕ ਵਾਰੀ ਵੀ ਨਹੀਂ ਗਿਆ,
3: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ,
1: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ,
3: ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
1: ਫਿਟੇ ਨੂੰ ਕਹਿਣ ਨਹੀਂ ਆਇਆ ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ, ਤੇ ਜਿਹੜਾ
3: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ ਹਾਲੇ ਵੀ, ਕੋਈ ਸ਼ਰਮ ਥੋੜੀ ਹੈ ਕਿਸੇ ਬੰਦੇ ਨੂੰ,
1: ਮੈਂ ਤੇ ਐਗਜ਼ਾਮਪਲ ਦਿੱਤੀ ਹੈ ਨਾ, ਅਸੀਂ
3: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਹੈ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
1: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
3: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨੀ ਕਿ ਸਾਰੇ ਲੋਕ ਮਾੜੇ ਨੇ,
1: ਕਿਸ਼ਨ ਚੰਦ
3: ਨਹੀਂ, ਕੁਝ ਕੁਝ ਲੋਕ
1: ਵਿੱਚੋਂ 100 ਦੇ ਵਿੱਚੋਂ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
3: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ ਹੈ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨੀ ਕਰ ਸਕਦਾ।
1: ਸਭ ਤੋਂ ਬੁਰੀ ਗੱਲ
3: ਉਹਨੂੰ ਕਹਿੰਦਾ ਵੀ ਤੂੰ ਹੀ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
1: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
3: ਹਾਂਜੀ
1: MLA ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ SP DSP ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
3: ਵੇਚਦੇ
1: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ IPS IAS ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
3: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ। ਤੁਹਾਡੇ MP MLA ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ?
1: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
3: ਮਜ਼ਾਕ ਬਣਾ ਰੱਖਿਆ ਸਾਲਾ,
1: ਤੁਸੀਂ ਕਲਰਕ ਲੱਗਣਾ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ BA ਪਾਸ ਘੱਟ ਤੋਂ ਘੱਟ ਵੈਸੇ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਤੇ ਜੇ ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਗੂਠਾ ਵੀ ਹੋਵੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ। ਪੁਲਿਸ ਇਹਨਾਂ ਦੇ ਅੰਡਰ ਕਿਉਂ
3: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫਿਰ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
1: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆਹ ਦਾ ਤਵੀਤ,
3: ਅੱਧੇ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
1: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕਲਪਣ ਰਹੇ ਹੋ, ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਪਰ ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
3: ਜੁਡੀਸ਼ਰੀ ਵੀ ਕੁਛ ਨੀ ਜੀ। ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ। ਮੈਂ ਹਰ ਪੇਸ਼ੀ ਦੇ ਉੱਤੇ ਜਾਂਦਾ ਸੀਗਾ, ਠੀਕ ਹੈ, ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ। ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫ੍ਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ, ਕਿ ਤੇਰਾ ਕੋਈ ਕਸੂਰ ਨਹੀਂ ਹੈ। ਮੈਂ ਆਇਆ ਜੱਜ ਦੇ, ਪਰ ਯਾਰ 6 ਸਾਲ ਕਿਉਂ ਲਾਏ? ਹੈ ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ। ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
1: ਬਸ ਤੁਸੀਂ ਇੱਥੇ,
3: ਮੈਨੂੰ ਬੜਾ ਅਫਸੋਸ ਹੁੰਦਾ, ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ। ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨਹੀਂ ਤੁਸੀਂ ਕਾਨੂੰਨ ਬਣਾਉਂਦੇ?
1: ਇਹਨਾਂ ਸਭ ਨੂੰ ਪਤਾ ਹੈ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਕਿੱਦਾਂ ਕੰਮ ਹੋ ਰਿਹਾ ਸਰ।
3: ਬਿਲਕੁਲ, ਜਿੰਨੀ ਮਰਜ਼ੀ ਪਰੇਸ਼ਾਨ ਹੋ ਜਾਏ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ।
1: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
3: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅਸੀਂ ਤਾਂ ਭਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਤਦ ਹੀ ਦੁਨੀਆਂ ਚੱਲਦੀ ਪਈ ਹੈ। ਠੀਕ ਹੈ,
1: ਬਿਲਕੁਲ ਜੀ, ਬਿਲਕੁਲ ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਹੀ ਆ, ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਹੈ ਸਾਡਾ।
3: ਚਲੋ, ਸਾਡੀ ਵੀ ਲੰਘ ਜਾਣੀ ਹੈ, ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਆ ਲੰਘ ਜਾਣੀ ਹੈ ਸਾਡੀ ਵੀ,
1: ਲੰਘ ਤੇ ਤੁਹਾਡੀ ਜਾਣੀ ਹੈ। ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
3: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ, ਕਿਉਂਕਿ ਸਾਡੇ ਵਿੱਚ ਗੱਦਾਰ ਬਹੁਤ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ।
1: ਬਿਲਕੁਲ, ਤੁਸੀਂ ਸਹੀ
3: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ। ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਈਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਬੂ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
1: ਬਿਲਕੁਲ ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ ਆਣ ਕੇ।
3: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ। ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ। ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ
0: ਫਿਰ ਯਾਰ ਤੁਸੀਂ ਕਿਸੇ ਬੰਦੇ ਨੂੰ ਨੀ ਦਿਖਦਾ,
1: ਬਿਲਕੁਲ ਤੁਸੀਂ ਸਹੀ
0: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ ਕੌਡੀਆਂ ਦੇ ਭਾਅ ਵਿਕ ਜਾਣਗੇ ਬਾਬੂ ਜੀ, ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨੀ ਰਹੋਗੇ।
1: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ ਤੇ ਤੁਸੀਂ ਕਰਾਉਣ ਡਏ ਹੋ ਨਾ ਆਣ ਕੇ।
0: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ
1: ਲਿਖਿਆ ਸੀ ਉਹ ਸੁਣਾ ਦਿਓ।
0: ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ।

0: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ। ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ। ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ।
1: ਹਾਂਜੀ, ਲਿਖਿਆ ਸੀ ਉਹ ਸੁਣਾ ਦਿਓ
0: ਫਿਰ ਯਾਰ। ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ। ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ। ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗੌਰਮੈਂਟ ਮੈਨੂੰ ਰੋਜ਼ ਮੇਰੀ ਐਸੀ ਤਸੀ ਫੇਰਦੀ ਆ, ਸੈਕਸ ਕਰਦੀ ਆ ਗੌਰਮੈਂਟ ਮੇਰੇ ਨਾਲ, ਪਤਾ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ ਐਜ ਮਾਈ ਗੌਰਮੈਂਟ ਡੇਲੀ ਫਕਸ ਮੀ। ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ, ਮੈਂ ਕਿਹਾ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ, ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
1: ਹੋਇਆ ਜੀ ਜਿੰਨਾ ਦਾ ਹੋਇਆ।
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
1: ਮਨ ਨਾਲ, ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ, ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ। ਤੇ ਇੱਥੇ ਕਿਹੜਾ ਘੱਟ ਹੋਣ ਡਿਆ
1: ਜੀ? ਬਿਲਕੁਲ ਠੀਕ, ਤੁਸੀਂ ਸਹੀ ਬੋਲਿਆ ਤੇ ਥੈਂਕ ਯੂ।
0: ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ, ਰਾਜਨੀਤੀ ਚਲਾਉਣ ਵਾਲਿਆਂ ਨੂੰ। ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ, ਕੁਝ ਲੋਕਾਂ ਬਾਰੇ ਸੋਚ ਲਓ ਬਾਈ, ਲੋਕਾਂ ਬਾਰੇ ਸੋਚ ਲਓ। ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
1: ਦੱਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
0: ਤੁਸੀਂ ਫੇਰ ਗੁਲਾਮ ਮੰਨਣਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
1: ਬਿਲਕੁਲ ਬਿਲਕੁਲ,
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫਿਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਤੁਸੀਂ ਸਮਾਜ ਨੂੰ ਵੰਡ ਕੇ ਰੱਖਿਆ, ਤੁਸੀਂ ਅੱਜ ਵੀ ਉਹੀ ਖੇਡ ਖੇਡਣ ਡੇ।
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਗੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਾਹਿਬ, ਥੈਂਕ ਯੂ
1: ਤੁਹਾਡੇ ਮਤਲਬ ਕਿ ਸੋਹਣੇ ਖਿਆਲ।
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਤੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ। ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਹੀ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੂਬਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰ ਦਿਓ, ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀਏ, ਤੁਹਾਡੇ ਨਾਲ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ, ਭਾਈ ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ? ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਓਏ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖਹਿਰਾ ਸਾਹਿਬ ਹੁਣ ਜੇ ਘਰ ਟੱਕਰ ਗਏ, ਕਦੀ ਕਦੀ ਭੱਜ ਨੱਠ ਵਿਚ ਰਹਿੰਦੇ ਨੇ, ਕਿੱਥੇ ਗਏ ਜੀ ਤੁਸੀਂ? ਤੁਹਾਡੀ ਆ ਲੱਭ ਗਿਆ ਜੀ, ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਆ, ਬਿਜੀ ਆਦਮੀ ਨੇ ਉਹ, ਕਿਤੇ ਹੋ ਸਕਦਾ ਦੇਰ ਹੋ ਗਈ ਆ ਉਹਨਾਂ ਨੂੰ, ਤੇ ਸੁਣਦੇ ਹਾਂ ਸੁਣਾਉਂਦੇ ਹਾਂ।

0: ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ ਸੁਭਾ ਸਿੰਘ ਕਿਸ਼ਨ ਚੰਦ ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ ਉਹਨਾਂ ਦੀ ਅਜੇ ਕਾਲ ਨਹੀਂ ਆਈ ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਵੇ ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਆ ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ ਅੱਛਾ ਦੋਸਤੋ ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਹਾਂਜੀ ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ ਡੰਗਰਾਂ ਦੀਆਂ ਮੰਡੀਆਂ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ ਵਿਦੇਸ਼ ਦੀ ਨਹੀਂ ਕਰ ਰਿਹਾ ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ ਮੱਧਿਆ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ ਤੁਸੀਂ ਇੱਕ ਹਫ਼ਤੇ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ ਪਰ ਅੱਜ ਮੈਂ ਗੱਲ ਜਿਨ੍ਹਾਂ ਦੀ ਕਰਨ ਲੱਗਾ ਵਾ ਉਹ ਹੈ ਮੱਧਿਆ ਪ੍ਰਦੇਸ਼ ਦੀ ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ ਇਹਦੇ ਕੀ ਕਾਰਨ ਰਹੇ ਹੋਣਗੇ ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ ਬਿਲਕੁਲ ਪਸ਼ੂ ਮੰਡੀ ਵਾਂਗ ਹੀ ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣ ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਭਾਅ ਤੈਅ ਹੋ ਜਾਂਦਾ ਉਹ ਜਿਹੜੀਆਂ ਜਿਹੜਾ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤਾਂ ਲੱਗਣੀ ਹੈ ਬੋਲੀ ਇਹ ਜਿਸ ਤਰ੍ਹਾਂ ਵੀ ਖੜੇ ਨੇ ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦਿਓ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਠੀਕ ਹੈ ਤਾਂ ਠਾਂ ਕਰ ਲੈਂਦੇ ਨੇ ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਸਾਰਾ ਕੁਝ ਤੁਸੀਂ ਨੈੱਟ ਚ ਵੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ ਵੇਖਣ ਨੂੰ ਮਿਲਣਗੀਆਂ ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ, ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ, ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਆਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ ਹੋਵੋਗੇ,
1: ਕਿਉਂਕਿ 2 ਮਿੰਟ ਹੀ ਨਾ ਤੇ ਇੱਧਰ ਉੱਧਰ 2 ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਸਾਡਾ ਕਰਦਾ, ਗੱਲਾਂ ਬੜੀਆਂ ਚੱਲਣ ਡਈਆਂ ਸਨ ਕੋਈ
1: ਜੀ ਸਰ।
0: ਪਹਿਲਾਂ ਕਿਸ਼ਨ ਚੰਦ ਜੀ ਆਏ ਹਨ, ਉਸਦਾ ਦੇਸ਼ ਦੇ ਦੁੱਖ ਬੜੇ ਹੋ ਕੇ ਦੱਸਣ ਦੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹਸਪਤਾਲ ਵਾਲਾ, ਹਾਸੇ ਠੱਠੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੋਣੀ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਆਵਾਜ਼?
0: ਬਿਲਕੁਲ ਫਸਟ ਕਲਾਸ, ਬਹੁਤ ਸੋਹਣੀ
1: ਜੀ। ਪਾਤਰ ਸਾਹਿਬ ਕਹਿੰਦੇ ਆ, ਤੂੰ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨੀ ਗਏ, ਕੋਈ 10 ਦਿਨ ਹਫ਼ਤੇ ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਕੱਟੀ ਜਾਂਦੀ ਆਵਾਜ਼ ਚੋਂ ਕੱਟੀ ਜਾਂਦੀ ਲੈ ਉਹਦਾ ਲੈ ਉਹਦਾ
0: ਤੁਹਾਡੀ ਬਿਲਕੁਲ ਠੀਕ ਠਾਕ ਆ ਰਹੀ ਆਵਾਜ਼।
1: ਅੱਛਾ ਜੀ, ਠੀਕ ਹੈ ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ 147ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ,
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ ਇਹ, ਚਲੋ ਖੈਰ ਠੀਕ ਹੈ, ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸ ਚਲਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਉਹ ਖੁਸ਼ ਵੀ ਹੋਣਾ ਚਾਹੀਦਾ, ਹੱਸ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
0: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ,
1: ਸ਼ੁਗਲ ਵੀ ਹੋਣਾ ਚਾਹੀਦਾ। ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ ਵਾਸਤੇ, ਇੱਕ ਦਿਨ ਸ਼ਾਇਦ ਲਾਸਟ ਐਤਵਾਰ ਜਿਹੜਾ ਮਹੀਨੇ, ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਜਾਇਲਾਂ ਡਿੱਗਣ ਡਈਆਂ ਨੇ, ਤੇ ਕਿਤਨਾ ਹਾਸੇ ਵੰਡਣ ਦੀ, ਕਿਤਨਾ ਹਾਸੀਏ, ਹਾ ਹਾ ਹਾ ਹਾ ਕਰਕੇ
1: ਰੋਜ਼। ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਮੈਂ ਬੋਲ ਪਿਆ ਵਾ, ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ। ਹਾਂਜੀ
1: ਉਹ ਨਾ ਟੂ ਟੂ ਕਰ ਸਰ, ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ, ਕੋਈ ਵੀ ਮੁਸ਼ਕਿਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ। ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ, ਤੇ ਇਹ ਪੰਜਾਬੀ ਚਲੋ ਅਸੀਂ ਮੰਨਦੇ ਆ, ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ, ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਬਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦਾ।
0: ਅੱਛਾ ਗੱਲ ਹੈ ਏਦਾਂ, ਇਹ ਤੇ ਬਰਬਾਦ ਕਰ ਦੇਣੀ ਆ ਫਿਰ 12 ਕੁ ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
1: ਮੇਰੇ ਕਹਿਣਾ ਮਤਲਬ ਵੀ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ 20 ਗੁਣਾ ਵੱਧ ਵੀ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਖਰਾਬ ਕਰ ਲਈ, ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ, ਮਤਲਬ
0: ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ, ਫਿਰ ਵਾਪਸ ਕਿਤੇ ਤੇ ਆਵਾਂਗੇ? ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
1: ਵਾਪਸ ਫੇਰ ਮੁੜ ਕੇ ਕੋਈ 100 ਹਜ਼ਾਰਾਂ ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਇਸ ਵੇਲੇ ਲੱਗ ਰਹੇ ਆ ਨਾ ਵਰਲਡ ਵਾਈਡ, ਮਤਲਬ ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ, ਉਹ ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ
1: ਜੀ ਜੀ,
0: ਕਿਸ ਤਰ੍ਹਾਂ ਮੈਂ ਬਹੁਤ ਛੋਟਾ ਹੀ ਐਕਸਪਲੇਨ ਹੈ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ ਮੇਰਾ ਖਿਆਲ ਹੈ।
1: ਬਿਲਕੁ�ਲ ਬਾਜੋ ਸਾਹਿਬ ਵੇਖੋ,
0: ਨਹੀਂ ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆ ਵਾਸਤੇ ਘਾਤਕ।
1: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਹਾਂ ਤੇ ਯਾਰ ਆਪਾਂ ਗੱਲ ਕੀਤੀ ਆ, ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ 70 ਬੱਚੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ। ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਵੀ ਬੁੱਢਾ ਸਠਿਆ ਆ ਗਿਆ ਵਾ, 60 ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਕੋਈ ਪਤਾ ਨੀ ਕੀ ਬੋਲਣਾ ਕਿੱਦਾਂ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਉੱਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ, ਉਹ ਕੋਈ ਲਾਜਿਕ, ਕੋਈ ਸ਼ਰਮ, ਕੋਈ ਬਾਹਰ ਦੀ ਆਪਣੇ ਦੇਸ਼ ਦੀ ਦੇਸ਼ ਦੀ ਇੱਕ ਮਤਲਬ ਕਿ ਮੂਰਖਤਾ ਦਾ ਗਤਕਾ ਖੇਡਣਾ,
1: ਕਮਾਲ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਜਿਹਦੇ ਪੱਲੇ ਧੇਲਾ ਨੀ ਹੁੰਦਾ ਉਹਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾਣਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨ ਦੀ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਕੋਈ ਵੇਖਣ ਦੇ ਉਹਦੇ ਵਿੱਚ ਡਰਾਮੇ ਚੋ, ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਲੜਾਕੀ ਲੱਗਦੀ ਸੀ, ਉਹ ਆਉਂਦੀ ਗੱਲ ਪੈ ਗਈ ਜੀ ਇੱਕ ਬੰਦੇ ਦੀ ਉਹਨਾਂ ਦੇ ਘਰ ਆਉਣ ਤੇ, ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਨਾਲ, ਤੇ ਉਹਨੇ ਹੋਰ ਰੇਸ ਚੁੱਕ ਨਾਸਾਂ ਤਾਂ ਚੁੱਕ ਦਿੱਤੀਆਂ ਉਹਨੇ, ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਵਾਲਾ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਉਹ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ
1: ਕਹਿੰਦਾ
0: ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਹੈ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨੀ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ ਤੈਨੂੰ ਲਖਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ ਦੁਪਹਿਰ ਨੂੰ ਤੂੰ ਕੀ ਕਹਿਣਾ ਦਿਨੇ ਤੂੰ ਕੀ ਕਹਿ ਦੇਣਾ ਮੈਂ ਹੈ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ ਮੇਰਾ ਤੇ ਮੈਂ ਨਾਸਾਂ ਦੀ ਰੇਸ ਵੀ ਤੈਨੂੰ ਠਾਂ ਕਰਨੀ ਮੈਂ ਇਹ ਤੇ ਤੂੰ ਵੀ ਤਾਂ ਕਰਨੀ ਆ ਵੇਖ ਲਓ ਕਿੱਥੋਂ ਤੱਕ ਪਹੁੰਚ ਗਿਆ ਹੈਗਾ
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਸੀ ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਉਹਨਾਂ ਦਾ ਪਤੀ ਪਤਨੀ ਦਾ ਉਹ ਪਤੀ ਪਤਨੀ ਝਗੜੇ ਦੇ ਲੱਗ ਗਏ ਭਰਾ ਮਾਨਸ ਬੰਦਾ ਵੀ ਸੀ ਮਤਲਬ ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ ਮੈਂ ਨੁਕਸ ਕਰਦਾ ਰਹੀ ਨਾ ਵਿਆਹ ਤੋਂ ਪਹਿਲਾਂ ਦੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਹੋਇਆ ਤਾਂ ਮੈਂ ਜ਼ਹਿਰ ਖਾ ਲੈਣੀ ਆ ਭਾਊ ਨੂੰ ਕਹਿੰਦਾ ਉਹ ਕਹਿੰਦਾ ਉਹ ਮੇਰੀ ਗੱਲ ਸੁਣ ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਦੋ ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਸੀ ਚੰਗੀ ਗੱਲ ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ ਤੂੰ ਖਾ ਹੀ ਲੈਣੀ
0: ਜੀ ਜਦ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਾਂ ਤੇ ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ
1: ਹਾਂਜੀ ਹਾਂਜੀ
0: ਆਹੋ ਜਾਣਦੇ ਹੁੰਦੇ
1: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦੀ ਆ ਤੇ ਉਹ ਹਾਂਜੀ ਉਹ ਆਂਦੀ ਵੀ ਤੂੰ ਮੇਰੇ ਮਗਮਾ ਤੁਰਿਆ ਫਿਰਦਾ ਹਾਂ
0: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਮੈਂ ਉਦੋਂ ਹੀ ਤੈਨੂੰ ਚਾਹ ਚ ਯਾਰ ਦੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ ਗੱਲ
1: ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਸਾਲ ਕੀ ਹੋਇਆ ਜੀ ਉਹਨਾਂ ਦਾ ਇੰਤਕਾਲ ਹੋਇਆ ਨੂੰ ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਇਹ ਜਿਹੜਾ ਪਿਆਰ ਮੈਂ ਬਤਾ ਰਿਹਾ ਦਾ ਵਿਆਹ ਨਾ ਹੀ ਹੋਵੇ ਨਾ ਤਾਂ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ
0: ਪਿਆਰ ਨੂੰ ਮਤਲਬ ਕਿ ਹਲਾਰਾ ਦੇ ਕੇ ਦੱਸਿਆ ਜਾਂਦਾ ਇਹਦੇ ਚ ਮਜ਼ਾ ਵੀ ਹਾਂਜੀ ਦੇਰ ਹੈ ਜਿੰਨੀ ਦੇਰ ਤੁਸੀਂ ਵੱਖ ਵੱਖ
1: ਬਿਲਕੁਲ ਜੀ ਬਿਲਕੁਲ
0: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ
1: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ ਉਹ ਬੰਦੇ ਨੇ ਖੁਦ ਵੀ ਇਸ ਚੀਜ਼ ਦੀ ਮਿਸਾਲ ਪੇਸ਼ ਕੀਤੀ ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਸੀ ਨਾ ਆਪਾਂ ਟਰੰਪ ਸਾਹਿਬ ਦੀ ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨੇ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ
0: ਰੋਂਦੀ ਰੋਂਦੀ ਦਾ ਹਾਸਾ ਵੀ
1: ਨਿਕਲ ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
0: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ
1: ਹਾਂਜੀ ਹਾਂਜੀ ਭਾਈ
0: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸੀ
1: ਹਾਂਜੀ ਹਾਂਜੀ
0: ਉੱਥੇ ਇੱਕ ਮੁੰਡਾ ਗੁਰਨਾਮ ਸੀ
1: ਠੀਕ ਹੈ
0: ਦੁਨੀਆ ਭਰ ਦੇ ਐਬ ਉਹਦੇ ਵਿੱਚ ਸਨ ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਵੋ
1: ਜੀ ਜੀ
0: ਜਿਹੜਾ ਪ੍ਰੈਜ਼ੀਡੈਂਟ ਸੀ ਮਤਲਬ ਕਿ
1: ਐਗਰੀਕਲਚਰ ਯੂਨੀਵਰਸਿਟੀ ਉਹ
0: ਅੱਜ ਕੱਲ ਅਮਰੀਕਾ ਨੂੰ ਗੱਲ ਸੁਣਾਈ ਸੀ ਉਹ ਕਹਿੰਦਾ ਕਿ ਉਹ ਇੰਨਾ ਕੁ ਮਤਲਬ ਕਿ ਉਹ ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿੱਚ ਲੜਦੇ ਹੁੰਦੇ ਸੀ ਨਾ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ 5-6 ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਉਹ ਤੂੰ ਗੁਰਨਾਮ ਹੈ
1: ਬਿਲਕੁਲ ਜੀ ਬਿਲਕੁਲ। ਇਹ ਸਾਰੇ ਇੱਦਾਂ ਵੇਖੋ ਦੁਨੀਆਂ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆਂ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆਂ ਕੋਈ ਮੁਲਕਾਂ ਦੀ ਨੀ ਰਹਿ ਗਈ, ਅੱਜ ਕੱਲ ਦੁਨੀਆਂ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵੇਲੇ ਗਲੋਬਲ ਵੇਲੇ ਸਾ ਹੈ ਨਾ। ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨੀ, ਲੇਕਿਨ ਹਰ ਬੰਦਾ ਜਿਹੜਾ ਵਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਸ਼ਿੰਦਾ ਹੀ ਨੀ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ।
0: ਮੈਂ ਕਿਹਾ ਜਾਨਵਰਾਂ ਦੇ ਵੀ ਪੈਣ ਡਿਆ, ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ।
1: ਬਿਲਕੁਲ ਜੀ ਬਿਲਕੁਲ, ਜਿਹੜਾ ਜਿਹੜਾ ਵੀ ਬੰਦਾ ਸਾਹ ਲੈਂਦਾ, ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਣਾ ਹੈ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ। ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਹ ਉਸ ਪੋਜੀਸ਼ਨ ਚ ਆਉਂਦੇ ਆ। ਤੇ ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
0: ਸੁਪਰੀਮੇਸੀ ਜੀ ਲੜੇ ਕੋਈ ਦੋ ਜਣੇ
1: ਜੀ
0: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ ਨੂੰ
1: ਹਰ ਇੱਕ ਨੂੰ ਜੀ ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਤੁਸੀਂ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਬੇਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
1: ਕਿਸੇ ਤਰ੍ਹਾਂ ਦੀ ਵੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਵੀ ਕੋਈ ਵੀ
0: ਉਹਨਾਂ ਅਕਾਲਾਂ
1: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ੍ਹ ਆ ਗਏ ਉਹ ਉਹਦੇ ਵਿੱਚ ਉਹਨਾਂ ਦਾ ਚਾਂਦੀ ਚੰਦ ਹੁੰਦੀ ਹੈ ਜੀ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ ਤੁਸੀਂ
1: ਜੀ ਜੀ ਹਾਂ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ। ਅੱਛਾ ਏਦਾਂ ਬਾਜਵਾ ਸਾਹਿਬ ਸੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ਼ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚਲਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਵੀ ਕੋਈ ਇਸ ਬਜ਼ੁਰਗ ਨੂੰ ਕੋਈ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਹਰ ਪਾਵੇ ਤੇ ਅਜੇ ਵੀ ਮਤਲਬ ਜਿੱਦਾਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋਂ ਮਤਲਬ ਆ ਜਾਵੇ ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
1: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਉਹਨਾਂ ਨੇ ਰਾਏ ਰਾਏ ਪਾ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਤੇ ਉੜ ਕੇ ਫੌਜਾਂ ਧਾਰ ਕੇ ਤੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਆ ਵੀ ਇਹ ਮਤਲਬ ਤਖਤਾ ਪਲਟਦਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ ਹਾਂਜੀ
0: ਹਾਂਜੀ ਮਾੜੀਆਂ ਭੈੜੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਨਹੀਂ ਸੁਣਦੇ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ
1: ਹੈ। ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਕਲ ਵਾਲਾ ਨਾ ਮੈਂ ਤੁਹਾਨੂੰ ਦੱਸਦਾ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਬੜੀ ਏਦਾਂ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਵੀ ਜਿਹਦੇ ਜਿੱਦਾਂ ਕੰਮ ਬਾਰੇ ਮੰਨ ਲਈਏ ਤੇ ਉਹਨਾਂ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਹੁੰਦੀ ਕੋਲ ਆਪਣੀ ਆਂਦਾ ਵੀ ਉਹ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਹੈ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਵੀ ਇਹਦੀ ਤੇ ਇਹ ਬਹੁਤ ਵੱਡੀ ਖੂਬੀ ਵੇਖ ਲੋ, ਨਹੀਂ ਤੇ ਕੁਝ ਓਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਲ ਸਿਰ ਨਾ ਮੂੰਹ ਸਧਾਰਨ ਬੰਦਾ ਵੀ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਿਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਝ ਨਾ ਕੁਝ ਸੱਚਾਈ ਹੁੰਦੀ ਆ।
0: ਨੋ ਡਾਊਟ
1: ਆਟੇ ਚ ਲੂਣ ਕਹਿੰਦੇ ਪੈ ਜਾਂਦਾ, ਪਰ ਲੂਣ ਚ ਆਟਾ ਨੀ ਪੈਂਦਾ, ਲੂਣ ਚ ਹੀ ਆਟਾ ਪਾਈ ਜਾਂਦਾ। ਝੂਠੋ ਝੂਠ ਉਹਨਾਂ ਮੁਲਕ ਦੇ ਰਾਮ ਦੇ ਲੋਕਾਂ ਦੇ ਨਾਮ ਮੜ ਕੇ ਉੱਥੇ ਦੀ ਸਰਕਾਰ ਦੇ ਨਾਮ ਆ ਕੇ ਜੀ ਮੇਰੇ ਤੇ ਤਰਲੇ ਲੈ ਰਹੀ, ਮੇਰੀਆਂ ਦਿਲ ਦਿਲਕੜੀਆਂ ਲੈ ਰਹੇ ਆ ਜੀ। ਉਹ ਮੈਂ ਉਹਦਾ ਸਟੇਟ ਉਸ ਹੋਰ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ। ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ਼ ਆ ਸਭ ਜਿਹੜੇ ਸਪੇਸ ਦੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਜ਼ਾਇਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ। ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਜ਼ਾਇਲ ਮਾਰ ਕੇ ਤਬਾਹ ਕਰ ਦਿੱਤਾ। ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ। ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਚ ਇਰਾਨ ਜਿਹੜਾ ਵਾ ਉਹ ਆਏਗਾ। ਅੱਜ ਉਹ ਵਿਪਤਾ ਤੇ ਜ਼ਰੂਰ ਆ ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਵੀ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨਹੀਂ ਕਰੇਗਾ ਮਾੜਾ ਮੋਟਾ।
0: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ।
1: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਹੈ ਨਾ
0: ਵਜ੍ਹਾ ਸੁਣ ਲਓ, ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ। ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚ ਸਾਰੇ ਇਰਾਨੀਆਂ ਨੂੰ ਦਿੱਤਾ ਸੀ। ਉਹ ਇਕੋਨੋਮੀ ਫੇਲ ਹੋਣ ਦੇ ਕੰਢੇ ਤੇ ਸਨ
1: ਪਹਿਲਾਂ ਹੀ। ਬਿਲਕੁਲ ਬਹੁਤ ਡਾਊਨ ਆ, ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ ਜਿਹੜਾ 20% ਤੇਲ ਲੰਘੀ ਜਾਂਦਾ ਸੀ ਫੋਰਮਲ ਸਟੇਟ ਲਈ, ਉਹਨੂੰ ਉਹਨਾਂ ਨੇ ਬੰਦ ਕਰਕੇ ਉੱਥੇ ਨਾਕਾ ਲਾ ਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ।
1: ਜੀ ਜੀ ਜੀ ਬਿਲਕੁਲ,
0: ਹਮਦਰਦੀ ਆ। ਪਰ ਸਿਰਫ ਜਿਹੜਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
1: ਬਿਲਕੁਲ ਜੀ, ਉਹਨਾਂ ਦੀ ਕੱਟੜਪੁਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਵੀ ਜੇ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ ਕਿਸੇ ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਇੱਕ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
0: ਬਿਲਕੁਲ ਬਿਲਕੁਲ, ਇਹ ਤਾਂ ਬਦਮਾਸ਼ੀ ਆ।
1: ਬਿਲਕੁਲ ਜੀ, ਬਦਮਾਸ਼ੀ ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜੁਏਲਾ ਦੇ ਇੱਕੋ ਰਾਸ਼ਟਰਪਤੀ ਵੀ ਕਿਉਂਕਿ ਬਦਮਾਸ਼ਾਂ ਤੋਂ ਹੋਰ
0: ਗੁੰਡਿਆਂ ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ ਇਹਨਾਂ ਨੂੰ, ਲਿਬਨਾਨ ਔਰ ਦੁਕੀਆ ਸੀਰੀਆ ਚੋਂ ਕੀ ਲੱਭਾ।
1: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੀ ਆ, ਬਿਨਾ ਦੱਸਿਆ ਤੇ ਉਹਨੂੰ ਛੱਡ ਕੇ ਉੱਥੇ ਤੇ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਆਰਾਮ ਨਾਲ ਉੱਥੇ ਬਹਿ ਗਏ ਤੇ ਉਹਨਾਂ ਨੂੰ ਕਿਹਾ ਦੱਸਿਆ ਤੱਕ ਨੀ ਵੀ ਅਸੀਂ ਚੱਲ ਚੱਲੇ ਆ ਬਈ ਤੂੰ ਆਪਣਾ ਸਾਹਮਣਾ ਆਪਣਾ ਕਰ ਲਾ ਮੇਲਾ। ਤੇ ਇਸੇ ਤਰ੍ਹਾਂ ਹੁਣ ਵੀ ਇਹਨੇ ਨਾ ਮਤਲਬ ਚੁੱਪ ਚਾਪ ਹੀ, ਮੈਨੂੰ ਲੱਗਦਾ ਜੋ ਸਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇਹਨੇ ਵੀ ਚੁੱਪ ਚਾਪ ਹੀ ਨਾ ਇੱਥੋਂ ਮਤਲਬ ਆਪਣੀ ਜਾਨ ਹੁਣ ਛਡਾ ਰਿਹਾ। ਪਹਿਲਾਂ
0: 40 ਘੰਟੇ
1: ਤੇ 5 ਦਿਨ ਫਿਰ 10 ਦਿਨ ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਦਿੱਤਾ ਚੁੱਕ ਲੇਗਾ ਉੱਥੋਂ।
0: ਇੱਕ ਵਾਰੀ ਨਾ ਇੱਕ ਜਨਾਨੀ ਸੀ, ਉਹ ਕਾਫੀ ਲੜਾਕੀ ਟਾਈਪ ਸੀ ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਹੀ ਰੱਖਦੀ ਹੁੰਦੀ ਸੀ ਕਿਰਾਇਆ। ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ, ਇੱਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ ਅੱਧੀ ਗੱਲ ਹੋ ਬਣੀ, ਉਹਨੇ ਚਤੁਰਾ ਫੜ ਕੇ ਤੁਰ ਪੈਣਾ, ਉਹਨਾਂ ਨੇ ਡੱਕਣਾ ਇਹਨੂੰ ਅੱਕ ਗਏ। ਤੇ ਇੱਕ ਦਿਨ ਨਾ ਘਰ ਵਾਲੇ ਨੇ ਕੁਛ ਉਹਨੂੰ ਕਿਹਾ ਤੇ ਉਹਨੇ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ ਤੇ, ਅੱਜ ਕਿਸੇ ਨੇ ਨਹੀਂ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
1: ਅੱਛਾ ਉਸ ਤੋਂ ਤੁਹਾਡੇ ਲੋਕ
0: ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ ਥ੍ਰੀ ਵੀਲਰ ਜਿਹੜੇ ਤਿੰਨਾਂ ਟਾਇਰਾਂ ਦੀਆਂ ਵਾਲੇ ਨੀ ਹੁੰਦੇ ਤਿੰਨਾਂ ਚੱਕਿਆਂ ਵਾਲੇ ਉਹ ਲੰਘਣ ਦਿੱਤੇ ਇਹਨੇ ਪਿੰਡੋਂ ਆਏ ਰਾਤ ਨੀ ਪਈ ਅਜੇ ਲੋਹੇ ਵਾਲ ਤੋਂ ਬਾਅਦ ਰਾਤ ਪੈਣ ਲੱਗ ਗਈ ਪਿੰਡੋਂ
1: ਅੱਛਾ
0: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਸੀ ਤੇ ਮਾਮਾ ਮਾਮਾ ਕਰਦਾ ਹੋਣਾ ਘਰ ਆਣ ਕੇ ਵੀ ਮਾਮਾ ਕਿੱਥੇ ਗਈ ਆ ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ ਤੇ ਸੁੱਖਾਂ ਸੁੱਖਾਂ ਕਿ ਰਹਾ ਇਹ ਬਾਬਾ ਦੌਲੀ ਸ਼ਾਹ ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ ਅੱਛਾ ਪਿੰਡੋਂ ਕੋਈ ਨਾ ਕੋਈ ਨਾ ਪਿੰਡੋਂ ਕੋਈ ਨਾ ਉਹਨਾਂ ਦੇ ਜਿਹੜੇ ਡੰਗਰ ਸਨ ਨਾ ਉਹ ਜਿਹੜਾ ਚਾਰਨ ਜਾਂਦਾ ਹੁੰਦਾ ਸੀ ਉਹ ਡੰਗਰ
1: ਅੱਛਾ
0: ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ ਜਦੋਂ ਡੰਗਰ ਵੇਖੇ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ ਜਿਹਨਾਂ ਦੀ ਧਾਰ ਕੱਢਦੀ ਹੁੰਦੀ ਸੀ ਤੇ ਉਹਨੇ ਉੱਠ ਕੇ ਕੱਟੇ ਦੀ ਪੂਛ ਫੜ ਲਈ ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਛਾਹ ਨੂੰ ਖਿੱਚ ਦੇ ਵੇ ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ ਮੈਂ ਇਹਨਾਂ ਦੇ ਬਚਣਾ ਹੀ ਨਹੀਂ
1: ਮੈਂ
0: ਇਹਨਾਂ ਦੇ ਨਹੀਂ ਜਾਣਾ ਮੈਂ ਪੂਛ ਪੈ ਕੇ ਮਰ ਜਾਂਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਵੀ ਨਹੀਂ ਛੱਡ ਦੇ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਜਦੋਂ ਮੈਂ ਤੈਨੂੰ ਕਹਿਣ ਲਈ
1: ਸਗੋਂ ਤੇਜ ਨਹੀਂ
0: ਰਹਿਣਾ ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਕੇ
1: ਇਹ ਬਾਜਵਾ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਕਿ ਇਹਨੇ ਜ਼ਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
0: ਕੱਟੇ ਦੀ ਪੂਛ ਫੜੀ ਤੇ ਹੈ ਉਹਨੇ
1: ਹਾਂਜੀ ਹਾਂਜੀ ਹਾਂਜੀ
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ ਟਾਈਮ ਸਾਡਾ ਥੋੜਾ ਰਹਿ ਗਿਆ ਦੋ ਕਾਲਾਂ ਹੋਰ ਨੇ ਮੈਂ ਉਹਨਾਂ ਨਾਲ
1: ਧੰਨਵਾਦ
0: ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਲਓ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ ਬਿਲਕੁਲ ਖੈਰੀਅਤ ਆ ਸ਼ਾਹ ਜੀ ਤੁਸੀਂ ਸੁਣਾਓ ਰਾਜੀ ਖੁਸ਼ ਹੋ
2: ਜੀ ਆਵਾਜ਼ ਆ ਰਹੀ ਹੈ
0: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
2: ਜੀ ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾਂ ਚਲੋ ਮੈਂ ਇੱਕ ਨਜ਼ਮ ਆਪਣੀ ਪਾ ਰਿਹਾ ਜੰਗਲ
0: ਚਲੋ ਸੁਣਾ ਦਿਓ ਚਲੋ ਜੰਗਲ ਸੁਣਾਓ ਜੀ ਜੇ ਤੁਸੀਂ ਬੈਠੇ ਹੋ ਤੇ ਕੋਈ ਨੀ ਟਾਈਮ
2: ਜੀ
0: ਆਉਣ ਦਿਓ
2: ਜੀ ਇਹ ਜੰਗਲ ਹੈ ਆਜ਼ਾਦ ਨਜ਼ਮ ਹੈ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ ਕਮੀਨੇ ਜਾਣ ਲਈ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਲ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਮੋਰਾਂ ਪੈਲ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਕੋਇਲ ਰਾਗ ਭੁੱਲੀਏ ਟਟੀਰੀ ਟੌਂਕਦੀ ਪਈਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਵੀ ਲਾਸ਼ਾਂ ਦਾ ਵਪਾਰੀ ਏ ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ ਲਹੂ ਬਾਲਣ ਦਾ ਪੀਂਦੇ ਨੇ ਤਿਲ ਆਈਨ ਏ ਇੱਥੇ ਤਿਲ ਆਈਨ ਏ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਇਸ ਜੰਗਲ ਚ ਕਈ ਵੈਸੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ ਤੇ ਜੰਗਲ ਏ ਲਗੜ ਬਗੜਾਂ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ ਸਿਆਸਤ ਦੇ ਲਬਾਦੇ ਵਿਚ ਕਈ ਬਗਿਆੜ ਫਿਰਦੇ ਨੇ ਇਹ ਜੰਗਲ ਹੈ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਿਤ ਸਭੇ ਜੋਗੀ ਫਰਾਡੀ ਨੇ ਦਿਆਨਤ ਜੁਰਮ ਏ ਦਿਆਨਤ ਜੁਰਮ ਏ ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ ਇਹ ਜੰਗਲ ਏ ਜੰਗਲ ਏ ਤੇ ਇਸ ਜੰਗਲ ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ
0: ਸ਼ਾਹ ਜੀ ਬਹੁਤ ਹੀ ਬਿਜੀ ਹੋ ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਹੈ ਤੇ ਧੰਨਵਾਦ ਥੈਂਕ ਯੂ ਵੈਰੀ ਮਚ
2: ਜੀ ਜੀ ਸ਼ੁਕਰੀਆ ਜੀ ਸ਼ੁਕਰੀਆ
0: ਆਪਣੀ ਪਾਰਟੀ ਤੇ ਖੁਦਾ ਹਾਫਿਜ਼ ਮੇਰੇ ਵੱਲੋਂ ਗੁੱਡ ਵਿਸ਼ਿਸ਼ ਤੁਹਾਨੂੰ ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ ਤੇ ਆਪਣਾ ਅਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ ਜਾਓ।

ਲਓ ਜੀ ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਨੇ ਵੀ ਚਲੋ ਕੋਈ ਗੱਲ ਨੀ ਸਾਡਾ ਜਿਹੜਾ ਸੋ ਗੱਲ ਇਸ ਤਰ੍ਹਾਂ ਬਈ ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ ਫਿਰ ਦੋ ਕੁ ਮਿੰਟ ਦੀ ਆ ਅੱਗੇ ਗੱਲ ਤਾਂ ਥੋੜੀ ਰਹਿ ਗਈ ਆ ਅੱਛਾ ਗੱਲ ਇਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰ ਆਓ ਉਸ ਸਮੇਂ ਨਾਲ ਹਾਂਜੀ ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ ਜਿਹੜੀ ਉਹਨੇ ਲਈ ਹੈ ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ ਜੋ ਐਗਰੀਮੈਂਟ ਚ ਲਿਖਿਆ ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ ਪਰ ਸੱਚ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ ਇਨਸਾਨ ਨੇ ਇਹ ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ ਸੋਹਣੀਆਂ ਲੱਗਣ ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ ਹਿਸਾਬ ਲਾ ਲਓ ਕਿ ਵੇਖ ਲਓ ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੂੰ ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ ਸਾਰੇ ਸਬੂਤ ਲਏ ਜਾਂਦੇ ਨੇ ਫਿਰ ਇਹਨਾਂ ਦੀ ਬੋਲੀ ਲੱਗਦੀ ਆ ਯਾਰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ ਇਲੀਟਰੇਸੀ ਹੈ ਨਾ ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ ਯਾਦ ਰੱਖੋਗੇ ਸਾਰੀ ਉਮਰ ਪਰ ਆਹ ਵੇਖ ਲਓ ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਆਹ ਵੇਖੋ ਜੀ ਬਹੁਤ ਵਧੀਆ ਬਹੁਤ ਸੋਹਣੀ ਕੁੜੀ ਹੈ 1 ਲੱਖ ਕੀ ਹੈ ਤੁਹਾਡੇ ਵਾਸਤੇ ਹੈ ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ ਉੱਥੇ ਆਮ ਜਿਹੀ ਜਿਹੜੀ ਦੁਨੀਆ ਵਾ ਉਹ ਕਹਿੰਦੇ ਨੇ ਵਿਆਹ ਕਰਨ ਤੇ ਤਾਂ ਖਰਚ ਹੀ ਬੜਾ ਆਉਂਦਾ ਤੇ ਸਾਲ 2 ਸਾਲ ਵਾਸਤੇ ਕਿਰਾਏ ਤੇ ਲੈ ਆਉਂਦੇ ਹਾਂ ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ ਰਾਜਸਥਾਨ ਦੀ ਤਾਂ ਮੈਂ ਗੱਲ ਕਰਨ ਡਿਆ ਨਾ ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਹੀ ਔਰਤਾਂ ਦੀ ਮੰਡੀ ਲੱਗਦੀ ਹੈ ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ ਜਿਹੜੇ ਵਧੀਆ ਕਿਸਮ ਦੀਆਂ ਮੱਝਾਂ ਗਾਵਾਂ ਬੱਕਰੀਆਂ ਬੈਲ ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਅਜੇ ਵੀ ਵਸਤੂ ਸਮਝਿਆ ਜਾਂਦਾ ਔਰ ਜਦੋਂ ਅਸਭਿਅਕ ਸੀ ਬੰਦਾ ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ ਅਕਲ ਹੀ ਇੰਨੀ ਸੀ ਸਮਾਜ ਕੋਲ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ ਹਾਂਜੀ ਆ ਹੁਣ ਕੀ ਹੋਣ ਡਿਆ ਹੈ ਇੰਨੀ ਜ਼ਿਆਦਤੀ ਜਿੰਦਾ ਔਰਤਾਂ ਕੀ ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ ਇਹ ਵੇਚਣ ਬਚਾਉਣ ਵਾਲੀਆਂ ਚੀਜ਼ਾਂ ਨੇ ਉਹ ਆਪਣੀਆਂ ਜੰਮੀਆਂ ਧੀਆਂ ਆਪਣੀਆਂ ਨੂੰਹਾਂ ਇਹ ਵੇਚਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਕੋਈ ਪਸੰਦ ਨਹੀਂ ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਏ ਸੀ ਤੇ ਉਹ ਅੱਗੋਂ ਵੇਖਦੀ ਰਹੀ ਇੱਕ ਬੰਦੇ ਕੋਲ ਦੂਜੇ ਕੋਲ ਤੀਜੇ ਕੋਲ ਚੌਥੇ ਕੋਲ ਪੰਜਵੇਂ ਕੋਲ ਵੇਖਦੀ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜ਼ਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਕਿਤੇ ਕਿਤੇ ਕਿੱਥੇ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਾਲ ਹੈ ਜੀ, ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨਹੀਂ ਬੱਚੀ ਨਾਲ, ਸਾਡੀ ਧੀ ਹੈ ਹੈ, 25,000 ਰੁਪਇਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤੇ ਮਿਲਿਆ। ਤੇ ਆ ਬਾਹਰ ਦੀ ਦੁਨੀਆ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੀਆਂ ਨੇ, ਐਡੀ ਨੀ ਕੋਈ ਗੱਲ, ਕਿਤੇ ਕਿਸੇ ਤਰ੍ਹਾਂ ਦੀ, ਕਿਸੇ ਕਿਸੇ ਤਰ੍ਹਾਂ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣਦੇ ਆ ਸਾਰੀਆਂ, ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾਲਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ ਤੁਸੀਂ, ਤੇ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਉਹ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਦੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਆ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ। ਪ੍ਰਵਾਦ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

0: ਦੋਸਤਾਂ ਨੂੰ ਵੀ ਡਾਊਨਲੋਡ ਕਰਵਾਓ, ਤੁਹਾਡੀ ਮਿਹਰਬਾਨੀ ਹੋਵੇਗੀ। ਦੋਸਤੋ, ਅੱਜ ਤੱਕ ਅਸੀਂ ਆਪਣੀ ਪੂੰਜੀ ਯੂਜ਼ ਕਰਕੇ ਸੇਵਾਵਾਂ ਪੇਸ਼ ਕਰ ਰਹੇ ਹਾਂ। ਕਿਸੇ ਕਿਸਮ ਦਾ ਬਰਡਨ ਕਿਸੇ ਤੇ ਨਹੀਂ ਪਾਇਆ ਜਾ ਰਿਹਾ, ਪਰ ਸਾਡੀ ਐਪ ਤੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਨਾ, ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਐਪ ਹੈ ਜੀ www.pravazradio.com। ਪ੍ਰਵਾਸ ਰੇਡੀਓ ਇਜ਼ ਅ ਵਨ ਵਰਡ, ਸਾਰੇ ਅੱਖਰ ਛੋਟੇ ਨੇ। ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਸਾਡਾ ਲੋਗੋ ਦੇਖੋ, ਯੈਲੋ ਰੰਗ ਦਾ, ਸਪੀਕਰਾਂ ਦੀਆਂ ਫੋਟੋ ਨੇ, ਤੇ ਪ੍ਰਵਾਸ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਡਦਾ ਫਿਰਦਾ ਅੰਬਰੀ ਤਾਰੇ ਕਰਨ ਸਲਾਮ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਅੱਜ ਹੈ ਦੋਸਤੋ ਸੈਟਰਡੇ ਤੇ 4 ਮਾਰਚ ਹੈ, ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ ਸਾਡੇ ਇਲਾਕੇ ਦੇ ਵਿੱਚ 16, ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਹਾਲੇ ਦਸਤਕ ਦੇ ਰਹੀ ਹੈ ਗਰਮੀ, ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ। ਧੁੱਪ ਲੱਗ ਜਾਏ ਤਾਂ ਰੌਣਕਾਂ ਲੱਗ ਜਾਂਦੀਆਂ ਨੇ, ਤੇ ਪਰ ਹਵਾ ਚੱਲਦੀ ਹੈ ਠੰਡੀ, ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ, ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ। ਤੇ ਇਧਰ ਗਰਮੀਆਂ ਚ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਦੁਨੀਆਂ ਸਾਰੀ ਆਪਣੇ ਯੋਵਨ ਤੇ ਹੁੰਦੀ ਹੈ, ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ ਤੇ ਬੜੀ ਇੰਜੋਇਮੈਂਟ ਬੜੀਆਂ ਹੀ ਰੌਣਕਾਂ। ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ, ਸਾਈਕਲ ਲੈ ਕੇ ਸਾਰੀ ਦੁਨੀਆ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ, ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ 'ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੀ ਨਹੀਂ ਹੈ, 0049 1714869514 0049 1714 4514 ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ, ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਬਿਲਕੁਲ ਜੀ, ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ, ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ। ਤੁਸੀਂ ਰਚਨਾ ਨਹੀਂ ਸੁਣਾ ਸਕਦੇ, ਕੋਈ ਨੋ ਪ੍ਰੋਬਲਮ, ਆਪਣੇ ਇਲਾਕੇ ਦੀ, ਆਪਣੀ ਸੁਸਾਇਟੀ ਦੀ, ਜ਼ਮੀਨ ਦੀ, ਪਰਿਆਵਰਣ ਦੀ, ਪਸ਼ੂ ਪਕਸ਼ੀਆਂ ਦੀ, ਬੰਦਿਆਂ ਦੀ, ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ। ਤੇ ਮੈਂ ਨਾ ਆ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ ਸਾਡਾ ਬਹੁਤ ਪੁਰਾਣੀ ਮਿਊ ਲਾਈਨ ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ ਤੇ ਗੱਲ ਮੁੱਕੀ ਜੀ ਉਹ ਹੈ ਜੀ ਫਰੀਡਮ ਵਾਸਤੇ 106 ਫੀਸ ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ ਜ਼ਰੂਰ ਇੱਕ ਵਾਰੀ ਉੱਥੇ ਜਾਣਾ ਉਹਨਾਂ ਦੀ ਸਰਵਿਸ ਚੈੱਕ ਕਰੋ ਬਿਲਕੁਲ ਸਿੱਕੇਬੰਦ ਕੰਮ ਵਾਜਬ ਕੀਮਤਾਂ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਤੇ ਉਹ ਹੈਗਾ ਜੀ ਫਰੀਡਮ ਵਾਸਤੇ 106 ਫੀਸ ਤੇ 6th Rai 6th Film ਤੇ ਸੱਜਣੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ ਤੂੰ ਵੀ ਪਛਾਣ ਲੈਣੀ ਹੈ ਆ ਲਓ ਜੀ ਪ੍ਰਵਾਸ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ ਆਜ ਤੁਹਾਡੇ ਸੱਜਣਾ ਦੀ
1: ਆਵਾਜ਼ ਗਾਮਾ ਕਾਰਵਾ ਪੰਜਾਬੀ

ਦੋਸਤੋ ਅਗਰ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਵਿਸ਼ਾ ਕੋਈ ਵੀ ਹੋਵੇ, ਤੇ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਸੀਂ ਜ਼ਰੂਰ ਆਣ ਕੇ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਪੋਸੀਬਿਲਿਟੀ ਦੇਵਾਂਗੇ। ਪਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਨਿਊਟਰਲ ਹੋਣੀ ਚਾਹੀਦੀ ਹੈ, ਕਿਸੇ ਵੀ ਪਾਸੇ ਵੱਲ ਨੂੰ ਨਹੀਂ ਆਉਣੀ ਜਾਣੀ ਚਾਹੀਦੀ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਤਾਂ ਸੁਣਦੇ ਹੀ ਹੋ, ਤੇ ਇਸ ਤਰ੍ਹਾਂ ਗੱਲ ਹੈ ਬਈ ਸਾਡੀ ਐਪ ਆਪਣੇ ਯਾਰਾਂ ਮਿੱਤਰਾਂ

0: ਵਾਹ ਜੀ ਵਾਹ। ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਧੂੰ ਕਾਰਾਂ ਚ ਲੋਕਾਂ ਦਾ ਆਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆਲੋ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚੋਧ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਹੈ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਬਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ, ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡੇ ਹਨ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤਾਂ ਕੱਲ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਹੈ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ ਸੱਤਾਂ ਅੱਠਾਂ ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਇੰਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ ਸੈਕਸ਼ਨ, ਜਿਵੇਂ ਕਿਸੇ ਮੁਲਕ ਨੂੰ ਸਲੋ ਪੋਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤ ਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ। ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਇਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਇਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ ਹੈ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤਾਂ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ ਪਈ? ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ, ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਉਹ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤਹਿ ਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਨਾ ਬਣਾਓ, ਠੀਕ ਹੈ, ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ, ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡੇ ਨੇ, ਰਜੀਮ ਤੇਰੀ ਚੋਂ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਹੈ ਉਹਨਾਂ ਨੇ, ਆ ਕਈਆਂ ਨੂੰ ਤੁਸੀਂ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ, ਸਾਰੀ ਦੁਨੀਆਂ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ਼ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਔਰ ਕੁਝ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆਂ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ, ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਇੱਦਾਂ ਹੀ ਉਹ ਬਣੇ। ਵੈ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਇਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਇਰਾਨ ਟੈਰੋਰਿਜ਼ਮ ਫੈਲਾਉਂਦਾ ਹੈ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਕੱਲਾ ਇਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਓਏ ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈ ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ। ਤੀਜਾ ਇਲਜ਼ਾਮ ਇਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁੰਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਤੇ ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ, ਪਰ ਇਹ ਦੱਸੋ ਅਗਰ ਇਹ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹਦਾ ਨੁਕਸਾਨ ਕੀਤਾ? ਹਾਂ, ਸ਼ੀਆ ਲਾ ਜਿਹੜਾ ਸ਼ਰੀਆ ਲਾ, ਸ਼ੀਆ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ, ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜ੍ਹਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਆ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ। ਮੈਂ ਹੀ ਔਰਤਾਂ ਨੂੰ ਦਬਾ ਕੇ ਰੱਖਣਾ ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ ਠਾਣੇ ਖੜਕੇ, ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ। ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀਆਂ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆਂ ਚ ਸ਼ਾਂਤੀ ਆਈ ਹੈ ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆਂ ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਤਾਂ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ, ਆਪਣੇ ਘਰ ਵਿੱਚ ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਬੁੱਲ ਜ਼ਰੂਰ ਚੜਾਉਣੇ ਨੇ ਕਬਾਹ ਫਰਾ ਕੇ। ਸਿੱਧੀ ਦਾਦਾਗਿਰੀ ਆ, ਕਿਸੇ ਦੇ ਘਰ ਵਿੱਚ ਦਖਲ ਦੇਣਾ। ਆਹ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮੁਸਾਦੇ ਪਾਵਰ ਵਿੱਚ ਆਏ ਭਾਈ, ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜ੍ਹਿਆ ਲਿਖਿਆ ਹੈੱਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮੁਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ ਤੇ ਗੱਲ ਵੀ ਠੀਕ ਹੈ। ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਦਾ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਆ, ਆਪਣੇ ਹਿੱਸੇ ਦਾ ਜੋ ਵੀ ਆ ਉਹ ਤੇ ਠੀਕ ਆ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਚੋਂ ਤੇਲ ਨਿਕਲਣ ਦਿਆ, ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ। ਹੁਣ UK ਤੇ USA ਦੋਵੇਂ ਮੁਲਕ ਨਾਰਾਜ਼ ਹੋ ਗਏ ਹੋਣਾ ਹੀ ਸੀ, ਕਿਉਂਕਿ ਤੇਲ ਵਿੱਚ ਲੁੱਟ ਘਸੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ, ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮੁਸਾਦੇ ਸੀ ਨਾ, ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਓਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ ਔਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਦੋਸਤੋ, ਅਪੋਜੀਸ਼ਨ ਕਿਹੜੇ ਥਾਂ ਨੇ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ? ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਹੈ, ਹਰ ਹਰ ਜਗ੍ਹਾ ਤੇ ਹੁੰਦੀ ਹੈ ਅਪੋਜੀਸ਼ਨ ਤੇ। ਲਓ ਜੀ, ਫਿਰ ਇਹਨਾਂ ਦੇ ਦਿਮਾਗ ਚ ਸੀ ਕਿ ਇਹ ਜਿਹੜਾ ਮੁਸਾਦੇ ਹੈ ਇਹਨੂੰ ਹੀ ਭਜਾਓ। ਤੇ ਇਹ ਹੁਣ ਕੀ ਹੋਇਆ ਜੇ ਸਾੜ ਫੂਕ ਲਾਠੀ ਚਾਰਜ ਨਾਰੇ ਤੇ ਰਿਜ਼ਲਟ ਕੀ ਨਿਕਲਿਆ ਬਦਲਾਵ ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ ਲਓ ਜੀ ਇਹਨਾਂ ਨੇ ਭਜਾ ਦਿੱਤਾ ਜੇ ਮਸੂਦੇ ਸਾਹਿਬ ਨੂੰ ਜਿਹੜਾ ਪੜਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜ਼ੀਡੈਂਟ ਬਣਿਆ ਸੀ ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਚ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਭਜਾ ਦਿੱਤਾ ਜੇ ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਤੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ ਪਤਾ ਤੇ ਉਹਨਾਂ ਨੂੰ ਹੈ ਪਹਿਲਵੀ ਨੂੰ ਵੀ ਹੈ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ ਦੋਸਤੋ ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਇਹ ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ ਉਹ ਹੀ ਨਾ ਭੜਕ ਪੈਣ ਇਰਾਨੀਆਂ ਨੇ ਤੇ ਭੜਕਣਾ ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚੱਟ ਹਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆ ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ ਜਿਹਦਾ ਨਾਂ ਰੱਖਿਆ ਸਾਵਕ SAVAK ਤੇ ਦੋਸਤੋ ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ ਹਾਂਜੀ ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ 'ਚ ਹੀ ਜਾਂਦਾ ਜਾਂ ਅਮਰੀਕਾ ਦੇ 'ਚ ਜਾਂਦਾ ਤੇ ਇਰਾਨ ਜਿਹੜਾ ਸੀ ਨਾ ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ 'ਚ ਹਰ ਤਰ੍ਹਾਂ ਦੇ ਵੈਪਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਗੱਲ ਕੀ ਜੀ ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਝ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ ਲਓ ਜੀ ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ ਗੱਲ ਮੁੱਕੀ ਉਹਦੀ ਹੈ ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ ਪਰ ਕਦੋਂ ਕੁ ਤੱਕ ਹੈ ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ ਘੁਸਰ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈੱਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ ਹੀ USA ਦਾ ਪੁਲਿਸ ਹੈੱਡ ਸੀ ਹੋਰ ਕੀ ਸੀ ਪਹਿਲਵੀ ਇੱਕ ਸਾਡਾ ਹੈੱਡ ਸੀ ਮਸਾਦੇ ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤੇ ਲੁੱਟੇ ਜਾ ਰਹੇ ਹਾਂ। ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ ਹੈ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਕੁਸਰ ਕੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ। ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ, ਤੇ ਹੋਣ ਵਾਲੀ ਵੀ ਤੇ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਆ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਹਾਂ। ਅਜੇ ਕੱਲ ਕੇਕ ਨੂੰ ਫਾਂਸੀ ਦੇਣ ਡਏ ਸਨ, ਕਿੰਨੀਆਂ ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁਗਣੀ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ। ਪਰ ਮੈਂ ਫਿਰ ਵੀ, ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਉਹ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ ਭਾਈ। ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ, ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਹੈ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ। ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਹੈ ਕਿੰਨੇ ਕੱਟੜ ਹੁੰਦੇ ਨੇ। ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ ਨੇਤਾ, ਧਰਮ ਜਿਹੜੇ ਨੇ, ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ। ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ ਕਿਸੇ ਨਾ ਕਿਸੇ ਦੇ, ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ, ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ। ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ। USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਕਿਸੇ ਦੇਸ਼ ਦੀ ਇਕੋਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਯੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ। ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ। ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆਂ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ ਕਦੀ ਇਹ ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਦੇ ਹੋ। ਖਮੈਣੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰੇਆਮ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ, ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹੋ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਜੀ, ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ। ਪੈਟਰੋ ਡਾਲਰ ਐਗਰੀਮੈਂਟ, ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਮੁੰਡ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਅੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤੇ ਇਹਨੂੰ ਪੱਧਰਿਆਂ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ, ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ ਕਿੰਨੇ ਕਿਆ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ ਇਰਾਨ ਨੂੰ ਬਰਬਾਦ ਕਰਨ ਵਾਸਤੇ। USA ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ, ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਲਾਹੌਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ, ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਦੋ ਸਟੇਟਾਂ ਲੱਗੀਆਂ, ਪਤਾ ਨੀ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ, ਕਿੰਨਾ ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ, ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇ ਉਹਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਤੋਪਾਂ ਤੇ ਫਲਾਣ ਢੀਕ ਸੁੱਟੋ ਉਹਨਾਂ ਦੇ ਉੱਤੇ। ਇਹ ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਡਏ ਸੀ, ਤੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹੀ ਲੱਛਣ ਲੈਣੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ, ਤੇ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ, ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ, ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ। ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ, ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ, ਮਨਜ਼ੂਰ ਕਹਿੰਦੀ ਮਨਜ਼ੂਰ, ਉਹ ਬਾਂਦਰ ਕੋਲ ਗਈਆਂ। ਉਹ ਕਹਿੰਦਾ ਕਿ ਆਹ ਪਾ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਹੈ, ਉਹਨੇ ਉਹਦੇ ਚੋਂ ਨਾ ਇੱਕ ਬੁਰਕੀ ਭਰ ਕੇ ਤੇ ਖਾ ਗਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲੈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ। ਏਦਾਂ ਹੀ ਕਰਦਾ ਕਰਦਾ ਉਹ ਦੋਵੇਂ ਅੱਧੀਆਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੰਡਣ ਲੱਗ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚੱਲਣ ਡਈ ਸੀ, ਨਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ, ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ, ਅੱਜ ਵੀ ਇੱਕ ਦੂਜੇ ਦੇ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ। ਪਰ ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਦਾ। ਹਾਂਜੀ, ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਤੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ, ਇੱਕ ਫੈਮਿਲੀ ਦੂ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖਾਇਆ ਸੀ ਕਿਤੇ। ਉਹ ਫਿਰ ਗਾਂਹ ਥੋੜਾ ਜਿਹਾ ਝਗੜਾ ਝੁਗੜਾ ਤੇ ਚੱਲਦਾ ਹੀ ਹੈ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੋ ਪਾਰਟੀਆਂ ਚ ਵੰਡੀ ਗਈ, ਤੇ ਕੋਈ ਏਡੀ ਗੱਲ ਨਹੀਂ ਸੀ। ਚਲੋ, ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ, ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ ਮੁਲਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਾਂ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈਗੇ, ਫਿਰ ਅਸੀਂ ਰੱਬ ਬਣ ਗਏ, ਸਾਡੀ ਖੋਤੀ ਫਿਰ ਬੋਰਡ ਦੇ ਥੱਲੇ, ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ, ਹੋਰ ਕੀ ਹੈ। ਆਪਣੀ ਨਲਾਇਕੀ ਮੰਨਣ ਵਿੱਚ ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾਂ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆਹ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾਉਣ, ਹਾਂਜੀ, ਬਹੁਤ ਆ ਜਿਹੜਾ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ ਇਹਨਾਂ ਵੱਲ ਧਿਆਨ ਦੇਣ, ਤੇ ਸਾਡੇ ਬੱਚੇ ਇੱਦਾਂ ਰੋਲ ਨਹੀਂ ਨਾ, ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰਿਆ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ, ਪਰ ਕੋਈ ਖਾਸ ਨਹੀਂ ਸਾਡੀ, ਹੈਂਜੀ, ਸਿਰਫ ਸ਼ਹਿਰਾਂ ਚ ਮੈਟਰੋ ਸ਼ਹਿਰਾਂ ਦੀ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ ਹੈ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤੇ ਫਤੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਸਾਰੀ ਦੇ ਇਹਨਾਂ ਦੀ ਨਕਲਵੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ ਯਾਰ। ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ, ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। ਦੋ ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ ਹੋਣਾ। ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ, ਸਾਰੀ ਦੁਨੀਆ ਤੇਲ ਦੀ ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿਚ ਤੇਲ ਦੀ ਸੀ। ਬਾਅਦ ਵਿਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੌਤੇ ਮਾਰਿਆ, ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫੇਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਤੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ, ਉਦੋਂ ਭਾਰਤ ਦਾ ਹਰ 10ਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿਚ ਇਕ ਅੰਗਰੇਜ਼ ਦੱਸੋ ਨਾਂ ਲਓ, ਇਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ, ਹਾਂਜੀ ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ, ਇੱਕ ਵਾਰੀ ਨਾ ਇੱਕ ਰੇਚ ਡਿਆ ਸੀ ਪਾਣੀ ਪੀਣ ਇੱਕ ਸਮੁੰਦਰ ਜਾਂ ਦਰਿਆ ਦੇ ਕੰਢੇ ਤੇ, ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ, ਤੂੰ ਮੈਨੂੰ ਜਾਣਦਾ ਨੀ, ਮੈਂ ਕੌਣ ਆ? ਕਹਿੰਦਾ ਮੈਂ ਜਾਣਦਾ ਵਾਂ, ਤੁਸੀਂ ਰਿਸ਼ ਭਾਈ ਸਾਹਿਬ ਹੋਰ ਕੌਣ? ਤੇ ਕਹਿੰਦਾ ਫੇਰ ਵੀ ਤੂੰ, ਮੈਂ ਤੈਨੂੰ ਦੇਖਦਾ ਨੀ, ਮੈਂ ਪਾਣੀ ਪੀਣ ਡਿਆ ਵਾਂ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਾਣੀ ਜੂਠਾ ਕਰਨ ਡਿਆ। ਕਹਿੰਦਾ ਸਰ ਪਾਣੀ ਤੇ ਤੁਹਾਡੇ ਵਾਲੇ ਪਾਸਿਓ ਮੇਰੇ ਵੱਲ ਨੂੰ ਆਉਣ ਡਿਆ, ਮੈਂ ਥੋੜਾ ਜੂਠਾ ਕਰਨ ਡਿਆ ਪਾਣੀ। ਕਹਿੰਦਾ ਅੱਛਾ ਕਮੀਆਂ ਦੇ, ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ? ਉਹਨੂੰ ਕਹਿੰਦਾ ਲੇਲੇ ਨੂੰ ਰਿਚ, ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਹੈ, ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ? ਕਹਿੰਦਾ ਸ਼ਕਲ ਤੇ ਤੇਰੇ ਵਰਗੀ ਸੀ, ਜੇ ਤੂੰ ਨਹੀਂ ਤਾਂ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ, ਇਹ ਇਲਜ਼ਾਮ ਲਾ ਕੇ ਤੇ ਉਹ ਉਹਨੂੰ ਖਾ ਗਿਆ। ਇਹ ਹਿਸਾਬ ਜੇ ਅਮਰੀਕਾ ਦਾ ਵੀ। ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਉਹਨੂੰ ਹੋਰ ਸੀ ਚਾਚੇ ਟਰੰਪ ਨੂੰ, ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ, ਯਾਰ ਜੇ ਮੈਂ ਅੱਜ TV ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਤੱਕ ਕੰਨ ਵੱਲ ਖੜ ਕੇ ਨਾ ਉਸੇ ਹੀ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ। ਵੇਖੀ ਜਾਂਦੀ ਬਾਅਦ ਵਿਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਸਿੱਧਾ ਕਰਨਾ ਪੈਂਦਾ, ਅਸਲੀ ਪੋਜੀਸ਼ਨ ਚ ਵੀ ਤਾਂ ਲਿਆਉਣਾ ਹੁੰਦਾ ਨਾ ਬਾਅਦ ਚ, ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ। ਲਓ ਜੀ ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਦੇ ਗਾਲਾਂ ਕੱਢ ਸਕਣਗੇ ਕੱਢਣਗੇ। ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਇਹਦਾ, ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ ਜਦੋਂ ਤੁਹਾਡਾ ਦਿਲ ਕਰਦਾ ਆ ਜਾਓ। ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਟਰੰਪ 2015 ਵਿਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ, ਪ੍ਰਤੀਬੰਧ। ਇੱਥੋਂ ਤੱਕ ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਈਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ। ਸੱਜਣੋ, ਸਵਿਫਟ ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ ਹੈ, ਇਹ USA ਦਾ ਬਣਾਇਆ ਹੈ। ਸਵਿਫਟ ਕੋਡ ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ। USA ਨੇ ਈਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ। ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ। ਈਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ, ਰਿਆਲ ਦੀ ਕੀਮਤ ਡਿੱਗ ਪਈ, ਈਰਾਨ ਚ ਇਨਫਲੇਸ਼ਨ ਆ ਗਈ, ਮਹਿੰਗਾਈ ਹੋਰ ਵੱਧ ਗਈ, ਈਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ। ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨਹੀਂ ਹਜ਼ਾਰ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਵੀ ਲਓ ਤੁਸੀਂ ਆਹ ਚੀਜ਼ਾਂ ਖਰੀਦ ਲਓ, ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਈਰਾਨ ਦੀ। ਆ ਹੋਈ ਹੈ ਜੇ ਜੀ, ਐਡੀ ਨਹੀਂ ਕੋਈ ਗੱਲ। ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ, ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ, ਤੂੰ ਐਟਮ ਬੰਬ ਚਲੋ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਇਹੋ ਜਿਹਾ ਐਟਮ ਬੰਬ ਵਾਲਾ ਕੋਈ ਕੁਛ ਨਹੀਂ ਕਰ ਰਹੇ, ਆ ਇਜ਼ਰਾਈਲ ਦੇ ਐਟਮੀ ਪਾਵਰ ਹੈ। USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ? ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਦੀ ਨੂੰ। ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਐਟਮ ਬੰਬ, ਦੋਵਾਂ ਤੇ ਕੋਈ ਸਖਤੀ ਨਹੀਂ ਹੋਈ। ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜ਼ੂਰੀ ਕਰਦਾ, ਰਖੇਲ ਹੈ USA ਦੀ। ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ, ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ। ਇਰਾਕ ਤੇ ਵੀ ਇਹੋ ਹੀ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ। ਲੀਬੀਆ ਤੇ ਮੈਂ ਕਿੰਨਿਆਂ ਕੁ ਮੁਲਕਾਂ ਦੇ ਨਾਲ ਹਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਇੱਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ, ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਲੜਾਈ ਦੇ ਮੈਦਾਨ ਵਿੱਚ, USA ਤੇ ਇਸਰਾਇਲ ਨੇ ਇਰਾਨ ਦਾ ਲੱਕ ਤੋੜ ਛੱਡਿਆ, ਪਰ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਪਰ ਲੱਕ ਟੁੱਟਿਆ ਪਿਆ ਉਹਦਾ। ਆਉਣ ਵਾਲਾ ਸਮਾਂ ਇਰਾਨ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋਵੇਗਾ, ਲੜਾਈ ਭਾਵੇਂ ਸਵੇਰੇ ਖਤਮ ਹੋ ਜਾਵੇ। ਸਾਡੀਆਂ ਸ਼ੁਭ ਕਾਮਨਾਵਾਂ ਇਰਾਨ ਨਾਲ ਤੇ ਅਮਰੀਕਨ ਲੋਕਾਂ ਦਾ ਵੀ ਅਸੀਂ ਭਲਾ ਚਾਹੁੰਦੇ ਹਾਂ, ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ। ਹਰ ਘਰ ਵਿੱਚ ਇੱਕ ਅੱਧਾ ਮੁਸ਼ਟੰਡਾ ਤੇ ਹੁੰਦਾ ਹੀ ਹੈ ਜਿਨ੍ਹੇ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੈ, ਤੇ ਉਹ ਅਮਰੀਕਾ ਚ ਕੌਣ ਹੈ ਇਹ ਤੁਹਾਨੂੰ ਮੈਂ ਨਹੀਂ ਦੱਸਣਾ। ਤੇ ਗੱਲਬਾਤ ਏਦਾਂ ਦਾ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ,
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ ਤੇ।
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ, ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨੀ, ਕੋਈ ਗੱਲ ਨੀ।
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 95 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ ਜਿਹੜੀ ਆ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤਾਂ ਖੁਸ਼ੀ ਸਾਂਭੀ ਨੀ ਜਾਣ ਡਈ, ਤੁਸੀਂ ਕਿਹਾ ਕੀਤੀ ਹੈ
1: ਬਿਲਕੁਲ।
0: ਫੇਰ ਤੇ ਮਤਲਬ ਕੀ ਵੇਖੋ,
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ, ਮੇਰੀ ਜਿਹੜੀ ਮੈਂ ਆਵਾਜ਼ ਆ, ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ
0: ਜੀ, ਮੈਂ ਭਗਤ ਸਿੰਘ
1: ਜੀ ਜੀ ਜੀ, ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ,
1: ਲਿਖਤਾਂ ਬਲਕਿ। ਤੇ ਉਹ ਬਾਜਵਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ,
0: ਜਿਹੜੀ ਅੱਜ ਕੱਲ ਮੈਂ ਕੀਤੀ ਆ
1: ਜੀ ਜੀ, ਉਹ ਉਹੀ ਤੇ ਮੈਂ ਦੱਸਣੀ ਆ ਕਿ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਕਰਾਂਗਾ, ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਆ, ਸ਼ਰਧਾ ਵੀ ਆ, ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ ਸੀਗਾ,
0: 95 ਸਾਲ ਹੋ ਗਏ ਨੇ ਜੀ,
1: ਹੋਰ 5 ਸਾਲਾਂ ਤਾਂ ਹੀ 100 ਸਾਲ ਹੋ ਜਾਣਾ 2031 ਨੂੰ,
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ,
1: ਹਜ਼ਾਰਾਂ ਸਾਲ ਤੱਕ ਜੀ, ਇਹਦੇ ਅਜੇ ਸੌ ਨਹੀਂ ਹੋਇਆ, ਹਜ਼ਾਰਾਂ
0: ਸਾਲ। ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ, ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਭਾਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ, ਇਹ ਵੀ ਗੱਲ ਕਰਾਂ, ਇਹ ਵੀ ਗੱਲ ਕਰਾਂ,
0: ਮੈਨੂੰ ਇੱਕ ਮਿੰਟ ਗੱਲ ਕਰ ਲੈਣ ਦਿਓ, ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ, ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ,
0: ਵੀ ਜਿਹੜੀ ਅੱਜ ਕੱਲ ਮੈਂ ਕੀਤੀ ਆ
1: ਜੀ ਜੀ, ਉਹ ਉਹੀ ਤੇ ਮੈਂ ਦੱਸਣੀ ਆ ਕਿ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਹੀ ਕਰਾਂਗਾ, ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਆ, ਸ਼ਰਧਾ ਵੀ ਆ, ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ ਸੀਗਾ,
0: 95 ਸਾਲ ਹੋ ਗਏ ਨੇ ਜੀ,
1: ਹੋਰ 5 ਸਾਲਾਂ ਤਾਂ ਹੀ 100 ਸਾਲ ਹੋ ਜਾਣਾ 2031 ਨੂੰ,
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ,
1: ਹਜ਼ਾਰਾਂ ਸਾਲ ਤੱਕ ਜੀ, ਇਹਦੇ ਅਜੇ ਸੌ ਨਹੀਂ ਹੋਇਆ, ਹਜ਼ਾਰਾਂ ਸਾਲ।
0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ, ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਭਾਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ, ਇਹ ਵੀ ਗੱਲ ਕਰਾਂ, ਇਹ ਵੀ ਗੱਲ ਕਰਾਂ,
0: ਮੈਨੂੰ ਇੱਕ ਮਿੰਟ ਗੱਲ ਕਰ ਲੈਣ ਦਿਓ, ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ, ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਟ

0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ, ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਭਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ
0: ਮੈਨੂੰ ਇੱਕ ਮਿੰਟ ਗੱਲ ਕਰ ਲੈਣ ਦਿਓ ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ, ਨਹੀਂ ਇਹ ਸਾਡੇ ਦਿਲਾਂ ਚ ਵੱਸਦੇ ਨੇ। ਉਹ ਬੰਦਾ ਪੁੱਛਦੇ ਜੇ ਤੁਹਾਡੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ?
1: ਬਿਲਕੁਲ, ਉਹ ਤੇ ਇੱਕ ਟਕਾਉਂ ਜਿਹੜਾ ਉਹ ਤੇ ਇੱਕ ਇੱਕ ਲੂੰਬੜ ਚਲਾਕੀ ਵਾਜਲ ਸਾਹਿਬ ਲੂੰਬੜ ਚਾ ਲਿਆ ਲੋਕਾਂ ਨੂੰ ਲੁੱਟਣ ਦੀ ਲੋਕਾਂ ਦੇ
0: ਵਾਲੇ ਨੇ ਸੂਬਾ ਸਿੰਘ ਜੀ
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਹੈ। ਤੇ ਮਤਲਬ ਸਰ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ ਨਾ, ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ, ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਹੈ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨੀ ਗੀ, ਸਿਰਫ ਉਹਦੀ ਵਰਤੋਂ ਮਾੜੀ ਆ।
0: ਜੀ ਬਿਲਕੁਲ ਬਿਲਕੁਲ ਸਹੀ ਫਰਮਾ ਰਹੇ ਹੋ।
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ, ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ, ਇਹਨਾਂ ਨੇ ਮੂੰਹ ਗੱਲ ਸੁਣੀ ਮੈਨੂੰ ਆਨੰਦ, ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਆਨੰਦ ਆ ਗਿਆ, ਮੈਨੂੰ ਆਨੰਦ ਆ ਗਿਆ।
0: ਅੱਛਾ,
1: ਉਹ ਗੱਲ ਬਾਜ ਸਾਹਿਬ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨੀ ਕਰ ਸਕਿਆ ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਹਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ ਤੇ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ, ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚੀਆਂ ਅੱਗੇ ਮਾਈਕ ਕਰਦਾ ਆ, ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਭ ਬੱਚਨ ਆ? ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਆ ਭਗਤ ਸਿੰਘ, ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ? ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗੂ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ? ਸਾਡਾ ਹੀਰੋ ਭਗਤ ਸਿੰਘ ਆ। ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕੇ, ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ ਤੇ
0: ਭਗਤ ਸਿੰਘ ਸੀ।
1: ਜੀ ਜੀ ਜੀ, ਉਹਦਾ ਮਤਲਬ ਵੀ ਹੋਰ ਸੀ, ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ। ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ, ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜੀ, ਵੀ ਸ਼ਹੀਦ ਭਗਤ ਸਿੰਘ ਨੂੰ ਅਜੇ ਤੱਕ ਜਿਹੜਾ ਨਾ ਉਪਰਾ ਜਿਹਾ ਉਹਦੀ ਜੀਵਨੀ ਚ ਤਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ
0: ਉੱਥੇ ਜੰਮੇ
1: ਉਹਦਾ ਜਨਮ ਹੋਇਆ, ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ ਬਚਪਨ ਚ, ਉਹਨੇ ਮੁਕਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ, ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਦੇ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ, ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗ ਗਈ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ। ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਆ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਆ, ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜੀ ਉਹਦੀ ਸੋਚ ਸੀ, ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ, ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ, ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ, ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ, ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ, ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ, ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ, ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ। ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ, ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੇ ਹੰਝੂਆਣੀਆਂ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਇਹ ਉਹ ਸ਼ਰਧਾਂਜਲੀਆਂ ਆ, ਉਹਦੇ ਪਿੱਛੇ ਇੱਕ ਬੜੀ ਛਾਲ ਸੀ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ, ਸੋਚ ਬਾਰੇ, ਉਹਦੀ ਕੁਰਬਾਨੀ ਬਾਰੇ। ਹਾਂਜੀ, ਆਪਾਂ ਉਹਦੇ ਤੇ ਗੱਲ ਕਰਨੀ ਆ, ਔਰ ਜਿਹੜੀ ਗੱਲ ਕਰਨੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ। ਹਾਂਜੀ ਹਾਂਜੀ ਹਾਂਜੀ, ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਭਾਈ। ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਬਈ 1930 ਨੂੰ, ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ, ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ, ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ, ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ ਜੀ। ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ 6 ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਇੱਕ ਵੀ ਆ, ਮੈਂ ਵੀ ਇੱਕ ਆ, ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ

0: ਤੇ ਉਹ ਚਿੱਠੀ ਕੀ ਹੈ ਆਪਣੇ ਓਹਦਾ ਹੈਡ ਕੀ ਲਿਖਿਆ ਸੀ ਨੇ ਬਾਜਾ ਸਾਹਿਬ ਜੀ, ਅਸੀਂ ਇਨਕਾਰੀ ਆ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ, ਇਹ ਮੈਂ ਓਹਦਾ ਰੱਖਿਆ ਸੀਗਾ ਜੀ। ਤੇ ਓਹਨੇ ਲਿਖਿਆ ਬਾਜਾ ਸਾਹਿਬ ਜੀ, ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨੀ ਲੈਣਾ ਚਾਹੁੰਦੇ। ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ। ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ, ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ, ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ, ਕੁਰਸੀ ਮਿਲਦੀ ਆ, ਸਰਕਾਰ ਬਣਦੀ ਆ, ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ, ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਦਿੱਤੀ ਨੀ। ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਨਾ ਵੀ ਉਹ, ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਨੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ, ਹਾਂ ਉਹ ਕਹਿੰਦਾ ਜਿੱਦਾਂ ਦਾ ਤੁਸੀਂ ਬਣਾਇਆ। ਜੀ ਜੀ, ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸੱਤਾ ਨੀ ਦਿੱਤੀ। ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਵੀ ਉਹ ਉਸ ਤੇ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ, ਉਹ ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਹੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ। ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟਿਆ, ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁੱਕ ਨੀ ਬਣਦੀ। ਅਸੀਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ, ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵੈਸੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ। ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਹੈ। ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ, ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ, ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ, ਇਹਨੂੰ ਸਾਮਰਾਜਵਾਦ ਕਹਿੰਦੇ ਆ। ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ, ਉਹਦੇ ਤੇ ਆਪਣੀ ਮੱਦੀ ਥੋਪਣੀ, ਉਹਦੇ ਤੇ ਡੰਡਾ ਚਲਾਉਣਾ, ਉਹਦੇ ਤੇ ਹਮਲਾ ਕਰਨਾ, ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ, ਕਿਉਂਕਿ ਅੰਗਰੇਜ਼ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਉਹਨੇ ਆ ਕੇ ਨੱਪਿਆ ਹੋਇਆ ਸੀ। ਹਾਂਜੀ ਹਾਂਜੀ, ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਵੀ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਠੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਉੱਤੇ, ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ, ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ, ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਉਹ ਕਹਿੰਦਾ ਸੀ ਤੁਸੀਂ ਐਟਮ ਬੰਬ ਬਣਾ ਦਿੱਤਾ ਜੀ, ਉਹ ਕਹਿੰਦਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਕੁਚਲ ਦੇ ਰਹੇ, ਮਤਲਬ ਜਿਹੜੀ ਵੀ ਇਹਨਾਂ ਦੇ ਸੂਟ ਨੀ ਕਰਦੇ ਤਾਕਤ, ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ, ਇਹ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ, ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਹੀ ਵਰਤਦੀਆਂ, ਦੂਜੀਆਂ ਕੌਮਾਂ ਤੇ ਵਰਤਦੀਆਂ। ਅੱਗੇ ਸੁਣੋ ਬਾਜਵਾ ਸਾਹਿਬ, ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ।
1: ਬਿਲਕੁਲ,
0: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ। ਜੀ ਜੀ ਜੀ ਹਾਂਜੀ, ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ। ਫਿਰ ਉਹ ਕਹਿੰਦੇ ਆ ਇੱਥੇ ਹੀ ਬਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ
1: ਆ।
0: ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆ ਵਿਚ, ਇਹ ਦੇਖੋ ਅੱਜ ਤੋਂ 100-125 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਆ ਉਹ ਇਹ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ, ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਵਾ ਸਾਹਿਬ, ਆਉਣ ਵਾਲੇ 100 ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਸੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ।
1: ਬਹੁਤ ਵੱਡੇ ਚਿੰਤਕ, ਬਹੁਤ ਵੱਡੇ 22 ਸਾਲ ਦੀ ਉਮਰ ਵਿਚ ਸੋਚ। ਬਸ
0: ਅੱਗੇ ਸੁਣੋ ਬਾਜਵਾ ਸਾਹਿਬ, ਉਹ ਅੱਗੇ ਫਿਰ ਕਹਿੰਦੇ ਨਾ ਜੇ ਵੀ ਜੰਗ ਵਾਰ ਜੋ ਖੌਫਨਾਕ ਜੁਰਮ ਵੀ ਕਰਦੇ ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪ ਚਾਪ ਉਹਨਾਂ ਦੀਆਂ ਤਬਾਹ ਤੇ ਨਫ਼ਰਤ ਯੋਗ ਸ਼ਾਸਨ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹ ਦਾ ਖੂਨ ਵਹਾਉਣ ਤੋਂ ਵੀ ਭੋਰਾ ਗਰੇਜ ਨਹੀਂ ਕਰਦੇ। ਸਾਮਰਾਜੀ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋਂ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
1: ਹਰ ਸੰਭਵ ਜ਼ੁਲਮ,
0: ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕਿ ਨੇ ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਅਨੰਦ ਬਾਦਸ਼ਾਹ ਸਾਹਿਬ ਵੀ ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾ ਤੇ ਪੂਰੀ ਮਾਲਕੀ
1: ਹੋਵੇ।
0: ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ ਉਹਦਾ, ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਹੈ, ਉਹਦਾ
1: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੀ ਇੰਟਰਵਿਊ ਚ ਉਹਨੇ ਮੰਨਿਆ, ਉਹਦੇ
0: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜ੍ਹਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿਚ ਵਿਸਥਾਰ ਨਾਲ ਹੁੰਦਾ ਆ, ਉਹ ਅੰਗਰੇਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿਚ ਸਾਰੀ ਗੱਲ ਕਲੀਅਰ ਹੋ ਜਾਂਦੀ ਆ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ, ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ, ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਕੋਈ ਹਿੱਸਾ, ਸਾਨੂੰ ਵਿਸ਼ਵਾਸ ਕਿਉਂ ਨੀ ਕਹਿੰਦੇ ਵੀ ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਹਾਂ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਹਾਂ, ਉਹ ਲਿਖਦੇ ਨੇ, ਲਿਖ ਕੇ ਦਿੰਦੇ, ਰਿਟਨ ਲਿਖਦੇ ਚਿੱਠੀ, ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨਰ ਨੂੰ ਵੀ ਆਇਆ ਤੁਹਾਡਾ ਢੰਗ ਹੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਸਾਡੇ ਕੋਲ ਅਸੀਂ ਕੀ ਆਸ ਰੱਖਦੇ ਆ, ਸਾਨੂੰ ਆਸ ਹੀ ਨੀ, ਅਸੀਂ ਕਰਕੇ ਅਸੀਂ ਇਨਕਾਰੀਆਂ ਹੀ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ ਨਹੀਂ
1: ਹੋਣਾ,
0: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਉਹਨੇ ਦੱਬਿਆ ਹੈ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਹਾਂ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਹਾਂ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ। ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ 100 ਸਾਲ ਬਾਅਦ ਉਹਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ, ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ, ਜਾਂ ਸਮਾਜ ਪੂਰੀ ਤਰ੍ਹਾਂ ਬਦਲਿਆ, ਜਾਂ ਕੁਛ ਵੀ ਬਦਲਿਆ, ਕੁਛ ਨੀ ਬਦਲਿਆ। ਅੱਛਾ ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ਸਾਰੀ ਦੁਨੀਆ ਇੱਕ ਤਬਾਹਕੁਨ ਪਰਲੋ ਦੇ ਖਤਰੇ ਹੇਠ। ਅੱਜ ਵੇਖੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਅੱਜ ਲੱਗਦੀਆਂ ਕਿ ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆਂ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਖਿਲਾ ਇਹਨਾਂ ਸਾਮਰਾਜਵਾਦੀ ਨੇ ਬਿਠਾ ਦਿੱਤੀ ਹੈ
1: ਨਾ
0: ਜੀ ਜੀ ਜੀ। ਅੱਛਾ ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀਪੂਰਵਕ ਜਾਂ ਦੂਜੇ ਤਰੀਕਿਆਂ ਨਾਲ ਇਨਕਲਾਬੀ ਦਰਸ਼ਾਂ ਨੂੰ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਦੀ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਚਾਹੁੰਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ਼ ਦੇ ਇਨਸਾਫ਼ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜਿਉਂਦੇ
1: ਆ।
0: ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਆ, ਜੇ ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਤਾਂ ਇਹ ਸਿਰੇ ਦੀ ਲੋੜ ਚੋਂ ਹੁੰਦਾ ਹੈ, ਆਖਰੀ ਦਾਅਵੇ ਦੇ ਤੌਰ ਤੇ। ਹਾਂ, ਕਹਿੰਦੇ ਜੇ ਇਨਕਲਾਬੀ ਇਹ ਸਹਾਰਾ ਲੈਂਦੇ ਆ ਤੇ ਉਹ ਉਹਨਾਂ ਦੀ ਮਜਬੂਰੀ ਹੈ ਕੋਈ, ਮਤਲਬ ਇਹ ਵਾਸਤੇ। ਅੱਛਾ, ਲਾ ਐਂਡ ਆਰਡਰ ਯਾਨੀ ਅਮਨ ਕਾਨੂੰਨ ਮਨੁੱਖ ਵਾਸਤੇ ਆ, ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ।
1: ਬਿਲਕੁਲ।
0: ਅੱਛਾ, ਅੱਗੇ ਨਾ ਇੱਕ ਫਰਾਂਸ ਦਾ ਇਨਕਲਾਬੀ ਆ ਨਿਆ ਸ਼ਾਸਤਰੀ ਜਿਹੜਾ, ਉਹਦੇ ਨਾ ਹਵਾਲਾ ਦਿੰਦੇ ਨੇ ਵਾਜਾ
1: ਸਾਹਿਬ
0: ਵੀ, ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨੀ, ਸਗੋਂ ਆਜ਼ਾਦੀ ਨੂੰ ਮਹਿਫੂਜ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ, ਜਿਹੜੇ ਸਿਰਫ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਿਤ ਹੋਣ, ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਨ੍ਹਾਂ ਖਾਤਰ ਇਹ ਬਣਾਏ ਗਏ ਆ। ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦਾ। ਉਹ ਕਹਿੰਦੇ ਕਾਨੂੰਨ ਸਭ ਲਈ ਮਤਲਬ ਸਾਂਝਾ ਹੁੰਦਾ ਹੈ ਤੇ ਫਿਰ ਮਤਲਬ ਪਾਲਣਾ ਜਿਹੜੀ ਸਭ ਵਾਸਤੇ ਬਰਾਬਰ ਹੋਣੀ ਚਾਹੀਦੀ। ਅੱਛਾ, ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜਦ ਤੱਕ ਇਹ ਲੋਕਾਂ ਦੀ ਵਿਲ ਯਾਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦਾ ਹੈ। ਜਦ ਇਹ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਇੱਕ ਸੰਦ ਬਣ ਜਾਂਦਾ ਹੈ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦਾ ਹੈ। ਇਨਸਾਫ ਦੇਣ ਦੀ ਮੁੱਢਲੀ ਸ਼ਰਤ ਇਹ ਹੈ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ। ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦਿੰਦਾ ਹੈ ਤੇ ਇਹ ਹੱਥ ਠੋਕਾ ਬਣ ਜਾਂਦਾ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ, ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਤੇ ਖਾਸ ਹਿੱਤ ਦੀ ਦੰਭੀ ਚੋਰਾ ਜਬਰੀ ਤੇ ਜੋ ਜਬਰੀ ਦੇ ਸਵਾਏ ਹੋਰ ਕੁਝ ਨਹੀਂ। ਅੱਗੇ ਕਹਿੰਦੇ ਨੇ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਆ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ। ਇਸ ਕਰਕੇ ਸਾਡੇ ਤੇ ਇਹਨਾਂ ਦੇ ਕਿਸੇ ਕਿਸਮ ਦੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ। ਕਹਿੰਦੇ ਸਾਡਾ ਸਾਡੇ ਤੇ ਸਦਾਚਾਰ ਲਾਗੂ ਨਹੀਂ ਹੁੰਦਾ ਪਿਆ ਅਸੀਂ ਇਹਨੂੰ ਮੰਨੀਏ, ਕਿਉਂਕਿ ਇਹ ਕਾਨੂੰਨ ਬਣਾਏ ਨੇ ਜਿਹੜੇ ਇੱਕ ਲਟੇਰੀ ਲੋਕਾਂ ਨੂੰ ਲੁੱਟਣ ਖਾਤਰ, ਵਿਦੇਸ਼ੀ ਰਾਜ ਕਰਨ ਖਾਤਰ ਜੀ ਜੀ ਜੀ ਤੇ ਕਹਿੰਦੇ ਵੀ ਅਸੀਂ ਕਿਹੜੇ ਕਾਨੂੰਨ ਅੱਗੇ ਆਪਣਾ ਮਤਲਬ ਕੇਸ ਰੱਖੀਏ ਤੇ ਕਿਹੜੀ ਤੁਹਾਡੀ ਅਦਾਲਤ ਦੇ ਜਦੋਂ ਇਹਦੇ ਵਿੱਚ ਕੋਈ 1% ਵੀ ਜਿਹੜਾ ਸਾਨੂੰ ਦਿਸਦਾ ਨੀ, ਇੱਕ ਅਦਾਲਤੀ ਹੌਸਲਾ ਇਹਦੇ ਵਿੱਚ ਅਸੀਂ ਹਿੱਸਾ ਲੈਣ ਤੋਂ ਇਨਕਾਰ ਏਦਾਂ ਕਹਿੰਦੇ ਨੇ ਉਹ। ਅੱਛਾ, ਫਿਰ ਅੱਗੇ ਬਾਜਵਾ ਸਾਹਿਬ ਆਪਣੇ ਇੱਥੇ ਚਿੱਠੀ ਨੂੰ ਅਖੀਰ ਚ ਖਤਮ ਕਰਦੇ ਆ ਵੀ ਇਸੇ ਕਰਕੇ ਹਰ ਭਾਰਤੀ ਦੀ ਜਿੰਮੇਵਾਰੀ ਬਣਦੀ ਆ ਕੋ ਉਹਨਾਂ ਕਾਨੂੰਨਾਂ ਨੂੰ ਲਕਾਰੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜੇ ਆ ਇਨਸਾਫ਼ ਨਹੀਂ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ਚ ਜਿੱਥੇ ਸਿੱਧੀ ਟੱਕਰ ਹੈ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਅਦਾਲਤਾਂ ਇਨਸਾਫ਼ ਦੇ ਸਵਾਗ ਤੋਂ ਬਗੈਰ ਕੁਛ ਨਹੀਂ, ਇਹਨਾਂ ਕਰਕੇ ਕਾਰਨਾਂ ਕਰਕੇ ਅਸੀਂ ਇਨਕਾਰੀ ਆ ਇਹ ਮਜ਼ਾਕੀਆ ਢਕਾਉਂਸਲੇ ਦਾ ਹਿੱਸਾ ਬਣਨ ਤੋਂ, ਔਰ ਅਸੀਂ ਇਸ ਮੁਕਦਮੇ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵਾਂਗੇ। ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਲੋਕਾਂ ਦੀ ਲੁੱਟ ਕਰੋ ਉਹਨਾਂ ਦੇ ਰਾਜ ਕਰੋ।
1: ਬਿਲਕੁਲ ਬਿਲਕੁਲ
0: ਹਾਂ ਤੇ ਹਾਂ ਉਹ ਵੇਖੋ ਉਹਨੂੰ ਪਤਾ
1: ਚਿਹਰਾ ਸਾਮਰਾਜਵਾਦ
0: ਜਦੋਂ ਮਾਜਵਾ ਸਾਹਿਬ ਉਹ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਉਹ ਕੋਈ ਫਾਇਦਾ ਨੀ ਗਾ, ਕਿਉਂਕਿ ਇਹ ਕੀ ਤੁਹਾਨੂੰ ਦੇ ਸਕਦੇ ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ, ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ ਹਨਾ। ਔਰ ਉਹਨਾਂ ਨੇ ਬੜੀ ਯੁੱਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ
1: ਦਸਤਾਵੇਜ਼ ਆ। ਔਰ
0: ਜੀ ਜੀ ਜੀ ਜੀ
1: ਉਸ ਯੰਗ ਮੈਨ ਕੋਲ ਕਿੰਨੀ ਸੂਝ ਬੂਝ ਹੋਏਗੀ
0: ਜੀ ਜੀ। ਤੁਸੀਂ ਮੈਨੂੰ ਦੱਸੋ ਵੀ ਅੱਜ 95 ਸਾਲ ਹੋ ਗਏ ਕਦੀ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਟੇਜ ਤੋਂ ਕਿਸੇ ਆਪਣੇ ਭਾਸ਼ਣ ਚ ਕਿਸੇ ਅਖਬਾਰੀ ਸੁਰਖੀ ਚ ਕਿਹਾ ਹੋਵੇ ਵੀ ਸ਼ਹੀਦ ਭਗਤ ਸਿੰਘ ਭਾਈ ਜਿਹੜਾ ਦੰਭੀ ਕਾਨੂੰਨ ਹੈ, ਲੋਕਾਂ ਨੂੰ ਲੁੱਟ ਸੁੱਟ ਕਰਨ ਵਾਲਾ ਕਾਨੂੰਨ ਆ, ਉਹ ਉਹਨੂੰ ਮੰਨਣ ਤੋਂ ਨਿਗਾਰੀ ਸੀ, ਕਿਉਂਕਿ ਉਹੀ ਤੇ ਉਹ ਤੇ ਉਹਨੇ ਇਹ ਵੀ ਕਹਿ ਗਿਆ ਸੀਗਾ ਆਪਣੀ ਅਗਲੀ ਇੱਕ ਲਿਖਤ ਵਿੱਚ ਉਹਨੇ ਕਿਹਾ ਸੀ ਨਾ ਭਾਈ ਸਾਨੂੰ ਚਿਹਰੇ ਬਦਲਣ ਨਾਲ ਕੁਛ ਨੀ ਬਦਲਣਾ, ਸਿਸਟਮ ਬਦਲਣਾ ਪੈਣਾ, ਤੇ ਮਤਲਬ ਵੀ ਗੋਰੇ ਅੰਗਰੇਜ਼ ਚੱਲ ਜਾਣਗੇ ਤੇ ਕਾਲੇ ਆ ਜਾਣਗੇ। ਉਹ ਵੇਖੋ ਏਡੀ ਜੀ ਜੀ ਏਡੀ ਜਬਰਦਸਤ ਵੇਖੋ ਸਮਝ ਸੂਝ ਸੀ, ਹਾਲਾਂਕਿ ਉਸ ਵੇਲੇ ਜਿੰਨਾ ਹੁਣ ਬੇੜਾ ਕਰਕੇ ਵਾ ਉਸ ਵੇਲੇ ਕੋਲ ਥੋੜਾ ਫੇਰ ਵੀ ਫਰਕ ਸੀ, ਕਿਉਂਕਿ ਇਹ ਸਾਰੇ ਹਿੰਦੂ ਸਿੱਖ ਰਲ ਕੇ ਮੁਸਲਮਾਨ ਰਲ ਕੇ ਉਹਦੇ
1: ਵਿਰੋਧ ਪਲਾਨਿੰਗ ਕਰ ਸਕਦੇ ਸੀਗੇ ਕੀ ਹੋ ਸਕਦਾ।
0: ਬਿਲਕੁਲ ਜੀ ਬਿਲਕੁਲ, ਲੇਕਿਨ ਉਹ ਲੀਡਰਾਂ ਦੀ ਜਿਹੜੀ ਮੌਤ ਭਰੀ ਸੀ ਨਾ, ਅਖੌਤੀ ਲੀਡਰ, ਉਹਨਾਂ ਤੋਂ ਆਉਣ ਵਾਲੇ ਸਮੇਂ ਦੀ ਵੀ ਮਤਲਬ ਭਾਂਪ ਗਿਆ ਸੀ, ਔਰ ਉਹਨੂੰ ਪਤਾ ਸੀਗਾ ਵੀ ਸਾਮਰਾਜੀ ਸਰਕਾਰ ਆ ਇੱਕ ਨਾ ਇੱਕ ਦਿਨ ਇਹਨੇ ਮਤਲਬ ਇਹਨੂੰ ਛੱਡਣਾ ਪੈਣਾ, ਕਿਉਂਕਿ ਇਨਕਲਾਬੀ ਉਹ ਸਮਝਦੇ ਸੀ ਵੀ ਇਹ ਜਿਹੜਾ ਅਸੀਂ ਹਾਂ ਦੇਖ ਇੱਕ ਖੂਨ ਦੇ ਕਤਰੇ ਆਉਂਦਾ ਸੀ ਮੇਰੇ, ਇੱਕ ਇੱਕ ਕਤਰੇ ਵਿੱਚ ਸੌ ਸੌ ਸ਼ਹੀਦ ਇਨਕਲਾਬੀ ਦੇਸ਼ ਭਗਤ ਪੈਦਾ ਹੋਣਗੇ, ਇਸ ਕਰਕੇ ਉਹ ਆਪਣਾ ਖੂਨ ਡੋਲਣ ਲਈ ਆਪਣਾ ਸ਼ਹੀਦ ਹੋਣ ਲਈ ਚੜਾ ਜਿੰਨਾ ਮੈਨੇ ਕਿਸੇ ਤਰ੍ਹਾਂ ਵੀ ਮਤਲਬ ਜਿਹੜੀ ਆ ਨਾ ਕੋਈ ਝਿਜਕ ਨੀ ਸਗੋਂ ਜੁਰਤ ਵਰਤੀ ਸੀਗੀ। ਔਰ ਦੂਸਰਾ ਬਾਜਾ ਸਾਹਿਬ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਦੇ, ਇਹ ਹੋਇਆ ਕੀ ਵੀ ਉਹਨਾਂ ਦੇ ਪਿਤਾ ਜੀ ਨੇ ਨਾ ਇੱਕ ਦਰਖਾਸਤ ਦੇ ਦਿੱਤੀ ਟ੍ਰਿਬਿਊਨਲ ਅੱਗੇ, ਹਾਂ ਭਾਈ ਉਹ ਇਹਨਾਂ ਨੂੰ ਜਿਹੜਾ ਭਾਈ ਇਹਨਾਂ ਨੂੰ ਇਨਸਾਫ ਕੀਤਾ ਜਾਵੇ, ਇਹਨਾਂ ਦਾ ਕੇਸ ਠੀਕ ਤਰ੍ਹਾਂ ਸੁਣਿਆ ਜਾਵੇ, ਤੇ ਉਹਨਾਂ ਨੇ ਨਾ ਇੱਕ ਖਤ ਆਪਣੇ ਪਿਤਾ ਜੀ ਨੂੰ ਲਿਖਿਆ। ਔਰ ਬਾਜਾ ਸਾਹਿਬ ਇਹ ਖਤ ਪੜ੍ਹਦਿਆਂ ਮੈਂ ਮਤਲਬ ਮੈਂ ਕਹਿੰਦਾ ਵੀ ਕਮਾਲ ਹੈ ਵੀ ਕੋਈ ਬੰਦਾ ਇੰਨੀ ਯੁਰਤ ਰੱਖ ਸਕਦਾ, ਇੰਨਾ ਵੀ ਜਿੰਦਾ ਦਿਲ ਹੋ ਸਕਦਾ, ਏਡਾ ਵੱਡਾ ਵੀ ਹੋ ਸਕਦਾ, ਕਮਾਲ ਦੀ ਗੱਲ ਹੈ। ਉਹ ਮੈਂ ਚਿੱਠੀ ਜੇ ਹੁਕਮ ਹੋਵੇ ਤੇ ਮੈਂ ਸਾਂਝੀ ਕਰਾਂ ਤੁਹਾਡੇ ਨਾਲ ਮੁੱਲੇ ਜੀ। ਹਾਂਜੀ ਹਾਂਜੀ, ਉਹਨਾਂ ਸਾਹਿਬ ਆਪਣੇ ਪਿਤਾ ਜੀ ਨੂੰ ਫਿਰ ਉਹਨਾਂ ਨੇ ਇੱਕ ਖਤ ਲਿਖਿਆ, ਇਹ ਖਤ ਲਿਖਿਆ ਸੀਗਾ ਉਹਨਾਂ ਨੇ ਪਹਿਲੇ ਜਿਹੜਾ ਮੈਂ ਪਹਿਲਾ ਖਤ ਪੜਿਆ ਉਹਦੇ ਤੋਂ ਪੰਜ ਮਹੀਨੇ ਬਾਅਦ 4/10/1930 ਮਤਲਬ ਜਦੋਂ ਸ਼ਹੀਦ ਹੋਣ ਤੋਂ ਲਗਭਗ 5-6 ਮਹੀਨੇ ਪਹਿਲਾਂ ਹੀ ਲਾ ਲਓ, 23 ਮਾਰਚ ਨੂੰ ਹੋ ਗਏ ਸੀ ਤੇ 3-6 ਮਹੀਨੇ ਪਹਿਲਾਂ ਹਨਾ, ਤੇ ਉਹਦੇ ਵਿੱਚ ਉਹਨੇ ਬਾਜਵਾ ਸਾਹਿਬ ਲਿਖਿਆ ਵੀ ਪਿਆਰੇ ਪਿਤਾ ਜੀ, ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਤੁਸੀਂ ਮੇਰੀ ਸਫਾਈ ਵਿੱਚ ਦਰਖਾਸਤ ਪੇਸ਼ ਕਰ ਦਿੱਤੀ ਹੈ ਸਪੈਸ਼ਲ ਟ੍ਰਿਬਿਊਨਲ ਲੱਗੇ। ਇੰਨੀ ਦੁਖਦਾਈ ਸੀ ਇਹ ਖਬਰ ਕੇ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ ਇਹਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੌਜੂਦਾ ਹਾਲਾਤ ਚ ਆਰ ਐਸ ਪੜਾਅ ਤੇ ਤੁਸੀਂ ਕਿਵੇਂ ਦੇ ਸਕਦੇ ਹੋ ਇਹੋ ਜਿਹੀ ਦਰਖਾਸਤ। ਅੱਗੇ ਵੈਸਾ ਕਹਿੰਦੇ ਤੁਹਾਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾ ਤੁਹਾਡੇ ਮਾਪਿਆਂ ਵਾਲੇ ਜਜ਼ਬਿਆਂ ਦੀ, ਉਹ ਕਹਿੰਦੇ ਮੈਂ ਤੁਹਾਡੇ ਮਾਤਾ ਪਿਤਾ ਵਾਲੇ ਜਜ਼ਬੇ ਦੀ ਕਦਰ ਕਰਦਾ ਵੀ ਪੁੱਤਰ ਨਾਲ ਪਿਆਰ ਹੁੰਦਾ ਮਾਂ ਪਿਓ ਦਾ, ਪਰ ਇਹਦੇ ਬਾਵਜੂਦ ਮੈਂ ਸਮਝਾਂ ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਤੁਹਾਨੂੰ ਇਹੋ ਜਿਹੀ ਅਰਜ਼ੀ ਦੇਣ ਦਾ ਕੋਈ ਹੱਕ ਨਹੀਂ ਸੀ। ਇਹ ਤਾਂ ਤੁਹਾਨੂੰ ਵੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ, ਮੈਂ ਤੁਹਾਡੀ ਰਜਾਮੰਦੀ ਜਾਂ ਨਾ ਰਜਾਮੰਦੀ ਇਹ ਸੋਚੇ ਬਿਨਾਂ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੜ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ, ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧਤਾ ਕਰਦਾ ਰਿਹਾ, ਮੈਂ ਕਦੇ ਵੀ ਇੱਛਾ ਨਹੀਂ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ ਟ੍ਰਿਬਿਊਨਲ, ਆਪਣੇ ਪਿਤਾ ਨੂੰ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ, ਕਿਹਦੇ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਨੂੰ ਪਤਾ ਹੈ ਵੀ ਇਹਦਾ ਕੋਈ ਫਾਇਦਾ ਨੀ ਹੈ ਨਾ। ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ, ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ, ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ਼ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਤੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ ਵੀ ਜਦੋਂ ਹੈ ਝੂਠੋ ਝੂਠ ਆ ਸਭ ਕੁਛ ਉਹਨਾਂ ਨੂੰ ਪਤਾ ਸੀਗਾ। ਹਾਂਜੀ ਮੇਰਾ ਇਹ ਨਜ਼ਰੀਆ ਰਿਹਾ ਹੈ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ, ਅਸੀਂ ਖੁਦ ਗਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ ਅੱਗੇ ਉਹ ਕਹਿੰਦੇ ਨੇ ਵਾਇਸਰਾਏ ਨੇ ਲਾਹੌਰ ਸਾਜਿਸ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਜਵਾ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲੋਂ ਵੀ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਭੇਜਿਆ ਸੀਗਾ, ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ, ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋਰ ਸਾਥੀ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਹੀ ਸੰਗੀਨ ਹੈ। ਅਸੀਂ ਇੱਕ ਸਾਂਝੀ ਪਾਲਿਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇੱਥੇ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ, ਮੈਨੂੰ ਡਰ ਹੈ ਕਿਤੇ ਤੁਹਾਡੇ ਦੇ ਨੁਕਤਾ ਜੀ ਨਹੀਂ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼, ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ, ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ, ਭੈੜੀ ਤਰ੍ਹਾਂ ਦੀ ਕਮਜ਼ੋਰੀ ਹੈ। ਜੀ ਹਾਂਜੀ ਹਾਂਜੀ ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕ ਹੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਸਾਰੀ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿੱਚ ਮੈਂ ਤੁਹਾਨੂੰ ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਈ ਗਲਤ ਕੱਢੇ ਗਏ ਆ ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ। ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ। ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿਚ ਸਮੇ ਤੇ ਉਸ ਵੇਲੇ ਜਿਦਾਂ ਬਾਜਵਾ ਸਾਹਿਬ ਪ੍ਰੈਸ ਵੀ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ, ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨੀ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨ ਲਈ। ਲੇਕਿਨ ਵੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਵੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੱਲਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਚ ਛਾਪਿਆ ਵੀ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ, ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਉਹ ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜਾਏ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ, ਇਹ ਪ੍ਰੈਸ ਜੋ ਕੁਛ ਛਾਪਿਆ ਆ ਅਖਬਾਰਾਂ ਚ ਇਹ ਗਲਤ ਆ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿਚ ਬਾਜਵਾ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਜਵਾ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨੀ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੇ। ਹਾਂ ਹਾਂ ਹਾਂ, ਤੇ ਉਹਦੇ ਵਿਚ ਬਾਜਵਾ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ ਉਹਨਾਂ ਦੇ ਲਿਖਤੇ ਮੈਂ ਨਾਸਤਕ ਕਿਉਂ ਹਾਂ ਕਿ ਕੁਐਸਚਨ ਮਾਰਕ ਪਾਇਆ ਹੁੰਦਾ ਨੇ, ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਕਰਦਾ, ਕਹਿੰਦੇ ਵੀ ਇਹਦਾ ਹੰਕਾਰ ਆ, ਇਹਨੂੰ ਅਭਿਮਾਨ ਹੋ ਗਿਆ ਵਾ, ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ, ਇਹਦੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿਚ ਅਖਬਾਰਾਂ ਚ, ਤੇ ਇਹ ਕਰਕੇ ਇਹ ਹੰਕਾਰ ਆ ਗਿਆ
1: ਚਰਚਾ ਵੀ ਸੀ।
0: ਉਹ ਕਹਿੰਦਾ ਬੜੀ ਕਮਾਲ ਦੀ ਗੱਲ ਸੀ, ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿਚ ਤੇ ਹੰਕਾਰ ਵਾਲੀ ਕਿਹੜੀ ਗੱਲ ਹੋਈ ਜੀ, ਮੈਂ ਮੇਰੀ ਇੱਕ ਸੋਚ ਆ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ, ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ, ਇਹ ਮੇਰਾ ਅਭਿਮਾਨ ਵੀ ਨੀ ਹੈਗਾ, ਇਹ ਮੇਰੀ ਸੋਚ ਆ। ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾਰੀ ਆ ਸਮਾਜੀ ਆ, ਮੈਂ ਆਪਣੇ ਬਚਪਨ ਜਿਥੇ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ, ਕਾਲਜ ਵਿਚ ਮੈਂ ਪੜ੍ਹਦਾ ਰਿਹਾ, ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ, ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ, ਇੱਕ ਮਾਰਕਸ ਦਾ ਨਾਂ ਲੈਂਦੇ ਨੇ, ਕਹਿੰਦੇ ਮੈਂ ਉਹਨਾਂ ਦੀ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ, ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ, ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ। ਹਾਂਜੀ, ਹਉਮੈ ਜਾਂ ਹੰਕਾਰ ਮੇਰੇ ਸੁਭਾਅ ਦਾ ਆਉਂਦਾ, ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਆਉਂਦਾ ਵੀ ਆ ਤੇ ਮੈਂ ਇੱਕ ਇਨਸਾਨ ਵੀ ਆ। ਹਾਂਜੀ, ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਮੈਂ ਡਿਕਟੇਟਰ ਕਹਿ ਦਿੰਦੇ ਵੀ ਡਿਕਟੇਟਰ ਆ, ਬੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਜਿਹਨੂੰ ਉਮਰ ਕੈਦ ਹੋ ਗਈ ਸੀ ਫਾਂਸੀ ਤੋਂ ਬਚ ਗਿਆ ਸੀਗਾ, ਉਹ ਆਂਦਾ ਮੈਨੂੰ ਡਿਕਟੇਟਰ ਕਹਿੰਦੇ ਰਿਹਾ ਸੀ ਇਸੇ ਕਰਕੇ ਵੀ ਇਹ ਬੜਾ ਮਾਣ ਕਰਦਾ ਆ। ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਮੇਰੇ ਤੇ ਇਲਜ਼ਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਰ ਆਪਣੀ ਗੱਲ ਮਨਵਾ ਹੀ ਲੈਂਦਾ, ਮੈਂ ਇਹ ਗੱਲ ਕੱਲੋਂ ਮੁੱਕਰਦਾ ਵੀ ਨਹੀਂ, ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ, ਕਹਿੰਦੇ ਵੀ ਇਹ ਅਹੰਕਾਰ ਨਹੀਂ ਹੈਗਾ, ਮੇਰਾ ਅਹੰਕਾਰ ਨਹੀਂ ਸੀ ਜਿਹਦੇ ਕਰਕੇ ਮੈਂ ਉਹ ਇਸੇ ਕਰਕੇ ਮੈਨੂੰ ਕਹਿੰਦੇ ਸੀ ਹੰਕਾਰੀ ਆ, ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ ਮਤਲਬ ਜਿਹੜੀ ਹੁੰਦੀ। ਹਾਂਜੀ ਹਾਂਜੀ,
1: ਸੋਚ ਜੀ ਅਲੱਗ ਹੋਈ, ਹਾਂ ਸੋਚ ਤੇ ਦੂਜਿਆਂ ਨੇ ਇਹੋ ਕਹਿਣਾ ਜੀ,
0: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੀ ਉਹ ਬੰਦਾ ਹੈ ਇੱਥੇ ਬੜਾ ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਹੈ ਬੰਦਾ ਇਹ ਰੱਬ ਨੂੰ ਨੀ ਮੰਨਦਾ ਇਹਨੂੰ ਲੇਸ ਕਰਦਾ ਹੈ ਨਾ ਇਹ ਬੜੀ ਵੱਡੀ ਬੜੀ ਯੁਰਤ ਦੀ ਗੱਲ ਹੈ ਇਹ ਬੜੀ ਵੱਡੀ ਯੁਰਤ ਦੀ ਗੱਲ ਹੈ ਬਾਜਾ ਸਾਹਿਬ ਬਾਹਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਕਿਸੇ ਸਰਵ ਸ਼ਕਤੀਮਾਨ ਸੱਤਾ ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਣ ਤੋਂ ਮੂਲੋਂ ਇਨਕਾਰੀ ਹਾਂ ਇਸ ਤਰ੍ਹਾਂ ਕਿਉਂ ਕਹਿੰਦੇ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਹਾਂ ਤੇ ਮੈਂ ਇੱਥੇ ਗੱਲ ਜ਼ਰੂਰ ਸਾਫ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨੀ ਅਪਣਾਈ ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨੀ ਅਪਣਾਈ ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਆ ਹਾਂ ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਹੋਇਆ ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ ਤੇ ਉਹ ਪੱਕੇ ਆਰੀਆ ਸਮਾਜੀ ਸੀਗੇ ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਨਾਸਤਿਕ ਕਦਾ ਜਿੱਤ ਨਹੀਂ ਹੋ ਸਕਦਾ ਕਹਿੰਦਾ ਮੈਂ ਆਪਣੀ ਫੈਮਿਲੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀਏਵੀ ਸਕੂਲ ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਤਾਰ ਰਿਹਾ ਹਾਂ ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵੱਧ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਡੁੱਲੀ ਜਾਂ ਉਧਾਰ ਸੀਗੀ ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ਨ ਨੂੰ ਅਰਪਣ ਕੀਤੀ ਪਰ ਉਹ ਤਾਂ ਨਾਸਤਿਕ ਨਹੀਂ ਸੀਗੇ ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ ਹਾਂਜੀ ਹਾਂਜੀ ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤਾਂ ਉਹਨੇ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ ਹਾਂ ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ ਮੈਂ ਤੁਹਾਨੂੰ ਉਹਦਾ ਨਾਂ ਦੱਸਦਾ ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਰ ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ ਗੱਲ ਕਰ ਰਹੇ ਆ ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਉਹ ਕਹਿੰਦੇ ਵੀ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਰੱਬ ਚ ਵਿਸ਼ਵਾਸ ਰੱਖਦੇ ਆ ਉਹਨਾਂ ਦੀ ਆਪਣੀ ਇੱਕ ਵਿਚਾਰਧਾਰਾ
1: ਤੁਸੀਂ ਕਿਤਾਬ ਦਾ ਕੀ ਨਾਂ ਲਿਆ
0: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ
1: ਅੱਛਾ ਬੰਦੀ ਜੀਵਨ ਠੀਕ ਹੈ
0: ਹਾਂ ਇਸ ਵਿੱਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਆ
1: ਅੱਛਾ
0: ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ
1: ਅੱਛਾ
0: ਹਾਂ ਇਸਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੁਨਿਆਲ ਦੇ ਦਿਮਾਗ ਦੀ ਕਾਢ ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ ਤਾਂ ਦੂਜੇ ਕਾਰਕਾਂ ਨੂੰ ਚਾਹੇ ਮਤਭੇਦ ਹੀ ਰੱਖਦੇ ਹੋਣ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ ਉਸ ਪਰਚੇ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਐ ਕਹ ਲੋ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ ਜਦੋਂ ਮੈਂ ਚਿੰਤਨ ਕਰਨ ਲੱਗ ਪਿਆ ਭਾਵ ਕੇ ਅਧਿਐਨ ਕਰਨ ਲੱਗ ਪਿਆ ਚਿੰਤਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ ਅਧਿਐਨ ਕਰ ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ
1: ਠੀਕ ਹੈ
0: ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫੇਰ ਕਹਿੰਦੇ ਆ ਵੀ ਉਹਨਾਂ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜਿਆ, ਬਾਕੂਨਿਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ, ਇਹ ਸਾਰੇ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ, ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ। ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ। ਤੇ ਇਹ ਬਾਜਵਾ ਸਾਹਿਬ ਇਹ ਨਾ ਇੱਦਾਂ ਕਰਦੇ ਆ ਵੀ ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਐਸਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕ ਨਾਲ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲੂੰਗਾ, ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਜਵਾ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਤਾ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਝ ਸਵਾਲ ਪੁੱਛਦਾ ਆ, ਮਤਲਬ ਕਹਿੰਦਾ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ, ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ, ਪੂਰੀ ਤਰ੍ਹਾਂ ਕਹਿੰਦੇ ਉਹਨੇ ਬਣਾਈ
1: ਕਿਉਂ? ਧਰਤੀ ਬੇਸਿਕਲੀ
0: ਸਵਾਲ ਉਹਦਾ ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਰਿਹਾ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਜਵਾ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨਹੀਂ, ਬਾਹਰ ਰਿਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਜਿਹੜੇ ਸਾਡੇ ਬਾਜਵਾ ਸਾਹਿਬ। ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
1: ਬਾਬਾ ਫਰੀਦ ਦੇ? ਹਾਂਜੀ, ਕੁਛ
0: ਫਰੀਦ ਦਾ ਜੋ ਤੈ ਮਾਨ, ਬੜੇ ਬੜੇ ਮਤਲਬ ਸਾਫ ਸ਼ਬਦਾਂ ਚ ਪੰਜਾਬੀ 11ਵੀਂ ਸਦੀ ਦੇ
1: ਬੁੱਲੇ ਸ਼ਾਹ
0: 11ਵੀਂ, ਉਹਦੇ ਵਿੱਚ ਬਾਜਵਾ ਸਾਹਿਬ ਦੀ ਖੂਬਸੂਰਤੀ ਆ ਵੀ 11ਵੀਂ ਸਦੀ ਦੀ ਪੰਜਾਬੀ ਜੇ ਹੋ, ਬਾਰਵੀਂ ਸਦੀ ਦੀ, 1175 ਉਹਨਾਂ ਦਾ ਜਨਮ ਦੇਣਾ ਤੇ
1: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ, ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਾਅਦ ਕਿੱਦਾਂ ਗਏ ਮੁੱਲਾ ਮਲਾਣਿਆ ਕੋਲੋਂ?
0: ਉਹ ਨਹੀਂ ਬੱਚੇ, ਮੁੱਲਾ ਮਲਾਣਿਆ ਮੁੱਲਿਆ ਮਲਾਣਿਆ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲਾਂ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਆ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਮਰਨ ਕੌਣ ਦਿੰਦਾ ਸੀ? ਆਪ ਤੇ ਲਿਖਿਆ ਵਿਚਾਰੇ ਨੇ, ਬੁੱਲੇ ਆਸ਼ਿਕ ਹੋਏ ਰੱਬ ਦਾ ਮਲਾਮਤ ਹੋਈ ਲਾਖ, ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਬਾ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰ ਲਾਂਗਾ ਜੀ, ਬਾਬਾ ਫਰੀਦ ਜੀ ਦੀ ਮਤਲਬ ਬਾਰ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ, ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੱਸ਼ਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਿਆ ਨਾਲ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ, ਮਤਲਬ ਇੱਕ ਸ਼ਲੋਕ ਦੀ ਮਤਲਬ ਗੱਲ ਫਿਰ ਉੱਧਰ ਚੱਲ ਜਾਣੀ ਆ। ਬਾਬਾ ਫਰੀਦ ਜੀ ਕਿ ਸ਼ਲੋਕ ਹੈ, ਫਰੀਦਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ, ਇਹ ਚੀਜ਼ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੇ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਬਾ ਅਦਬ ਬਾ ਰਿਸਪੈਕਟ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ, ਫਰੀਦਾ ਇਹ ਤਨ ਰੱਤੋ ਰੱਤ ਹੈ, ਰੱਤ ਦਿਨ ਤਨ ਨਾ ਹੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਲੋਭ ਰਤਨ ਹੋਏ। ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ, ਖੂਨ ਨੀ ਹੈਗਾ, ਖੂਨ ਤੇ ਹੈਗਾ, ਪਿਆਰ ਕਰਨ ਵਾਲਾ ਵੀ ਹੈਗਾ, ਨਹੀਂ ਵਾਲਾ ਚ ਸਾਰਿਆਂ ਚ ਹੈਗਾ, ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ, ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ, ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਦੀ ਭਰੀ ਆ, ਤੇ ਕੀ ਕਾਰਨ? ਕਹਿੰਦਾ ਸਭ ਮਤਲਬ ਕਿਸੇ ਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ, ਉਹ ਬੜਾ ਗਿਆਨ ਦੀ ਗੱਲ। ਹਾਂਜੀ ਹਾਂਜੀ ਹਾਂਜੀ। ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ, ਜੇ ਉਹ ਕਿਸੇ ਵੀ ਨੇਮ ਜਾਂ ਨੇਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ, ਫੇਰ ਤਾਂ ਉਹ ਵੀ ਗਰਾਮ ਦਾ ਵਿਚਾਰਾ ਸਾਡੇ ਵਰਗਾ ਹੀ। ਜੋ ਨੇਮਾਂ ਦੀ ਵੱਜਿਆ ਵਾ ਫੇਰ ਤਾਂ ਸਾਡੇ ਵਾਂਗੂ ਗੁਲਾਮ ਹੀ ਹੈ। ਫੇਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ, ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾੜ ਕੇ, ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ, ਜਾਨੋਂ ਬਹੁਤ ਹੀ ਘੱਟ ਦਸਾਂਤ ਵਾਪਰੇ ਸੀ ਉਹਦੇ ਹੱਥੋਂ, ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ, ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ? ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਚ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ? ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ਕੇ ਕੁਸ਼ਚਨ ਮਾਰਕ ਪਾਇਆ ਨਾ, ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ, ਲਾਹਨਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ, ਜ਼ਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਵਾਸਤੇ। ਇੱਕ ਸੀਗਾ ਚੰਗੇਜ਼ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ, ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ, ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਕਰੀ ਜਾ ਰਿਹਾ?
1: ਦੁਨੀਆਂ ਦੇ ਵੱਡਾ ਜ਼ਾਲਮ ਆਦਮੀ ਹੈ, ਅਹੰਕਾਰੀ ਆਦਮੀ ਹੈ
0: ਜੀ। ਮੇਰੇ ਕਹਿਣ ਵੱਲੋਂ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ, ਲੱਖ ਮਾਰਤਾ ਹੋਊ, ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ, ਕੀ ਕਹਿੰਦੇ ਆ, ਕਿਹੜੀ ਨਫ਼ਰਤ
1: ਤੋਂ ਉੱਪਰ ਬੰਦੇ ਮਾਰੇ,
0: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ, ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ ਹੋਗੇ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ, ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ, ਦੋ ਵਾਰੀ ਲਿਖਿਆ ਉਹਨਾਂ ਨੇ
1: ਕਰੀ ਜਾ ਰਿਹਾ,
0: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ?
1: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀਆਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ ਚਾਹੀਦਾ,
1: ਵੈਸੇ ਵੀ ਐਜੂਕੇਸ਼ਨ ਤੇ ਡਿਗਰੀ ਚਾਹੀਦੀ
0: ਜੀ ਬਾਈ ਸਾਹਿਬ, ਇਹ ਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ, ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ, ਜਿੰਦਾ ਦਿਲੀ ਚਾਹੀਦੀ ਹੈ, ਇਹੋ ਜਿਹੀਆਂ ਗੱਲਾਂ ਜਿੰਦਾ ਦਿਲ ਬੰਦਾ, ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਵਾ
1: ਯਾ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ ਕਿਹੜਾ ਵੀ ਲੱਗ
0: ਜੀ ਜੀ ਜੀ ਜੀ। ਅੱਛਾ ਮੈਂ ਪੁੱਛਣਾ ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ? ਦੁਨੀਆਂ ਜਿਹੜੀ ਨਰਕ ਹੈ ਸੱਚੀ ਉੱਚੀ ਦਾ ਨਰਕ, ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ, ਸਰਵ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ? ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਤੁਸੀਂ ਕਹਿ ਦਿਓ ਕਿ ਵੀ ਗਾਹਾਂ ਦੇ ਜਨਮ ਚ ਮਾਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਅਰ ਮਾੜੇ ਕੰਮ ਕਰਨ ਨਾਲ ਸਜ਼ਾ ਦੇਣ ਖਾਤਰ ਉਹਨੇ ਐ ਕੀਤਾ। ਅੱਛਾ ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਹੋਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਤਬੰਦਾਂ ਦੇ ਕਾਰਾ ਕਿਥੋਂ ਤੱਕ ਸਹੀ ਹੁੰਦਾ? ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਮੋਰੇ ਬੰਦਿਆਂ ਨੂੰ ਇਸ ਕਰਕੇ ਸਿੱਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਬਹੁਤ ਖਾਤਰ ਤਵਜੋ ਉਹਦੀ। ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ ਮਜ਼ਾ ਲੈਣ ਖਾਤਰ? ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਬਾਦਲ ਸਾਹਿਬ ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਤੱਕ
1: ਪੰਜ ਮਿੰਟ ਤੁਸੀਂ ਕਰ ਲਓ ਗੱਲ
0: ਜੀ ਜੀ ਜੀ ਜੀ ਜੀ ਜੀ ਅੱਛਾ ਵਾਹਿਗੁਰੂ ਸਾਹਿਬ ਜੀ ਕਹਿੰਦੇ ਮੁਸਲਮਾਨੋ ਦੇ ਸਾਈਓ, ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ। ਮੈਂ ਤੁਹਾਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ, ਤੁਸੀਂ ਤਾਂ ਹਿੰਦੂਆਂ ਨੂੰ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾੜੇ ਕਰਮਾਂ ਵਾਲੀ ਦਲੀਲ ਵੀ ਨਹੀਂ ਵਰਤ ਸਕਦੇ। ਇਹ ਪਿਛਲੇ ਜਨਮ ਵਾਲੀ ਸਿਰਫ ਹਿੰਦੂ ਧਰਮ ਦੇ ਵਿਚ ਆ, ਮੁਸਲਮਾਨ ਇਸਾਈਆਂ ਚ ਹੈ ਨੀ। ਹਾਂ ਹਾਂ, ਉਹ ਕਹਿੰਦੇ ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਜੀ, ਉਹਨੇ ਕਰਮ ਕੀਤੇ ਆ ਨਾ। ਤੇ ਕਹਿੰਦਾ ਤੁਸੀਂ ਇਹਦੇ ਦਲੀਲ ਨਹੀਂ ਵਰਤ ਸਕਦੇ। ਤੁਹਾਨੂੰ ਮੈਂ ਪੁੱਛਦਾ ਥੋਤੋਂ ਦੱਸੋ ਬਾਈ, ਉਹਨੇ ਐ ਕਾਹ ਕੀਤਾ ਬਾਈ, ਸਭ ਅੱਛਾ ਹੈ, ਉਹਨੂੰ ਸੱਦੋ, ਅੱਜ ਹੀ ਸੱਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਧ ਕਰਦੇ। ਕਹਿਣ ਦੀ ਸਭ ਅੱਛਾ ਹੈ। ਅੱਛਾ, ਦੇਖ ਕੇ ਜੇਲ ਖਾਨਾ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ ਚ ਭੁੱਖ ਮਰੀ ਜੇ ਤੋਂ ਮਰ ਰਹੇ ਲੱਖਾਂ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ, ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਨੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ ਉਹ ਭੋਰਾ ਕਹੇ ਤਾਂ ਸਹੀ, ਸਭ ਅੱਛਾ ਹੈ ਇਉਂ, ਔਰ ਕਿਸ ਕਾਰਨ? ਇਹ ਮੇਰਾ ਸਵਾਲ ਹੈ, ਤੁਸੀਂ ਚੁੱਪੋ, ਠੀਕ ਹੈ ਮੈਂ ਅੱਗੇ ਤੋਰਦਾ ਆਪਣੀ ਗੱਲ।
1: ਕਿ ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ ਵੇਖੋ, ਅੱਜ ਤੋਂ 100 ਸਾਲ ਪਹਿਲਾਂ ਵੀ ਇੰਨਾ ਨੌਲੇਜ ਹੋਏਗਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਾਂਜੀ ਹਾਂਜੀ।
1: ਚਲੋ ਲੋਕਾਂ ਨੂੰ ਬਹੁਤ, ਉਹ ਵੀ ਪੜ੍ਹਿਆ ਲਿਖਿਆ ਬਾਹਰ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ ਭੁੱਖਾ
0: ਅੱਛਾ, ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ, ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ, ਠੀਕ? ਤੁਸੀਂ ਇਹ ਵੀ ਕਹਿੰਦੇ ਹੋ ਬਈ, ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ। ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ, ਚਲੋ ਦੇਖ ਲੈਂਦੇ ਆ। ਤੇ ਅੱਗੇ ਵਾਲਾ ਸਾਹਿਬ, ਬਹੁਤ ਮਸ਼ਹੂਰ ਨਿਆਂ ਸ਼ਾਸਤਰੀਆਂ ਦਾ ਖਿਆਲ ਹੈ ਬਈ, ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ, ਤੇ ਇਸ ਆਧਾਰ ਤੇ ਸਜ਼ਾ ਵੱਲ ਕਰਾਰ ਦਿੱਤਾ ਸਕਦਾ। ਇਹ ਮਕਸਦ ਹੈਗਾ ਬਦਲਾ, ਸੁਧਾਰ, ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਦੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ, ਤੁਸੀਂ ਕਹਿੰਦੇ ਹੋ ਵੀ ਉਹਨੂੰ ਗਾਂ, ਬਿੱਲੀ, ਦਰਖਤ, ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਹੈ ਜਿਹੜੀ ਗਾਂ, ਬਿੱਲੀ, ਕੁੱਤੇ ਜਿਹੜੇ ਜੂਨਾ ਪਈ ਕਹਿੰਦੇ ਹੋ।
1: ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ,
0: ਜੀ ਜੀ ਜੀ ਜੀ,
1: ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪੂਰਾ ਕਰਨ 84 ਲੱਖ ਦਾ
0: ਦੁਨੀਆਂ ਦੇ ਉੱਤੇ। ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ, ਨਹੀਂ। ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ, ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸ ਤੇ ਕਹਾਣੀਆਂ ਦਾ ਜ਼ਿਕਰ ਵੀ ਸੁਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ, ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ, ਪਾਪ ਹੈ ਗਰੀਬ, ਸਜ਼ਾ ਹੈ। ਇੱਥੇ ਨਾ ਵਾਹਿਗੁਰੂ ਸਾਹਿਬ, ਇਹ ਬੜਾ ਲੰਬਾ ਪਹਿਲਾ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿਦਾਂ ਉਹਨਾਂ ਦੇ ਜਨਮ ਦਿਨ ਆ ਜਾਂ
1: ਜਿਹੜੀ ਆ ਤੁਹਾਡੇ ਘਰ ਹੈਗੀ ਆ ਭਾਈ ਮੇਰੇ ਖਿਆਲ?
0: ਜੀ ਜੀ ਜੀ ਜੀ ਜੀ ਜੀ, ਉਹਨਾਂ ਬਿਲਕੁਲ ਜੀ, ਬਸ ਬਿਲਕੁਲ, ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ, ਮਤਲਬ ਦੂਸਰੀ ਲਿਖਤ ਕੋਈ ਨੀ।
1: ਜਿਸ ਤਰ੍ਹਾਂ ਤੁਸੀਂ ਸਤਸੰਗ ਨੀ ਕਰ ਰਹੇ ਹੁੰਦੇ ਤੇ ਮੈਂ ਧਿਆਨ ਹੋ ਕੇ ਸੁਣ ਲਿਆ।
0: ਜੀ ਜੀ ਜੀ ਜੀ, ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਾ ਵਾਹਿਗੁਰੂ ਸਾਹਿਬ, ਭਾਈ ਦੇਖੋ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੀ ਅੱਧੀ ਰੋਟੀ ਖਾ ਗਏ, ਅੱਧੀ ਨੀ ਖਾ ਗਏ, ਸਾਰੀ ਖਾ ਗਿਆ,
1: ਸਾਰੀ ਖਾ ਗਿਆ ਨੀ।
0: ਉਹ ਜਦੋਂ ਦੰਦੀ ਵੱਢਦਾ ਸੀ ਨਾ, ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ, ਉਹਨੂੰ ਵੱਢ ਦਿੰਦਾ ਸੀ, ਉਹ ਦੋਵੇਂ ਖਾ ਗਿਆ ਜੋ ਵੇਦੀਆਂ ਰਹਿ ਗਈਆਂ,
1: ਅੱਧੀਆਂ ਖਾ ਗਿਆ ਤੇ ਇਨਸਾਫ ਕਰ ਦਿੱਤਾ।
0: ਹਾਂਜੀ ਹਾਂਜੀ ਹਾਂਜੀ, ਇਹ ਅੱਜ ਵੀ ਉਹ ਇਨਸਾਫ ਆ। ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ, ਉਹ ਸਾਡੇ ਨਾ ਇੱਕ ਦਿਨ ਇਰਾਨੀ ਪੱਤਰਕਾਰ ਤੋਂ ਮੈਂ ਗੱਲ ਸੁਣ ਰਿਹਾ ਸੀਗਾ, ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਦੀ ਤੇ ਮੇਮਣੇ ਦੀ ਗੱਲ, ਉਹਨੇ ਮਿਸਾਲ
1: ਦਿੱਤੀ
0: ਪਾਣੀ ਪੀ ਰਿਹਾ ਸੀਗਾ, ਪਾਣੀ ਪੀ ਰਿਹਾ ਸੀ ਜਿਹੜੇ ਨਾ ਬੰਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਸੀ, ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਲਾਇਆ ਦੂਸਰੇ ਵਜੇ ਹਨਾ, ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ, ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ, ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ, ਕਹਿੰਦਾ ਜੀ ਮੈਂ ਤੇ ਜੰਮਿਆ ਨੀ।
1: ਮੈਂ ਤੈਨੂੰ ਘਰ ਬਖਲਾ ਰਿਹਾ, ਇਹਨੇ ਦਬਕਾ ਮਾਰਿਆ, ਇਹਨੇ ਤੂੰ ਪਾਣੀ ਗੰਦਾ ਕਰ ਲਿਆ, ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨਹੀਂ ਜਾਣ ਦੇ।
0: ਨਹੀਂ ਨਹੀਂ ਉਹ ਤੇ ਇੱਕ ਬਹਾਨਾ, ਉਹ ਤੇ ਮਤਲਬ ਜਾਣ ਕੀ ਇੱਕ ਬਹਾਨਾ ਨਾ, ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ, ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ, ਜਿਦਾ ਜਿਹੜਾ ਤਗੜਾ ਆ ਬਹਾਨਾ ਹੈ ਨਾ,
1: ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ।
0: ਹਾਂਜੀ ਹਾਂਜੀ, ਫੇਰ ਉਹ ਕਹਿੰਦਾ ਤੇਰੇ ਪਿਓ ਨੇ ਮੈਨੂੰ ਇੱਕ ਵਾਰੀ ਗਾਲ ਕੱਢੀ, ਪਤਾ ਨੀ ਮੈਂ ਤੇ ਪੈਦਾ ਵੀ ਨਹੀਂ ਹੋਇਆ ਜੀ, ਉਹਨੇ ਜਦੋਂ ਉਹਨੇ ਫੜ ਕੇ ਝਟਕਾ ਦਿੱਤਾ। ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ, ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ, ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ, ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰਜ਼ੀ। 40 ਸਾਲ ਹੋ ਗਏ ਬਾਅਦ, 45 ਸਾਲ ਇਰਾਨ ਦਾ ਬਾਈਕਾਟ ਕੀਤਾ, ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਵੀ ਆਰਥਿਕਤਾ ਜਿਹੜੀ ਆ,
1: ਆਰਥਿਕਤਾ ਬਿਲਕੁਲ ਤਬਾਹ, ਲੜਾਈ ਤੋਂ
0: ਤੁਸੀਂ ਦੱਸੋ ਕਿਸੇ ਦੀ ਨਾਕਾਬੰਦੀ ਕੀਤੀ ਆ ਤੁਸੀਂ, ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ,
1: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
0: ਜੀ ਜੀ ਜੀ ਜੀ,
1: ਆਰਥਿਕ ਤੌਰ ਦੇ ਉੱਤੇ ਭੁੱਖ ਮੰਗਦੇ ਕੰਦੇ ਪਏ ਨੇ ਖਲੋਤੇ,
0: ਬਿਲਕੁਲ ਕਰੋੜਾਂ, ਮੇਰੇ ਖਿਆਲ ਕਰੋੜਾਂ 7 ਕੁ ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ ਵਾ ਉਹਦਾ, ਉਹਦੀ ਬਹੁਤ ਡਾਊਨ ਹੈ
1: ਜੀ। ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ, ਤੇ ਗੌਰਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ, ਹੁਣ
0: ਅੰਦਾਜ਼ਾ
1: ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ।
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਇਹ ਪਰ ਉਹਨਾਂ ਦੀ ਬਹਾਦਰੀ ਦੀ ਦਾਦ ਦੇਣੀ ਪਊਗੀ, ਬਾਜਵਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ, ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ, ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ, ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ
1: ਮੇਰੇ ਲੜਾਈ ਲੱਥ ਜਾਵੇ।
0: ਲੋਕ ਤੇ ਹਾਂਜੀ ਹੁਣ ਹੋਏ ਆ, ਮੇਰੇ ਕਹਿਣ ਵਾਲੇ ਖੁਦ ਵੀ ਇਸ ਗੱਲ ਚ ਫਸ ਗਿਆ, ਕਸੂਤਾ ਫਸਿਆ ਮਹਿਸੂਸ ਕਰ ਰਿਹਾ, ਤੇ ਚਲੋ ਪਰਮਾਤਮਾ ਕਰੇ ਜਿਹੜੀ ਆ
1: ਲੜਾਈ
0: ਹਟੇ।
1: ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ।
0: ਹਾਂਜੀ ਹਾਂਜੀ ਹਾਂਜੀ ਲੱਗੇਗੀ, ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ, ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ, ਕਈ ਹਰ ਹਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲੋ ਟੈਕਸ ਕਹਿ ਲੋ,
1: ਆਪਣਾ ਗੁਜ਼ਾਰਾ ਕਰਨਾ ਹੀ
0: ਜੀ ਜੀ ਉਹਦੇ ਵਿੱਚੋਂ ਜੇ, ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ, ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਉਹਦੇ ਨਾਲ ਉਹਦੀ ਆਰਥਿਕਤਾ ਦੇ ਬੜਾ ਹਲਾਰਾ ਮਿਲ ਸਕਦਾ।
1: ਚਲੋ ਬਹੁਤ ਚੰਗੀ ਗੱਲ ਹੈ, ਬਹੁਤ
0: ਵਧੀਆ,
1: ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ, ਚੰਗੀ ਗੱਲ
0: ਨਹੀਂ ਹੋਣੀ, ਕਿਸੇ ਨਾਲ ਨਹੀਂ ਹੋਣੀ ਚਾਹੀਦੀ, ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਮੁਲਕਾਂ ਚ ਕਿਸੇ ਨਾਲ ਨਹੀਂ ਹੋਣੀ ਚਾਹੀਦੀ।
1: ਪਰ ਇੱਕ ਗੱਲ ਹੈ ਸੱਚ ਦਾ, ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆ ਨੇ ਮਤਲਬ ਕਿ ਲਾਂਤਾਂ ਭੇਜੀਆਂ ਦਿੱਤਾ
0: ਸਰ, ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ, ਨਾਲ ਉਹਨੇ ਆਪਣੇ ਕੀਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਲ ਹੈਗੇ, ਅਸੀਂ ਇੱਕ ਬਜ਼ੁਰਗ ਦੀ ਜਿਹੜੀ ਆ ਮਤਲਬ ਸਨਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
1: ਮਾੜੇ ਉੱਤੇ ਰੋਬ ਪਾਉਣ ਨੂੰ ਖਾ ਜਾਂਦੇ ਨੇ। ਰਸ਼ੀਆ ਨੇ ਕੱਲ ਟੈਂਕਰ ਭੇਜਿਆ ਜੇ ਉਹਨੂੰ
0: ਜੀ ਜੀ ਜੀ
1: ਕੋਲੰਬੀਆ ਨੇ ਕੀ ਕੋਲੰਬੀਆ ਨੇ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾਰੇ ਨੇ
0: ਕਿਊਬਾ ਜੀ ਕਿਊਬਾ
1: ਕਿਊਬਾ ਟੈਂਕਰ ਨੂੰ ਕਿਉਂ ਨਹੀਂ ਡੱਕਿਆ
0: ਔਰ ਓਹਨੇ ਵੇਖ ਕੇ ਬਾਜਾ ਸਾਹਿਬ ਓਹਨੇ ਵੇਖ ਕੇ ਭੇਜਿਆ ਜੀ ਹਾਂ ਓਹਨੇ ਕੋਈ ਕਿਸੇ ਨਾ ਇਹ ਨੀ ਕਿਹਾ ਮੈਨੂੰ ਨੰਗ ਲੈਣ ਦੋ ਜਾਂ ਤੀਜਾ ਤੀਜਾ ਓਹਨੇ ਕਿਹਾ ਵੀ ਆਓ
1: ਬੰਦ ਹੋ ਗਈ ਸੀ ਠੱਪ ਹੋ ਗਿਆ ਸੀ ਲੋਕ ਮੁਲਕ ਛੱਡ ਕੇ ਦੌੜਨ ਲੱਗ ਪਏ ਹਨ ਵੀ ਅਮਰੀਕਾ
0: ਪੂਰੇ ਪੂਰੇ ਮੁਲਕ ਦੇ 2 ਮਹੀਨੇ ਦੇ ਰਾਸ਼ਨ ਭੇਜ ਦਿੱਤਾ ਨੇ ਪੂਰੇ ਮੁਲਕ ਦਾ 2 ਮਹੀਨੇ
1: ਤੇ ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
0: ਉਹ ਫਿਰ ਏਦਾਂ ਹੀ ਚਲੋ ਬਾਜਵਾ ਸਾਹਿਬ ਧੰਨਵਾਦ ਫਿਰ ਆਪਾਂ ਫਿਰ
1: ਥੈਂਕ ਯੂ ਵੈਰੀ ਮਚ ਆਪਣਾ ਖਹਿਰਾ ਸਾਹਿਬ ਤੁਸੀਂ ਜਦੋਂ ਵੀ ਆਉਂਦੇ ਹੋ ਬੜੀਆਂ ਚਿੰਤਕ ਗੱਲਾਂ ਕਰਦੇ ਹੋ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ
0: ਧੰਨਵਾਦ ਜੀ ਥੈਂਕ ਯੂ
1: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ
0: ਥੈਂਕ ਯੂ ਸਰ
1: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ ਸਾਢੇ 6 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ ਸੋਰੀ ਗੀਤਾਂ ਦਾ ਨਹੀਂ ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਦੋਸਤੋ ਤੁਸੀਂ ਵਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਨਹੀਂ ਵੀ ਸ਼ਾਇਦ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ ਹਾਂਜੀ ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ ਗੁੱਡ ਵਿਸ਼ੇਸ ਤੁਹਾਡੇ ਨਾਲ

ਸੋ ਸੋਰੀ ਗੀਤਾਂ ਦਾ ਨਹੀਂ, ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ। ਤੇ ਦੋਸਤੋ, ਤੁਸੀਂ ਵਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ, ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਤੇ ਜਿਹੜੇ ਨਹੀਂ ਵੀ ਸ਼ਾਇਰ, ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ, ਕਿਸੇ ਤਰ੍ਹਾਂ ਦੀ ਵੀ। ਹਾਂਜੀ, ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ। ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade to. Kal asa apne dil di gal baat kiti si, te aaj tuhade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aap di meherbani hovegi. www.pravasradio is a one word in small letters, not capital letters. PARWAZ Radio RADIO.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀ ਹੈ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਫਨ ਆ ਐਪਸੀਲੋਨ ਫਰੀਡਮ ਸਲਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟਰਾਸ 106 ਮਿਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ ਵੀ ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਆ ਕਰਨਾ।

0: Who are you? Wonderful song. ਕਿਆ ਬਾਤਾਂ ਨੇ, ਕਿੱਡੀ ਸੋਹਣੀ ਆਵਾਜ਼, ਕਿੰਨੀ ਪਿਆਰੀ ਆਵਾਜ਼ ਮੈਡਮ ਨਸੀਬੋ ਲਾਲ ਜੀ, ਲਾਲ ਜੀ ਦੀ। ਗੱਲ ਇਸ ਤਰ੍ਹਾਂ ਕਿ ਜੋ ਮੈਂ ਫੀਲ ਕਰਦਾ ਉਹ ਇਹ ਕਿ ਲਤਾ ਜੀ ਹੁਣੀ, ਮਲਕਾ ਇਤਰੰਦਮ ਨੂਰ ਜਹਾਂ ਜੀ, ਆਸ਼ਾ ਊਸ਼ਾ ਤੇ ਜਿੰਨੇ ਵੀ ਮਤਲਬ ਕੀ ਹੈ ਟੌਪ ਦੀਆਂ ਸਿੰਗਰ ਹੋਈਆਂ ਨੇ, ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਸਿੰਗਰ ਹੈ, ਪਰ ਗਲਤ ਹੱਥਾਂ ਦੇ ਵਿੱਚ ਆ ਜਾਣ ਕਰਕੇ ਤੇ ਅਨਪੜ੍ਹ ਹੋਣ ਕਰਕੇ ਵਿਚਾਰੀ ਥੋੜੀ ਉਹ ਜਿਹੜੇ ਹੁੰਦੇ ਨੇ ਨਾ ਬੈਕਵਰਡ ਲੋਕ ਜਿਹੜੇ ਪੜ੍ਹੇ ਪੜਿਆ ਇਲਾਕਾ ਨਹੀਂ ਹੁੰਦਾ, ਪਰ ਇਹਦੇ ਆਰਟ ਵਿੱਚ ਇਹਦੀ ਆਵਾਜ਼ ਜਿਹੜੀ ਆ ਉਹ ਟੱਕਰ ਵੱਡਿਆਂ ਵੱਡਿਆਂ ਓਲੰਪਿਕ ਦੀਆਂ ਜਿਹੜੀਆਂ ਪਲੇਅਰ ਰਹੀਆਂ ਨੇ ਸਾਡੇ, ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਜਿਨ੍ਹਾਂ ਨੇ ਦਿਲ ਤੇ ਰਾਜ ਕੀਤਾ, ਬਿਲਕੁਲ ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਆਰਟਿਸਟ ਹੈ। ਸੋ ਸੱਜਣੋ, ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ, ਉਹਦੇ ਬਾਅਦ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਰੈਡੀ ਹੋ ਜਾਓ ਤੇ ਮੈਂ ਟਰਨ ਬਾਈ ਤੁਹਾਡੇ ਵੱਲ ਆਵਾਂਗਾ, ਸਾਰਿਆਂ ਵੱਲ ਹੀ, ਕਿਉਂਕਿ ਅੱਜ ਪ੍ਰੋਗਰਾਮ ਹੀ ਤੁਹਾਡਾ। ਅਰਜ ਇਸ ਤਰ੍ਹਾਂ ਸੱਜਣੋ ਕਿ ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ, ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ ਤੇ ਗਰੀਬ ਕਿਉਂ ਅਕਲ ਤੋਂ ਦੂਰ ਹੁੰਦਾ, ਅਕਲ ਕਿਉਂ ਥਾਂ ਥਾਂ ਝੁਕਦੀ ਹੈ, ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ, ਅਕਲ ਕਿਉਂ ਥਾਂ ਥਾਂ ਝੁਕਦੀ ਹੈ, ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ ਤੇ ਤਰੱਕੀ ਕਿਉਂ ਪੈਰ ਹੈਵਾਨਾਂ ਦੇ ਚੁੰਮਦੀ ਹੈ, ਸ਼ਰੀਫ ਕਿਉਂ ਇੱਜ਼ਤ ਤੋਂ ਦੂਰ ਹੁੰਦਾ, ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ, ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ, ਔਰ ਬੰਦਾ ਕਿਉਂ ਗੁਨਾਹ ਤੋਂ ਦੂਰ ਹੁੰਦਾ, ਔਰਤ ਦੀ ਕਿਉਂ ਸ਼ਰੀਕ ਹੁੰਦੀ, ਔਰਤ ਦੀ ਕਿਉਂ ਸ਼ਰੀਕ ਹੁੰਦੀ, ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ, ਸਹੁਰਾ ਵੀ ਤੇ ਉਸੇ ਘਰ ਚ ਹੀ ਹੁੰਦਾ, ਬਹੁਤ ਘੱਟ ਵੇਖਿਆ ਹੋਏਗਾ ਸਹੁਰਾ ਨੂੰ ਨਾ ਲੜਦਾ ਹੋਵੇ, ਨਹੀਂ, ਔਰਤ ਦੀ ਕਿਉਂ ਸ਼ਰੀਕ ਹੁੰਦੀ, ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ, ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ, ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ, ਉਹ ਕਿਉਂ ਰਹਿੰਦੀ ਹੈ ਔਰਤ ਮਜ਼ਲੂਮ ਬਣ ਕੇ, ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ, ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ ਤੇ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ, ਪੁਰੋਹਿਤ ਕਿਉਂ ਪ੍ਰਭੂ ਤੋਂ ਦੂਰ ਹੁੰਦਾ, ਆ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਤੇ ਪੁਰੋਹਿਤ ਕਿਉਂ ਪਰਮਾਤਮਾ ਤੋਂ ਦੂਰ ਹੁੰਦਾ, ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ, ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ, ਐਟਮ ਬੰਬ ਲਈ ਕਿਉਂ ਮਜਬੂਰ ਹੁੰਦਾ, ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ, ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ, ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ, ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ, ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਆਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਸਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀਆਂ,
0: ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਜੀ। ਕਿਤੇ ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਹਾਂਜੀ। ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ, ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀ। ਆ ਸਵੀਟ, ਵਾਹ ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜੀ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘੁਮਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਸੀ। ਸੀ ਨਹੀਂ ਹੈ, ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜਿਹੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਇਹਦੀ, ਤੇ ਛੂਹਦੀ ਆ। ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਤੇ ਜਿਹੜੀਆਂ ਸਾਡੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੋਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿੱਚ ਇੱਕ ਲਾਈਨ ਆਈ ਸੀ ਵੀ ਛੱਡ ਪਰਾਂ ਇਹੋ ਜਿਹੀ ਨੌਕਰੀ, ਹਾਂਜੀ
0: ਨੌਕਰੀ ਛੱਡ, ਇੱਕ
1: ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ,
0: ਵਾਹ,
1: ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ, ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ ਉਡੀਕਾਂ,
1: ਨਿੱਤ ਉਡੀਕਾਂ ਵੇ।
0: ਵਾਹ ਵਾਹ ਜੀ,
1: ਲਾਲਾ ਲਾਰੇ ਲਾਲਾ ਲਾਰੇ ਲੈਨੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਨੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਫਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ।
0: ਵਾਹ ਵਾਹ, ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ, ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ, ਜਿਹਨੇ ਕੈਮਰੇ ਸਾਹਮਣੇ ਆ ਕੇ ਕਿਤੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ, ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਹੈ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ, ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊਂ ਆਪਕੋ, ਬਾਤ ਇਹ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਿਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਓਂ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ, ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ, ਇੰਨੀ ਠੰਡ ਦੇ ਵਿੱਚੋਂ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜੇ ਦਾ ਕਾਰਨ ਕੋਈ ਵੀ ਹੋਏ, ਵੀ ਰਾਸ਼ਨ ਨਹੀਂ ਪਹੁੰਚ ਰਿਹਾ, ਕੋਈ ਵੀ ਹੋਵੇ, ਕਿਉਂ ਨੀ, ਉਹ ਕੀ ਖਾਣਗੇ ਉੱਥੇ ਵਿਚਾਰੇ। ਕਹਿੰਦਾ ਬਹੁਤ ਆਭਾਰੀ ਹੈ ਇਹ ਗਾਓਂ ਵਾਲੇ। ਗਾਓਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਓਂ ਉੱਥੇ ਕਿੱਥੇ ਆ ਗਏ, ਇਹੋ ਜੀ ਬਰਫ਼ ਦੇ ਭੇਡਾਂ ਵਾਲੇ ਜਿਹੜੇ ਹੈਗੇ ਨੇ, ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ, ਵੀ ਆ ਲੋ ਤੁਸੀਂ, ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ। ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ, ਤੇ ਉਹ ਵਿਚਾਰੇ ਨੇ ਅਜੇ ਆ ਗਏ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੇ ਉਹ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ, ਜੇ ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਦਾਂ ਹੋਇਆ ਉਹਨੇ ਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ ਕਿੰਨੇ, ਉਹਦੇ ਪੇਪਰ ਹੀ ਨੀ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣੇ ਬੱਚਿਆਂ ਨੂੰ ਯਾਦ ਕਰਕੇ। ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਰ, ਔਰਤ ਦੀ ਅੱਖਾਂ ਦੇ ਥੱਲੇ ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਥੋੜੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ ਤੇ।
0: ਹਾਂਜੀ,
1: ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰਾਂ, ਮਾਰਨਾ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ।
0: ਹਾਂਜੀ,
1: ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਕੁ ਲਾਈਨਾਂ ਲੱਗਾ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਧਨਵਾਨਾਂ ਨੂੰ ਦੇਸ਼ ਖਵਾਵੇ, ਤੇ ਭੁੱਖਿਓਂ ਬੁਰਕੀ
0: ਖੋਈ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ।
0: ਹਾਂਜੀ,
1: ਮਹਿਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲਖ ਮੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇ। ਰੋਜੀ ਰਿਜਕਲ ਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ, ਭੇਡਾਂ ਵਾਂਗੂ ਖਲਕਤ ਮੁੰਨੇ, ਤੇ ਢੱਗਿਆਂ ਵਾਂਗੂ ਜੋਈ ਜਾਵੇ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ, ਬਾਰ ਬਾਰ ਕਿਉਂ ਸ਼ੋਹੀ ਜਾਵੇ।
0: ਜਦੋਂ ਦੀ ਆਜ਼ਾਦੀ ਮਿਲੀ
1: ਹੋਈ ਜਾਵੇ ਜਿੱਦਣ ਦੇ ਸੰਭਾਲੀ
0: ਸੁਣਦੇ
1: ਹੋਈ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦੇਂਦੇ ਦੇਂਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਵਾ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇ ਪੁੱਤ ਗਰੀਬਾਂ ਦੇ ਝੋਈ ਜਾਵੇ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਪਾਸੇ ਖੇਲੀ ਖੋਹੀ ਜਾਵੇ ਆਪਣੇ ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇ ਮੌਤ ਤੋਂ ਦੂਰ ਲਕੋਈ ਜਾਵੇ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜਨ ਭੇਜ ਦਿੱਤੇ ਸੀ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਏ ਸਾਡਾ ਲੋਚੋ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇ ਪੜਨ ਵਿਦੇਸ਼ੀ ਘੱਲੇ ਆਪਣੇ ਪੜਨ ਵਿਦੇਸ਼ੀ ਘੱਲੇ ਮੌਤ ਤੋਂ ਦੂਰ ਲਕੋਈ ਜਾਵੇ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿਚ ਟੋਹੀ ਜਾਵੇ ਲੋਕਾਂ ਵਿਚ ਟੋਹੀ ਜਾਵੇ ਰਾਤ ਦਾ ਮੁਲਕ ਡਬੋਈ ਜਾਵੇ ਬਣਦਾ ਦੇਸ ਧਰੋਈ ਜਾਵੇ ਬਣਦਾ ਦੇਸ ਧਰੋਹੀ ਜਾਵੇ
0: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
1: ਉਹ ਬੰਦ ਕਰੋ ਬਕਵਾਸ
0: ਜਿਸ ਤਰ੍ਹਾਂ ਇੰਡੀਆ ਦੇ ਵਿਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
1: ਹਾਂਜੀ ਹਾਂਜੀ
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਉਹ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਉਂ ਹੀ ਇੱਦਾਂ ਹੀ ਉਦਾਂ ਹੀ ਮਜ਼ਾਕ ਹੈ
1: ਮਜ਼ਾਕ ਹੈ ਜੀ ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ ਉਹਦੇ ਵਿਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ ਤੇ ਨਾਲੇ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ
1: ਹਾਂਜੀ ਹਾਂਜੀ ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨੇ ਲਈ ਪਾਪ ਹੀ ਮਹਾਬਲੀ ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ ਹਾਂਜੀ
0: ਬਿਲਕੁਲ ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ ਫਰਜ਼ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ ਇਹ ਟ੍ਰੇਨਡ ਕਰਕੇ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ ਹੈ,
0: ਕੋਈ ਨਾ ਕੋਈ ਬਿਲਕੁਲ। ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਜ਼ਾਹਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ।
1: ਹਾਂਜੀ,
0: ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ ਚਾਰ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣ, ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਚੋਂ ਡਰਦੇ ਬੋਲਦੇ ਨਹੀਂ, ਲੇਕਿਨ ਲਾਈਕ ਉਹ ਵੀ ਨੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ।
1: ਹਾਂਜੀ ਹਾਂਜੀ ਹਾਂਜੀ।
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਰਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸਤਿਆਨਾਸ਼ ਕਰਨ ਲਏ ਹੋ।
1: ਹਾਂਜੀ ਹਾਂਜੀ।
0: ਸੋ ਖਾਲਸਾ ਜੀ, ਗੱਲ ਇਸ ਤਰ੍ਹਾਂ ਵਾ ਬਈ, ਤੁਸੀਂ ਆਪਣੀਆਂ ਕਿਤਾਬ ਵਗੈਰਾ ਕੋਈ ਛਪਾਈ ਹੈ ਕਿ ਨਹੀਂ?
1: ਕੋਈ ਨੀ, ਤੁਹਾਨੂੰ ਮਿਲ ਕੇ ਛਪਾਉਂਦੇ ਆ।
0: ਉਹ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ, ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ, ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ।
1: ਬਿਲਕੁਲ ਜੀ ਬਿਲਕੁਲ।
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਮਿਹਰਬਾਨੀ ਜੀ,
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
1: ਵਾਹ ਜੀ ਵਾਹ, ਸੁਣਾਓ।
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ,
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ,
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ,
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ, ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ, ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ, ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ।
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿਸੇ ਅਨਪੜ ਲੀਡਰ ਨੇ, ਉਹਨੇ ਬੰਦੇ ਨੇ ਪੀ ਐਚ ਡੀ ਕੀਤੀ ਸੀ।
0: ਹਾਂਜੀ, ਮੈਂ ਨਿਊਜ਼ ਸੁਣੀ ਆ, ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ, ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ। ਦੱਸੋ ਜਿਹੜਾ ਬੰਦ ਅਤੇ ਐਡਾ ਵੱਡਾ ਅਫਸਰ ਹੋ, ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ, ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ।
1: ਹਾਂਜੀ ਹਾਂਜੀ।
0: ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ, ਤੇ ਕੀ ਕਰੇ ਬੰਦਾ। ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ, ਕੱਲੇ ਨਾ ਜਾਓ, ਉਹਨੂੰ ਨਾਲ ਲੈ ਕੇ ਜਾਓ। ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ? ਜੇ ਮਜਬੂਰੀ ਆ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ, ਪਰ ਉਹਨੂੰ ਵੀ ਨਾਲ ਲੈ ਕੇ ਜਾਓ।
1: ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ।
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਧੰਨਵਾਦ ਤੁਹਾਡਾ। ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ, ਖਾਲਸਾ ਬਲਵੀਰ ਬਲਵੀਰ ਸਿੰਘ ਜੀ, ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ, ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ, ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹੋ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ। ਦੋਸਤੋ ਮੈਂ ਫਿਰ ਗੱਲਬਾਤ ਕਰਨ ਲੱਗ ਪੈਣਾ ਕੋਈ ਨਾ ਕੋਈ, ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ, ਤੇ ਤੁਸੀਂ ਪਲੀਜ਼ ਕਾਲ ਕਰੋ, ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ, ਠੀਕ ਹੈ ਨਾ? ਤੇ ਉਹ ਵੀ ਠੀਕ ਨਹੀਂ, ਅਸੀਂ ਆਪਣੇ ਟਾਈਮ ਦੇ ਵਿੱਚ ਵਿੱਚ ਬੰਦ ਕਰ ਦਿਆ ਕਰੀਏ। ਤੇ ਗੱਲ ਇੱਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ, ਤੇ ਗੱਲ ਇੱਦਾਂ ਮੈਂ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ ਜਿੱਥੇ ਡਿਸਿਪਲਿਨਡ ਹੈ, ਹਾਂਜੀ ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ, ਕੁਆਲੀਫਾਈਡ ਲੋਕ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ, ਹਾਂਜੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ। ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ ਸਾਈਕਲ ਤੇ, ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਲੇ ਨਾਲ ਸਾਈਕਲ ਖਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ। ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪੁਰਾਣੇ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾਂ ਅੱਗੇ 40-40 ਕਾਰਾਂ ਹੁੰਦੀਆਂ ਨੇ। ਉਹ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ, ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰ ਰਹੇ ਹਾਂ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਆ ਜਿਹੜੇ ਨਿਊਜ਼ੀਲੈਂਡ ਸਾਰੇ, ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤੇ ਹੁੰਦੇ ਹੀ ਨੇ, ਇਹਦਾ ਵੀ ਤੇ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ, ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਆਏ। ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਇਹ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮ ਕਰ ਬੁੱਢੜਿਆ, ਤੇਰੀਆਂ ਮੜੀ ਚ ਲੱਤਾਂ ਨੇ। ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ, ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਦਾ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਵੇਖਿਆ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ। ਇਹ ਤਾਂ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਾਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਣੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜੇ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਨੂੰ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ, ਅਗਰ ਏਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜੇ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ ਪਾਏ

ਰਿਹਾ। ਹਾਂਜੀ ਬਹੁਤੇ ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ। ਚਲੋ ਬਈ ਵੇਖੋ ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ। ਉਹ ਕਿਹੜੇ ਬੰਦੇ ਕੋਲੋਂ ਗਲਤੀ, ਜੇ ਬੰਦਾ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤਾਂ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ ਰਾਜੀਵ ਗਾਂਧੀ, ਰਾਜੀਵ ਗਾਂਧੀ ਨਹੀਂ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤਾਂ ਨਹੀਂ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹਿਬ ਨੂੰ ਪੱਪੂ ਕਹਿੰਦੇ ਨੇ, ਸੰਜੇ ਨੂੰ, ਰਾਹੁਲ ਨੂੰ। ਹਾਂਜੀ ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿੱਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਹੈ ਸਾਰੀ ਉਮਰ ਦੇ ਵਿੱਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਇਹ ਪੱਪੂ ਤੋਂ ਸਿਆਣਾ ਕਾਂਗਰਸ ਵਿੱਚ ਹੋਰ ਕੋਈ ਕੋਈ ਨਹੀਂ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ। ਬਾਕੀਆਂ ਦੀਆਂ ਤਾਂ ਗੱਲਾਂ ਛੱਡੋ, ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਵੇ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿੱਚ ਹੀ ਆ ਸੁੱਖਾ ਗੱਪੀ ਅੱਗੋਂ, ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਨੂੰ ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ। ਜਿਹੜਾ ਇਹ ਕਹਿਣ ਡਿਆ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਢੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਫਿਰ ਅੱਗੋਂ ਗੱਲ ਚੱਲਣ ਡਈ ਹੀ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ ਤੇ ਨਾ ਹੀ ਉਹ ਇਹ ਚੱਕਰ ਦੇ ਵਿੱਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨਹੀਂ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ 'ਚ ਚੂਹਾ ਨਹੀਂ ਹੁੰਦਾ, ਇਹ ਤੇ ਉਹਨਾਂ ਦੀ ਪੋਜੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ 'ਚ, ਸਾਰੇ ਝੂਠੇ ਬੇਈਮਾਨ ਨਹੀਂ, ਵਿੱਚ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਤਿਆਰ ਕਰਨ ਡਏ ਹੋਣਗੇ ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆਏ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ

0: ਪਹੁੰਚਾਂ ਨੇ ਹੱਥ ਪੈਂਦਾ ਜਿਨ੍ਹਾਂ ਦਾ। ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ ਉਹ। ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ, ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ। ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ, ਕੋਈ ਥੋੜਾ ਪੈਸਾ ਲੱਗਦਾ? ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ, ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਕੇ, ਚਾਚਾ ਟਰੰਪ ਕਿਉਂ ਘੜੀ ਘੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ? ਇਹਨੇ ਇਕੱਲੇ ਨੇ ਵਕਤ ਪਾਇਆ ਹੈ ਸਾਰੀ ਦੁਨੀਆ ਨੂੰ। ਸਾਰੀ ਦੁਨੀਆ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇੱਕ ਅੱਧਾ ਇੱਦਾਂ ਦਾ ਵੀ ਹੁੰਦਾ ਹੀ ਹੈ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਤੇ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜ਼ਿੰਦਗੀ ਉਂਝ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਝ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜ਼ਿੰਦਗੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹੋ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਘ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੇ ਚੋਂ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ 2-3 ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਤੂੰ ਉਹਦੇ ਤੈਨੂੰ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ? ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ 5-6 ਚੱਕਰ ਮਾਰੇ ਉਹ ਲੈਕਚਰ ਕਰਨ ਡਿਆ ਅਜੇ ਵੀ, ਉਹ ਵੇਖ ਲਓ। ਤੇ ਉਹ ਧਰਮਰਾਜ ਨੂੰ ਕਹਿੰਦਾ ਮੂਰਖਾ, ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ, ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ। ਹਾਂਜੀ, ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ, ਗਸਟਡ PhD ਇਹਨ ਪਾੜ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਬਣ ਸਕਦਾ ਉਹ MLA ਜਾਂ ਮਿਨਿਸਟਰ ਬਣ ਗਿਆ, ਉਹ IAS IPS ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ IAS IPS UBSC ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਵਾਰ ਲੱਗਦੇ ਨੇ ਇਹਨਾਂ ਦੇ ਤੇ। ਆ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ ਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ BA MA ਯੇ ਵੋ ਵਾ ਫਲਾਣਾ ਕੋਰਸ ਜੇ ਵੋ, ਹਾਂਜੀ। ਮਿਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕ ਦੇ, ਪ੍ਰਾਈਮ ਮਿਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ MA ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬੁਕੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ MA ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਿਨਿਸਟਰ ਬਣਨ ਵਾਸਤੇ, ਮਿਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ। ਲੱਠ ਮਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲੇ, ਉਹ ਵੀ ਬਣ ਸਕਦਾ ਆਣ ਕੇ। ਹਾ ਸਟਿਊਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ, ਹਾਂਜੀ। ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ, ਤੇ ਫੀਮ ਵੇਚਣ ਵਾਲੇ ਆਣ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ, ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਨ ਈਟਰ ਕਿਉਂ ਬਣਦੇ ਨੇ ਉਹ। ਆਬਾਦੀ ਵਧਦੀ ਗਈ ਵਧਦੀ ਗਈ ਵਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ, ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ, ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਆਉਂਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਲਏ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆਂ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ, ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰ ਦੇ, ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ। ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੇਨੂੰ ਗੋਲੀ ਮਾਰ ਦਿੱਤੀ ਜਾਏ ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹਨਾਂ ਦਾ ਫਤਵਾ ਜਨਤਾ ਕੋਲ ਹੈ ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ ਚੜ ਜਾਣ, ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ ਇਹ ਜਿਹੜਾ ਵੋਟ ਦਾ ਹੱਕ ਹੈ ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਗਾ ਅਜੇ ਇਹਨਾਂ ਨੂੰ ਹਨਾ। ਉਹ ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦੇ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸਾਢੇ 4 ਹਜ਼ਾਰ ਕਰੋੜ ਦਾ ਹੇਰਾਫੇਰੀ, 1200 ਹਜ਼ਾਰ ਕਰੋੜ ਦੀ ਹੇਰਾਫੇਰੀ, 50 ਹਜ਼ਾਰ ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟ ਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇਹ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ, ਗਾਰਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕੀਤਾ ਜਿਨ੍ਹਾਂ ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ, ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲਣੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਉਹ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ, ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ, ਬੇਈਮਾਨੋ। ਬੇਈਮਾਨ ਬੜਾ ਭੈੜਾ ਲਫ਼ਜ਼ ਹੈ ਤੇ ਜਿਹੜਾ ਆਪਣੀ ਧਰਤੀ ਮਾਂ ਨਾਲ ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਈਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆਹ ਜਿਹੜੇ ਲੀਡਰ ਨੇ ਨਾ ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀ ਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿਚ ਤੇ ਮੜੀਆਂ ਦੇ ਵਿਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਆ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆ ਜਿਹੜੇ ਅੱਜ ਫਿਰ ਵੀ ਆ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ ਇਹਨਾਂ ਦੇ ਵਿਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜੰਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਨਰੋ, ਇਧਰ ਉਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ। ਉਹ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਜ਼, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਜਿੱਥੇ ਮੜੀਆਂ ਚ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ ਉਹਨਾਂ ਦੇ ਪਾਣੀ ਵੀ ਸੁੱਕ ਗਿਆ, ਤੇ ਵੱਡੇ ਵੱਡੇ ਪੁਲ ਨੇ, ਪੁਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਘੋਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ ਜਿੱਥੇ ਲੋਕ ਸੌਣ ਡਏ ਨੇ ਆਣ ਕੇ, ਕੋਈ ਭਿਖਾਰੀ ਸੌਂਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵਾ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ, ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ। ਨਹੀਂ ਤਾਂ ਤੈਨੂੰ ਪਤਾ ਹੀ ਆ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮਿਲੇ ਜੇ। ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਲਈ ਆ। ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੇ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ। ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡਿਓ ਹੀ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡੈਂਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਤਲ ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ ਸਾਡੀ ਤਲਾਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਆ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ ਤੇ ਹਫ਼ਤੇ ਬਾਅਦ ਉੱਥੇ ਹੀ ਉਹਨਾਂ ਨੂੰ ਛੱਡ ਗਏ ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ, ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਰੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ ਤੇ ਮੁੜ ਕੇ ਟਾਂਕੇ ਟੂੰਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ। ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ। ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ। ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ, ਬ੍ਰੈਡ ਤੇ ਸਬਜ਼ੀਆਂ। 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ, ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ। ਅੱਜ ਫੇਰ ਇਹ ਕੌਮਾਂ ਆਪਣੇ ਅਰੂਜ ਤੇ ਨੇ ਪੂਰੇ ਤੇ, ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ, ਬੱਚਿਆਂ ਵੀ, ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16, 15-15, 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਆ, ਤੇ ਅੱਜ ਫਿਰ ਉਹ ਪੂਰੇ ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ ਤੇ ਉਹਨਾਂ ਦੀ ਇਕੋਨੋਮੀ ਕਿੰਨੀ ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ ਡਰਾਈਵਰਾਂ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਗਰ ਮਤਲਬ ਕਿ ਸਫ਼ਰ ਕਰਨ ਵਾਲੇ ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ। ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ। ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ ਹੈ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ। ਤੇ ਸਾਡੀ ਜਿਹੜੀ ਜਨਤਾ ਉਹ ਕਿੱਦਾਂ ਦੀ ਹੈ? ਇਹਨਾਂ ਨਾਲੋਂ ਘੱਟ ਹੈ? ਉਹ ਵੀ ਉਹੋ ਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿਚ ਅਨਪੜ੍ਹਤਾ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿਚ ਵੀ ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ ਚਲੇ, ਉਹ ਸਾਡੇ ਵੀ ਤੇ ਸਾਧਾਂ ਨੇ ਡੇਰਿਆਂ ਦੇ ਉੱਤੇ ਢੇਰ ਸੁੱਟਣ ਨੂੰ ਜਗ੍ਹਾ ਹੈ ਨੀ। ਆ ਜੰਤਰ ਮੰਤਰ ਤਾਂਤਰਿਕ ਫਲਾਂ ਢੀਂਗ ਜੇ ਵੋ ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੁੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ। ਤਾਂ ਹੀ ਇਹ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਇਹ ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਠਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ ਤਾਂ। ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਹੜੇ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ। ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ ਰੋਟੀ ਪਾਣੀ। ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਗ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤੇ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੂਜੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਓ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ ਹੈ। ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ। ਇਹਨੂੰ ਕੀ ਲੋੜ ਹੈ ਸਿਰਕ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰ, ਮੈਂ ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਆ। ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਨੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ, ਤੇ ਦੋਸਤੋ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਤੀ ਥਾਣੇ ਵਿੱਚ ਆ ਸੁਣੋ ਜਰਾ ਪੋਸਤੀ।
1: ਖੜਕੀ ਬਾਹੋਂ ਫੜਕੇ ਬਈ ਪੀੜੀ ਗਰੀ ਵਿੱਚ ਹੋ
2: ਗਿਆ,
1: ਗਰੀ ਵਿੱਚ ਹੋ ਗਿਆ,
3: ਨਹੀਂ ਮੈਂ ਮਰ ਜਾ ਦਸਾਂ ਸਾਲਾਂ ਬਾਅਦ ਪੋਸਤੀ ਪਿੰਡ ਵਿੱਚ।
4: ਗਲੀਆਂ ਢਾਕੇ ਨੂੰ ਚੌੜੀਆਂ ਹੋਈਆਂ ਪਈਆਂ
3: ਮੈਂ ਕਮਾਲ ਕਰਤੀ, ਦਸਾਂ ਸਾਲਾਂ ਬਾਅਦ ਵਾਪਸ ਆ ਗਿਆ
4: ਆਪਣੇ ਪਿੰਡ ਚ।
3: ਉੱਥੇ ਚੰਗਾ ਭਲਾ ਬੈਠਾ ਜੀ?
4: ਚੰਗਾ ਭਲਾ ਮਾਈ ਮੋਹਨ, ਉੱਥੇ ਕਿਹੜਾ ਬੰਦਾ ਚੰਗਾ ਭਲਾ ਹੈ ਜੀ?
3: ਕਿਉਂ ਕੀ ਗੱਲ?
4: ਜਿਹਨੂੰ ਪੁੱਛੋ ਮੈਂ ਕੰਮ ਤੋਂ, ਜਿਹਨੂੰ ਪੁੱਛੋ ਮੈਂ ਕੰਮ ਤੋਂ
3: ਆਇਆ,
4: ਜਿਹਨੂੰ ਪੁੱਛੋ ਮੈਂ ਕੰਮ ਤੇ ਚੱਲੇ।
3: ਸੱਚੀ ਗੱਲ
4: ਮਾਈ ਮੋਹਨ, ਆਪਣੇ ਪਿੰਡ ਚ ਦੇਖਿਆ ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
3: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ। ਬਈ ਸਰਪੰਚ ਜਿਹੜਾ ਤੂੰ ਉੱਥੇ ਵੀ ਪਿੰਡ ਆਪਣੇ ਗਿਆ ਵੈਨਕੂਵਰ, ਉਹਨੇ ਪਿੰਡ ਚ ਪੈਸੇ ਭੇਜੇ।
4: ਕਿਹੜਾ ਸਰਪੰਚ?
3: ਸਰਪੰਚ ਆਪਣਾ
4: ਬੁੱਗੀਪੁਰੇ
3: ਵਾਲਾ
4: ਮਾਈ ਮੋਹਣੋ। ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ।
3: ਜੇ ਬੁੱਗੀਪੁਰੇ ਤਾਂ ਹਾਲਤ ਬਦਲੀ ਪਈ ਹੈ, ਤੈਨੂੰ ਮਹੀਨਾ ਹੋ ਗਿਆ ਗਈ ਨੂੰ, ਗਲੀਆਂ ਪੱਕੀਆਂ, ਹਸਪਤਾਲ ਬਣੇ ਪਏ, ਟੋਇਲਟ ਬਣੇ ਪਈਆਂ।
4: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ, ਪਹਿਲਾਂ ਦੱਸਦੇ ਤਾਂ ਨੌ ਕਿਹਨੇ ਰੱਖਿਆ ਬੁੱਗੀਪੁਰੇ? ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੋੜੇ ਲੁੱਚੇ ਹੁੰਦੇ ਸੀ,
3: ਆਪਣੇ ਆਪਣੇ
4: ਪਰ ਚੰਗੇ ਬੋੜੇ ਸੀ। ਬੁੱਗੀਪੁਰਾ ਮਾਈ ਮੋਹਣ, ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨੌ ਦੱਸਦੇ ਆ, ਤੂੰ ਖੜੀ ਖੜੀ ਕਰਕੇ, ਪਰ ਮੈਂ ਨਹੀਂ ਦੱਸਣਾ, ਕੱਟ ਪਊ ਮੇਰੇ।
3: ਕੋਈ ਨਾ ਦੱਸ
4: ਮਾਈ ਮੋਹਣ, ਪਰਸੋਂ ਮੈਂ ਬੁੱਗੀਪੁਰੇ ਜਾਇਆ। ਹਾਂ, ਉਹ ਸਰਪੰਚ ਤੁਹਾਨੂੰ ਕੀ ਕਹਿੰਦੇ?
3: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ, ਹਸਪਤਾਲ ਵੀ ਬਣ ਗਿਆ, ਸਕੂਲ ਬਣ ਗਿਆ, ਟੋਇਲਟਾਂ ਬਣ ਗਈਆਂ, ਟੋਇਲਟ ਬਣ ਗਈਆਂ, ਹਾਂ ਟੋਇਲਟਾਂ ਪਿੰਡਾਂ ਵਾਲੇ।
4: ਮਾਈ ਮੋਹਣ, ਉਹਨੇ ਪੈਸੇ ਭੇਜੇ ਫਸਣ ਨੀ ਜਾਂ ਕੋਈ ਇੱਥੇ ਖਾ ਗਿਆ? ਉਹ ਸਿੱਕਾ ਕੁਬਨੀ ਮਾਈ ਮੋਹਣ, ਮਾੜਾ ਮੋਟਾ ਦਾ ਕੰਮ ਹੋਇਆ, ਸੜਕਾਂ ਵੀ ਉਹ ਨਹੀਂ, ਟੋਇਲਟਾਂ ਟੂਲਟਾਂ ਕੱਖ ਨੀ, ਦੂਰ ਤੋਬਾ ਹੀ ਦੀ। ਮਾਈ ਮੋਹਣ, ਤੈਨੂੰ ਗੱਲ ਦੱਸ
3: ਦੱਸਣਾ
4: ਇਹ ਦਿਨ ਦੱਸੀ ਨਾ
3: ਨਹੀਂ ਦੱਸੀ
4: ਮਾਈ ਮੋਹਣ, ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੋਹਣ, ਮੈਂ ਪਰਸੋਂ ਗਿਆ, ਉਵੇਂ ਸਾਰਾ
3: ਕੁਛ,
4: ਉਵੇਂ ਸੜਕਾਂ
3: ਮਰ ਗਈ।
4: ਮਾਈ ਮੋਹਣ, ਅੱਧਾ ਪਿੰਡ ਹੁਣ ਤੈਂ ਕੀ ਸੀ ਕਰਦਾ? ਨਿਆਣੇ ਮਾਈ ਮੋਹਣ, ਕੀਸੀ ਕਰ ਕਰਕੇ ਏਡੀ ਹੋਏ? ਮਾਈ ਮੋਹਣ, ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ।
3: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ।
4: ਪਿੰਡਾਂ ਦੇ ਨਾਂ ਤਾਂ ਦੱਸ ਦੂੰ, ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ, ਮੈਂ ਕਹਿੰਦਾ ਪੂਰਾ ਮਜ਼ਾ ਨੀ ਆਇਆ
3: ਸੋਹਣਾ,
4: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ। ਮਾਈ ਮੋਹਣ, ਚਿੱਕੜ ਨੂੰ ਤਰਸ
3: ਗਿਆ
4: ਮਾਈ ਮੋਹਣ, ਜਾਂ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾ ਬੜਾ ਯਾਦ
3: ਆਉਂਦਾ
4: ਮਾਈ ਮੋਹਣ। ਹੋਰ ਸਿੱਧੇ ਗੁਸਲਖਾਨੇ ਤੂੰ ਦੇਖੇ, ਤੂੰ ਗਈ ਹੈ ਕਈ ਵੀਰ?
3: ਬੜੇ ਸੋਹਣੇ
4: ਪੂਰਾ ਸਵਾਦ ਨੀ ਟੱਬ ਮਾਈ ਮੋਹਣ, ਪੂਰਾ ਗੁਸਲਖਾਨੇ ਪੜਦਾ ਜੀ। ਮੈਂ ਕਹਿੰਦਾ ਪੌਦਾ ਵੀ ਨਹੀਂ ਹੋਣ ਦਾ, 3 ਵਾਰੀ ਤਾਂ ਮੈਂ ਚਿਲਕ ਡਿੱਗਦਾ
3: ਕਰਨਾ ਕੀ ਹੈ
4: ਮਾਈ ਮੋਹਣ? ਗੱਲ ਦੱਸਾਂ, ਸਾਡੇ ਘਰ ਨਾ ਦੱਸੋ
3: ਨਹੀਂ ਦੱਸੀ,
4: 6-6 ਮਹੀਨੇ ਹੋ ਜਾਂਦੇ ਆ ਮੈਨੂੰ ਗਿੱਟੇ ਮਰਿਆ ਨੂੰ,
3: ਗਿੱਟੇ ਮਰਨ ਲਈ ਤੁਹਾਡਾ ਹੋਣਾ ਹੈ ਨੇ
4: ਮਾਈ ਮੋਹਣ, ਆਪਣੇ ਦੇਸ਼ ਦਾ ਗੁਸਲ
3: ਖਾਨਾ। ਕਿਆ ਬਾਤ,
4: ਮੈਂ ਕਿਹਾ ਛਾਤੀ ਨੀ ਹੁੰਦੀ,
3: ਛਾਤੀ ਨੀ ਹੁੰਦੀ,
4: ਹਵਾ ਹਾਰ ਗੰਦਾ ਗੜਦੀਆਂ ਕੰਧਾਂ ਚ ਮਾਰੇ ਜਾਂਦੇ ਨਾਲੇ ਪਾਠ ਕਰੇ ਮਜ਼ਾ ਆਉਂਦਾ ਨਾ ਮਾਈ ਨੂੰ ਦਸ ਸਾਲਾਂ ਬਾਅਦ ਠੰਡੇ ਪਾਣੀ ਨਾਲ ਨਹਾਤਾ ਮੈਂ ਹੁਣ ਹਾਂਜੀ ਲੁਤਫ ਆ ਗਿਆ ਗਰਮੀ ਬੜੀ ਹੈ ਜੇ ਮੌਸਮ ਤਾਂ ਆਉਣਾ ਨੀ ਚਾਹੀਦਾ
3: ਕੋਈ ਨਾ ਗੱਡੀਆਂ
4: ਨਾ ਤੂੰ ਸਵੇਰੇ ਸਵੇਰੇ ਆਹਾਂ ਹੱਥ ਚ ਦੱਸਣ
3: ਮੈਂ ਤਾਂ ਤੈਨੂੰ ਕੀ ਦੱਸਾਂ ਵੇ ਆਪਣੇ ਪਿੰਡ ਦਾ ਜਿਹੜਾ ਉਹ ਡੱਲੂ ਆ ਨਾ ਮੁੰਡਾ ਉਹ ਬੜਾ ਅੱਜਕੱਲ ਬਣਿਆ ਹੋਇਆ ਹੁਸ਼ਿਆਰ ਆਪਣੇ ਆਪ ਚ ਉਹ ਕੱਲ ਜਾ ਕੇ ਆਪਣੇ ਸਰਪੰਚ ਦੇ ਪੁਰਾਣੇ ਸਰਪੰਚ ਦੇ ਸਾਰੇ ਡੱਬ ਨੂੰ ਕੁੱਟਿਆ ਆ ਮੈਂ ਹੁਣ ਚੱਲੀ ਆ ਥਾਣੇ ਰਿਪੋਰਟ ਲਿਖਾਉਣ ਤੇ ਥਾਣੇ ਵਾਲੇ ਰਿਪੋਰਟ ਲਿਖਦੇ ਹੀ ਨੀ
4: ਥਾਣੇ ਵਾਲੇ ਲਿਖਦੇ ਨੀ
3: ਨਾ
4: ਉਹਨਾਂ ਦੀ ਇਹ ਮਜ਼ਾਲ
3: ਹੋਰ ਮੈਂ ਤਾਂ ਹੈਰਾਨ ਆ ਕਹਿੰਦੇ ਤੁਹਾਨੂੰ ਤਾਂ ਪਤਾ ਨੀ ਰਿਪੋਰਟ ਲਿਖ ਕੇ ਪਤਾ ਨੀ
4: ਬਾਹਰ ਥਾਣੇ ਨੇ ਕਿਆ ਬਾਤ
3: ਮੈਡਮ ਸਰ
4: ਮਾਈ ਨੂੰ ਜਿਹਨੇ ਕਸੂਰ ਕੀਤਾ ਹੋਵੇ ਹੁਣ ਵੀ ਜਨਾਬ ਕਹਿੰਦੇ ਇੱਥੇ ਤਾਂ ਮਾਈ ਨੂੰ ਪੁੱਛ ਨਾ ਪੁੱਛੋ ਹਾਂ ਹੁਣ ਲਿਖਾਉਣੀ ਹੈ ਰਿਪੋਰਟ
3: ਮੈਂ ਰਿਪੋਰਟ ਲਿਖਾਉਣੀ ਹੈ ਮੈਂ ਜਾ ਕੇ ਰਿਪੋਰਟ ਲਿਖਾਉ ਥਾਣੇ ਲੈਣੇ
4: ਮਾਈ ਨੂੰ ਮੈਂ ਨਵਾਂ ਨਵਾਂ ਆਇਆ ਕੋਈ ਕਿਸੇ ਨੂੰ ਸਕੂਲ ਲਿਜਾਂਦਾ ਕੋਈ ਗੁਰਦੁਆਰੇ ਮੈਨੂੰ ਤੂੰ ਥਾਣੇ ਲੈ ਚੱਲੀ
3: ਚਲੋ ਬਾਕੀ ਚੱਲੀ।

0: ਨਾ ਤੇ ਦਿੱਲੀ ਦੇ ਬਣਾਈ ਤੂੰ ਬਿਲਡਿੰਗ
1: ਮਾਈ ਨੂੰ ਆ ਨਵੀਂ ਗੱਲ ਦੇਖ
0: ਕੀ ਹੋ ਗਿਆ
1: ਮਾਈ ਨੂੰ ਥਾਣੇ ਦੇ ਬਾਹਰ ਲੈ ਗਿਆ ਹੋਇਆ ਜੀ ਆਇਆ
0: ਆਹੋ ਜੀ ਵੈਲਕਮ ਕੀਤਾ
1: ਮਾਈ ਮੁਣ
0: ਆਪਣੇ ਲਈ
1: ਮੈਨੂੰ ਇਹ ਦੱਸ ਨਾ ਜੀ ਆਇਆ ਨੂੰ ਇੱਕ ਜੰਜ ਘਰ ਹੈ ਮਾਈ ਮੋਣੋ ਬਾਹਰ ਖਾਣੇ ਤੇ ਲਿਖਿਆ ਹੋਇਆ ਜੀ ਆਇਆ ਤੇ ਅੰਦਰੋਂ ਧੰਗਿਆੜਾਂ ਦੀ ਆਵਾਜ਼ ਆਉਂਦੀ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਜ਼ਰੂਰ ਆਇਆ ਮਾਈ ਮੋਣ ਥਾਣੇ ਮੈਂ ਬਾਰੇ ਕਹਿੰਦੇ ਕਹਿੰਦੇ ਥਾਣਾ ਮੈਂ ਬਾਹਰ ਪੈਣ ਖਾਣਾ ਮੈਂ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਜੀ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ ਜੀ ਠੀਕ ਹੈ ਜੀ ਜੀ ਜੀ ਹੋ ਰਹੀ ਹੈ ਬਸ ਹਾਲੀ ਖਿੜੇ ਨੇ ਜੀ ਜੀ ਜੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੋਝਾ ਬਣਾ ਛੱਡਣਾ ਚਾਹੁੰਦੇ ਨੇ ਅੱਲਾ ਤਾਲਾ ਬਚਾਇਆ ਹੈ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇਂ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਜੀ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਰਹੇ ਉਹ ਸਾਡੇ ਇੱਕ ਪੰਜਾਬੀ ਚ ਫਿਕਰਾ ਬੋਲਦੇ ਨੇ ਹਲੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਖਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇਹਨਾਂ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਹੈ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਟਣ ਦੀ ਬੜਾ ਟਾਈਮ ਲੈਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
3: ਵਾਕਿਆ ਗਵਾਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤਾਂ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗਵਾਂਢੀ ਹੈ ਉਹ ਤੇ ਤੁਹਾਡੇ ਕੋਲ ਹੈ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
2: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਵੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਵਹਿਰ ਵੀ ਰਹੇ ਨੇ
3: ਅੱਛਾ
2: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
3: ਆ ਗਏ ਨੇ ਅੱਛਾ ਜੀ ਅੱਛਾ ਬਿਲਕੁਲ ਗਵਾਂਢੀ ਇਸ ਕਰਕੇ ਮਤਲਬ ਕਿ ਵਾਕਿਆ ਗਵਾਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
2: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
3: ਨਹੀਂ ਕਰ ਸਕਦਾ ਬਿਲਕੁਲ ਠੀਕ ਫਰਮਾਇਆ ਤੁਸੀਂ ਬਿਲਕੁਲ ਠੀਕ ਫਰਮਾਇਆ ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਵੇਖੋ ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਜਾਂ ਬੱਸ ਵਿਚ ਜਾਂ ਟ੍ਰੇਨ ਚ ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਅਸੀਂ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ ਪਰ ਜੇ ਗੁਆਂਢ ਨਾਲ ਸਾਡਾ ਇੱਟ ਖੜਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
4: ਜੀ ਬਿਲਕੁਲ ਬਿਲਕੁਲ ਵੇਖੋ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ 17-75 ਸਾਲਾਂ
3: ਵਿਚ
4: ਇੰਨਾ ਜੇ ਇੱਥੇ ਪ੍ਰਕਿਰਿਆਤੀ ਕੰਮਾਂ ਤੇ ਲੱਗਦਾ ਲੜਾਈਆਂ ਨਾ ਹੁੰਦੀਆਂ ਦੋਵਾਂ ਦਾ ਜਿਵੇਂ ਯੂਰੋਪੀਅਨ ਮੁਲਕਾਂ ਦੇ ਪਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਮਿਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਾਦਨੀ ਵਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
3: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
4: ਦਰਿਆ ਵਗਦੇ ਸਨ 12 ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਨਾਂ ਸਨ ਫਸਲਾਂ ਹੁੰਦੀਆਂ ਸਨ ਕਦੀ ਜੀ ਡੀ ਪੀ ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
3: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
4: ਜੀ ਜੀ
3: ਹਾਂਜੀ ਓਕੇ ਤਹਿਜ਼ੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜ਼ੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
4: ਜਿਹੜਾ ਇੰਡੀਆ ਦਾ ਜੀ ਡੀ ਪੀ ਇਹਨਾਂ ਤੋਂ ਜ਼ਿਆਦਾ ਸੀ
3: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
4: ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਈ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
3: ਹਾਂਜੀ
4: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
3: ਹਾਂਜੀ
4: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
3: ਬਿਲਕੁਲ
4: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਵੀ ਸਮਝ ਲੋ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ ਉਹ ਪਾਵੇ ਬਣਾ ਰਿਹਾ ਉਹ ਛੱਤ ਰਿਹਾ ਮਕਾਨ ਛੱਤ ਰਿਹਾ ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ ਸਮਾਲ ਇੰਡਸਟਰੀਜ਼
3: ਜੀ ਜੀ ਬਿਲਕੁਲ
4: ਫਸਲਾਂ ਇੰਨੀਆਂ ਹੁੰਦੀਆਂ ਸਨ ਐਨੀ ਦਰਿਆ 12 ਮਹੀਨੇ ਵਗਦੇ ਸਨ ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ ਬੇਲੇ ਸਨ ਫਸਲਾਂ ਸਨ ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
3: ਜੀ ਜੀ
4: ਕੰਮੋ ਆਮ ਸੀ ਜੀ ਜੀ
3: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
4: ਪਾਪੂਲੇਸ਼ਨ ਵੀ ਇੰਨੀ
3: ਬਿਲਕੁਲ ਬਿਲਕੁਲ ਤੇ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣਾ ਜਿਨ੍ਹਾਂ ਨੇ ਸਾਡੀ ਇਕਾਨਮੀ ਠੀਕ ਕਰਨੀ ਹੈ ਅਗਰ ਉਹ ਬੇਈਮਾਨ ਆ ਜਾਣਗੇ
4: ਜੀ ਬਿਲਕੁਲ
3: ਤੇ ਫੇਰ ਮਤਲਬ
4: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠਿਆ ਨਾ ਕਲਰਕ ਦੀ ਦਫ਼ਤਰ ਚ
3: ਹਾਂਜੀ
4: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਨਹੀਂ ਨੇ
3: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
4: ਜੀ
3: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
4: ਬੰਦੇ ਉਹ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
3: ਦੱਸੋ
4: ਪਾਗਲ ਨੇ ਇਹਨਾਂ ਕਿਉਂ ਲੜਨੇ
3: ਤੇ ਜਦੋਂ
4: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 ਟ੍ਰਿਲੀਅਨ ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
3: ਵਧੀਆ ਲੜਨਗੇ
4: ਕਿਉਂ ਜੰਗ ਮਾਰਕੀਟਾਂ
3: ਨੰਬਰ ਦੋ ਪਰ ਵੇਖੋ ਨਾ
4: ਮੁਕਾਬਲੇ ਤੇ ਚੀਜ਼ਾਂ
3: ਲਿਆਉਂਦੇ ਅਸੀਂ ਤਮਾਸ਼ਬੀਨ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਆ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
4: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ ਬਿਲਕੁਲ ਸ਼ਰਾਰਤਾਂ ਔਰ
3: ਲੜਾਈਆਂ ਪਰ ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਵਾਲੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਭਾਈ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਵਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ ਪੰਜ
4: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ, ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ, ਲੇਕਿਨ ਮਾਰਕੀਟਾਂ ਚ ਲੜੀ ਹੈ।
3: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
4: ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ,
3: ਨੋ ਡਾਊਟ ਨੋ ਡਾਊਟ।
4: ਈਵਨ ਕੇ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ, ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਅਸੀਂ ਉਹ ਵੀ ਜਪਾਨ ਦਾ, ਜਿਹੜਾ ਟੈਲੀਵਿਜ਼ਨ ਲੱਗਿਆ ਸੀ ਉਹ ਵੀ ਜਪਾਨ ਦਾ ਸੀ, ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ। ਉਸ ਆਖਿਆ ਇਹ ਤਾਂ ਸਾਨੂੰ ਲੈ ਗਏ ਨੇ ਹਰ ਪਾਸਿਓ।
3: ਬਿਲਕੁਲ ਬਿਲਕੁਲ, ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ। ਤੇ ਮੈਂ ਮੇਰਾ ਖਿਆਲ ਹੈ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ, ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ, ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ? ਅੱਛਾ, ਉਹ ਜਦੋਂ ਨਹੀਂ ਚੌਲ ਨਹੀਂ ਜੀ, ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ, ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ, ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ, ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ, ਉਹ ਨਹੀਂ ਚੁੱਕਣ ਡਏ ਹੈਗੇ। ਵੇਖੋ ਨਾ, ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ, ਆਹ ਨਹੀਂ ਮੇਰੇ ਕਹਿਣ ਦਾ ਮਤਲਬ। ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ, ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ, ਕਿੰਨੀ ਬੇਇੱਜ਼ਤੀ।
4: ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ, ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿਚ ਦਾਖਲਾ ਲੱਭਿਆ ਯੂਨੀਵਰਸਿਟੀ ਚ।
3: ਅੱਛਾ,
4: ਲਿਥਵਾਨੀਆ ਦਾ ਵੀ ਪਾਕਿਸਤਾਨ ਵਿਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ।
3: ਅੱਛਾ,
4: ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿਚ, ਤੇ ਉਹਨੇ ਏਅਰਪੋਰਟ ਤੇ ਉਹਨਾਂ ਰੋਕ ਲਿਆ, ਕਿੱਥੇ ਚੱਲਿਆ ਲਿਥਵਾਨੀਆ ਚੱਲਿਆ ਵਾ, ਹੁਣ ਆਖਿਆ ਲਿਥਵਾਨੀਆ ਦਾ ਮੁਲਕ ਹੀ ਕੋਈ ਦੁਨੀਆ
3: ਵਿੱਚ, ਮੈਂ ਨਹੀਂ ਕਿਹਾ ਓਏ ਮੁੜ ਸਾਨੂੰ ਬੁੱਧੂ ਬਣਾਉਂਦੇ, ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆ।
4: ਦੇਖੋ ਮੈਨੂੰ ਉਹਨਾਂ ਦੀ ਅੰਬੈਸੀ ਆਜ਼ਰਬਾਈਜਾਨ ਤੋਂ ਮੈਂ ਵੀਜ਼ਾ ਲਵਾਉਣਾ ਲਿਥਵਾਨੀਆ ਦਾ, ਆਜ਼ਰਬਾਈਜਾਨ ਦਾ ਮੇਰੇ ਕੋਲ ਵੀਜ਼ਾ, ਉਹਨਾਂ ਆਖਿਆ ਨਹੀਂ ਲਿਥਵਾਨੀਆ ਮੁਲਕ ਹੀ ਕੋਈ
3: ਹੈ ਹੀ ਨਹੀਂ ਤੁਹਾਨੂੰ, ਉਹਨਾਂ ਨੇ ਇਹ ਨਹੀਂ ਕਿਹਾ ਕਿ
4: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ
3: ਗਿਆ, ਨਹੀਂ ਤੇ ਉਹ ਠੀਕ ਹੀ ਨੇ, ਤੁਸੀਂ ਕਦੀ ਸੁਣਿਆ ਲਿਥਵਾਨੀਆ? ਉਹਨਾਂ ਨੇ ਇਹ ਨਹੀਂ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਇਸ ਧਰਤੀ ਤੇ ਹੈ ਨਹੀਂ ਲਿਥਵਾਨੀਆ। ਇਹ ਸਾਡੇ ਤੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ ਜਿਹੇ, ਉਹਨਾਂ ਨੂੰ ਤੇ ਗੁੱਸਾ ਚੜ ਗਿਆ ਹੋਣਾ ਵੀ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਈ, ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਹੈ।
4: ਇੱਕ ਵਾਰ ਮੈਂ ਜਾਵਾਂ ਕਾ ਤੇ ਮੈਨੂੰ ਨਾਲ ਡੱਕ ਗਿਆ ਇੱਥੇ ਮੇਰੀ ਕਿਸੇ ਟਾਲੀਆਂ ਨੇ ਆਖਿਆ, ਉਹ ਨਹੀਂ ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਹ ਕਾ ਨਹੀਂ ਜਾ ਸਕਦਾ, ਬਿਲਕੁਲ ਉਹ ਆਖਣ ਦੇ ਤੂੰ ਕੋਈ ਅਸਦਾ ਪਿਆ ਇਹ ਅਗਲਿਆਂ ਤੈਨੂੰ ਫੜ ਲੈਣਾ, ਉਹ ਆਖਣ ਦੇ ਕੋਈ ਅਸਦਾ ਤੂੰ ਕੋਈ ਤੋਪ ਲਈ
3: ਤੋਪ ਲਈ,
4: ਇਹ ਉਕਾ ਵੇ ਉਹ ਉਹਦਾ ਦਿਲ ਸੀ ਮੈਨੂੰ ਪੈਸੇ ਦੇ,
3: ਬਿਲਕੁਲ
4: ਇੱਥੇ
3: ਦੇ ਹੁੱਕੇ ਹੈਗੇ ਨੇ ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਹੁੱਕਾ ਦਾ ਪਤਾ ਸਾਨੂੰ। ਅੱਛਾ ਇਹ ਪੁਰਾਣੀ ਗੱਲ, ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ, ਕੀ ਸੁਣਾਓਗੇ ਅੱਜ ਸਾਹਿਬ ਤੁਸੀਂ ਸਾਨੂੰ?
4: ਅੱਜ ਨਜ਼ਮ ਆਲਮੀ ਦਰਿੰਦੇ
3: ਜੀ, ਆਲਮੀ ਦਰਿੰਦੇ ਵਾਹ
4: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
3: ਆਉਂਦੇ,
4: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ, ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਡਾਕੂ ਨੇ, ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਬਾਂਝ ਕਰਦੇ ਨੇ ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ, ਉਹ ਅਸਲੇ ਦੇ ਵਪਾਰੀ ਨੇ, ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
3: ਨੇ,
4: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ, ਇਵੇਂ ਦੀ ਅੱਗ ਤੁਖਾਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਇਵੇਂ ਦੀ ਅੱਗ ਤੁਖਾਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿਚ ਵਹਿਸ਼ਤ ਰਕਸ ਕਰਦੀ ਏ, ਜਨਾਜ਼ੇ ਨਗਰ ਆਉਂਦੇ ਨੇ, ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
3: ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਹੈਂ, ਪਾਕਿਸਤਾਨ ਦਾ ਇਹ ਹੈ ਜੀ ਕਿ ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂੰਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛੱਡੀਂਦਾ ਤੇ ਅੱਗੋਂ ਪੈਂਦੀ ਮਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ, ਤੇ ਹਰ ਚੌਂਕ ਬੰਬਾਂ ਦੇ ਤੋਹਫੇ, ਓਏ ਚੋਰ ਜੇ ਪਹਿਰੇਦਾਰ, ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ, ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ, ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ, ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ, ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ,
4: ਵਾਹ ਵਾਹ, ਡਾਕੇ ਮਾਰਨ ਤੇ ਪੱਤ ਲੁੱਟਣ
3: ਸਮੇਂ ਦੀਆਂ ਸਰਕਾਰਾਂ, ਬਿਲਕੁਲ ਜੀ ਬਿਲਕੁਲ, ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ, ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ, ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ
4: ਜੀ, ਸਾਡੇ ਬੜੇ ਵਾਕਿਆ।
3: ਚਲੋ ਅੱਛਾ, ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖਬਾਰਾਂ, ਝੂਠੋ ਝੂਠ, ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖਬਾਰਾਂ, ਓਏ ਚਾਰ ਚਫੇਰਿਓ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ ਪੁੱਤ ਖੋਏ ਪੰਥਕ ਸਰਕਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
4: ਬਿਲਕੁਲ,
3: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ, ਦਿਨੋਂ ਦਿਨ ਦਿਨੋਂ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ ਸਾਡੀਆਂ, ਨਫ਼ਰਤਾਂ ਵੱਧਦੀਆਂ ਗਈਆਂ ਸਾਡੀਆਂ, ਲੜਾਈਆਂ ਝਗੜੇ ਹੀ ਵੱਧਦੇ ਗਏ। ਹੈ ਵਪਾਰ ਫੇਰਿਓ ਘੇਰੇ ਪੈ ਗਏ ਮੈਂ ਘਿਰ ਗਈ ਵਿਚ ਬਦਕਾਰਾਂ, ਚਾਰ ਚਫੇਰਿਓ ਹੀ ਘੇਰੇ ਪੈ ਗਏ। ਮੈਂ ਘਿਰ ਗਈ ਵਿੱਚ ਬਦਕਾਰਾਂ, ਗਹਿਣੇ ਮੇਰੇ ਦਿੱਲੀ ਖੋਲੇ, ਪੁੱਤ ਖੋਏ ਪੰਥਕ ਸਰਕਾਰਾਂ। ਆਪਣਿਆਂ ਦੇ ਗੂਠੇ ਰਗਾਂ ਵਿੱਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ, ਆਪਣਿਆਂ ਦੇ ਗੂਠੇ ਰਗਾਂ ਵਿੱਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
4: ਬਿਲਕੁਲ,
3: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿੱਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ, ਸਾਡੇ ਕਾਰੋਬਾਰ ਆਮਦਨਾਂ ਘਟਦੀਆਂ ਗਈਆਂ।

0: ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁਖ ਦਾ ਸਾਹ ਆਇਆ? ਹਾਂਜੀ, ਦਿਨੋ ਦਿਨ ਦਿਨੋ ਦਿਨ ਸਾਡੇ ਮੁਸ਼ਕਲਾਤ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ, ਹੈ ਵਪਾਰ ਘਟਦੇ ਗਏ, ਸਾਡੇ ਕਾਰੋਬਾਰ ਆਮਦਨਾਂ ਘਟਦੀਆਂ ਗਈਆਂ, ਸਾਰੇ ਵੱਧਦੇ ਗਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ, ਸਾਰੀਆਂ ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਚੱਲਦੇ ਨੇ ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
1: ਜ਼ਿੰਦਗੀ ਕਿੰਨੀ ਕੀਮਤੀ ਹੈ ਇਸ ਚੀਜ਼ ਦਾ, ਉੱਥੇ ਬੰਦੇ ਨੂੰ ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ, ਮਿਹਨਤ ਕਰੋ, ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੜੀਆਂ,
0: ਬਿਲਕੁਲ ਜੀ,
1: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
0: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਆਨ ਏਅਰ ਰੇਡੀਓ ਦੇ ਉੱਤੇ, ਨਹੀਂ
1: ਸਕਦੇ ਜਿਹੜੇ ਸੋਚ, ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ, ਜਿਹੜੇ ਮੌਲਵੀ ਨੇ, ਜਿਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
0: ਇਹ ਸਾਡੇ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਡੇ ਹੈਗੇ ਹੋ, ਇਹੋ ਜਿਹੇ ਤੇ ਅਫਸੋਸ ਵਾਲੀਆਂ ਗੱਲਾਂ ਨੇ। ਹਾਂਜੀ, ਇਹੋ ਜਿਹੇ ਤੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ।
1: ਬਿਲਕੁਲ।
0: ਹਾਂਜੀ, ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ ਆਕਾਸ਼ਾਂ ਨੂੰ ਛੂਹਣ ਡਏ ਨੇ ਅੱਜ ਵੀ।
1: ਜੀ ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ ਜੰਗ ਤੋਂ ਸਬਕ ਲਿਆ,
0: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ, ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕਾਮਿਆਂ ਦੀ ਕੀਮਤ ਇੱਥੇ ਹੈਗੀ ਹੈ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈਨਾ? ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣੇ ਮੁਲਕਾਂ ਦੇ ਵਿਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਬੂਹਾ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ, ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਉਹਨਾਂ ਨੇ ਕਿਉਂ ਭੇਜਿਆ ਤੁਹਾਨੂੰ? ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਹੈ ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾ ਹਾਏ, ਅਸੀਂ ਸੋਚਿਆ ਕਿ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ, ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ ਨੇ ਸ਼ਾਹ ਜੀ, ਹੈ
1: ਜੀ ਬਿਲਕੁਲ,
0: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ, ਆਹੋ ਉਹਨਾਂ ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਉਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਹੀ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨੇ ਜੀ ਹੁਨਰਮੰਦਾਂ ਦਾ, ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ। ਹਾਂਜੀ, ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ? ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕ

ਸਲਾਹ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਭਾਈ ਲੜਾਈਆਂ ਝਗੜਿਆਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆਂ ਕਿੱਥੇ ਪਹੁੰਚ ਗਈ ਹੈ। ਸਹੀ ਅਜੇ ਵੀ ਸਾਡੀ ਜਿਹੜੀ ਹੈ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ। ਐਨੀ ਹੋ, ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆਂ, ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ। ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਦੋਸਤੋ ਜੀ ਖਬਰਾਂ ਵੱਲ ਚੱਲਦੇ ਆ ਜੀ। ਖਬਰਾਂ ਦਾ ਪ੍ਰੋਗਰਾਮ ਲੈ ਕੇ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ, ਸਾਡੇ ਟੀਮ ਦੇ ਸੀਨੀਅਰ ਮੈਂਬਰ ਨੇ, ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ, ਪੁੱਛਦੇ ਆ ਦੁਨੀਆਂ ਦਾ ਕੀ ਹਾਲ ਆ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਐਨ
1: ਜੀ। ਪਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਫਕ ਸਾਹਿਬ ਕਦੇ ਕਦੇ ਤੁਹਾਡੀ ਜਿਹੜੀ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ ਦੇ ਵਿੱਚ ਥੋੜਾ ਥੋੜਾ ਲੂਣ ਮੱਠਾ ਲੂਣ ਵੀ ਪਾ ਦਿਆ ਕਰੀਏ ਕਿ ਨਹੀਂ?
0: ਕਿੱਦਾਂ ਜੀ?
1: ਮੈਂ ਕਿਹਾ ਸਤਿ ਸ੍ਰੀ ਅਕਾਲ ਜਿਹੜੀ ਮਿੱਟੀ ਤੇ ਪਿਆਰੀ ਤੁਹਾਨੂੰ ਹਰ ਵਾਰੀ ਕਹੀ ਗਈ ਆ, ਉਹਦੇ ਵਿੱਚ ਮਾੜਾ ਮੋਟਾ ਲੂਣ ਲਾਣ ਪਾ ਦਿਆ ਕਰੀਏ ਕਿ ਨਹੀਂ ਕਦੇ ਕਦੇ?
0: ਨਹੀਂ, ਉਹ ਚ ਮਿੱਠਾ ਪਾਇਆ ਕਰੋ, ਲੂਣ
1: ਮਿੱਠਾ ਪਾ, ਚਲੋ ਮਿੱਠਾ ਪਾ, ਮਿੱਠਾ ਪਾ, ਕੋਈ ਗੱਲ ਨੀ, ਬਹੁਤ ਵਧੀਆ। ਤੇ ਖਾਕ ਸਾਹਿਬ ਜੀ ਗੱਲਬਾਤ ਅੱਜ ਇਸ ਤਰ੍ਹਾਂ ਆ ਕਿ ਇੱਕ ਤਾਂ ਮੇਰੇ ਕੋਲ ਲੇਖ ਆਇਆ, ਬਹੁਤ ਮੈਨੂੰ ਵਧੀਆ ਲੱਗਿਆ ਤੇ ਇਹ ਲੇਖ ਆ ਜਿਹੜਾ ਇਹਦੇ ਵਿੱਚ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਕਿ ਇਹਦੇ ਵਿੱਚ ਸਮਾਜ ਨੂੰ ਬਖਰੇਵਾਂ ਪੈਦਾ ਕਰਕੇ ਨਾ ਸਮਾਜ ਦੇ ਵਿੱਚ, ਉਹਦੀ ਬਜਾਏ ਇਹਦੇ ਵਿੱਚ ਲਿਖਿਆ ਗਿਆ ਕਿ ਸਮਾਜ ਨੂੰ ਇਕੱਠਾ ਕੀਤਾ ਜਾਵੇ। ਸੋ ਇਹਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਆ ਤੇ ਇਹਦੇ ਵਿੱਚ ਆਪਾਂ ਪੜ੍ਹ ਕੇ ਖਾਕ ਸਾਹਿਬ ਜੀ ਆਪਣੇ ਸਰੋਤਿਆਂ ਨੂੰ ਸੁਣਾ ਦੇਣਾ। ਤੇ ਇਹਦੇ ਵਿੱਚ ਲਿਖਿਆ ਕਹਿੰਦੇ, ਕੁਦਰਤ ਦੇ ਕਾਨੂੰਨ ਕਾਇਦੇ ਵਿੱਚ ਰਹਿ ਕੇ ਜਿਹੜੇ ਮਨੁੱਖ ਲੋਕ ਭਲਾਈ ਦੇ ਕੰਮ ਕਰਦੇ ਹਨ ਉਹਨਾਂ ਨੂੰ ਸਮਾਜ ਵਿੱਚ ਸਦਾ ਯਾਦ ਕੀਤਾ ਜਾਂਦਾ ਹੈ। ਬੀਤੇ ਸਮੇਂ ਵਿੱਚ ਵਿਗਿਆਨੀ, ਦਾਰਸ਼ਨਿਕ ਅਤੇ ਗੁਰੂ ਸਾਹਿਬਾਂ ਨੇ ਸਮਾਜ ਦੀ ਬਿਹਤਰੀ ਲਈ ਆਪਣੇ ਵਿਚਾਰਾਂ ਨੂੰ ਅੱਗੇ ਵਧਾਇਆ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਣਥੱਕ ਯਤਨ ਕੀਤੇ। ਸਾਇੰਸਦਾਨਾਂ ਨੇ ਕੁਦਰਤ ਦੇ ਖਜ਼ਾਨਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ, ਪੌਣ ਪਾਣੀ ਦੀ ਸੰਭਾਲ ਅਤੇ ਮਹੱਤਤਾ ਦੀ ਜਾਣਕਾਰੀ ਦਿੱਤੀ। ਦਾਰਸ਼ਨਿਕਾਂ ਨੇ ਆਪਣੀ ਦੂਰਦਰਸ਼ੀ ਸਮਝ ਨਾਲ ਸਮਾਜ ਨੂੰ ਅਗਾਂਹ ਵਧੂ ਅਤੇ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ। ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਕਾਲ ਦਾ ਤਕਰੀਬਨ ਆਪਣੇ ਜੀਵਨ ਦੇ ਕਾਲ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਤਿਹਾਸ ਅਨੁਸਾਰ 80,000 ਕਿਲੋਮੀਟਰ ਬਾਟ ਚੱਲ ਕੇ ਅਤੇ ਥਾਂ ਥਾਂ ਜਾ ਕੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਲਿਆਉਣ ਲਈ ਉਦਾਹਰਣਾਂ ਭਰਪੂਰ ਪਰੰਪਰਾਵਾਂ ਦੀ ਸਿਰਜਣਾ ਕੀਤੀ। ਕਿਰਤੀ ਵਰਗ ਦੀ ਭਲਾਈ ਲਈ ਅਤੇ ਹੋ ਰਹੀ ਲੁੱਟ ਵਿਰੁੱਧ ਸ੍ਰੀ ਮੁਹੰਮਦ ਸਾਹਿਬ ਨੇ ਮਜ਼ਦੂਰ ਦੀ ਮਜ਼ਦੂਰੀ, ਉਸਦੇ ਪਸੀਨੇ ਸੁੱਕਣ ਤੋਂ ਪਹਿਲਾਂ ਉਸਦੇ ਹੱਥ ਵਿੱਚ ਖੋਵੇ ਦੀ ਗੱਲ ਕੀਤੀ। ਸੋ ਖਾਕ ਸਾਹਿਬ ਜੀ ਇਹਦੇ ਵਿੱਚ ਜਿਹੜੀ ਬਹੁਤ ਵਧੀਆ ਗੱਲ ਆਈ ਆ, ਦੇਖੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਦਿੱਤੀ, ਉਹਨਾਂ ਨੇ ਮੁਹੰਮਦ ਸਾਹਿਬ ਦੀ ਵੀ ਗੱਲ ਕੀਤੀ ਆ। ਸੋ ਉਹਨਾਂ ਨੇ ਦੋਹਾਂ ਸਮਾਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਉਹਨਾਂ ਦੇ ਵਿੱਚ ਵਿਤਕਰਾ ਜਾਂ ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ।
0: ਜੀ ਬਿਲਕੁਲ,
1: ਇਹ ਬਹੁਤ ਵਧੀਆ ਗੱਲ ਇਹਦੇ ਵਿੱਚ ਲਿਖੀ ਆ। ਤੇ ਇਸੇ ਹੀ ਤਰ੍ਹਾਂ ਸ੍ਰੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਬਾਰੇ ਦੱਸਿਆ ਕਿ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹਨ। ਦੇਖੋ ਖਾਕ ਸਾਹਿਬ ਜੀ ਕਿੰਨੀ ਵਧੀਆ ਗੱਲ ਕੀਤੀ ਆ, ਉਹਨਾਂ ਨੇ ਕਾਰਲ ਮਾਰਕਸ ਨੂੰ ਵੀ ਜੋੜ ਦਿੱਤਾ, ਜਾਣੀ ਕਿ ਉਹਨਾਂ ਨੇ ਜਿਹੜੇ ਬਹੁਤੇ ਮੇਰੇ ਵੀਰ ਜਿਹੜੇ ਕਾਮਰੇਡ ਹੈਗੇ ਆ ਉਹ ਕਹਿੰਦੇ ਨਹੀਂ ਉਹ ਨਾਨਕ ਦੀ ਗੱਲ ਨਾ ਕਰੋ ਜਾਂ ਮੁਹੰਮਦ ਸਾਹਿਬ ਦੀ ਗੱਲ ਨਾ ਕਰੋ, ਪਰ ਇੱਥੇ ਇਹਨਾਂ ਨੇ ਆ ਬਹੁਤ ਵਧੀਆ ਗੱਲ ਮੇਰੇ ਹਿਸਾਬ ਨਾਲ ਕੀਤੀ ਆ ਕਿ ਉਹਨਾਂ ਨੇ ਸਾਰੇ ਨੂੰ ਜੁੜਿਆ
0: ਨਹੀਂ। ਚੀਮਾ ਸਾਹਿਬ ਹੈਗਾ ਕਾਮਰੇਡ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਦੇਵ ਸਾਹਿਬ ਦੀ, ਉਹਨਾਂ ਦੀ ਇੱਕ ਸੋਚ ਜਿਹੜੀ ਆ ਉਹ ਇੱਕ ਮਿੰਟ
1: ਬਿਲਕੁਲ
0: ਇੱਕ ਮਿੰਟ ਦਿਓ ਜੀ ਚੀਮਾ ਸਾਹਿਬ, ਉਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਗਰੀਬ ਤਬਕਾ ਦੇਖੋ ਇਹਦੇ ਚ ਕੋਈ ਇਹਦੇ ਚ 100% ਸਚਾਈ ਆ। ਤੁਸੀਂ ਜਾ ਕੇ ਇੰਡੀਆ, ਪਾਕਿਸਤਾਨ ਜਾਂ ਸਾਡੇ ਮੁਲਕ ਦਾ ਵਿੱਚ ਹਾਲਤ ਦੇਖੋਗੇ ਨਾ, ਗਰੀਬਾਂ ਦਾ ਜਿਹੜੇ ਝੁੱਗੀਆਂ ਚ ਰਹਿੰਦੇ ਆ ਜਿਨ੍ਹਾਂ ਦੇ ਘਰ ਦੀ ਰੋਟੀ ਨਹੀਂ ਚੱਲਦੀ, ਉਹ ਕਾਮਰੇਡਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਜੀ, ਠੋਕ ਕੇ ਕਰਦੇ ਅੱਜ ਵੀ ਕਰਦੇ ਪਹਿਲਾਂ ਵੀ ਕੀਤੀ, ਇਸ ਲਈ ਜਿਹੜਾ ਰੱਜਿਆ ਹੋਇਆ ਤਬਕਾ ਹੈਗਾ ਉਹ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ, ਬਾਕੀ ਗੱਲ ਇੰਨੀ ਕੀ ਹੈ
1: ਉਹੀ ਇਹਨਾਂ ਨੂੰ ਬਦਨਾਮ ਕਰਦੇ ਆ ਬਿਲਕੁਲ। ਸੋ ਇਸ ਤਰ੍ਹਾਂ ਦੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਅਤੇ ਕਾਰਨਾਂ ਨੂੰ ਦੱਸਿਆ ਕਿ ਕਿਰਤੀ ਕੇ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ, ਗਰੀਬੀ, ਅਮੀਰੀ ਅਤੇ ਆਰਥਿਕਤਾ ਨੂੰ ਕਾਣਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਗੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸੀਅਤ ਇਹੀ ਆ। ਦੇਸ਼ਾਂ ਦੀਆਂ ਦੇਸ਼ਾਂ ਨਾਲ ਜੰਗਾਂ ਵਿਚ ਆਮ ਸਧਾਰਨ ਲੋਕ ਮਰਦੇ ਹਨ ਅਤੇ ਮਰ ਰਹੇ ਹਨ, ਚਾਹੇ ਉਹ ਕਿਰਤੀ ਹੋਣ ਜਾਂ ਫਿਰ ਫੌਜੀ ਲੜਾਕੂ, ਪਰ ਥੋੜਾ ਜਿਹਾ ਧਿਆਨ ਮਾਰਨ ਤੇ ਪਤਾ ਲੱਗ ਜਾਂਦਾ ਹੈ ਕਿ ਮਰਦੇ ਬੇਕਸੂਰ ਲੋਕ ਹੀ ਹਨ। ਇਸ ਵਾਸਤੇ ਸਿਆਣੇ ਤੇ ਦੂਰਦਰਸ਼ੀ ਨਜ਼ਰੀਆ ਰੱਖਣ ਵਾਲੇ ਪੁਰਖਿਆਂ ਦੀ ਸਮਾਜ ਪ੍ਰਤੀ ਘਾਲਣਾ ਨੇ ਬਹੁਤ ਬਰੀਕੀ ਨਾਲ ਧਿਆਨ ਕੀਤਾ ਹੈ। ਵਰਤਮਾਨ ਵਿਚ ਰਹਿ ਕੇ ਵੀ ਸਮਾਜ ਦਾ ਬਹੁਤ ਵੱਡਾ ਹਿੱਸਾ ਅਵੇਸਵਾ ਹੈ। ਕਿੰਨੀ ਡੂੰਗੀ ਗੱਲ ਕੀਤੀ ਹੈ ਖਾਲਸਾ ਸਾਹਿਬ ਜੀ। ਇਹ ਸਭ ਕੁਛ ਹੋਣ ਦੇ ਬਾਵਜੂਦ ਜਿਹੜੀ ਆਮ ਪਰਜਾ ਆ ਨਾ, ਖਾਸ ਕਰਕੇ ਭਾਰਤ ਵਰਗੇ ਲੋਕਾਂ ਦੀ, ਜਿਹੜੇ ਪਿੰਡਾਂ ਦੇ ਵਿਚ ਲੋਕ ਹੈਗੇ ਆ, ਉਹਨਾਂ ਨੂੰ ਉਹ ਅਵੇਸਲੇ ਕਹਿਣ ਦਾ ਮਤਲਬ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਨਹੀਂ ਹੈ, ਪਤਾ ਨਹੀਂ ਹੈ ਭਈ ਜਿਹੜੇ ਸਾਡੇ ਪਿਛੋਕੜ ਦੇ ਲੋਕ ਸੀਗੇ, ਚਾਹੇ ਉਹ ਕਾਰਲ ਮਾਰਕਸ ਸੀਗਾ, ਚਾਹੇ ਗੁਰੂ ਨਾਨਕ ਦੇਵ ਜੀ ਸੀਗੇ, ਚਾਹੇ ਉਹ ਹਜ਼ਰਤ ਮੁਹੰਮਦ ਸਾਹਿਬ ਸੀਗੇ, ਇਹਨਾਂ ਦਾ ਅਸਲੀ ਜਿਹੜਾ ਫਲਸਫਾ ਸੀ ਕਾਕ ਸਾਹਿਬ ਜੀ, ਉਹ ਲੋਕਾਂ ਤੋਂ ਬਹੁਤ ਦੂਰ ਕਰ ਲਿਆ ਗਿਆ। ਤੇ ਵੇਖ ਰਿਹਾ ਕਿ ਇਹ ਸਭ ਕੁਝ ਕਿਉਂ ਅਤੇ ਕਿਵੇਂ ਹੋ ਰਿਹਾ ਹੈ, ਵਿਚਾਰ ਸਾਂਝੇ ਕਰਨ ਲਈ ਸੰਵਾਦ ਨੇ ਰਚਾਉਣੇ ਜ਼ਰੂਰੀ ਹਨ। ਲੁੱਟੇ ਪੁੱਟੇ ਜਾ ਰਹੇ ਸਮਾਜ ਨੂੰ ਬਚਾਉਣ ਲਈ ਹਰ ਮਨੁੱਖ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਕ ਸਾਹਿਬ ਜੀ ਬਹੁਤ ਹੀ ਵਧੀਆ ਲਿਖਿਆ, ਤੇ ਇਹ ਜਿਹੜੇ ਸ਼ਬਦ ਉਹਨਾਂ ਨੇ ਲਿਆਂਦੇ ਆ, ਖਾਕ ਸਾਹਿਬ ਜੀ ਆਪਣੇ ਕੋਲ ਇੱਕੋ ਬੰਦੇ ਆ, ਇਨਸਾਨ ਆ ਜਿਹੜੇ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਆ, ਉਹਨਾਂ ਦੇ ਨਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਪਰ ਜਿਹੜੇ ਸਾਡੇ ਸਰੋਤੇ ਵੀ ਰਹਿ ਗਏ ਉਹਨਾਂ ਨੂੰ ਵੀ ਇਹਨਾਂ ਦਾ ਨਾਂ ਦੱਸ ਦਈਏ। ਇਹਨਾਂ ਦਾ ਨਾਂ ਹੈਗਾ ਜੀ ਮਨਮੋਹਨ ਸਿੰਘ ਪੁਨੀ, ਨਿਊਯਾਰਕ ਦੇ ਵਿਚ ਰਹਿ ਰਹੇ ਆ ਤੇ ਬੜੇ ਹੀ ਵਧੀਆ ਸੱਜਣਾ। ਔਰ ਖਾਕ ਸਾਹਿਬ ਇੱਕ ਮੈਂ ਤੁਹਾਨੂੰ ਇਹਨਾਂ ਬਾਰੇ ਗੱਲ ਦੱਸਦਾ, ਜਦੋਂ ਮੈਨੂੰ ਪਹਿਲਾਂ ਮਿਲੇ ਸੀਗੇ ਤੇ ਮੈਂ ਇਹਨਾਂ ਨੂੰ ਗੱਲ ਇਹ ਦੱਸੀ, ਮੈਂ ਕਿਹਾ ਪੁਨੀ ਸਾਹਿਬ ਜਦੋਂ ਤੁਸੀਂ ਸਟੇਜ ਤੇ ਮੈਂ ਤੁਹਾਨੂੰ ਦੇਖਦਾ ਨਾ, ਇੱਕ ਵਾਰੀ ਇਹਨਾਂ ਨੇ ਮੈਨੂੰ ਛੋਟੀ ਜਿਹੀ ਕਟਿੰਗ ਭੇਜੀ ਸੀ, ਵੀਡੀਓ ਮਤਲਬ ਭੇਜੀ ਸੀਗੀ, ਤੇ ਜਿੱਦਾਂ ਤੁਸੀਂ ਉਹ ਪ੍ਰੈਜੀਡੈਂਟ ਕਲਿੰਟਨ ਦੇਖੇ ਆ ਨਾ, ਉਹ ਜਦੋਂ ਸਟੇਜ ਤੇ ਆਉਂਦੇ ਸੀਗੇ ਤੇ ਉਹਨਾਂ ਦਾ ਚਿਹਰਾ ਜਿਹੜਾ ਸੀ ਜਦੋਂ ਬੋਲਦੇ ਸੀ, ਉਹ ਜਿੱਦਾਂ ਫੁੱਲ ਕਿਰਦੇ ਹੁੰਦੇ ਉਹਨਾਂ ਮੂੰਹ ਚੋਂ, ਇੰਨੀ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਇੰਨਾ ਸੁਚੱਜਾ ਸੀਗਾ। ਤੇ ਇਹ ਪੁਨੀ ਸਾਹਿਬ ਵੀ ਜਦੋਂ ਬੋਲਦੇ ਆ, ਇਹਨਾਂ ਦਾ ਵੀ ਉਸੇ ਤਰ੍ਹਾਂ ਲਹਿਜਾ ਹੁੰਦਾ ਬੋਲਣ ਦਾ ਜਦੋਂ ਸਟੇਜ ਤੇ ਚੜ੍ਹਦੇ ਆ, ਤੇ ਹਸਮੁੱਖ ਤਰੀਕੇ ਦੇ ਨਾਲ ਇਹ ਜਿਹੜੇ ਆ ਉਹ ਗੱਲਬਾਤ ਜਿਹੜੀ ਆ ਕਰਦੇ ਆ ਸਟੇਜ ਦੇ ਉੱਤੇ ਚੜ੍ਹ ਕੇ। ਸੋ ਪਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ ਤੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹੀਏ। ਸੋ ਦੋਸਤੋ, ਜਿਹੜੇ ਮੇਰੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਉਹ ਵੀ ਸਾਨੂੰ ਇਸ ਤਰ੍ਹਾਂ ਦੀਆਂ ਸਿਆਣਪ ਭਰੀਆਂ ਗੱਲਾਂ ਜਿਹੜੀਆਂ ਲਿਖ ਕੇ ਭੇਜਿਆ ਕਰੋ, ਤਾਂ ਕਿ ਅਸੀਂ ਸਾਰੀ ਪਰਜਾ ਨੂੰ ਜਿਹੜਾ ਉਹ ਜਾਗਰਤ ਕਰ ਸਕੀਏ।
0: ਤੇ ਆਪਣੇ ਪਰਿਵਾਰ ਰੇਡੀਓ ਦੇ ਗਰੁੱਪ ਤੇ ਬਹੁਤ ਸੋਹਣੀਆਂ ਲੋਕੀ ਚੀਜ਼ਾਂ ਲਿਖਦੇ ਆ, ਉਹ ਆਪਣੇ ਲਈ ਲਿਖਦੇ, ਉਹਦੇ ਚੋਂ ਕੱਢ ਲਿਆ ਕਰੋ ਜੋ ਮਰਜ਼ੀ, ਉਹਦੇ ਬਾਰੇ ਵੀ ਦੇਖ ਲਿਆ ਕਰੋ ਕਦੀ ਕਦੀ, ਉਹ ਕੱਢ ਕੇ ਤੇ ਸੁਣਾ ਦਿਆ ਕਰੋ ਕੋਈ ਚਾਹੀਦੀ ਚੀਜ਼ ਹੋਵੇ।
1: ਵੈਰੀ ਵੈਲ, ਵੈਰੀ ਗੁੱਡ, ਇਹ ਵੀ ਕਰਦਿਆ ਕਰਾਂਗੇ ਆਪਾਂ। ਮੇਰਾ ਥੋੜਾ ਜਿਹਾ ਕੰਪਿਊਟਰ ਦੀ ਪ੍ਰੋਬਲਮ ਹੈ, ਉਹ ਮੈਂ ਹੁਣ ਠੀਕ ਕਰੂੰਗਾ, ਥੋੜਾ ਜਿਹਾ ਟਾਈਮ ਕੱਢ ਕੇ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ। ਚਲੋ ਕੋਈ ਗੱਲ ਨੀ, ਥੈਂਕ ਯੂ ਤੁਹਾਡਾ ਸਿਰ ਮੱਥੇ ਆ ਤੁਹਾਡੇ ਜਿਹੜਾ ਸੁਝਾਅ ਆ। ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਇਸ ਤਰ੍ਹਾਂ ਆ ਕਿ ਅਫਗਾਨਿਸਤਾਨ ਵਿਚ ਖਾਕ ਸਾਹਿਬ ਜੀ ਇੱਕ ਵਾਰੀ ਫਿਰ ਕੁਦਰਤ ਦੀ ਕਰੋਪੀ ਕਾਰਨ 5.8 ਦਰਜੇ ਦਾ ਜਿਹੜਾ ਭੂਚਾਲ ਆਇਆ ਖਾਕ ਸਾਹਿਬ ਜੀ, ਤੇ ਇਹਦੀ ਮਾਰਿਆ ਜਿਹੜੀ, ਇਹ ਕੱਲੇ ਉੱਥੇ ਅਫਗਾਨਿਸਤਾਨ ਚ ਨਹੀਂ ਆਈ, ਪਾਕਿਸਤਾਨ ਤੇ ਤਾਜਿਕਸਤਾਨ ਤੇ ਇਹਨਾਂ ਦੇ ਨਾਲ ਅਫਗਾਨਿਸਤਾਨ ਆ ਜਿਹੜਾ, ਇਹ ਤਿੰਨੇ ਮੁਲਕ ਆ ਜਿਹੜੀ ਇਸ ਦੇ ਮਾਰ ਥੱਲੇ ਆਏ ਆ। ਤੇ ਕਾਲਾਗਾਨ ਜਿਹੜਾ ਹੈਗਾ ਆ, ਇੱਕ ਕਾਲਾ ਅਫਗਾਨ ਜਿਹੜਾ ਜਗ੍ਹਾ ਆ ਅਫਗਾਨਿਸਤਾਨ ਦੇ ਵਿਚ ਹੈਗੀ ਆ ਖਾਕ ਸਾਹਿਬ ਜੀ, ਇੱਥੋਂ ਕੋਈ 53 ਕੁ ਮੀਲ ਆ ਜਿਹੜਾ, 53 ਕੁ ਮੀਲ ਦੀ ਦੂਰੀ ਤੇ ਆ ਜਿਹੜਾ ਇਹ ਭੂਚਾਲ ਆਇਆ, ਤੇ 3 ਅਪ੍ਰੈਲ ਮਤਲਬ ਇੱਥੇ ਦਾ ਕੱਲ ਜਿਹੜਾ ਸੀਗਾ, ਤੇ ਇਹ ਸਵੇਰੇ 9:12 ਤੇ ਜਿਹੜਾ ਵਾਪਰਿਆ, ਤੇ ਇਹਦੇ ਵਿਚ ਖਾਕ ਸਾਹਿਬ ਜੀ 5.8 ਵੀ ਲਿਖਿਆ ਆਪਾਂ ਕਹਿ ਦਿੱਤਾ, ਤੇ ਇਹਦੇ ਨਾਲ ਕਈ ਜਗ੍ਹਾ ਤੇ ਮੈਂ ਉਹ ਪੜ੍ਹਦਾ ਸੀਗਾ ਤੇ ਉੱਥੇ 5.9 ਵੀ ਇਹਨੂੰ ਦੱਸਿਆ। ਸੋ 5.9 ਜਾਂ 5.8 ਥੋੜਾ ਬਹੁਤਾ ਫਰਕ ਹੁੰਦਾ, ਪਰ ਇਹ ਨੁਕਸਾਨ ਕਾਫੀ ਕਰ ਦਿੰਦਾ ਹੁੰਦਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਪਰਿਵਾਰ ਦੇ 8 ਮੈਂਬਰਾਂ ਦੀਆਂ ਜਾਨਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਜੀ। ਤੇ ਕਾਬਲ ਦੇ ਗਵਰਨਰ ਦੇ ਬੁਲਾਰੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਭੂਚਾਲ ਪਿੱਛੋਂ ਪਰਿਵਾਰ ਦੇ ਘਰ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਉਪਰੋਂ, ਏਡੇ ਕਾਰਨ ਜਿਹੜਾ ਸੀਗਾ ਕੱਖ ਸਾਹਿਬ ਜੀ ਉੱਥੇ ਫਿਰ ਕਹਿੰਦੇ ਆ ਵੀ ਜਿੱਦਾਂ ਖੜਕਾ ਹੋਇਆ ਤੇ ਉਹਦੇ ਨਾਲ ਕੱਖ ਸਾਹਿਬ ਜੀ ਕਿਹਾ ਜਾਂਦਾ ਕਿ ਇੱਕ ਗੁਆਂਢੀ ਨੇ ਨੇੜੇ ਘਰ ਹੋਣਾ ਉਹਦੇ ਜਦੋਂ ਖੜਕਾ ਦੜਕਾ ਸੁਣਿਆ ਤੇ ਉਹ ਇਕਦਮ ਭੱਜ ਕੇ ਉਧਰ ਨੂੰ ਗਿਆ ਗੁਆਂਢੀ ਦੇ ਘਰ ਨੂੰ ਤੇ ਉਹਨੇ ਕੱਖ ਸਾਹਿਬ ਜੀ ਦੱਸਿਆ ਉਹ ਕਹਿੰਦਾ ਵੀ ਜਦੋਂ ਮੈਂ ਉੱਥੇ ਪਹੁੰਚਿਆ ਤੇ ਜਿਹੜਾ ਉਹ ਛੱਤ ਡਿੱਗਣ ਦਾ ਮਲਬਾ ਸੀਗਾ ਨਾ ਉਹਦੇ ਥੱਲੇ ਉਹ ਕਹਿੰਦਾ ਜਿੱਦਾਂ ਰੋਣਾ ਕਰਾਉਣਾ ਕਹਿੰਦੇ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਤੇ ਫੇਰ ਉਹ ਕਹਿੰਦਾ ਵੀ ਥੋੜਾ ਸਮਾਂ ਉਹ ਆਵਾਜ਼ਾਂ ਜਿੱਦਾਂ ਮਤਲਬ ਕਹਿ ਲਓ ਕਰਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਫੇਰ ਉਹ ਆਵਾਜ਼ਾਂ ਜਿਹੜੀਆਂ ਸੀ ਬੰਦ ਹੋ ਗਈਆਂ ਤੇ ਇਹਦੇ ਤੋਂ ਉਹਨੂੰ ਅੰਦਾਜ਼ਾ ਲੱਗ ਗਿਆ ਸੀਗਾ ਉਹ ਸਮਝ ਗਿਆ ਸੀਗਾ ਉਹਨੇ ਕਿਹਾ ਕਿ ਮੈਂ ਸਮਝ ਗਿਆ ਸੀਗਾ ਕਿ ਹੁਣ ਜਿਹੜਾ ਉਹ ਕੀ ਹੋਇਆ ਇੱਥੇ ਤੇ ਇਹ ਜ਼ਿਆਦਾ ਖ਼ਬਰ ਹੈ ਜਿਹੜੀ ਖਾਕ ਸਾਹਿਬ ਜੀ ਉਹ ਹੌਲੀ ਹੌਲੀ ਸਾਹਮਣੇ ਆਉਣੀ ਆ ਕਿਉਂਕਿ ਤੁਹਾਨੂੰ ਪਤਾ ਪਿਆ ਲੜਾਈ ਝਗੜੇ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਉਹ ਘੱਟ ਹੀ ਦਿੰਦੇ ਆ ਤੇ ਉਹ ਥੱਲੇ ਦੱਬੀਆਂ ਰਹਿ ਜਾਂਦੀਆਂ ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਖ਼ਬਰ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਤੇ ਬੀਤੇ ਦਾ ਦਿਨ ਜਿਹੜਾ ਸੀਗਾ ਬੀਤੇ ਦਿਨ ਕਾਫ਼ੀ ਖਾਕ ਸਾਹਿਬ ਜੀ ਸਖ਼ਤ ਜਿਹੜਾ ਉਹ ਰਿਹਾ ਆ ਤੇ ਉਹਦੇ ਵਿਚ ਇੱਕ ਪਾਸੇ ਤਾਂ ਹੁਣ ਅਫਗਾਨਿਸਤਾਨ ਚ ਕੁਦਰਤ ਕਰੋਪੀ ਆ ਕੁਦਰਤੀ ਕਰੋਪੀ ਆ ਤੇ ਦੂਸਰੇ ਪਾਸੇ ਜਿਹੜੀ ਆ ਮੈਨ ਮੇਡ ਕਰੋਪੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੀ ਖ਼ਬਰ ਜਿਹੜੀ ਆ ਉਹ ਬਹੁਤ ਹੀ ਵਧੀਆ ਨਹੀਂ ਹੈਗੀ ਤੇ ਇਹ ਜਿਹੜੀ ਮੈਨ ਮੇਡ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹਦੇ ਵਿਚ ਖਾਕ ਸਾਹਿਬ ਜੀ ਇੱਕ ਅਮਰੀਕਨ F-15E ਈਗਲ ਮੇਰਾ ਖਿਆਲ ਈ ਜਿਹੜਾ ਜਿੱਥੇ ਜਿਹਦੇ ਨਾਲ ਪਾਇਆ ਹੁੰਦਾ ਈ ਉਹਦਾ ਮਤਲਬ ਮੇਰਾ ਖਿਆਲ ਈਗਲ ਲਿਖਦੇ ਆਏ ਤੇ ਇੱਕ ਅਮਰੀਕਨ F-15E ਨਾਂ ਦਾ ਲੜਾਕਾ ਜਹਾਜ਼ ਜਿਹੜਾ ਇਰਾਨ ਉੱਪਰ ਹਮਲਾ ਕਰਨ ਗਿਆ ਸੀਗਾ ਖਾਕ ਸਾਹਿਬ ਜੀ ਅਤੇ ਇਰਾਨ ਦੀ ਫੌਜ ਨੇ ਇਸ ਨੂੰ ਇਹ ਜਹਾਜ਼ ਨੂੰ ਉਪਰੋਂ ਹੇਠਾਂ ਹਮਲਾ ਕਰਕੇ ਇਹ ਜਹਾਜ਼ ਨੂੰ ਜਿਹੜਾ ਥੱਲੇ ਸਿੱਟ ਲਿਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਦੋ ਪਾਇਲਟ ਸੀਗੇ ਤੇ ਹਾਂਜੀ
0: ਪਰਸੋਂ ਦੀ ਗੱਲ ਹੈ ਜੀ ਹਾਂਜੀ
1: ਹਾਂਜੀ ਤੇ ਇਹਦੇ ਵਿਚ ਦੋ ਪਾਇਲਟ ਸੀਗੇ ਦੋ ਪਾਇਲਟ ਦੇ ਵਿਚ ਇੱਕ ਪਾਇਲਟ ਆ ਜਿਹੜਾ ਉਹ ਤਾਂ ਅਮਰੀਕਨ ਜਿਹੜੀ ਫੌਜ ਸੀਗੀ ਉਹਨਾਂ ਨੇ ਉਥੋਂ ਕੱਢ ਲਿਆਂਦਾ ਤੇ ਜਿਹੜਾ ਦੂਸਰਾ ਪਾਇਲਟ ਉਹ ਉਤਰ ਗਿਆ ਸੀਗਾ ਛਤਰੀ ਦੇ ਨਾਲ ਉਹ ਵੀ ਤੇ ਉਹਨੂੰ ਖਾਕ ਸਾਹਿਬ ਜੀ ਫਿਰ ਅਜੇ ਤਿਕਰ ਨਹੀਂ ਲੱਭਿਆ ਤੇ ਇਹਨੂੰ ਜਿਹੜੀ ਅਮਰੀਕਨ ਫੌਜ ਨੇ ਲੱਭ ਕੇ ਲਿਆਉਣ ਵਾਸਤੇ ਇਹਦਾ ਉਹ ਕਾਫੀ ਕੋਸ਼ਿਸ਼ਾਂ ਵਿਚ ਹੈਗਾ ਪਰ ਦੂਸਰਾ ਜਿਹੜੀ ਆ ਗੱਲ ਉਹ ਅਗਲੀ ਇਹ ਆ ਕਿ ਕਿਸਮਤ ਦਾ ਬਲੀ ਜਿਹੜਾ ਦੂਜਾ ਸੀ ਉਹ ਨਹੀਂ ਨਿਕਲਿਆ ਤੇ ਅਜੇ ਤੱਕ ਉਹ ਜਿਹੜਾ ਦੂਸਰਾ ਪਾਇਲਟ ਸੀਗਾ ਉਹ ਲਾਪਤਾ ਆ ਤੇ ਇਹਦੀ ਤਲਾਸ਼ ਵਿਚ ਅਮਰੀਕੀ ਫੌਜ ਨੇ ਦੋ ਬਲੈਕ ਹਾਕ ਹੈਲੀਕਾਪਟਰ ਜਿਹੜੇ ਸੀਗੇ ਖਾਕ ਸਾਹਿਬ ਜੀ ਉਹ ਭੇਜੇ ਸੀਗੇ ਕਿ ਉਹਨੂੰ ਲੱਭੋ ਜਾ ਕੇ ਤੇ ਇਰਾਨ ਨੇ ਉਹਨਾਂ ਉੱਤੇ ਵੀ ਗੋਲਾਬਾਰੀ ਕੀਤੀ ਆ ਇਹਦੇ ਬਾਰੇ ਅਜੇ ਤਿਕਰ ਜਿਹੜਾ ਉਹ ਛਸ਼ੋ ਪੰਜ ਵਾਲੀ ਗੱਲ ਆ ਕਿਉਂਕਿ ਕਿਸੇ ਵੀ ਖ਼ਬਰ ਵਾਲੇ ਨੇ ਇਹ ਨਹੀਂ ਲਿਖਿਆ ਕਿ ਉਹ ਦੋਨੀ ਡਿੱਗ ਪਏ ਜਾਂ ਇੱਕ ਡਿੱਗਿਆ ਅਜੇ ਤਿਕਰ ਜਿਹੜਾ ਉਹ ਜਿਹੜਾ ਥੋੜੇ ਹਨੇਰੇ ਚ ਆ ਗੱਲ ਪਰ ਲੱਗਦਾ ਏਦਾਂ ਵੀ ਇਹ ਵੀ ਇਰਾਨ ਨੇ ਦੋਨੇ ਹੈਲੀਕਾਪਟਰ ਗਏ ਸੀਗੇ ਜਿਹੜੇ ਇਹ ਵੀ ਸਿੱਟ ਲੈ ਥੱਲੇ ਤੇ ਇਨ੍ਹਾਂ ਵਿਚਲੇ ਸਵਾਰਾਂ ਬਾਰੇ ਵੀ ਅਜੇ ਤਿਕਰ ਕੋਈ ਖ਼ਬਰ ਨਹੀਂ ਆਈ ਜਦੋਂ ਹੈਲੀਕਾਪਟਰ ਡਿੱਗਣਾ ਖਾਕ ਸਾਹਿਬ ਜੀ ਉਹਦੇ ਜਿਹੜੇ ਬੰਦੇ ਹੋਣਗੇ ਉਹ ਵੀ ਤਾਂ ਕਿਸੇ ਪਾਸੇ ਹੋਣਗੇ ਤੇ ਹੋ ਸਕਦਾ ਉਹ ਬਚ ਗਏ ਹੋਣ ਤੇ ਲੁੱਕ ਗਏ ਹੋਣ ਕਿਤੇ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਕਈ ਵਾਰੀ ਗੋਰਿਆਂ ਦੀ ਕਹਾਵਤ ਹੈ ਉਹ ਕਹਿੰਦੇ ਹਿਸਟਰੀ ਰਿਪੀਟਸ ਇਟਸੈਲਫ ਕਹਿਣ ਦਾ ਮਤਲਬ ਜਿਹੜਾ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ ਹੁਣ ਆਹ ਜਿਹੜੇ ਹੈਲੀਕਾਪਟਰ ਆ ਖਾਕ ਸਾਹਿਬ ਜੀ ਇਹਦੇ ਨਾਲ ਜੁੜਦੀ ਕਹਾਣੀ ਇਰਾਨ ਤੇ ਅਮਰੀਕਾ ਦੇ ਵਿਚ ਪਹਿਲਾਂ ਵੀ ਇੱਕ ਵਾਰੀ ਹੋਈ ਸੀਗੀ 1979-1980 ਦੇ ਵਿਚ ਉਹ ਖਾਕ ਸਾਹਿਬ ਜੀ ਜਦੋਂ ਇਰਾਨ ਦੇ ਵਿਚ ਉਸ ਵੇਲੇ ਕ੍ਰਾਂਤੀ ਆਈ ਆ ਨਾ ਤੇ ਜਿਹੜੇ ਉਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਅਮਰੀਕਾ ਦੀ ਜਿਹੜੀ ਅੰਬੈਸੀ ਸੀਗੀ ਉਹ ਉਹਨੂੰ ਜਾ ਕੇ ਘੇਰਾ ਪਾ ਲਿਆ ਸੀਗਾ ਤੇ ਉਹ ਫਿਰ ਜਿਹੜੇ ਮੇਰਾ ਖਿਆਲ 300 ਸ਼ਾਇਦ ਕਿੰਨੇ ਕੁ ਬੰਦੇ ਸੀਗੇ ਉਹ ਆਪਣੇ ਕੋਲ ਨੰਬਰ ਇਸ ਵੇਲੇ ਹੈ ਨੀਗਾ ਉਹ ਜਿਹੜੇ ਸਾਡੇ ਹੈਗੇ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਆ ਉਹਨਾਂ ਦੀ ਗਿਣਤੀ ਆ ਜਿਹੜੀ ਐਗਜੈਕਟ ਨੰਬਰ ਆ ਜਿਹੜਾ ਉਹ ਤੁਹਾਨੂੰ ਲੱਭ ਸਕਦਾ ਹੈ ਉਥੋਂ ਤੇ ਉਥੇ ਹੋਇਆ ਕੀ ਖਾਕ ਸਾਹਿਬ ਜੀ ਉਹ ਫਿਰ ਬੰਦੇ ਜਿਹੜੇ ਸੀਗੇ ਅੰਬੈਸੀ ਦੇ ਉਹ ਇਹੀ ਜਿਹੜੀ ਰੈਵੋਲੂਸ਼ਨਰੀ ਗਾਰਡ ਜਾ ਮੇਰਾ ਖਿਆਲ ਆ ਇਹਨਾਂ ਦੇ ਥੱਲੇ ਉਹ ਸੀਗੇ ਤੇ ਉਸ ਵੇਲੇ ਖਾਕ ਸਾਹਿਬ ਜੀ ਪ੍ਰੈਜੀਡੈਂਟ ਆਪਣੇ ਜਿਮੀ ਕਾਰਟਰ ਸੀਗੇ ਤੇ ਫੇਰ ਉਹਦੇ ਵਿਚ ਇਹ ਵੀ ਕਿਹਾ ਜਾਂਦਾ ਆ ਕਿ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਵੀ ਅਮਰੀਕਾ ਦੀ ਫੌਜ ਨੇ ਉਥੇ ਹੈਲੀਕਾਪਟਰ ਭੇਜੇ ਸੀਗੇ ਭਾਈ ਤੁਸੀਂ ਜਾ ਕੇ ਉਹਦੇ ਨਾਲ ਥੋੜੇ ਜਿਹਾ ਜਿੱਦਾਂ ਸਾਮਾ ਬਿਨ ਲਾਦਨ ਨੂੰ ਫੜ ਕੇ ਲਿਆਂਦਾ ਸੀਗਾ ਜਾਂ ਵੈਨਜ਼ੂਏਲਾ ਦੇ ਨਿਕੋਲਸ ਮਦੂਰੋ ਨੂੰ ਫੜ ਕੇ ਲਿਆਂਦਾ ਸੀਗਾ ਇਹੀ ਪਲੈਨਿੰਗ ਆ ਜਿਹੜੀ ਉਹ ਇਰਾਨ ਦੇ ਵਿਚ ਵੀ ਅਪਲਾਈ ਕੀਤੀ ਗਈ ਸੀਗੀ ਤੇ ਪਰ ਉਹ ਜਿਹੜੇ ਫਿਰ ਹੈਲੀਕਾਪਟਰ ਸੀਗੇ ਉਹ ਕਰੈਸ਼ ਹੋ ਗਏ ਸੀਗੇ ਜਾਂ ਕਿਸੇ ਨੇ ਉਹਨਾਂ ਨੇ ਸੈੱਟ ਲਿਆ, ਪਤਾ ਨੀ ਉਹਨਾਂ ਦਾ ਕੀ ਬਣਿਆ, ਪਰ ਕਹਿੰਦੇ ਆ ਵੀ ਉਹ ਅਸਫਲ ਰਹੇ, ਜਾਣੀ ਕਿ ਉਹ ਸਫਲ ਨੀ ਹੋਏ ਆਪਣੇ ਮਿਸ਼ਨ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਕੱਖ ਸਾਹਿਬ ਜੀ ਜਿਹੜਾ ਉਸ ਵੇਲੇ ਇੱਕ ਇੱਥੇ ਕੇਸ ਚੱਲਿਆ ਸੀਗਾ ਪ੍ਰੈਜੀਡੈਂਟ ਰੇਗਨ ਉੱਪਰ, ਤੇ ਇੱਕ ਉਹਦਾ ਵੱਡਾ ਕੋਈ ਅਫਸਰ ਸੀਗਾ, ਮੈਨੂੰ ਹੁਣ ਉਹ ਯਾਦ ਨੀ ਉਹ ਕਿਹੜੀ ਪੋਸਟ ਸੀ ਉਹਦੀ, ਤੇ ਉਹਨਾਂ ਦੋਨਾਂ ਦੇ ਉੱਤੇ ਇੱਕ ਓਲੀਵਰ ਨੋਰਥ ਸੀਗਾ, ਇਹ ਪੰਜ ਸੱਤ ਸੀਗੇ ਜਿਹਨਾਂ ਦੇ ਉੱਤੇ ਇਹ ਮੁਕਦਮੇ ਚੱਲੇ ਸੀਗੇ। ਤੇ ਉਹਦੇ ਵਿੱਚ ਕੱਖ ਸਾਹਿਬ ਜੀ ਕਹਿੰਦੇ ਆ ਵੀ ਇਹ ਵੀ ਕਿਹਾ ਜਾਂਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ ਰੇਗਨ ਪ੍ਰੈਜੀਡੈਂਟ ਬਣਨ ਤੋਂ ਹਜੇ ਬਣਨਾ ਸੀਗਾ ਤੇ ਇਲੈਕਸ਼ਨ ਹੋਣੀ ਸੀ ਅੱਗੇ, ਉਹ ਕਹਿੰਦੇ ਆ ਵੀ ਰੇਗਨ ਨੇ ਜਾ ਕੇ ਇਰਾਨੀਆਂ ਦੇ ਨਾਲ ਗੰਢ ਧੁੱਪ ਕਰ ਲਈ ਸੀਗੀ ਵੀ ਤੁਸੀਂ ਇਹ ਜਿਹੜੇ ਸਾਡੇ ਬੰਦੇ ਇੱਥੇ ਫੜੇ ਹੋ ਆ ਹੋਸਟੇਜ, ਇਹਨਾਂ ਨੂੰ ਛੱਡਿਓ ਨਾ ਜਿੰਨਾ ਚਿਰ ਮੈਂ ਇਲੈਕਸ਼ਨ ਨਹੀਂ ਜਿੱਤਦਾ, ਤਾਂ ਕਿ ਮੈਂ ਇਲੈਕਸ਼ਨ ਇਸੇ ਮੁੱਦੇ ਨੂੰ ਸਾਹਮਣੇ ਲਿਆ ਕੇ ਜਿਹੜਾ ਉਹ ਲੜੂੰਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਸੀ। ਫਿਰ ਪੈਸੇ ਦਾ ਢੇਲੇ ਦਾ ਵੀ ਇਧਰ ਉਧਰ ਹੋਇਆ ਸੀਗਾ, ਹਥਿਆਰਾਂ ਦਾ ਉਹ ਚੱਕਰ ਪਿਆ ਸੀਗਾ, ਉਹ ਇਰਾਨ ਕੌਂਟਰਾ ਇਧਰ ਸੀਗਾ, ਮਤਲਬ ਉਹ ਕਾਫੀ ਗੁੰਝਲਦਾਰ ਜਿਹੜੀ ਉਹ ਕਹਾਣੀ ਸੀਗੀ। ਤੇ ਐਨੀਵੇ ਉਹਦੇ ਨਾਲ ਕੀ ਆ ਕੱਖ ਸਾਹਿਬ ਜੀ, ਇਹ ਇੱਕ ਇਹਨਾਂ ਦੇ ਨਾਲ ਜਿਹੜੇ ਆਪਾਂ ਦੋ ਹੈਲੀਕਾਪਟਰ ਤੇ ਇੱਕ ਉਹ ਜਿਹੜਾ ਫਾਈਟਰ ਜੈਟ ਸੀਗਾ F-15E, ਇਹਨਾਂ ਦੇ ਨਾਲ ਇੱਕ ਚੌਥਾ ਜਹਾਜ਼ ਹੋਰ ਵੀ ਕੱਖ ਸਾਹਿਬ ਜੀ ਜਿਹੜਾ ਉਹ ਇਰਾਨ ਨੇ ਉਹਦੇ ਉੱਤੇ ਹਮਲਾ ਕੀਤਾ, ਪਰ ਉਹ ਕਿਹਾ ਜਾਂਦਾ ਕਿ ਉਹ ਮਤਲਬ ਡਿੱਗਦਾ ਢਿੰਦਾ ਕੁਵੈਤ ਦੀ ਟੈਰੀਟੋਰੀ ਦੇ ਵਿੱਚ ਜਾ ਕੇ ਉਹ ਡਿੱਗਿਆ ਤੇ ਪਾਇਲਟ ਵੀ ਉਤਰ ਗਿਆ ਸੀਗਾ। ਹੁਣ ਖੱਖ ਸਾਹਿਬ ਜੀ ਇਹ ਜਿਹੜੀ ਆਹ ਜਹਾਜ਼ ਚੌਥੇ ਦੀ ਆਪਾਂ ਗੱਲ ਕਰਨੀ ਆ, ਇਹ ਜਹਾਜ਼ ਆ ਜਿਹੜਾ ਖੱਖ ਸਾਹਿਬ ਜੀ ਇਹਨੂੰ A-3 ਕਹਿੰਦੇ ਆ, ਤੇ ਇਸੇ ਜਹਾਜ਼ ਦਾ ਨਾਂ ਥੰਡਰਬੋਲਟ ਵੀ ਆ ਤੇ ਤੀਸਰਾ ਨਾਂ ਇਹਦਾ ਵਾਰਥੋਗ ਵੀ ਆ, ਵਾਰਥੋਗ। ਤੇ ਇਹ ਖੱਖ ਸਾਹਿਬ ਜੀ ਬਹੁਤ ਹੀ ਜਿਹੜਾ ਜਹਾਜ਼ ਸਪੈਸ਼ਲੀ ਇਹ ਡਿਜ਼ਾਇਨ ਕੀਤਾ ਗਿਆ ਕਿ ਇਹ ਧਰਤੀ ਦੇ ਨੇੜੇ ਆ ਕੇ, ਜਾਣੀ ਕਿ ਬਹੁਤੀ ਨੇੜੇ ਤਾਂ ਨਹੀਂ, ਬਿਲਕੁਲ ਨੇੜੇ ਨਹੀਂ, ਓਨੀ ਕੁ ਨੇੜੇ ਜਿੱਥੋਂ ਇਹਨੂੰ ਟੈਂਕ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਉਹ ਫੌਜ ਦੀਆਂ ਜਿਹੜੀਆਂ ਉਹ ਗੱਡੀਆਂ ਹੁੰਦੀਆਂ ਹੰਬੀਜ਼ ਵਗੈਰਾ ਜਾਂ ਇਸ ਤਰ੍ਹਾਂ ਦੀਆਂ, ਇਹ ਉਹਨਾਂ ਨੂੰ ਆ ਕੇ ਨੇੜੇ ਆ ਕੇ ਤੇ ਉਹਨਾਂ ਦੇ ਉੱਤੇ ਹਮਲਾ ਕਰਦਾ ਸੀਗਾ। ਤੇ ਇਹ 1977 ਤੋਂ ਖੱਖ ਸਾਹਿਬ ਜੀ ਇਹ ਡਿਊਟੀ ਇਸ ਤਰ੍ਹਾਂ ਦੀ ਨਿਭਾ ਰਿਹਾ ਸੀਗਾ। ਤੇ ਇਹਦੇ ਵਿੱਚ ਜਿਹੜੀਆਂ ਗੰਨ ਸੀਗੀ ਖੱਖ ਸਾਹਿਬ ਜੀ, ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਮਾਰਨ ਵਾਸਤੇ ਕਿਸ ਤਰ੍ਹਾਂ ਦੇ ਖਤਰਨਾਕ ਹਥਿਆਰ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ। ਤੇ ਇਹ ਜਿਹੜਾ ਜਹਾਜ਼ ਆ ਇਹਦੇ ਵਿੱਚ ਕਹਿੰਦੇ ਆ ਭਾਈ 30 mm GA-B ਮੇਰਾ ਖਿਆਲ ਹੈਗੀ ਆ, 0.8A Avenger ਗੈਟਲਿੰਗ ਗੰਨ ਜਿਹੜੀ ਆ ਇਹ ਇਹਦਾ ਨਾਂ ਆ। ਤੇ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੀ ਆ ਉਹ ਦੋ ਜਹਾਜ਼ ਆ ਜਿਹੜਾ ਇਹਦੇ ਵਿੱਚ ਦੋ ਇੰਜਣ ਹੁੰਦੇ ਆ, ਤੇ ਫੇਰ ਇਹਦੇ ਵਿੱਚ ਪਾਇਲਟ ਜਿਹੜਾ ਉਹ ਇੱਕੋ ਹੀ ਹੁੰਦਾ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਜਿਹੜਾ ਦੇਖੋ ਤੁਸੀਂ ਆਹ ਗੱਲ ਧਿਆਨ ਨਾਲ ਥੋੜੀ ਜਿਹੀ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ, ਇਹਦੇ ਵਿੱਚ ਖੱਖ ਸਾਹਿਬ ਜੀ ਜਿਹੜੀਆਂ ਉਹ ਗੰਨਾਂ ਲੱਗੀਆਂ ਨਾ, ਗੰਨਾਂ ਜਿਹਨਾਂ ਦੇ ਨਾਲ ਉਹ ਟੈਂਕਾਂ ਟੁਕਾਂ ਵੱਡੇ ਵੱਡੀਆਂ ਗੰਨਾਂ ਹੁੰਦੀਆਂ ਹੋਣੀਆਂ ਨਾ, ਵੱਡੇ ਕੈਲਵਰ ਦੀਆਂ ਮੋਟੇ ਮੋਟੇ ਗੋਏ ਪੈਂਦੀਆਂ ਹੋਣਗੀਆਂ। ਤੇ ਆਹ ਖੱਖ ਸਾਹਿਬ ਜੀ ਨੰਬਰ ਸੁਣਨੇ ਵਾਲਾ ਧਿਆਨ ਨਾਲ ਸਾਡੇ ਸਰੋਤੇ ਵੀਰਾਂ ਨੂੰ ਵੀ ਪਤਾ ਲੱਗ ਜਾਵੇ, 3,900 ਗੋਲੀ ਆ ਜਿਹੜੀ, ਚਾਹੇ ਗੋਲਾ ਕਹਿ ਲਓ ਉਹਨੂੰ, ਉਹ ਇੱਕ ਮਿੰਟ ਦੇ ਵਿੱਚ ਉਹ ਗੰਨ ਜਿਹੜੀ ਆ ਉਹ ਦਾਗਦੀ ਆ ਜਿਹੜੀ ਐਸ A-3 ਜਹਾਜ਼ ਦੇ ਵਿੱਚ ਫਿੱਟ ਸੀਗੀ। ਤੇ ਹਾਂਜੀ, ਤੇ ਹੁਣ ਖੱਖ ਸਾਹਿਬ ਜੀ ਇਹਦੀ ਆਹ ਜਿਹੜੀ ਆ ਇਹ ਵੀ ਬਹੁਤ ਸੋਚਣ ਵਾਲੀ ਗੱਲ ਆ, ਇਹਦੇ ਵਿੱਚ ਜਿਹੜੀ ਕੋਕਪਿਟ ਹੁੰਦੀ ਨਾ ਜਿੱਥੇ ਪਾਇਲਟ ਬਹਿੰਦਾ, 540 ਕਿਲੋ ਦੀ ਸੀ ਉਹ।
0: ਅੱਛਾ ਜੀ,
1: 540 ਕਿਲੋ ਟਾਈਟੇਨੀਅਮ ਇੱਕ ਮੈਟਲ ਹੁੰਦੀ ਆ, ਉਹ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਆ ਟਾਈਟੇਨੀਅਮ ਜਿਹੜੀ ਆ। ਮੈਂ ਉਹ ਫਰੇਮ ਇੱਕ ਵਾਰੀ ਲਿਆ ਸੀਗਾ, ਹੁਣ ਮੈਂ ਲੈਣਾ ਹੀ ਉਹ ਜਦੋਂ ਫਰੇਮ ਲੈਣਾ ਐਨਕਾਂ ਦਾ ਟਾਈਟੇਨੀਅਮ ਦਾ ਉਹ ਟੁੱਟਦਾ ਹੀ ਨੀ, ਉਹ ਕਈ ਵਾਰੀ ਉਹਦੇ ਉੱਤੇ ਵੀ ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ ਕੁਝ ਨੀ ਹੋਇਆ ਉਹਨੂੰ। ਸੋ ਇਹ ਜਿਹੜੀ ਆ ਇਹਦੇ ਵਿੱਚ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ, ਤਾਂ ਕਿ ਜੇ ਥੱਲਿਓ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ। ਤੇ ਇਹਦੇ ਵਾਸਤੇ ਕੋਕਪਿਟ ਬਣਾਈ ਹੋਈ ਸੀਗੀ, ਤੇ ਜਹਾਜ਼ ਉਹਨੂੰ ਉਹ ਇੱਕ ਮਿੰਟ ਦੇ ਵਿੱਚ ਉਹ ਗੰਨ ਜਿਹੜੀ ਆ ਉਹ ਦਾਗਦੀ ਆ ਜਿਹੜੀ ਐਸ A-3 ਜਹਾਜ਼ ਦੇ ਵਿੱਚ ਫਿੱਟ ਸੀਗੀ। ਤੇ ਹਾਂਜੀ, ਤੇ ਹੁਣ ਖੱਖ ਸਾਹਿਬ ਜੀ ਇਹਦੀ ਆਹ ਜਿਹੜੀ ਆ ਇਹ ਵੀ ਬਹੁਤ ਸੋਚਣ ਵਾਲੀ ਗੱਲ ਆ, ਇਹਦੇ ਵਿੱਚ ਜਿਹੜੀ ਕੋਕਪਿਟ ਹੁੰਦੀ ਨਾ ਜਿੱਥੇ ਪਾਇਲਟ ਬਹਿੰਦਾ, 540 ਕਿਲੋ ਦੀ ਸੀ ਉਹ।
0: ਅੱਛਾ ਜੀ,
1: 540 ਕਿਲੋ ਟਾਈਟੇਨੀਅਮ ਇੱਕ ਮੈਟਲ ਹੁੰਦੀ ਆ, ਉਹ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਆ ਟਾਈਟੇਨੀਅਮ ਜਿਹੜੀ ਆ. ਮੈਂ ਉਹ ਫਰੇਮ ਇੱਕ ਵਾਰੀ ਲਿਆ ਸੀਗਾ, ਹੁਣ ਮੈਂ ਲੈਣਾ ਹੀ ਉਹ ਜਦੋਂ ਫਰੇਮ ਲੈਣਾ ਐਨਕਾਂ ਦਾ ਟਾਈਟੇਨੀਅਮ ਦਾ, ਉਹ ਟੁੱਟਦਾ ਹੀ ਨੀ. ਉਹ ਕਈ ਵਾਰੀ ਉਹਦੇ ਉੱਤੇ ਨੀ, ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ, ਕੁਝ ਨੀ ਹੋਇਆ ਉਹਨੂੰ. ਸੋ ਇਹ ਜਿਹੜੀ ਆ ਇਹਦੇ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ, ਤਾਂ ਕਿ ਜੇ ਥੱਲਿਓ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ. ਤੇ ਇਹਦੇ ਵਾਸਤੇ ਕੋਕਪਿਟ ਬਣਾਈ ਸੀਗੀ ਤੇ ਜਹਾਜ਼ ਦੇ ਉੱਪਰ

ਬਣਾਇਆ ਕਾਲਾ ਟਾਈਟੇਨੀਅਮ ਦਾ, ਉਹ ਟੁੱਟਦਾ ਹੀ ਨੀ, ਉਹ ਕਈ ਵਾਰੀ ਉਹਦੇ ਉੱਤੇ ਨੀ, ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ, ਕੁਛ ਨੀ ਹੋਇਆ ਉਹਨੂੰ। ਸੋ ਇਹ ਜਿਹੜੀ ਆ ਇਹਦੇ ਇੱਥੇ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ, ਤਾਂ ਕਿ ਜੇ ਥੱਲਿਓ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ। ਤੇ ਇਹਦੇ ਵਾਸਤੇ ਕੋਕਪਿਟ ਬਣਾਈ ਹੋਈ ਸੀਗੀ। ਤੇ ਜਹਾਜ਼ ਦੇ ਉੱਪਰ ਜਿਹੜਾ ਗੋਲਾ ਉਹਦਾ ਉੱਥੇ ਇਹ ਹੋ ਗਿਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹਦੇ ਇਹ ਜਿਹੜਾ ਜਹਾਜ਼ ਸੀਗਾ ਇਹਨੇ ਇਰਾਕ, ਯੂਗੋਸਲਾਵੀਆ, ਅਫਗਾਨਿਸਤਾਨ ਤੇ ਇਰਾਕ ਦੀ ਇੱਕ ਇਸਲਾਮਿਕ ਸਟੇਟ ਦੇ ਥੋੜਾ ਜਿਹਾ ਉਹ ਇੱਕ ਹੋਰ ਵੀ ਛੋਟੀ ਜਿਹੀ ਲੜਾਈ ਵਿੱਚ ਸ਼ੁਰੂ ਹੋਈ ਸੀ ਨਾ ਇਸਲਾਮਿਕ ਸਟੇਟ ਦੀ, ਜਿੱਥੇ ਉਹਨੇ ਟੇਕ ਓਵਰ ਕਰ ਲਿਆ ਸੀਗਾ। ਇਸ ਤਰ੍ਹਾਂ ਦੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਜਹਾਜ਼ ਸੀਗਾ ਇਹਨੇ ਕਾਫੀ ਯੋਗਦਾਨ ਜਿਹੜਾ ਪਾਇਆ ਸੀਗਾ। ਤੇ ਇਹ ਫੇਰ ਖਾਕ ਸਾਹਿਬ ਜੀ ਹੁਣ ਕੀ ਹੋਇਆ, ਹੁਣ ਇਰਾਨ ਨੇ ਇਹਦੇ ਉੱਤੇ ਪਤਾ ਨੀ ਮਿਸਲ ਦਾਗੀ ਆ ਪਤਾ ਨੀ ਕੋਈ ਤੋਪ ਦਾ ਗੋਲਾ ਛੱਡਿਆ, ਤੇ ਇਹ ਜਿਹੜਾ ਜਹਾਜ਼ ਸੀਗਾ ਇਹ ਫਿਰ ਜਿੱਦਾਂ ਡਿੱਗਦਾ ਇਰਾਨ ਦੀ ਹੱਦ ਦੇ ਅੰਦਰ ਨੀ ਡਿੱਗਿਆ, ਪਰ ਇਹ ਡਿੱਗਦਾ ਢਹਿੰਦਾ ਕੁਵੈਤ ਦੇ ਵਿੱਚ ਹੱਦ ਪਾਰ ਕਰਕੇ ਉਧਰਲੇ ਪਾਸੇ ਚਲੇ ਗਿਆ। ਤੇ ਉੱਥੇ ਜਾ ਕੇ ਫਿਰ ਜਿਹੜਾ ਪਾਇਲਟ ਸੀਗਾ ਉਹਨੇ ਤਾਂ ਉੱਤੋਂ ਜਿਹੜੀ ਪੈਰਾਸ਼ੂਟ ਦੇ ਨਾਲ ਜਿਹਨੂੰ ਆਪਾਂ ਛਤਰੀ ਹਵਾਈ ਛਤਰੀ ਕਹਿ ਦੇਈਦਾ ਉਹਦੇ ਨਾਲ ਫਿਰ ਛਾਲ ਮਾਰ ਦਿੱਤੀ, ਉਹ ਬਚ ਗਿਆ। ਤੇ ਪਹਿਲੇ ਜਹਾਜ਼ ਵਿਚਲੇ ਜਿਹੜੇ ਹੁਣ ਸਭ ਖਾਕ ਸਾਹਿਬ ਜੀ ਜਿਹੜਾ ਪਹਿਲੇ ਜਹਾਜ਼ ਸੀਗਾ ਉਹਦੇ ਵਿਚਲੇ ਜਿਹੜੇ ਦੋ ਫਾਈਟਰ ਜੈਟ ਨਾ ਇੱਕ ਫਾਈਟਰ ਜੈਟ ਜਿਹੜਾ ਉਹਨਾਂ ਨੇ ਸ਼ੂਟ ਡਾਊਨ ਕੀਤਾ ਸੀਗਾ ਉਹਦੇ ਵਿਚ ਲੈ ਜਿਹੜੇ ਬੰਦੇ ਆ ਉਹਨਾਂ ਦੇ ਵਿਚੋਂ ਇੱਕੋ ਇੱਕ ਪਾਇਲਟ ਤਾਂ ਅਮਰੀਕੀ ਫੌਜ ਨੇ ਲੱਭ ਲਿਆਂਦਾ ਸੀਗਾ, ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਅਮਰੀਕਨ ਫੌਜ ਨੇ ਵੀ ਪੂਰਾ ਜ਼ੋਰ ਲਾਇਆ ਕਿ ਆਪਾਂ ਉਹਨੂੰ ਲੱਭ ਕੇ ਲਈਏ, ਤੇ ਕੋਸ਼ਿਸ਼ ਇਹੀ ਹੁੰਦੀ ਆ। ਪਰ ਦੂਸਰੇ ਪਾਸੇ ਖਾਕ ਸਾਹਿਬ ਜੀ ਕੀ ਹੋਇਆ ਕਿ ਇਰਾਨ ਨੇ ਜਿਹੜਾ ਐਲਾਨ ਕਰ ਦਿੱਤਾ ਤੇ ਜਿਹੜਾ ਇਸ ਪਾਇਲਟ ਦੀ ਸੂਹ ਦੇਵੇਗਾ ਜਾਂ ਫੜ ਕੇ ਪੁਲਿਸ ਦੇ ਹਵਾਲੇ ਕਰੂਗਾ ਉਹਨੂੰ $60,000 ਜਿਹੜਾ ਉਹ ਇਨਾਮ ਵਜੋਂ ਦਿੱਤਾ ਜਾਏਗਾ। ਤੇ ਇਹ ਹੁਣ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਕਿ ਜਿਹੜੀ ਟੀਵੀ ਦੇ ਉੱਤੇ ਉਹ ਦਿਖਾਲਦੇ ਸੀਗੇ ਉੱਥੇ ਜਿਹੜੇ ਆਮ ਨਾਗਰਿਕ ਆ ਉੱਥੋਂ ਦੇ ਇਰਾਨ ਦੇ ਉਹਨਾਂ ਦੇ ਕੋਲ ਉਹਨਾਂ ਨੇ ਗੰਨਾ ਇਸ਼ੂ ਕਰ ਦਿੱਤੀਆਂ ਤੇ ਉਹ ਉੱਥੇ ਪਹਾੜੀ ਜਿਹਾ ਇਲਾਕਾ ਆ ਤੇ ਉਹਦੇ ਵਿੱਚ ਉਹ ਲੱਭਦੇ ਫਿਰਦੇ ਆ ਵੀ ਸਾਨੂੰ ਕਿਤੇ ਉਹ ਹੱਥ ਆ ਜਾਵੇ ਤਾਂ ਅਸੀਂ ਫਿਰ ਜਾ ਕੇ $60,000 ਆ ਜਿਹੜਾ ਉਹ ਲੈ ਲਈਏ। ਤੇ ਇਹ ਖਾਕ ਸਾਹਿਬ ਜੀ ਦੇਖੋ ਹੁਣ ਤੁਸੀਂ ਆਮ ਹੀ ਦੁਨੀਆਂ ਦੇ ਵਿੱਚ ਦੇਖਦੇ ਆ ਇਹ ਜਿਹੜੀ $60,000 ਦੀ ਰਕਮ ਰੱਖੀ ਆ ਇਹਨੂੰ ਹੀ ਇਨਾਮ ਵੀ ਕਿਹਾ ਜਾ ਸਕਦਾ ਤੇ ਦੂਸਰਾ ਨਾਂ ਕਰਪਸ਼ਨ ਵੀ ਇਹਨੂੰ ਕਹਿੰਦੇ। ਗੱਲ ਇੱਕੋ ਹੀ ਆ, ਤੁਹਾਨੂੰ ਤੁਹਾਡੀ ਕੌਮ ਦੇ ਲਾਲਚ ਦੇ ਕੇ ਤੁਹਾਡੀ ਕੌਮ ਦੇ ਖਿਲਾਫ਼ ਭੜਕਾ ਦੇਣਾ ਜਾਂ ਫਿਰ ਤੁਸੀਂ ਆਪਣੀ ਆਪਣੇ ਪਾਸੇ ਇਹਨੂੰ ਕਰ ਲੈਣਾ, ਪਰ ਗੱਲ ਇੱਕੋ ਆ ਨਾਮ ਤੇ ਕਰਪਸ਼ਨ ਦੇ ਵਿੱਚ ਕੋਈ ਤਾਂ ਬਹੁਤਾ ਫਰਕ ਨਹੀਂ ਹੈਗਾ। ਤੇ ਟਰੰਪ ਸਾਹਿਬ ਦੋ ਕੁ ਦਿਨ ਪਹਿਲਾਂ ਖਾਕ ਸਾਹਿਬ ਜੀ ਕਹਿ ਰਹੇ ਸੀਗੇ ਕਿ ਅਮਰੀਕੀ ਫੌਜ ਨੇ ਇਰਾਨ ਦੀ ਸਾਰੀ ਹਵਾਈ ਫੌਜ, ਸਾਰੀ ਸਮੁੰਦਰੀ ਫੌਜ ਅਤੇ ਸਾਰੀ ਜਿਹੜੀ ਆ ਉਹ ਹਵਾਈ ਸੁਰੱਖਿਆ ਕਹਿਣ ਦਾ ਮਤਲਬ ਡਿਫੈਂਸ ਆ ਜਿਹੜੀ ਉਹਨਾਂ ਦੇ ਜਹਾਜ਼ ਥੱਲਿਓਂ ਉੱਪਰ ਉੱਗਦੇ ਜਹਾਜ਼ਾਂ ਨੂੰ ਉਹ ਸਾਰਾ ਕੁਝ ਕਹਿੰਦੇ ਸੀ। ਟਰੰਪ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਤਬਾਹ ਕਰ ਦਿੱਤਾ ਆ, ਪਰ ਕੱਲ ਦੀ ਘਟਨਾ ਤੋਂ ਖਾਕ ਸਾਹਿਬ ਵੀ ਸਾਬਤ ਆ ਕਿ ਇਰਾਨ ਅਜੇ ਤੱਕ ਵੀ ਲੜਾਈ ਜਿਹੜੀ ਲੜਨ ਦੀ ਉਹ ਸਮਰਥਾ ਰੱਖਦਾ ਆ, ਕਿਉਂਕਿ ਜਿੰਨਾ ਉਹਨਾਂ ਨੇ ਆ ਪਿਛਲੇ ਕੱਲ ਤੋਂ ਨੁਕਸਾਨ ਕੀਤਾ ਇਹ ਖਾਕ ਸਾਹਿਬ ਜੀ ਮਾੜੀ ਝੀਲੀ ਗੱਲ ਨੀ। ਇਹ ਮੇਰਾ ਖਿਆਲ ਆ ਭਾਈ ਅਮਰੀਕਾ ਦੇ ਇਤਿਹਾਸ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਜਿਹੜਾ ਹੋਇਆ ਹੋਣਾ। ਖੈਰ ਪਹਿਲਾਂ ਉਧਰ ਵੀਤਨਾਮ ਵਿਚ ਵੀ ਅਮਰੀਕੀ ਫੌਜਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ, ਪਰ ਉਦੋਂ ਜਿਹੜੀ ਲੜਾਈ ਸੀ ਉਹ ਹੋਰ ਤਰ੍ਹਾਂ ਦੀ ਸੀ, ਹੋਣ ਵਾਲੀ ਨਹੀਂ ਸੀ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਰਾਨ ਤੇ ਇਜ਼ਰਾਇਲ ਦੇ ਰੈਵੋਲੂਸ਼ਨਰੀ ਗਾਰਡ ਆ ਜਿਹੜੀ ਕੋਰਸ ਆ ਉਹਦੇ ਜਰਨੈਲ ਕਾਸਮ ਸੁਲੇਮਾਨੀ ਖਾਕ ਸਾਹਿਬ ਜੀ ਸੀਗੇ ਜਿਹਨੂੰ 2020 ਦੇ ਵਿਚ ਇੱਕ ਡਰੋਨ ਸਟ੍ਰਾਈਕ ਜ਼ਰੀਏ ਕਤਲ ਕਰ ਦਿੱਤਾ ਸੀਗਾ, ਅਸੈਸੀਨੇਟ ਜਾਣੀ ਕਿ ਕਰ ਦਿੱਤਾ ਸੀਗਾ ਅਮਰੀਕਾ ਨੇ 2020 ਦੇ ਵਿਚ। ਦੇਖ ਲਓ ਇਸ ਗੱਲ ਨੂੰ 6 ਸਾਲ ਹੋ ਗਏ ਆ। ਤੇ ਇਹਨਾਂ ਦੀ ਖਾਕ ਸਾਹਿਬ ਜੀ ਇੱਕ ਲੜਕੀ ਤੇ ਇੱਕ ਇਹਨਾਂ ਦੀ ਭਤੀਜੀ, ਤੇ ਇਹ ਜਿਹੜੀਆਂ ਦੋਨੋਂ ਜਿਹੜੀਆਂ ਸੀਗੀਆਂ ਇਹ ਲਾਸ ਏਂਜਲਸ ਦੇ ਵਿਚੋਂ ਉਹਨਾਂ ਨੇ ਫੜੀਆਂ ਆ ਦੋਨੋਂ ਹੀ। ਤੇ ਹੁਣ ਕੀ ਆ ਕਿ ਇਹਨਾਂ ਦੇ ਕੋਲ ਗ੍ਰੀਨ ਕਾਰਡ ਸੀਗੇ, ਪੱਕੇ ਤੌਰ ਤੇ ਇੱਥੇ ਰਹਿੰਦੀਆਂ ਸੀ ਇਹ, ਪਤਾ ਨੀ ਕਦੋਂ ਦੀਆਂ ਰਹਿੰਦੀਆਂ ਹੋਣਗੀਆਂ। ਤੇ ਇਹਨਾਂ ਦੇ ਵਿਚੋਂ ਇੱਕ ਜਿਹੜੀ ਉਹਨਾਂ ਦੀ ਲੜਕੀ ਸੀ ਉਹਦੇ ਗਾਹਾਂ ਵੀ ਇੱਕ ਲੜਕੀ ਦੱਸਿਆ ਗਿਆ ਕਿ ਜਾਣੀ ਕਿ ਉਹਦੀ ਪੋਤੀ ਉਹ ਜਰਨੈਲ ਜਿਹੜਾ 2020 ਦੇ ਵਿਚ ਜਿਹੜਾ ਇਹਨਾਂ ਨੇ ਅਸੈਸੀਨੇਟ ਕੀਤਾ ਸੀਗਾ। ਤੇ ਇਹਨਾਂ ਦੇ ਉੱਪਰੋਂ ਖਾਕ ਸਾਹਿਬ ਜੀ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਸੀਗੇ

0: ਉਹ ਕੈਂਸਲ ਕਰ ਦਿੱਤੇ, ਵਾਪਸ ਲੈ ਲੈ। ਤੇ ਉਹਨਾਂ ਉੱਪਰ ਇਰਾਨ ਦੀ ਸ਼ਲਾਘਾ ਕਰਨ ਦੇ ਦੋਸ਼ ਆ ਜਿਹੜੇ ਉਹ ਲਾਏ ਗਏ ਤੇ ਕਿਹਾ ਗਿਆ ਕਿ ਇਹ ਦੋਨੋਂ ਇਰਾਨ ਦੇ ਹੱਕ ਵਿਚ ਪ੍ਰੋਪਾਗੰਡਾ ਕਰ ਰਹੀਆਂ ਸਨ। ਤੇ ਇਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਅਮਰੀਕੀ ਫੌਜੀਆਂ ਦੇ ਮਰਨ ਦੀਆਂ ਖੁਸ਼ੀਆਂ ਮਨਾਈਆਂ। ਜਿਹੜੇ ਉੱਥੇ ਅਮਰੀਕੀ ਫੌਜੀ ਜਿਹੜੇ ਆ ਹੁਣ ਥੋੜੇ ਜਿਹੇ ਇੱਕ ਦੋ ਚਾਂਸ ਹੋਏ ਆ ਤੇ ਇਹਨਾਂ ਨੇ ਇਹ ਕਹਿੰਦੇ ਆ ਵੀ ਉਹਨਾਂ ਦੀ ਖੁਸ਼ੀ ਮਨਾ ਰਹੀਆਂ ਸੀਗੀਆਂ। ਤੇ ਇਹਨਾਂ ਦੋਨਾਂ ਉੱਤੇ ਬੜੇ ਇਹਨਾਂ ਨੂੰ ਕਿਹਾ ਗਿਆ ਕਿ ਇਹ ਦੋਨੋਂ ਜਿਹੜੀਆਂ ਬੜੇ ਠਾਠ ਵਾਠ ਨਾਲ ਜਿੱਦਾਂ ਸ਼ਾਹੀ ਆਪਾਂ ਕਹਿੰਦੇ ਆ ਵੀ ਢੰਗ ਦੇ ਨਾਲ ਇੱਥੇ ਰਹਿੰਦੀਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਫੜਨ ਦਾ ਪਤਾ ਨੀ ਕੀ ਚੱਕਰ ਹੋਣਾ। ਚਲੋ ਕੋਈ ਨਾ ਕੋਈ ਗੱਲ ਤਾਂ ਹੋਣੀ ਆ, ਹੌਲੀ ਹੌਲੀ ਬਾਹਰ ਨਿਕਲੂਗੀ। ਤੇ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਹੈਗੇ ਆ ਉਹਨਾਂ
1: ਨਵੀਂ ਖਬਰ ਨਾ ਚਾਲੂ ਕਰਿਓ ਤੇ ਡਾਕਟਰ ਸਾਹਿਬ ਦਾ ਟਾਈਮ ਹੋ ਗਿਆ ਉਹਦਾਂ ਤੁਸੀਂ ਇਹਦੇ ਤੇ ਕੋਈ ਚਾਨਣਾ ਨਾ ਪਾ ਲਓ ਇੱਕ ਅੱਧਾ ਮਿੰਟ ਜਿਹੜਾ
0: ਇੱਕੋ ਹੀ ਆ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਇੱਕ ਦਾ ਨਾਂ ਜਿਹੜਾ ਸੀਗਾ ਹਮਦੇ ਸੋਲੇਮਾਨੀ ਅਫਸਰ ਤੇ ਉਹਦੀ ਜਿਹੜੀ ਦੂਸਰੀ ਲੜਕੀ ਸੀਗੀ ਉਹਦਾ ਨਾਂ ਮੇਰੇ ਕੋਲ ਨਹੀਂ ਹੈਗਾ। ਤੇ ਇਹਨਾਂ ਦੋਨਾਂ ਨੂੰ ਮਾਰਕੋ ਰੂਬੀਓ ਨੇ ਕਿਹਾ ਵੀ ਇਹ ਸਾਡੇ ਮੁਲਕ ਦੇ ਵਿਚ ਰਹਿ ਕੇ ਜਿਹਨੂੰ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਵੀ ਉਸੇ ਥਾਲੀ ਚ ਖਾਣਾ ਤੇ ਉਹਦੇ ਚ ਛੇਕ ਕਰਨ ਵਾਲੀ ਗੱਲ ਇਹ ਸੀਗੀ। ਤੇ ਇੱਥੇ ਆਪਾਂ ਨੇ ਹੁਣ ਡਾਕਟਰ ਸਾਹਿਬ ਦਾ ਫੋਨ ਪਤਾ ਨੀ ਆਇਆ ਕਿ ਨਹੀਂ ਆਇਆ, ਅਜੇ 5 ਵੱਜ ਗਏ, ਜੇ ਨਹੀਂ ਆਇਆ ਤਾਂ ਆਉਣ ਵਾਲਾ ਹੋਣਾ, ਘੰਟੀ ਵੱਜਣ ਵਾਲੀ ਹੋਣੀ ਆ। ਤੇ ਉਹਨਾਂ ਨੇ ਕਿਤੇ ਸੁਨੇਹਾ ਤੇ ਨੀ ਭੇਜਿਆ ਵੀ ਮਿੱਤਰ ਜਾ ਰਹੀ ਹੁਣ, ਕਿਉਂਕਿ ਉਹ ਮਿੰਟ ਪਹਿਲਾਂ ਆ ਜਾਂਦੇ ਹੁੰਦੇ ਆ। ਤੇ ਆਪਾਂ ਉਹਨਾਂ ਦਾ ਮੈਸੇਜ ਦੇਖ ਲੈਂਦੇ ਹਾਂ, ਮੈਸੇਜ ਤਾਂ ਮੈਨੂੰ ਤਾਂ ਕੋਈ ਨੀ ਆਇਆ, ਉਹਨਾਂ ਦਾ ਸੋਚ ਰਿਹਾ ਤੁਹਾਨੂੰ ਆਇਆ ਤੁਸੀਂ ਦੇਖ ਲਓ ਲੱਗਦਾ ਨੀ। ਗੱਲ ਖਬਰਾਂ ਤਾਂ ਆਪਾਂ ਸਖਸਾਂ ਵੀ ਕਰ ਦਿੱਤੀਆਂ ਬੰਦ ਤੇ ਗੱਲਾਂ ਬਾਤਾਂ ਹੋਰ ਜਿਹੜੀ ਹੈਗੀ ਆ ਆਪਾਂ ਆਹ ਲੜਾਈ ਦੇ ਹਥਿਆਰ ਦੀ ਗੱਲ ਕਰਦੇ ਆ ਤੇ ਜਿਹੜਾ ਇਰਾਨ ਦਾ ਤੇਲ ਹੈਗਾ ਸਖਸਾਂ ਵੀ ਮਸਲਾ ਉਹ ਇਰਾਨ ਦੇ ਵੀ ਜਿਹੜੇ ਰਾਜਨੀਤਿਕ
2: ਬਹੁਤ ਮੇਹਰਬਾਨੀ ਜੀ, ਬਹੁਤ ਸ਼ੁਕਰੀਆ ਮੈਂ ਹਾਜ਼ਰ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਔਰ ਕਈ ਵਾਰ ਜਬਰਦਸਤੀ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਅੱਜ ਦਾ ਪ੍ਰੋਗਰਾਮ ਅਸੀਂ ਫੇਰ ਪੰਜਾਬੀ ਤੋਂ ਸ਼ੁਰੂ ਕਰ ਰਹੇ ਹਾਂ। ਮੈਂ ਕੱਲ ਪ੍ਰੋਗਰਾਮ ਨਹੀਂ ਕਰ ਸਕਿਆ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਔਰ ਇਸ ਨੂੰ ਹੁਣ ਮੈਂ ਕੱਲ ਕਰਾਂਗਾ, ਉਸ ਤੋਂ ਬਾਅਦ ਫਿਰ ਤੁਹਾਡੀ ਵਾਰੀ ਫਿਰ ਹਿੰਦੀ ਤੇ ਆ ਜੂਗੀ। ਸੋ ਖੈਰ ਠੀਕ ਹੈ, ਸੋ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਜਸਟ ਹੋਲਡ ਇੱਕ ਸਕਿੰਟ ਹੋਲਡ ਕਰੋ ਜੀ। ਓਕੇ, ਫਿਰ ਦੁਬਾਰਾ ਉੱਥੇ ਪਹੁੰਚ ਗਿਆ। ਕਈ ਵਾਰ ਨਾ ਜਬਰਦਸਤੀ ਹੋ ਰਹੀ,
0: ਕਈ ਵਾਰ ਉਹ ਇਹ ਪੈਸੇ ਭਾਲਦੇ ਹੁੰਦੇ ਨਾ, ਕਈ ਵਾਰ ਇਹ ਐਡਵਰਟਾਈਜ਼ਮੈਂਟ ਦੇਣ ਦੇ ਮਾਰੇ ਉਹ ਤੁਹਾਡੇ ਵਿੱਚ ਹੋ ਰਹੀ ਕਈ ਨਾ ਕੋਈ ਨਾ ਕੋਈ ਦੱਸਿਆ ਤੁਸੀਂ ਜੋ ਕੁਝ ਪੁੱਛਦੇ ਆ ਉਹ ਦੱਸ
2: ਜਾਣ ਕੇ ਖਰਾਬ ਕਰਦੇ ਆ,
0: ਜਾਣ ਕੇ ਖਰਾਬ ਕਰਦੇ, ਬਿਲਕੁਲ ਕੋਈ ਸ਼ੱਕ ਨਹੀਂ।
2: ਓਕੇ, ਮੈਂ ਸਮਝਣਾ ਜੀ ਹੁਣ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ
0: ਜੀ? ਜੀ, ਆਵਾਜ਼ ਆ ਰਹੀ ਹੈ।
2: ਓਕੇ ਜੀ, ਖੈਰ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਵਿੱਚ ਚੱਲਦਿਆਂ ਹੋਇਆਂ ਫਿਰ ਤੇ ਧੌਣ ਗਰਦਨ ਦੇ ਸੰਬੰਧ ਦੇ ਵਿਚ ਜਿਹੜੇ ਜਿਹੜੇ ਕੰਟੈਂਟਸ ਹੈਗੇ ਨੇ ਉਹਨਾਂ ਦੇ ਸੰਬੰਧ ਵਿਚ ਮੋਟੀ ਮੋਟੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ। ਮੋਟੀ ਮੋਟੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਅਸੀਂ ਉੱਥੇ ਜਿੰਨੇ ਜਿੰਨੇ ਅੰਗ ਹੈਗੇ ਆ ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਤੇ ਉਹਨਾਂ ਵਿਚ ਪੈਦਾ ਹੋਣ ਵਾਲੇ ਵਿਕਾਰ ਜਿਹੜੇ ਨੇ ਉਹਨਾਂ ਦੇ ਕਰਕੇ ਬਾਹਰ ਕੀ ਨਿਸ਼ਾਨੀਆਂ ਆਉਣਗੀਆਂ ਸਿਰਫ ਉਹਨਾਂ ਦੀ ਜਾਣਕਾਰੀ ਦਿੱਤੀ ਹੈ। ਸਪੈਸੀਫਿਕਲੀ ਜਿਸ ਤਰ੍ਹਾਂ ਅਲੱਗ ਅਲੱਗ ਬਿਮਾਰੀਆਂ ਦੇ ਨਾਂ ਹਨ ਉਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਅਸੀਂ ਫਿਰ ਬਾਅਦ ਸ਼ੁਰੂ ਕਰਨੀ, ਜਿਵੇਂ ਮੈਨਜਾਈਟਿਸ ਦੀ ਗੱਲ ਕਰਾਂਗੇ, ਐਨਸੈਫਲਾਈਟਿਸ ਦੀ ਗੱਲ ਕਰਾਂਗੇ, ਇਸੇ ਤਰ੍ਹਾਂ ਹੀ ਅਰਕਨੋਇਡ ਹੈਮਰੇਜ ਦੀ ਗੱਲ ਕਰਾਂਗੇ। ਉਹ ਜਦੋਂ ਫਿਰ ਅਸੀਂ ਦੁਬਾਰਾ ਨਵਾਂ ਸਰਕਲ ਸ਼ੁਰੂ ਕਰਾਂਗੇ ਬਿਮਾਰੀਆਂ ਦਾ ਤੇ ਉਸ ਫਿਰ ਅਸੀਂ ਇਸ ਗੱਲ ਨੂੰ ਸ਼ਾਮਲ ਕਰਾਂਗੇ। ਤੇ ਹੁਣ ਅਸੀਂ ਇੱਕ ਜਾਣਕਾਰੀ ਦੇ ਰਹੇ ਹਾਂ ਸਾਰੇ ਹੀ ਸਰੋਤਿਆਂ ਨੂੰ ਇਨ ਜਨਰਲ, ਜਿਹੜੀ ਕਿ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਬਹੁਤ ਜ਼ਰੂਰੀ ਹੈ। ਔਰ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਇਹ ਹੈ ਵੀ ਬਾਹਰ ਕੀ ਸਾਨੂੰ ਦਿਸਦਾ ਹੈ ਤੇ ਇਹਦਾ ਕੀ ਮਤਲਬ ਹੈ, ਅੰਦਰ ਕੀ ਨੁਕਸ ਹੋ ਗਿਆ। ਉਹੀ ਗੱਲਾਂ ਆਪਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਦੱਸ ਰਹੇ ਹਾਂ ਤੁਹਾਨੂੰ, ਔਰ ਉਹਦੇ ਵਿਚ ਦੱਸਦੇ ਹੋਏ ਅੱਜ ਅਸੀਂ ਚੈਸਟ ਦੀ ਗੱਲ ਕਰਨੀ ਆ। ਠੀਕ ਹੈ
0: ਜੀ ਡਾਕਟਰ ਸਾਹਿਬ, ਇੱਕੋ ਸਕਿੰਟ ਦਿਓ ਡਾਕਟਰ ਸਾਹਿਬ ਜੀ। ਅੱਜ ਤਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ, ਆਪਣਾ ਜਿਹੜਾ ਨੈਕਸਟ ਪ੍ਰੋਗਰਾਮ ਹੋਣਾ ਉਹਦੇ ਵਿਚ ਸੋਰਾਇਸਿਸ ਜਿਹੜੀ ਹੁੰਦੀ ਆ ਉਹਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣ ਪਾਉਣਾ ਜੀ।
2: ਸੋਰਾਇਸਿਸ ਬਾਰੇ ਦੱਸ ਦਿਆਂਗੇ, ਸੋਰਾਇਸਿਸ ਹੁਣ ਆਪਾਂ ਇਹਨੂੰ ਸ਼ੁਰੂ ਕਰ ਲਿਆ, ਇਹਨੂੰ ਕਰ ਦਿੰਦੇ ਤੇ ਕੱਲ ਨੂੰ ਡੈਫੀਨੇਟਲੀ, ਕੱਲ ਨੂੰ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਹੋਣਾ, ਪਰਸੋਂ ਨੂੰ ਹੋਣਾ,
0: ਪਰਸੋਂ ਨੂੰ ਹਾਂਜੀ।
2: ਯਾ ਸੋਰਾਇਸਿਸ ਦੇ ਸੰਬੰਧ ਵਿਚ ਮੈਂ ਦੱਸ ਦਿਆਂਗਾ, ਵੈਸੇ ਜੇ ਹੁਣ ਮੀਂਹ ਦੱਸਣਾ ਚਾਹੀਏ ਤੇ ਦੱਸ ਸਕਦੇ, ਪਰ ਚਲੋ ਖੈਰ ਕੋਈ ਨੀ, ਹੁਣ ਆਪਾਂ ਇਹਨੂੰ ਕੰਟੀਨਿਊ ਕਰਦੇ ਹਾਂ ਤੇ ਸੋਰਾਇਸਿਸ ਦੇ ਡਿਟੇਲ ਦੇ ਵਿਚ ਮੈਂ ਸਕਿਨ ਪ੍ਰੋਬਲਮ, ਮੈਨੂੰ ਤਾਂ ਡਿਟੇਲ ਦੱਸਣੀ ਪਏਗੀ ਨਾ।
0: ਹਾਂਜੀ ਹਾਂਜੀ ਬਿਲਕੁਲ,
2: ਜਿਵੇਂ ਦੀਆਂ ਪ੍ਰੋਬਲਮ ਹੈ ਕੀ ਨੇ, ਕਿਉਂ ਵੱਖ ਵੱਖ ਨਾਂ ਰੱਖੇ ਗਏ ਨੇ, ਕੋਈ ਰੀਸੀਪੀਲੇਟਸ ਹੈ, ਕੋਈ ਐਗਜ਼ੀਮਾ ਹੈ, ਕੋਈ ਵੈਟ ਐਗਜ਼ੀਮਾ ਹੈ, ਕੋਈ ਸੋਰਾਇਸਿਸ ਹੈ, ਅਲਟੀਕੇਰੀਆ ਹੈ, ਬਟ ਬੜੇ ਸਾਰੇ ਨਾਂ ਰੱਖੇ ਹੋਏ ਨੇ ਡਾਕਟਰਾਂ ਨੇ ਤੇ ਫਿਰ ਮੈਂ ਉਹਨਾਂ ਨੂੰ ਅਲੱਗ ਅਲੱਗ ਮੈਂ ਤੁਹਾਨੂੰ ਦੱਸਾਂਗਾ ਵੀ ਐਸਾ ਐਸਾ ਕਿਉਂ ਹੈਗਾ ਆ ਤੇ ਸੋਰਾਇਸਿਸ ਕਿਉਂ ਨਾ ਰੱਖਿਆ ਗਿਆ
0: ਜੀ।
2: ਸੋ ਠੀਕ ਹੈ, ਇਹਨੂੰ ਆਪਾਂ ਅਗਲੇ ਤੁਹਾਡੇ ਪ੍ਰੋਗਰਾਮ ਦੇ ਵਾਸਤੇ ਰਿਜ਼ਰਵ ਰੱਖ ਲੈਂਦੇ ਹਾਂ।
0: ਬਿਲਕੁਲ,
2: ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਸਿਰ ਤੋਂ ਹੇਠਾਂ ਗਰਦਨ ਵਿਚ ਆਏ ਸੀ ਤੇ ਗਰਦਨ ਤੋਂ ਹੇਠਾਂ ਹੁਣ ਅਸੀਂ ਚੈਸਟ ਦੇ ਵਿਚ ਐਂਟਰ ਕਰਨ ਲੱਗੇ ਹਾਂ। ਹੁਣ ਜਦੋਂ ਅਸੀਂ ਚੈਸਟ ਦੇ ਵਿਚ ਐਂਟਰ ਕਰਨ ਲੱਗੇ ਹਾਂ ਤੇ ਫਿਰ ਸਾਨੂੰ ਇਹ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਕਿਹੜੇ ਅਸੀਂ ਵੜ ਰਹੇ ਹਾਂ ਉਹਦੇ ਵਿਚ ਅਸਲ ਸਾਨੂੰ ਦਿਸਣਾ ਕੀ ਹੈ, ਕਿਹੜੀ ਕਿਹੜੀ ਖਾਸ ਗੱਲ ਅਸੀਂ ਉੱਥੇ ਵੇਖਣੀ। ਇਹਨੂੰ ਖਾਸ ਗੱਲ ਦੇਖਣ ਵਾਸਤੇ ਅਸੀਂ ਇਹਨੂੰ ਤਿੰਨ ਗਰੁੱਪਾਂ ਚ ਬੜੇ ਆਸਾਨੀ ਨਾਲ, ਮੈਂ ਜਿਵੇਂ ਆਮ ਸਮਝਾਉਂਦਾ ਹਾਂ ਲੋਕਾਂ ਨੂੰ ਜਾਂ ਆਪਣੇ ਸਟੂਡੈਂਟਸ ਨੂੰ ਸਮਝਾਉਂਦਾ ਸੀਗਾ, ਮੈਂ ਉਹਦੇ ਮੁਤਾਬਕ ਇਹਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਆਸਾਨੀ ਨਾਲ ਸਮਝਾ ਸਕਦਾ ਹਾਂ ਤੁਹਾਨੂੰ। ਪਹਿਲਾ ਅਸੀਂ ਜਿਹੜਾ ਸੈਂਟਰ ਤੋਂ ਸ਼ੁਰੂ ਕਰਦੇ ਹਾਂ, ਸੈਂਟਰ ਦੇ ਵਿਚ ਹੁੰਦਾ ਇੱਕ ਮੀਡੀਆਸਟਾਈਨਮ ਜਿਸ ਨੂੰ ਅਸੀਂ ਕਾਮਨ ਪਾਥ ਵੇ ਕਹਿੰਦੇ ਹਾਂ। ਕਾਮਨ ਪਾਥ ਵੇ ਦਾ ਮਤਲਬ ਇਹ ਹੈ ਵੀ ਉਥੋਂ ਸਾਰਿਆਂ ਦੀ ਸਾਂਝੀ ਗੱਡੀਆਂ ਲੰਘਦੀਆਂ, ਸਾਂਝੀ ਟ੍ਰੈਫਿਕ ਲੰਘਦੀ ਹੈ। ਮਿਡ ਦਾ ਮਤਲਬ ਇਹ ਕਿ ਵਿਚਕਾਰ ਹੈ,
0: ਵਿਚਕਾਰ ਜੀ ਬਿਲਕੁਲ
2: ਹਾਂਜੀ। ਮਿਡਿਆ ਸਟਾਈਨਮ ਉਹਦੇ ਤੋਂ ਹੀ ਬਣਿਆ ਹੋਇਆ ਆ, ਸਟਾਈਨਮ ਨਾਲ ਸਟਰਨਮ ਦਾ ਜੁੜ ਗਿਆ ਹੈਗਾ। ਸਟਰਨਮ ਦੇ ਪਿਛਲੇ ਪਾਸੇ ਛਾਤੀ ਦੇ ਵਿਚਕਾਰ ਇੱਕ ਐਸਾ ਹਿੱਸਾ ਹੈ ਜਿਹੜਾ ਇੱਕ ਅਲੱਗ ਹੀ ਕੋਰੀਡੋਰ ਬਣਿਆ ਹੋਇਆ ਆ, ਜਿਹੜਾ ਨੈਕ ਤੋਂ ਲੈ ਕੇ ਉੱਪਰ ਸਿਰ ਤੋਂ ਲੈ ਕੇ ਹੇਠਾਂ ਨੂੰ ਆਉਂਦੀਆਂ ਬਲੱਡ ਵੈਸਲਸ, ਹੇਠੋਂ ਉੱਪਰ ਨੂੰ ਜਾਂਦੀਆਂ ਬਲੱਡ ਵੈਸਲਸ, ਨਰਵਸ ਵਗੈਰਾ ਤੇ ਉਹ ਸਾਰੀਆਂ ਇਥੋਂ ਲੰਘਦੀਆਂ ਨੇ। ਜਿਸ ਤਰ੍ਹਾਂ ਮੋਟੇ ਤੌਰ ਤੇ ਉੱਪਰ ਵਾਲੇ ਪਾਸਿਓਂ ਜੇ ਇਥੋਂ ਜਾਣੀਆਂ ਨੇ ਤੇ ਦੋ ਕੈਰੋਟਿਡ ਆਰਟਰੀਆਂ ਆਪਾਂ ਵੇਖੀਆਂ ਸੀ ਨੈਕ ਦੇ ਵਿਚ ਜਾ ਰਹੀਆਂ ਹੈਗੀਆਂ ਨੇ, ਇਸੇ ਤਰ੍ਹਾਂ ਹੀ ਨਰਵਸ ਤਾਂ ਹਰੇਕ ਥਾਂ ਤੇ ਹੀ ਜਾ ਰਹੀਆਂ ਨੇ, ਇਸੇ ਤਰ੍ਹਾਂ ਹੀ ਲਿੰਫ ਚੈਨਲ ਜਿਹੜਾ ਉਹ ਹਰੇਕ ਥਾਂ, ਕਿਉਂਕਿ ਜਿੱਥੇ ਜਿੱਥੇ ਵੀ ਆਰਟਰੀ ਹੈ ਉਥੇ ਵੇਨ ਹੈਗੀ ਹੈ, ਔਰ ਜਿੱਥੇ ਜਿੱਥੇ ਵੇਨ ਹੈਗੀ ਆ ਉਥੇ ਲਿੰਫ ਚੈਨਲ ਹੈਗਾ ਹੀ ਹੈਗਾ ਆ, ਔਰ ਜਿੱਥੇ ਜਿੱਥੇ ਇਹ ਤਿੰਨੋਂ ਹੈਗੇ ਆ ਉਥੇ ਉਥੇ ਨਰਵਸ ਸਿਸਟਮ ਹੈਗਾ ਹੀ ਹੈਗਾ ਆ। ਠੀਕ ਹੈ
0: ਜੀ।
2: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉੱਪਰ ਤੋਂ ਹੇਠਾਂ ਨੂੰ ਲੰਘਦੀਆਂ ਹਨ ਤੇ ਗਰਦਨ ਦੇ ਵਿਚੋਂ ਲੰਘ ਕੇ ਇਸੇ ਤਰ੍ਹਾਂ ਹੀ ਫਿਰ ਇਹਨਾਂ ਦਾ ਲਿੰਕ ਜਿਹੜਾ ਆ ਛਾਤੀ ਵਾਲੇ ਡਿਪਾਰਟਮੈਂਟ ਦੇ ਨਾਲ ਜੁੜ ਜਾਂਦਾ ਆ, ਔਰ ਫਿਰ ਉਸ ਤੋਂ ਬਾਅਦ ਸਾਡਾ ਆ ਜਾਂਦਾ ਨੱਕ, ਨੱਕ ਦੇ ਵਿਚੋਂ ਲੈਰਿੰਗਸ ਜਿਹੜੀ ਹੇਠਾਂ ਪਿਛਲੇ ਪਾਸੇ ਸਾਹ ਵਾਲੀ ਨਿਕਲਦੀ ਹੈ, ਇਸੇ ਤਰ੍ਹਾਂ ਆ ਜਾਂਦਾ ਮੂੰਹ, ਮੂੰਹ ਚੋਂ ਹੇਠਾਂ ਵਾਲੀ ਨਾਲੀ ਜਿਹੜੀ ਨਿਕਲਦੀ ਹੈ ਉਹਨੂੰ ਅਸੀਂ ਫੈਰਿੰਗਸ ਕਹਿ ਦਿੰਦੇ ਹਾਂ। ਫੈਰਿੰਗਸ ਤੇ ਲੈਰਿੰਗਸ ਦੋਵੇਂ ਆਪਸ ਵਿਚ ਟ੍ਰੇਕੀਆ ਚ ਜਾ ਕੇ ਰਸਤਾ ਬਦਲ ਲੈਂਦੀਆਂ ਨੇ, ਟ੍ਰੈਕ ਹੋ ਜਾਂਦਾ ਆ ਤੇ ਉਹਨੂੰ ਅਸੀਂ ਟ੍ਰੇਕੀਆ ਕਹਿ ਦਿੱਤਾ ਸੀਗਾ। ਟ੍ਰੇਕੀਆ ਦੇ ਸੰਬੰਧ ਵਿਚ ਆਪਾਂ ਕੱਲ ਦਾ ਦੱਸ ਚੁੱਕੇ ਹਾਂ ਇਹ ਕਿਸ ਤਰ੍ਹਾਂ ਦੀ ਸਪਰਿੰਗ ਵਰਗੀ ਕਾਰਟੀਲੇਜ ਫਾਈਬਰ ਦੀ ਬਣੀ ਹੋਈ ਚੀਜ਼ ਹੈਗੀ ਹੈ ਜਿਹੜੀ ਇਹਦੇ ਹੇਠਾਂ ਵਾਲੇ ਪਾਸੇ ਆ ਜਿਹੜੇ ਸਟਰਕਚਰ ਨੇ ਈਸੋਫੇਗਸ ਵਾਲਾ ਜਾਂ ਫੈਰਿੰਗਸ ਵਾਲਾ ਲੈਰਿੰਗਸ ਵਾਲਾ ਆਰ ਜਾਂ ਬਰੋਂਕਸ ਵਾਲਾ ਇਹਨਾਂ ਦੀ ਪ੍ਰੋਟੈਕਸ਼ਨ ਕਰਦੀ ਇੱਥੇ ਜੋੜਿਆ ਇਹਨੂੰ ਪ੍ਰੋਟੈਕਸ਼ਨ ਕਰਦੀ ਹੈ ਤਾਂ ਕਿ ਬਾਹਰੋਂ ਛੱਤ ਲੱਗੇ ਤੇ ਇਹ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਨੇ ਇਹਨਾਂ ਨੂੰ ਹਾਰਮ ਨਾ ਹੋ ਜਾਵੇ ਇਸ ਕਰਕੇ ਇਹ ਇਸ ਤਰ੍ਹਾਂ ਦਾ ਮਸਕੂਲਰ ਟਾਈਪ ਦੀ ਟਿਊਬ ਹੈਗੀ ਹੈ ਔਰ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦੋ ਹਿੱਸਿਆਂ ਚ ਵੰਡ ਗਈਆਂ ਨੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ ਇੱਥੋਂ ਤੱਕ ਅਸੀਂ ਜਿਹੜਾ ਇਹ ਗਰਦਨ ਦਾ ਹਿੱਸਾ ਰੱਖਿਆ ਸੀ ਲੇਕਿਨ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ ਜਿਹੜੀਆਂ ਨੇ ਅੱਗੇ ਜਾ ਕੇ ਸਾਡੇ ਮੈਨੂਬਰੀਅਮਸ ਕਰਨੇ ਜਾਂ ਜਿਹੜੀ ਉੱਪਰ ਸਾਡੀ ਕਲੈਵੀਕਲ ਬੋਨ ਆ ਨਾ ਤੇ ਕਲੈਵੀਕਲ ਬੋਨ ਸਾਹਮਣੇ ਆ ਕੇ ਜਿੱਥੇ ਜੁੜਦੀ ਹੈ ਤੇ ਜਿਹੜਾ ਜੋੜ ਆ ਉਹਨੂੰ ਅਸੀਂ ਕਹਿੰਦੇ ਮੈਨੂਬਰੀਅਮ ਸਟਰਨਾਈ ਔਰ ਉਸ ਮੈਨੂਬਰੀਅਮ ਸਟਰਨਾਈ ਦੇ ਲੈਵਲ ਤੋਂ ਹੇਠਾਂ ਵੀ ਇਹ ਸਾਡੀਆਂ ਰਾਈਟ ਤੇ ਲੈਫਟ ਬਰੋਂਕਸ ਜਿਹੜੀਆਂ ਨੇ ਦੋਵੇਂ ਫੇਫੜਿਆਂ ਨੂੰ ਜਾ ਰਹੀਆਂ ਨੇ ਔਰ ਉਹ ਛਾਤੀ ਦਾ ਹਿੱਸਾ ਵੀ ਹਨ ਠੀਕ ਹੈ ਜੀ ਕੁਝ ਹਿੱਸਾ ਨੈਕ ਦਾ ਹੈਗਾ ਆ ਜਿਹੜਾ ਮੈਨੂਬਰੀਅਮ ਸਟਰਨਾਈ ਤੋਂ ਉੱਪਰ ਵਾਲਾ ਹੈਗਾ ਆ ਜਿਹੜਾ ਉਹਦੇ ਤੋਂ ਹੇਠਾਂ ਆ ਉਹ ਛਾਤੀ ਦਾ ਹਿੱਸਾ ਆ ਉਸੇ ਤਰ੍ਹਾਂ ਉਹ ਦੋਵੇਂ ਵੰਡ ਕੇ ਜਿਹੜੀਆਂ ਨੇ ਉਹ ਜਾ ਰਹੀਆਂ ਹੈਗੀਆਂ ਉਸ ਤੋਂ ਬਾਅਦ ਅਸੀਂ ਇੱਕ ਗੱਲ ਕੀਤੀ ਸੀ ਵੀ ਇੱਕ ਸਪੈਸ਼ਲ ਟਾਈਪ ਦਾ ਸਟਰਕਚਰ ਜਿਵੇਂ ਅਸੀਂ ਲਿੰਫ ਚੈਨਲ ਦੀ ਗੱਲ ਕਰਦੇ ਆ ਨਾ
0: ਜੀ
2: ਲਿੰਫ ਚੈਨਲ ਦਾ ਮਕਸਦ ਆਪਾਂ ਇਹ ਦੱਸਿਆ ਸੀਗਾ ਭਾਈ ਜਿੱਥੇ ਜਿੱਥੇ ਵੀ ਕੋਈ ਬਦਮਾਸ਼ੀ ਹੁੰਦੀ ਹੈ ਉਸ ਨੂੰ ਸਹੀ ਕਰਨਾ ਥਾਣੇ ਅਲੱਗ ਅਲੱਗ ਥਾਂ ਤੇ ਬਣੇ ਹੋਏ ਆ ਜੇਲਾਂ ਬਣੀਆਂ ਹੋਈਆਂ ਨੇ ਜਿੰਨਾ ਵੀ ਗਾਰਬੇਜ ਕਿਸੇ ਵੀ ਅੰਗ ਦੇ ਵਿੱਚੋਂ ਆਉਂਦਾ ਹੈ ਉਹਨੂੰ ਫਿਲਟਰ ਕਰਕੇ ਪਾਸੇ ਕਰ ਦੇਣਾ ਤਾਂ ਕਿ ਆਮ ਸੋਸਾਇਟੀ ਨੂੰ ਕੋਈ ਫਰਕ ਨਾ ਪਵੇ ਆਮ ਆਵਾਜਾਈ ਨੂੰ ਫਰਕ ਨਾ ਪਵੇ ਇਸ ਕਰਕੇ ਇਹ ਇੱਕ ਲਿੰਫ ਚੈਨਲ ਦਾ ਸਿਸਟਮ ਜਿਹੜਾ ਕੁਦਰਤ ਨੇ ਅਲੱਗ ਚਲਾਇਆ ਹੋਇਆ ਹੈ ਔਰ ਲਿੰਫ ਚੈਨਲ ਦਾ ਜਿਹੜਾ ਬੌਸ ਆ ਉਹ ਅਸੀਂ ਸਪਲੀਨ ਨੂੰ ਕਿਹਾ ਸੀਗਾ ਤਿਲੀ ਨੂੰ ਕਿ ਸਾਰੇ ਜਿੰਨੇ ਵੀ ਸਰੀਰ ਦੇ ਵਿੱਚ ਲਿੰਫ ਚੈਨਲ ਬਣੇ ਹੋਏ ਨੇ ਉਹਨਾਂ ਦੇ ਅਲੱਗ ਅਲੱਗ ਥਾਵਾਂ ਤੇ ਜੰਕਸ਼ਨ ਹੈਗੀ ਨੇ ਜਿਹੜਾ ਬਣੀਆਂ ਹੋਈਆਂ ਨੇ ਇੰਗੁਆਇਨਲ ਏਰੀਏ ਚ ਆ ਕੱਛਾਂ ਦੇ ਵਿੱਚ ਹੈਗੀ ਆ ਨੈਕ ਦੇ ਵਿੱਚ ਹੈਗੀ ਆ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਉਹਨਾਂ ਦੇ ਜੇਲਾਂ ਬਣੀਆਂ ਨੇ ਵੀ ਜੇ ਬਹੁਤਾ ਨਹੀਂ ਕੰਟਰੋਲ ਹੁੰਦਾ ਤੇ ਫਿਰ ਇੱਥੇ ਭੇਜ ਦੋ ਇੱਥੇ ਸਫਾਈ ਹੋ ਜਾਊਗੀ ਪਰ ਜੇ ਇਹਨਾਂ ਸਾਰੀਆਂ ਵਿੱਚੋਂ ਹੀ ਰਹਿ ਜਾਵੇ ਤੇ ਫਿਰ ਆਪਾਂ ਇਹ ਗੱਲ ਕਹੀ ਸੀ ਵੀ ਅਲਟੀਮੇਟਲੀ ਇਹ ਗਾਰਬੇਜ ਜਿਹੜਾ ਸੈੱਲਾਂ ਨੂੰ ਖਾ ਰਿਹਾ ਜਿਹੜਾ ਗਾਰਬੇਜ ਦੇ ਕਰਕੇ ਸਾਡੇ ਨਾਰਮਲ ਸੈੱਲ ਕੰਮ ਨਹੀਂ ਕਰਦੇ ਉਹਨਾਂ ਨੂੰ ਤਿੱਲੀ ਵਿੱਚ ਭੇਜ ਦਿੱਤਾ ਜਾਂਦਾ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਇਹ ਹੈ ਕਿ ਬੋਨ ਦੇ ਵਿੱਚੋਂ ਬਣ ਕੇ ਜਿਹੜੇ ਨਵੇਂ ਸੈੱਲ ਆਉਂਦੇ ਨੇ ਉਹਨਾਂ ਨੂੰ ਸਟੈਂਡਰਡਾਈਜ਼ ਕੀਤਾ ਜਾਂਦਾ ਆ ਸਟੈਂਡਰਡਾਈਜ਼ ਕਰਨ ਦਾ ਮਤਲਬ ਹੀ ਹਾਂ ਅੱਗੇ ਇਹ ਕੰਮ ਕਰਨ ਯੋਗ ਨੇ ਅੱਗੇ ਇਹਨਾਂ ਨੇ ਟ੍ਰੇਨਿੰਗ ਪੂਰੀ ਕਰ ਲਈ ਸਰੀਰਕ ਤੌਰ ਤੇ ਸਾਰਾ ਕੁਝ ਸੈੱਟ ਆ ਹੁਣ ਇਹਨੂੰ ਖੂਨ ਚ ਭੇਜ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਜਿਹੜਾ ਗਾਰਬੇਜ ਇਕੱਠਾ ਹੋ ਕੇ ਤੇ ਬਾਕੀ ਸਾਰੀਆਂ ਥਾਵਾਂ ਤੋਂ ਠੀਕ ਨਹੀਂ ਹੋਇਆ ਉਹਦੇ ਵਿੱਚੋਂ ਵੀ ਜਿਹੜੇ ਸੈੱਲ ਉੱਥੇ ਪਹੁੰਚੇ ਉਹਨਾਂ ਨੂੰ ਸਟੈਂਡਰਡਾਈਜੇਸ਼ਨ ਕਰਨ ਦਾ ਜਿਹੜਾ ਕੰਮ ਆ ਉਹ ਤਿਲੀ ਦਾ ਹੈਗਾ ਆ ਹੁਣ ਕਈ ਵਾਰ ਹੁਡਕਿੰਗ ਡਿਜ਼ੀਜ਼ ਵਗੈਰਾ ਕਈ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ ਸਪਲੀਨੋਮੈਗਾਲੀ ਵਗੈਰਾ ਜਿਹਦੇ ਵਿੱਚ ਤਿਲੀ ਦਾ ਕੰਮ ਇੰਨਾ ਜ਼ਿਆਦਾ ਵੱਧ ਜਾਂਦਾ ਵੀ ਇਹ ਵੀ ਵਿਚਾਰੀ ਓਵਰਬਰਡਨ ਹੋ ਜਾਂਦੀ ਹੈ ਤਿਲੀ ਪਸਲੀਆਂ ਤੋਂ ਹੇਠਾਂ ਖੱਬੇ ਪਾਸੇ ਹੇਠਾਂ ਵੱਧ ਜਾਂਦੀ ਹੈ ਤਿਲੀ ਵੱਧ ਗਈ ਜੀ ਇਹਦੀ ਤਾਂ ਹਾਂਜੀ ਕਾਲਾ ਜ਼ਹਿਰ ਮਲੇਰੀਆ ਮਲੂਰੀਆ ਦੇ ਕਈ ਵਿਸ਼ਿਆਂ ਦੇ ਵਿੱਚ ਆਮ ਤੌਰ ਤੇ ਜਿਹੜੀ ਤਿਲੀ ਹੈ ਉਹ ਵੱਧ ਜਾਂਦੀ ਹੈਗੀ ਹੈ ਉਹਦਾ ਮਤਲਬ ਕੀ ਹੁੰਦਾ ਵੀ ਗਾਰਬੇਜ ਇੰਨਾ ਜ਼ਿਆਦਾ ਆ ਗਿਆ ਕਿ ਜਿਹੜਾ ਬਾਕੀ ਸਾਰੇ ਚੈਨਲਾਂ ਜਾਂ ਬਾਕੀ ਸਾਰੀਆਂ ਜੇਲ੍ਹਾਂ ਤੋਂ ਸੰਭਾਲਿਆ ਨਹੀਂ ਗਿਆ ਤੇ ਹੁਣ ਇਹਦੇ ਕੋਲ ਵੀ ਪਹੁੰਚ ਗਿਆ ਤੇ ਇਹਦੇ ਤੋਂ ਵੀ ਬੇਕਾਬੂ ਹੋ ਗਿਆ ਹੈ ਔਰ ਖਾਸ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਅਕਿਊਟ ਜਿਹਨਾਂ ਦਾ ਨਾਮ ਹੈ ਮਲੇਰੀਆ ਵਗੈਰਾ ਕਾਲਾ ਜ਼ਹਿਰ ਵਗੈਰਾ ਲਿਆ ਹੈਗਾ ਆ ਇਹਨਾਂ ਕਰਕੇ ਵੀ ਹੁੰਦਾ ਆ ਖਾਸ ਤੌਰ ਤੇ ਜਦੋਂ ਆਟੋ ਅਮਿਊਨ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਦੇ ਕਰਕੇ ਵੀ ਹੁੰਦਾ ਆ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਮਲਿਗਨੈਂਟ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਬਿਮਾਰੀਆਂ ਦੇ ਕਰਕੇ ਵੀ ਗਾਰਬੇਜ ਇੰਨਾ ਜ਼ਿਆਦਾ ਤੇ ਰੋਜ਼ਾਨਾ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਬਾਕੀ ਸਾਰੀਆਂ ਥਾਵਾਂ ਤੋਂ ਨਹੀਂ ਸੰਭਾਲਿਆ ਜਾਂਦਾ ਤੇ ਤਿਲੀ ਕੋਲੇ ਪਹੁੰਚਦਾ ਹੈਗਾ ਆ ਤਿਲੀ ਉਸ ਨੂੰ ਕਲੀਨ ਕਰਦੀ ਹੈ ਪਰ ਹੁਣ ਗੱਲ ਮੈਂ ਕੀ ਕਰ ਰਿਹਾ ਸੀਗਾ ਮੈਂ ਚੈਸਟ ਦੀ ਗੱਲ ਕਰ ਰਿਹਾ ਵੀ ਜਿਹੜਾ ਗਾਰਬੇਜ ਨਾ ਸੰਭਾਲਿਆ ਜਾਵੇ ਇਹਦੇ ਤੋਂ ਵੀ ਵੱਧ ਜਾਵੇ ਉਹ ਸਾਰੇ ਦਾ ਸਾਰਾ ਗਾਰਬੇਜ ਜਾਂ ਇੰਜ ਕਹਿ ਲੋ ਵੀ ਇਹਨਾਂ ਦਾ ਰਾਸ਼ਟਰਪਤੀ ਹੈ ਥਾਈਮਸ ਗਲੈਂਡ ਥਾਈਮਸ ਗਲੈਂਡ ਸਾਡੀ ਮੈਨੂਬੇਰੀਅਮ ਸਟਰਨਾਈ ਦੇ ਹੇਠਾਂ ਹਾਰਟ ਦੇ ਉੱਪਰ ਹੁੰਦਾ ਆ ਇਹਦਾ ਸਾਈਜ਼ ਜਦੋਂ ਬੱਚਾ ਜੰਮਦਾ ਹੈ ਬਹੁਤ ਵੱਡਾ ਹੁੰਦਾ ਆ ਕਾਰਨ ਇਹ ਆ ਕਿ ਆਪਾਂ ਕਈ ਵਾਰ ਗੁਰਬਾਣੀ ਦਾ ਸਲੋਕ ਬੋਲਦੇ ਆ ਨਾ ਜੇ ਬਈਆ ਕਾਹੇ ਫਿਰਤਾ ਫੂਲਿਆ ਜਬ 10 ਮਾਸ ਉਰਧ ਮੁਖ ਰਹਿਤਾ ਸੌ ਦਿਨ ਕੈਸੇ ਭੁੱਲਿਆ, ਉਹ ਤੈਨੂੰ ਯਾਰ ਭੁੱਲ ਗਿਆ ਚੇਤਾ, ਜਦੋਂ ਉਲਟੇ ਸਿਰ ਨਾਲ ਲਟਕਿਆ ਹੁੰਦਾ ਸੀ ਮਾਂ ਦੇ ਪੇਟ ਵਿਚ, ਵੇਲੇ ਤੇਰਾ ਕੌਣ ਰਖਵਾਲਾ ਸੀਗਾ, ਤੇਰੀ ਇਹ ਐਂਟੀਬਾਡੀ ਵਾਲਾ ਕੰਮ ਕੌਣ ਕਰਦਾ ਸੀਗਾ, ਜਾਂ ਤੇਰੇ ਘਰ ਦੀ ਸਫਾਈ ਕੌਣ ਕਰਦਾ ਸੀਗਾ? ਉਸ ਵੇਲੇ ਸਫਾਈ ਕਰਨ ਵਾਸਤੇ ਕੁਦਰਤ ਨੇ ਇਹ ਗਲੈਂਡ ਬਣਾਇਆ, ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਜਦੋਂ ਵੀ ਖੂਨ ਰਾਈਟ ਐਟਰੀਅਮ ਦੇ ਵਿਚ ਜਾਂਦਾ ਆ, ਇਹ ਸਾਰੇ ਸਰੀਰ ਦਾ ਇਕੱਠਾ ਗਰਭ ਵਿਚ ਲੈ ਕੇ ਆਮ ਜਾਂਦਾ ਸਰੀਰ ਦੇ ਵਿਚ, ਪਰ ਜਦੋਂ ਮਾਂ ਦੇ ਗਰਭ ਵਿਚ ਹੁੰਦਾ ਆ ਉਦੋਂ ਵੀ ਇਹਦੇ ਵਿਚ ਸਾਰਾ ਕੁਝ ਇਕੱਠਾ ਹੋ ਕੇ ਜਾਂਦਾ ਆ, ਤੇ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਆ ਇਹ ਇਸ ਸਾਰੇ ਦੀ ਪ੍ਰੋਟੈਕਸ਼ਨ ਕਰਦਾ ਹੈ। ਬੜੀ ਸਮਝ ਆ ਗਈ ਹੋਣੀ ਆ
0: ਜੀ।
2: ਇੰਨਾ ਵੱਡਾ ਬੌਸ ਹੈਗਾ ਆ, ਕਿਲੀ ਤੋਂ ਵੀ ਵੱਡਾ ਬੌਸ ਹੈ ਜਿਹੜਾ ਉਸ ਵੇਲੇ ਸਾਡੀ ਰਾਖੀ ਕਰ ਰਿਹਾ ਸੀਗਾ। ਬਹੁਤ ਸਾਰੀਆਂ ਗੱਲਾਂ ਕੁਦਰਤ ਨੇ ਬਣਾਈਆਂ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਆਪਣੀ ਇਮਿਊਨਿਟੀ ਡਿਵੈਲਪ ਹੁੰਦੀ ਹੈ ਮਾਂ ਦੇ ਸਰੀਰ ਤੋਂ ਬਾਹਰ ਆ ਕੇ, ਉਵੇਂ ਉਵੇਂ ਹੀ ਇਸ ਥਾਈਮਸ ਗਲੈਂਡ ਦਾ ਕੰਮ ਘਟਦਾ ਜਾਂਦਾ ਹੈ। ਉਵੇਂ ਉਵੇਂ ਹੀ ਜਿਵੇਂ ਮਿਲਟਰੀ ਦੀ ਕੁਆਂਟਿਟੀ ਘਟਾ ਦਿੰਦੇ ਨੇ, ਵੀ ਹੁਣ ਸਾਡੇ ਆਂਢ ਗੁਆਂਢ ਦਾ ਰਾਜੀਨਾਮਾ, ਸਾਡਾ ਲੜਾਈ ਦਾ ਹੈ ਕਿਸੇ ਨਾਲ, ਮਿਲਟਰੀ ਘਟਾ ਦਿੰਦੇ ਨੇ, ਮਿਲਟਰੀ ਦਾ ਖਰਚਾ ਘਟਾ ਦਿੰਦੇ ਨੇ। ਤੋ ਇਸੇ ਤਰ੍ਹਾਂ ਹੀ ਇਹ ਥਾਈਮਸ ਗਲੈਂਡ ਜਿਹੜਾ ਆ ਹੌਲੀ ਹੌਲੀ ਸਾਈਜ਼ ਵਿਚ ਘਟਦਾ ਜਾਂਦਾ ਹੈਗਾ। ਪਰ ਜੇ ਕੋਈ ਇਸ ਤਰ੍ਹਾਂ ਦਾ ਅਚਨਚੇਤ ਹਾਲਾਤ ਆ ਜੇ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਜਾਂ ਜਿਨ੍ਹਾਂ ਲੋਕਾਂ ਨੂੰ ਬਾਈਪਾਸ ਸਰਜਰੀ ਵਗੈਰਾ ਹੁੰਦੀ ਹੈ, ਜਾਂ ਇਹੋ ਜਿਹੀ ਕੰਡੀਸ਼ਨਾਂ ਆ ਗਈਆਂ, ਉਹਨਾਂ ਹਾਲਾਤਾਂ ਦੇ ਵਿਚ ਇਹ ਥਾਈਮਸ ਗਲੈਂਡ ਦਾ ਸਾਈਜ਼ ਵੱਧ ਜਾਂਦਾ ਆ, ਔਰ ਅਸੀਂ ਇਸ ਨੂੰ ਹਾਰਟ ਦੇ ਉੱਪਰ ਵਾਲੇ ਪਾਸੇ ਸਟਰਨਮ ਦੇ ਬੈਕ ਸਾਈਡ ਦੇ ਮਹਿਸੂਸ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਤੇ ਮੈਂ ਗੱਲ ਇਹ ਕਰ ਰਿਹਾ ਸੀਗਾ ਬਈ, ਇੱਕ ਤਾਂ ਮੇਡੀਆਸਟਾਈਨਮ ਹੈਗਾ ਆ, ਜਿਹਦੇ ਵਿਚੋਂ ਈਸੋਫੇਗਸ ਖੁਰਾਕ ਵਾਲੀ ਨਾਲੀ, ਜਿਹਦੇ ਵਿਚੋਂ ਸਾਹ ਵਾਲੀ ਨਾਲੀ, ਮਸਕੁਲੋਸਕੇਲੇਟਲ ਟਿਊਬ ਹੈਗੀ ਇੱਕ ਮਾਸਪੇਸ਼ੀ ਦੀ ਬਣੀ ਹੋਈ, ਉਹਦੇ ਵਿਚੋਂ ਇਹ ਸਾਰਾ ਕੁਝ ਲੰਘਦਾ ਹੈਗਾ ਆ। ਤੇ ਜਿੱਥੇ ਸਾਹ ਵਾਲੀ ਤੇ ਖੁਰਾਕ ਵਾਲੀ ਨਾਲੀ ਦਾ ਜੰਕਸ਼ਨ ਹੈਗਾ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਦਰਤ ਨੇ ਇੱਕ ਟ੍ਰੇਕੀਆ ਵਰਗਾ ਹੋਰ ਸਟਰਕਚਰ ਬਣਾ ਦਿੱਤਾ, ਜਿਹਨੂੰ ਅਸੀਂ ਕਾਰਟੀਲੇਜ ਕਹਿੰਦੇ ਹਾਂ। ਉਸ ਕਾਰਟੀਲੇਜ ਨੂੰ ਵੀ ਅਸੀਂ ਇਹਦੇ ਵਿਚੋਂ ਹੇਠਾਂ ਵਾਲੇ ਪਾਸੇ ਨਿਕਾਲਦੇ ਹਾਂ, ਤੇ ਉਹਨੂੰ ਕਹਿੰਦੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ। ਖੁਰਾਕ ਵਾਲੀ ਦੇ ਨਾਲ ਹੀ ਨਾ ਜਿਹੜਾ ਨਾਂ ਹੈ ਉਹਦਾ ਉਹਦਾ ਈਸੋਫੇਗਸ ਹੋ ਜਾਂਦਾ ਹੈਗਾ ਆ। ਸੋ ਥਾਈਮਸ ਗਲੈਂਡ, ਈਸੋਫੇਗਸ, ਫੈਰੰਕਸ, ਹੇਠਾਂ ਟ੍ਰੇਕੀਆ, ਰਾਈਟ ਸਾਈਡ ਤੇ ਲੈਫਟ ਸਾਈਡ, ਇਹ ਸਾਰੇ ਦਾ ਸਾਰਾ ਸਿਸਟਮ ਇੱਕ ਬਿਲਕੁਲ ਚੈਸਟ ਦੇ ਵਿਚਕਾਰ ਤੋਂ ਗੁਜ਼ਰਨ ਵਾਲਾ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਸਾਡੇ ਸਾਹਮਣੇ ਰਹਿ ਗਿਆ ਸੀ ਥਾਈਮਸ ਗਲੈਂਡ, ਜਿਹੜਾ ਕਿ ਓਕੇਜ਼ਨਲੀ ਅਪੀਅਰ ਹੁੰਦਾ ਹੈ, ਓਕੇਜ਼ਨਲੀ ਇਹਦਾ ਸਾਈਡ ਵੱਧ ਜਾਂਦਾ ਹੈ। ਵੀ ਡਿਪਾਰਟਮੈਂਟ ਵਧਾ ਲਿਓ, ਵੀ ਕੰਮ ਬਹੁਤ ਆ ਗਿਆ, ਲੜਾਈ ਹੋ ਗਈ ਬਾਰਡਰ ਤੇ, ਹੁਣ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਐਮਰਜੈਂਸੀ ਚਲੇ ਜਾਣਗੀਆਂ। ਤੇ ਜਦੋਂ ਵੀ ਸਰੀਰ ਦੇ ਵਿਚ ਚੀਮਾ ਸਾਹਿਬ ਐਮਰਜੈਂਸੀ ਹੁੰਦੀ ਹੈ ਨਾ, ਜਦੋਂ ਵੀ ਸਰੀਰ ਦੇ ਵਿਚ ਐਮਰਜੈਂਸੀ ਲੱਗਦੀ, ਉਦੋਂ ਇਹ ਥਾਈਮਸ ਗਲੈਂਡ ਜਿਹੜਾ ਹੈ ਉਸ ਵੇਲੇ ਸਾਈਜ਼ ਵਿਚ ਵੱਡਾ ਹੋ ਜਾਂਦਾ ਹੈ ਤੇ ਉਸ ਨੂੰ ਕੰਟਰੋਲ ਕਰਦਾ ਹੈਗਾ। ਇਹ ਵੀ ਚੈਸਟ ਦਾ ਹਿੱਸਾ ਅਸੀਂ ਗਿਣਦੇ ਹਾਂ। ਉਸ ਤੋਂ ਬਾਅਦ ਦੂਸਰਾ ਇੱਕ ਵੱਡਾ ਹਿੱਸਾ ਹੈਗਾ, ਇੱਕ ਵੱਡਾ ਡਿਪਾਰਟਮੈਂਟ ਹੈਗਾ ਜਿਹਦੇ ਦੋ ਹਿੱਸੇ ਹੈਗੇ ਨੇ, ਉਹਨੂੰ ਅਸੀਂ ਕਹਿੰਦੇ ਹਾਂ ਪਲੂਰਲ ਕੈਵਿਟੀ। ਪਲੂਰਾ ਅਸੀਂ ਉਸ ਕਵਰ ਨੂੰ ਕਹਿੰਦੇ ਹਾਂ ਜਿਹੜਾ ਫੇਫੜਿਆਂ ਨੂੰ ਦੋਵੇਂ ਪਾਸੋਂ ਆਪਦੇ ਗਲਾਫ ਦੇ ਵਿਚ ਲੈਂਦਾ ਹੈ, ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ। ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ, ਫੇਫੜਿਆਂ ਦੇ ਉੱਪਰ ਹੈ ਪਲੂਰਾ ਹੈਗਾ ਆ। ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ, ਉਸ ਅੰਗ ਨੂੰ ਸੁੰਗੜਨ ਸਮੇਂ ਅਗਰ ਦੋ ਤਹਿ ਨੇ ਤੇ ਉਹਨਾਂ ਵਿਚ ਰਗੜ ਨਾ ਲੱਗੇ, ਉਸ ਨੂੰ ਬਚਾਉਣ ਵਾਸਤੇ ਥੋੜਾ ਬਹੁਤ ਫਲੂਇਡ ਰੱਖਿਆ ਹੁੰਦਾ ਆ ਤਾਂ ਕਿ ਉਹ ਮੋਬਿਲਿਟੀ ਉਸ ਦੀ ਬਣੀ ਰਹਿ ਜਾਵੇ। ਤੇ ਇਹ ਜਿਹੜਾ ਪਲੂਰਲ ਕੈਵਿਟੀਜ਼ ਨੇ ਇਹ ਦੋ ਹਨ, ਇੱਕ ਸੱਜੇ ਫੇਫੜੇ ਵਾਸਤੇ ਕੈਵਿਟੀ ਆ, ਇੱਕ ਖੱਬੇ ਫੇਫੜੇ ਵਾਸਤੇ ਕੈਵਿਟੀ ਹੈਗੀ ਆ, ਔਰ ਇਹਦੇ ਵਿਚਕਾਰ ਹੀ ਜਿਹੜਾ ਖੱਬੇ ਪਾਸੇ ਜ਼ਿਆਦਾ ਤੇ ਸੱਜੇ ਪਾਸੇ ਘੱਟ, ਕਿਉਂਕਿ ਮੈਨੂੰ ਹਜੇ ਤੱਕ ਮੇਜਰਮੈਂਟ ਦਾ ਯਾਦ ਆ ਕਿ ਇਹ ਮਿਡ ਸਟਰਨਮ ਲਾਈਨ ਸਾਡੀ ਸਟਰਨਮ ਹੈ ਨਾ, ਇਹਦਾ ਬਿਲਕੁਲ ਅਗਰ ਸੈਂਟਰ ਤੁਸੀਂ ਲੈ ਲਓ ਤੇ ਸੈਂਟਰ ਲੈ ਕੇ ਸੈਕੰਡ ਰਿਬ ਤੋਂ 1.2 ਸੈਂਟੀਮੀਟਰ ਰਾਈਟ ਸਾਈਡ, ਕਿਉਂਕਿ ਦਿਲ ਤਾਂ ਅਸੀਂ ਸਾਰੇ ਸਮਝਦੇ ਨਾ ਖੱਬੇ ਪਾਸੇ ਹੁੰਦਾ ਆ, ਫਿਰ ਅਸੀਂ ਸਾਰੇ ਸਮਝਦੇ ਹਾਂ ਖੱਬੇ ਪਾਸੇ ਹੁੰਦਾ ਆ, ਪਰ ਦਿਲ ਦਾ ਕੁਝ ਹਿੱਸਾ ਜਿਹੜਾ ਰਾਈਟ ਬਾਉਂਡਰੀ ਹੈਗੀ ਆ, ਉਹ ਸਟਰਨਮ ਜਿਹੜੀ ਸਾਡੀ ਸਾਹਮਣੇ ਦੀ ਹੱਡੀ ਆ ਉਹਦੇ ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਵੀ ਹੈਗੀ ਆ। ਭਾਵ ਕੀ ਹੋਇਆ, ਇਹ ਜਿਹੜਾ ਪੈਰੀਕਾਰਡੀਅਮ, ਇਹ ਜਿਹੜਾ ਮੀਡੀਆਸਟਾਈਨਮ ਦੇ ਵਿਚ ਲਪੇਟਿਆ ਹੋਇਆ ਹਿੱਸਾ ਹੈਗਾ ਆ, ਇਹ ਸਾਰਾ ਰਾਈਟ ਸਾਈਡ ਵੀ ਹੈਗਾ ਆ, ਤੇ ਇਹ ਇਸ ਨੂੰ ਕਵਰ ਕਰਦਾ ਹੈਗਾ। ਭਾਵ ਹਾਰਟ ਜਿਹੜਾ ਆ ਇਹਦੇ ਰਾਹੀਂ ਪ੍ਰੋਟੈਕਟਡ ਹੈ, ਪਰ ਇਹ ਖੱਬੇ ਪਾਸੇ ਜ਼ਿਆਦਾ ਆ, ਸੱਜੇ ਪਾਸੇ ਘੱਟ ਹੈਗਾ ਆ। ਔਰ ਇਹਦੇ ਵਿੱਚ ਜਿਹੜਾ ਉੱਪਰ ਵਾਲਾ ਕਵਰਿੰਗ ਇਹਦਾ ਆਪਣਾ ਮੀਡੀਆਸਟਾਈਨਮ ਇਟਸੈਲਫ ਇੱਕ ਕਵਰ ਹੈ। ਮੀਡੀਆਸਟਾਈਨਮ ਇੱਕ ਮਸਕੂਲਰ ਟਿਊਬ ਹੈ, ਇਹ ਆਪਣੇ ਆਪ ਇੱਕ ਕਵਰ ਹੈਗਾ ਬਾਕੀ ਸਾਰੇ ਅੰਗਾਂ ਦੀ ਆਵਾਜਾਈ ਵਾਸਤੇ। ਪਰ ਹਾਰਟ ਦੇ ਉੱਪਰ ਜਿਹੜਾ ਕਵਰ ਚੜਿਆ ਹੈ ਉਹਨੂੰ ਅਸੀਂ ਪੇਰੀਕਾਰਡੀਅਮ ਕਹਿੰਦੇ ਹਾਂ, ਔਰ ਜਿਹੜਾ ਫੇਫੜਿਆਂ ਦੇ ਉੱਪਰ ਕਵਰ ਚੜਿਆ ਹੈਗਾ ਆ ਉਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਔਰ ਇਹ ਦੋਵੇਂ ਹੀ ਡਬਲ ਲੇਅਰਡ ਮੈਂਬਰੇਨ ਹੁੰਦੇ ਨੇ ਜਿਨ੍ਹਾਂ ਵਿੱਚ ਫਲਿਊਰ ਭਰਿਆ ਹੁੰਦਾ ਹੈ। ਪਰ ਇਹ ਸਾਰਾ ਸਾਡੀ ਇਸ ਕੈਵਿਟੀ ਦਾ ਹਿੱਸਾ ਹੈ, ਠੀਕ ਹੈ ਜੀ। ਕੈਵਿਟੀ ਵਿੱਚ ਜੇ ਤੁਸੀਂ ਦਾਖਲ ਹੋਵਾਂਗੇ ਇੱਕ ਤਾਂ ਸਾਨੂੰ ਇਹ ਗੱਲਾਂ ਸਾਹਮਣੇ ਦਿਖਾਈ ਦੇਣਗੀਆਂ, ਦੂਸਰਾ ਸਕੈਲਟਨ ਮਸਕੂਲਰ ਜਾਂ ਬੋਨੀ ਸਟਰਕਚਰ ਹੈਗਾ। ਹੁਣ ਬੋਨ ਦਾ ਸਟਰਕਚਰ ਸਾਨੂੰ ਪਤਾ ਕੀ ਹੈ, ਸਟਰਨਮ ਹੈ ਸਾਹਮਣੇ। ਸਟਰਨਮ ਦੇ ਹਿੱਸੇ ਆਪਾਂ ਪਹਿਲਾਂ ਗਿਣ ਚੁੱਕੇ ਹਾਂ ਕਿ ਉੱਪਰ ਵਾਲਾ ਹਿੱਸਾ ਮੈਨੂਬੈਰੀਅਮ ਸਟਰਨਮ ਹੈ ਜਿਹੜਾ ਕਲੈਵੀਕਲ ਦੀ ਹੱਡੀ ਨਾਲ ਜੁੜਦਾ ਹੈ। ਹੇਠਾਂ ਵਾਲਾ ਹਿੱਸਾ ਜਿਹੜਾ ਉਹਨੂੰ ਅਸੀਂ ਸ਼ੈਫਟ ਕਹਿੰਦੇ ਹਾਂ ਜਾਂ ਬਾਡੀ ਆਫ ਦੀ ਸਟਰਨਮ ਕਹਿੰਦੇ ਹਾਂ। ਹੇਠਾਂ ਵਾਲਾ ਹਿੱਸਾ ਜਿਹੜਾ ਜ਼ੀਫੋਇਡ ਸਟਰਨਮ ਕਹਿੰਦੇ ਹਾਂ। ਸੋ ਇਹ ਤਿੰਨ ਹਿੱਸੇ ਜਿਹੜੇ ਨੇ ਇਹ ਚੈਸਟ ਦਾ ਹਿੱਸਾ ਨੇ, ਚੈਸਟ ਦਾ ਪਾਰਟ ਹੈਗੇ ਨੇ ਜਿਹੜਾ ਕਿ ਬੋਨੀ ਸਟਰਕਚਰ ਦੇ ਵਿੱਚ ਆਉਂਦਾ। ਜੇ ਅਸੀਂ ਛਾਤੀ ਦੀ ਗੱਲ ਕਰਦੇ ਹਾਂ ਤੇ ਅਸੀਂ ਪਹਿਲਾਂ ਕਹਿੰਦੇ ਜੀ ਬੋਨ ਲਿਆ, ਬੋਨ ਕਿਹੜੀ ਕਿਹੜੀ ਹੈਗੀ ਹੈ, ਸਾਹਮਣੇ ਵਾਲੇ ਪਾਸੇ ਅਸੀਂ ਸਟਰਨਮ ਦੀ ਗੱਲ ਕਰ ਦਿੱਤੀ ਔਰ ਪਿਛਲੇ ਪਾਸੇ ਅਸੀਂ ਗੱਲ ਕਰ ਦਿੱਤੀ ਵਰਟੇਬਰਲ ਕਾਲਮ ਦੀ। ਔਰ ਇਸ ਤੋਂ ਇਲਾਵਾ ਅਸੀਂ ਸਾਈਡਾਂ ਤੇ ਜਿਹੜੀ ਜੋ ਵੀ ਕੁਝ ਕਵਰਿੰਗ ਹੈ ਉਹਨੂੰ ਅਸੀਂ ਕਹਿੰਦੇ ਹਾਂ ਰਿਬਸ, ਠੀਕ ਹੈ। ਰਿਬਸ ਬਾਰੇ ਵੀ ਆਪਾਂ ਬਹੁਤ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਭਾਈ, ਰਿਬਸ ਦੇ ਜਿਹੜੇ ਨੇ 12 ਪੇਅਰਸ ਨੇ ਔਰ 12 ਪੇਅਰਸ ਦੀ ਜਿਹੜੀ ਆਪਾਂ ਗੱਲ ਕੀਤੀ ਹੋਈ ਹੈ ਵੀ ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਡਾਇਰੈਕਟ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ, ਦੂਸਰੀਆਂ ਉਸ ਤੋਂ ਬਾਅਦ 3 ਰਿਬਸ ਨੇ ਜਿਹੜੀਆਂ ਉਹ ਇੱਕ ਦੂਜੀ ਦਾ ਹੱਥ ਫੜ ਕੇ ਪਿੱਛੇ ਪਿੱਛੇ ਹੁੰਦੀਆਂ ਜਾਂਦੀਆਂ ਨੇ, ਛਾਤੀ ਚੌੜੀ ਹੁੰਦੀ ਜਾਂਦੀ ਹੇਠਾਂ ਵਾਲੇ ਪਾਸੇ ਉਹ ਬੇਸ ਦੇ ਤੌਰ ਤੇ। ਔਰ 2 ਦੀ ਅਸੀਂ ਗੱਲ ਕੀਤੀ ਸੀ, 2 ਸੱਜੇ ਤੇ ਖੱਬੇ, 11ਵੀਂ ਤੇ 12ਵੀਂ, 15ਵੀਂ ਜਿਹੜੀ ਹੈ ਉਹ ਸਾਹਮਣੇ ਜੁੜੀ ਹੀ ਨਹੀਂ, ਉਹ ਪਿਛਲੇ ਪਾਸੇ ਹੀ ਜੁੜੀ ਹੋਈ ਹੈ ਤਾਂ ਕਿ ਜੇ ਢਿੱਡ ਫੈਲੇ ਤੇ ਉਸ ਨੂੰ ਇੰਨੀ ਕੁ ਸਪੇਸ ਮਿਲ ਜਾਵੇ ਵੀ ਗੈਸ ਬਣ ਗਈ ਜਾਂ ਪਰੌਂਠੇ ਜ਼ਿਆਦਾ ਖਾ ਰਿਹਾ ਤੇ ਅਲਟੀਮੇਟ ਢਿੱਡ ਜਿਵੇਂ ਵੱਧ ਆਇਆ ਉਹ ਵਿਚਾਰੀਆਂ ਪਿੱਛੇ ਨੂੰ ਹਟਦੀਆਂ ਜਾਂਦੀਆਂ ਕਿਉਂਕਿ ਅੱਗੇ ਜੁੜੀਆਂ ਨਹੀਂ ਹੋਈਆਂ। ਆਮ ਤੌਰ ਤੇ ਸਟਰਕਚਰ ਹੈ ਸਾਡਾ ਬੋਨ ਦਾ ਕਿ ਸਾਡੀ ਛਾਤੀ ਦੇ ਵਿੱਚ ਬੋਨਸ ਕਿਹੜੀ ਕਿਹੜੀ ਹੈ। ਮੈਂ ਦੁਬਾਰਾ ਆ ਰਿਹਾ ਫਿਰ, ਪਹਿਲੀ ਗੱਲ ਸਾਹਮਣੇ ਤੋਂ ਸਟਰਨਮ ਹੈਗੀ ਹੈ, ਸਟਰਨਮ ਦੇ 3 ਹਿੱਸੇ ਗਿਣ ਲੈ। ਉਸ ਤੋਂ ਬਾਅਦ ਅਸੀਂ ਰਿਬਸ ਗਿਣ ਲਈਆਂ ਜਿਹੜੀਆਂ ਇੱਕ ਕੇਜ ਪਿੰਜਰਾ ਬਣਾਉਂਦੀਆਂ ਨੇ, ਜਿਹੜੀ ਕਿ 12 ਪੇਅਰਸ ਨੇ, 24 ਨੇ ਟੋਟਲ ਦੇ ਵਿੱਚ। ਔਰ ਉਸ ਤੋਂ ਬਾਅਦ ਬੈਕ ਸਾਈਡ ਤੇ ਅਸੀਂ ਕਹਿੰਦੇ ਹਾਂ ਵਰਟੀਬਰਸ। ਹੁਣ ਅਗਰ ਛਾਤੀ ਦੇ ਵਿੱਚ ਕੋਈ ਵੀ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਤੇ ਅਸੀਂ ਥੋੜੇ ਲਫ਼ਜ਼ਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਭਾਈ ਇਹਦੇ ਈਸੋਫੇਗਸ ਚ, ਇਹਦੇ ਹਾਰਟ ਦੇ ਵਿੱਚ, ਇਹਦੇ ਟ੍ਰੇਕੀਆ ਦੇ ਵਿੱਚ, ਇਹਦੇ ਹਾਰਟ ਲੰਗਸ ਦੇ ਵਿੱਚ, ਇਹਦੇ ਕਿਸੇ ਵੀ ਥਾਂ ਤੇ ਨੁਕਸ ਹੁੰਦਾ, ਪਲੱਸ ਇਹਦੀਆਂ ਬੋਨ ਚ ਨੁਕਸ ਕਿਤੇ ਹੋ ਸਕਦਾ ਹੈਗਾ ਆ, ਹੱਡੀਆਂ ਕਿਹੜੀਆਂ ਕਿਹੜੀਆਂ ਨੇ ਉਹਨਾਂ ਚ ਕਿਤੇ ਨੁਕਸ ਹੋ ਸਕਦਾ, ਯਾਨੀ ਬਿਮਾਰੀਆਂ ਤੇ ਬਹੁਤ ਤਰ੍ਹਾਂ ਦੇ ਲੋਕ ਲੈ ਕੇ ਆਉਂਦੇ ਨੇ ਨਾ। ਇਹ ਤੇ ਸ਼ਨਾਖਤ ਅੱਗੇ ਡਾਇਗਨੋਸਿਸ ਨੂੰ ਕਹਿੰਦੇ ਅਸੀਂ ਡਿਫਰੈਂਸ਼ੀਅਲ ਡਾਇਗਨੋਸਿਸ। ਡਿਫਰੈਂਸ਼ੀਅਲ ਡਾਇਗਨੋਸਿਸ ਦੇ ਵਿੱਚ ਅਸੀਂ ਉਹਦੇ ਨਿਸ਼ਾਨੀਆਂ ਜੋ ਦੱਸਦਾ ਆ ਉਹਦੇ ਮੁਤਾਬਕ ਫਿਰ ਇਹ ਲੱਭਣਾ ਹੈ ਭਾਈ ਇਹ ਬੋਨ ਦੀ ਤਕਲੀਫ ਹੈ ਕਿ ਹਾਰਟ ਦੀ ਤਕਲੀਫ ਹੈ ਕਿ ਈਸੋਫੇਗਸ ਦੀ ਤਕਲੀਫ ਹੈ ਕਿ ਸਾਹ ਵਾਲੀ ਨਲੀ ਦੀ ਤਕਲੀਫ ਹੈ। ਇਹ ਫਿਰ ਅੱਗੇ ਸਾਡਾ ਕੰਮ ਹੈਗਾ ਆ ਇਸ ਨੂੰ ਦੇਖਣ ਦਾ ਕਿ ਕਿਵੇਂ ਅਸੀਂ ਦੇਖਣਾ ਹੈਗਾ। ਉਸ ਤੋਂ ਬਾਅਦ ਇਹ ਇੱਕ ਸਾਰੀਆਂ ਚੀਜ਼ਾਂ ਨੂੰ ਆਪਣੀ ਆਪਣੀ ਥਾਂ ਤੇ ਬੰਨਣ ਵਾਸਤੇ ਕੁਝ ਰੱਸੀਆਂ ਲਾਈਆਂ ਹੋਈਆਂ ਕੁਦਰਤ ਨੇ ਤੇ ਹਰੇਕ ਚੀਜ਼ ਪੂਰੀ ਖਿੱਚ ਪੈ ਕੇ ਆਪਣੀ ਬਰਾਬਰ ਜਿਹੜੀ ਥਾਂ ਇਹਦੀ ਹੈ ਉਹ ਉੱਥੇ ਰਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਮਸਲਸ। ਹੁਣ ਮਸਲਸ ਦੇ ਵਿੱਚ ਪਹਿਲਾ ਵੱਡਾ ਮਸਲ ਜਿਹੜਾ ਇਹਦੀ ਬਾਉਂਡਰੀ ਬਣਾਉਂਦਾ ਹੈ ਉੱਪਰ ਵਾਲੇ ਪਾਸੇ ਇਹ ਓਪਨ ਹੈ, ਕਲੈਵੀਕਲ ਤੋਂ ਬਾਅਦ ਗਰਦਨ ਦੇ ਵਿੱਚ ਸਿੱਧਾ ਉੱਪਰ ਨੂੰ ਚਲੇ ਗਿਆ। ਹੇਠਾਂ ਵਾਲੇ ਪਾਸੇ ਜਿੱਥੇ ਪੇਟ ਦੇ ਨਾਲ ਇਹਦਾ ਸੰਬੰਧ ਹੈਗਾ ਆ ਉੱਥੇ ਇੱਕ ਮਸਕੂਲਰ ਸਟਰਕਚਰ ਬਣਿਆ ਹੋਇਆ ਹੈ ਜਿਹੜਾ ਇਸ ਨੂੰ ਐਬਡੋਮਨ ਦੇ ਨਾਲੋਂ ਵੱਖਰਾ ਕਰਦਾ ਆ, ਪਰ ਹੈ ਮਸਕੂਲਰ, ਬੋਨ ਨਹੀਂ ਹੈ। ਭਾਵ ਉਹਦਾ ਇਹ ਆ ਭਈ ਜੇ ਸਾਡੇ ਘਰੇ ਕੋਈ ਪਾਰਟ ਰੱਖਿਆ ਹੈ ਤੇ ਗੈਸਟ ਆ ਗਏ ਤੇ ਕਾਰਾਂ ਜ਼ਿਆਦਾ ਖੜੀਆਂ ਹੋ ਗਈਆਂ ਤੇ ਮੈਂ ਤੁਹਾਡੀ ਪਾਰਕਿੰਗ ਲਾਟ ਚ ਵੀ ਖੜੀਆਂ ਕਰ ਸਕਦਾ, ਤੇ ਜੇ ਤੁਹਾਡੇ ਘਰੇ ਕੁਝ ਐਸੀ ਗੱਲ ਹੋ ਗਈ ਤੇ ਤੁਸੀਂ ਮੇਰੇ ਪਾਰਕਿੰਗ ਲਾਟ ਦੇ ਵਿੱਚ ਵੀ ਕਾਰਾਂ ਖੜੀਆਂ ਕਰ ਸਕਦੇ ਹੋ, ਭਾਵ ਅੱਗੇ ਪਿੱਛੇ ਹੋ ਸਕਦਾ। ਇਹ ਡਾਇਆਫ੍ਰਾਮ ਇਸ ਟਾਈਪ ਦਾ ਹੈਗਾ ਆ ਵੀ ਜੇ ਛਾਤੀ ਦੇ ਵਿੱਚ ਕੋਈ ਚੀਜ਼ ਕੰਜੈਸ਼ਨ, ਭਾਰਾਪਨ, ਪਲੂਰਲ ਫਿਊਡ, ਪੇਰੀਕਾਰਡੀਅਲ ਫਿਊਜ਼ਨ ਕੁਝ ਵੀ ਆ ਗਿਆ ਹੈਗਾ ਤੇ ਉਹਨੇ ਛਾਤੀ ਦਾ ਹੇਠਾਂ ਏਰੀਆ ਕਵਰ ਕਰਨਾ ਹੈ ਤੇ ਉਹ ਪੇਟ ਵਾਲੇ ਪਾਸੇ ਚਲਾ ਜਾਏਗਾ। ਉਹਦੀ ਵੀ ਨਿਸ਼ਾਨੀਆਂ ਨੇ ਜਿਹੜੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ। ਤੇ ਜੇ ਪੇਟ ਚ ਗੈਸ ਜ਼ਿਆਦਾ ਬਣ ਗਈ, ਪੇਟ ਚ ਗੈਸ ਜ਼ਿਆਦਾ ਬਣ ਗਈ ਜਾਂ ਜਿਵੇਂ ਸਪੋਜ਼ ਆਪਾਂ ਸਧਾਰਨ ਫਿਜ਼ੀਓਲੋਜੀਕਲ ਗੱਲ ਕਰਦੇ ਹਾਂ, ਬੀਬੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤੇ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉੱਪਰ ਨੂੰ ਫੈਲਣਾ ਸ਼ੁਰੂ ਹੋ ਜਾਂਦਾ ਹੈ। ਅਲਟੀਮੇਟ ਉਹਨਾਂ ਦਾ ਡਾਇਫਰਾਮ ਜਿਹੜਾ ਹੈ ਉਹਦਾ ਲੈਵਲ ਆਮ ਤੌਰ ਤੇ ਇਹਦਾ ਲੈਵਲ 12th ਰਿਬਸ ਦੇ ਵਿੱਚ ਸਾਹਮਣੇ ਪਿਛਲੇ ਪਾਸੇ ਜਿਹੜੀਆਂ ਵਰਟੇਬਰਾ ਨੇ ਨਾ 12th ਵਰਟੇਬਰਾ ਦੇ ਲੈਵਲ ਤੇ ਹੁੰਦਾ ਹੈ, ਪਰ ਬਾਅਦ ਵਿੱਚ ਕੀ ਹੁੰਦਾ ਹੈ ਜਿਵੇਂ ਜਿਵੇਂ ਪੇਟ ਵੱਧਦਾ ਆ ਇਹ ਉੱਪਰ ਵਾਲੇ ਪਾਸੇ 11th ਤੱਕ ਵੀ ਪਹੁੰਚ ਜਾਂਦਾ ਤੇ ਬੀਬੀਆਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਦੀਆਂ ਤਕਲੀਫਾਂ ਪ੍ਰੈਗਨੈਂਸੀ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂ? ਕਿਉਂਕਿ ਇਹ ਮਸਕੂਲਰ ਸਟਰਕਚਰ ਹੈਗਾ, ਔਰ ਮਸਕੂਲਰ ਸਟਰਕਚਰ ਹੋਣ ਕਰਕੇ ਜਿਹਦੇ ਕਰੇ ਜ਼ਿਆਦਾ ਜੇ ਪੇਟ ਚ ਜ਼ਿਆਦਾ ਕੋਈ ਕੰਜੈਸ਼ਨ ਆ ਗਿਆ ਤੇ ਇਹਨੇ ਛਾਤੀ ਵਾਲੇ ਪਾਸੇ ਧੱਕ ਦਿੱਤਾ, ਜੇ ਛਾਤੀ ਵਾਲੇ ਪਾਸੇ ਕੋਈ ਗੱਲ ਆ ਗਈ ਇਹਨੇ ਪੇਟ ਵਾਲੇ ਪਾਸੇ ਧੱਕ ਦਿੱਤੀ। ਸੋ ਡਾਇਆਫਰਾਮ ਦੇ ਸੰਬੰਧ ਵਿੱਚ ਵੀ ਅਸੀਂ ਇਹਨੂੰ ਇਹਦਾ ਦੂਜਾ ਨਾਮ ਹੀ ਕਹੇਗਾ, ਅਸੀਂ ਫਰੈਨਿਕ ਫਰੈਨਿਕ ਕਹਿੰਦੇ ਹਾਂ। ਮੈਡੀਕਲ ਦੇ ਵਿੱਚ ਨਾ ਡਾਇਆਫਰਾਮ ਫਰੈਨਿਕ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ, ਟਿਊਮਰ ਵੀ ਹੋ ਜਾਂਦੇ ਨੇ, ਸਵੈਲਿੰਗ ਵੀ ਹੋ ਜਾਂਦੀ ਹੈ, ਬਹੁਤ ਕੁਛ ਐਸਾ ਹੋ ਜਾਂਦਾ ਜਿਹਦੇ ਬਾਰੇ ਆਪਾਂ ਬਾਅਦ ਗੱਲ ਕਰਾਂਗੇ ਵੀ ਉਹਦੇ ਸਾਈਨ ਸਿੰਪਟਮਸ ਕੀ ਹੁੰਦੇ ਨੇ ਔਰ ਅਸੀਂ ਕਿਹਦਾ ਨਾਂ ਲਵਾਂਗੇ। ਆਮ ਤੌਰ ਤੁਸੀਂ ਵੇਖਿਆ ਨਾ ਵੀ ਕਿਸੇ ਥਾਂ ਤੇ ਕੋਈ ਲਾਸ਼ ਮਿਲ ਜਾਂਦੀ ਹੈ ਨਾ ਤੇ ਇੱਧਰ ਉੱਧਰ ਥਾਣਿਆਂ ਵਾਲੇ ਕਹਿੰਦੇ ਨੇ ਇਹਦੇ ਸਾਡੀ ਬਾਉਂਡਰੀ ਨੀ ਹੈਗੀ ਤੇ ਫਲਾਣੇ ਥਾਣੇ ਦੀ ਹੈ, ਉੱਥੇ ਰਿਪੋਰਟ ਲਿਖਾਓ, ਦੂਜਾ ਕਿਸੇ ਦੀ ਵੀ ਉੱਥੇ ਰਿਪੋਰਟ ਲਿਖਾਓ। ਤੇ ਇਹ ਜਿਹੜਾ ਡਾਇਆਫਰਾਮ ਆ ਇਹ ਇਸ ਤਰ੍ਹਾਂ ਦਾ ਮਸਕੂਲਰ ਸਟਰਕਚਰ ਹੈਗਾ ਆ ਕਿ ਸਾਨੂੰ ਇਹ ਡਾਇਗਨੋਸਿਸ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਆ ਬਈ ਇਹ ਛਾਤੀ ਦੀ ਬਿਮਾਰੀ ਆ ਕਿ ਪੇਟ ਦੀ ਬਿਮਾਰੀ ਆ। ਹਾਂਜੀ, ਸੋ ਇਹ ਇਸ ਤਰ੍ਹਾਂ ਕੰਮ ਹੈ। ਇਹ ਮੇਰੀ ਇਸ ਐਗਜ਼ਾਮਪਲ ਨਾਲ ਤੁਹਾਨੂੰ ਇਹ ਯਾਦ ਰਹਿ ਜਾਏਗਾ ਵੀ ਮੈਂ ਕੀ ਕਹਿ ਰਿਹਾ ਹਾਂ ਡਾਇਫਰਾਮ ਦੇ ਬਾਰੇ। ਹਾਂਜੀ, ਸੋ ਡਾਇਫਰਾਮ ਇਸ ਟਾਈਪ ਦਾ ਚੀਜ਼ ਹੈਗੀ ਹੈ ਜਿਹੜੀ ਛਾਤੀ ਤੇ ਪੇਟ ਦੇ ਵਿੱਚ ਇੱਕ ਬੈਰੀਅਰ ਬਣਾਉਂਦਾ ਔਰ ਤਕਰੀਬਨ 7 ਡਿਫਰੈਂਟ ਓਪਨਿੰਗ ਜਿਹੜੇ ਉੱਪਰ ਧੋਣ ਦੇ ਵਿੱਚੋਂ ਤਾਂ ਸਿੱਧੇ ਹੀ ਆ ਰਹੇ ਸੀ ਨਾ, ਅਲੱਗ ਅਲੱਗ ਉਹਦੇ ਨਾਲ ਮਾਸਪੇਸ਼ੀਆਂ ਲੱਗੀਆਂ ਹੋਈਆਂ ਸੀਗੀਆਂ, ਛਾਤੀ ਤੋਂ ਹੇਠਾਂ ਵੀ ਉਹ ਚੀਜ਼ਾਂ ਜਾ ਰਹੀਆਂ ਨੇ ਜਿਵੇਂ ਅਯੋਟਾ ਹੈ, ਥੋਰੈਸਿਕ ਐਬਡੋਮਿਨ ਵਾਲੇ ਓਟਾ ਹੈ ਜਾਂ ਐਬਡੋਮਿਨ ਵਾਲੇ ਓਟਾ ਹੈ, ਡਿਸੈਂਡਿੰਗ ਹੈ, ਜਿੰਨੇ ਵੀ ਉਹ ਜਾ ਰਹੀਆਂ ਨੇ ਉਹਨਾਂ ਦੇ ਅਲੱਗ ਅਲੱਗ ਨਾਂ ਰੱਖਦੇ ਹੈ ਤੇ ਓਟਾ ਹੀ, ਲੇਕਿਨ ਥੋਰੈਸਿਕ ਓਟਾ ਥੋਰੈਸਿਕ ਡਿਸੈਂਡਿੰਗ ਓਟਾ ਨੂੰ ਕਹਿ ਦਿੰਦੇ ਹਾਂ, ਡਿਸੈਂਡਿੰਗ ਐਬਡੋਮਿਨ ਵਾਲੇ ਓਟਾ ਇਸ ਨੂੰ ਕਹਿ ਦਿੰਦੇ ਹਾਂ, ਅਲੱਗ ਅਲੱਗ ਨਾਂ ਅਸੀਂ ਉਹਦੇ ਰੱਖ ਦਿੰਦੇ ਹਾਂ ਪੋਜੀਸ਼ਨ ਦੇ ਮੁਤਾਬਕ ਕਿ ਕਿੱਥੇ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਈਸੋਫੇਗਸ ਵੀ ਇਹਦੇ ਵਿੱਚੋਂ ਲੰਘ ਕੇ ਜਾਂਦਾ ਹੈਗਾ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਰਵ ਵਗੈਰਾ ਤੇ ਬਲੱਡ ਵੈਸਲਸ ਵਗੈਰਾ ਇਸ ਡਾਇਆਫਰਾਮ ਤੋਂ ਲੰਘ ਕੇ ਦੂਸਰੇ ਪਾਸੇ ਜਾਂਦੀਆਂ ਹੀ ਜਾਂਦੀਆਂ ਹੈਗੀਆਂ ਨੇ। ਸੋ ਉਹ 7 ਤਰ੍ਹਾਂ ਦੇ ਡਿਫਰੈਂਟ ਓਪਨਿੰਗ ਹੈਗੇ ਨੇ, ਉਹਨਾਂ ਦੀ ਗੱਲ ਵੀ ਆਪਾਂ ਬਾਅਦ ਚ ਕਰਾਂਗੇ ਵੀ ਕਿਹਦੇ ਕਿਹਦੀ ਵਿੱਚ ਹੋ ਜਾਵੇ ਤੇ ਕੀ ਪ੍ਰੋਬਲਮ ਤੇ ਕਿੱਥੇ ਆਵੇਗੀ, ਬਾਹਰੋਂ ਅਸੀਂ ਕਿਵੇਂ ਪਤਾ ਕਰਾਂਗੇ ਵੀ ਭਾਈ ਇਹ ਈਸੋਫੇਗਸ ਨਾਲ ਸੰਬੰਧਿਤ ਗੱਲ ਹੈਗੀ ਹੈ, ਵੀ ਭਾਈ ਇਹ ਹਾਰਟ ਦੇ ਨਾਲ ਸੰਬੰਧਿਤ ਗੱਲ ਹੈਗੀ ਹੈ। ਇਹ ਨਿਸ਼ਾਨੀਆਂ ਮੈਂ ਬਾਹਰੋਂ ਤੁਹਾਨੂੰ ਦੱਸਾਂਗਾ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਉਂਕਿ 7 ਓਪਨਮ ਨੇ, 7 ਲੋਕਾਂ ਦੇ ਲੱਗਣ ਵਾਸਤੇ ਰਸਤਾ ਹੈਗਾ ਆ, 7 ਦੇ ਵਿੱਚੋਂ ਕਿਹਦੇ ਰਸਤੇ ਵਿੱਚ ਪ੍ਰੋਬਲਮ ਆ ਗਈ ਹੈ ਉਹ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਲੱਭ ਲੈਣੇ। ਉਸ ਤੋਂ ਬਾਅਦ ਛਾਤੀ ਦੀ ਸਾਡੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਮਾਸਪੇਸ਼ੀਆਂ ਦੀ ਗੱਲ ਚੱਲ ਰਹੀ ਹੈ ਤੇ ਮਾਸਪੇਸ਼ੀ ਦੇ ਵਿੱਚ ਸਭ ਤੋਂ ਵੱਡੀ ਮਾਸਪੇਸ਼ੀ ਅਸੀਂ ਡਾਇਫਰਾਮ ਨੂੰ ਗਿਣਿਆ ਹੈ ਉਹਦੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਕੁਝ ਛਾਤੀ ਦੇ ਸਾਹਮਣੇ ਮਸਲਸ ਹੈਗੇ ਨੇ ਜਿਹੜੇ ਸਟਰਨਮ ਨੂੰ ਹੀ ਆਪਣੀ ਪੋਜੀਸ਼ਨ ਚ ਬੰਨਦੇ ਨੇ, ਜਿਹੜੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਵੀ ਉਹਦੀ ਪੋਜੀਸ਼ਨ ਵਿੱਚ ਰੱਖਦੇ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੈਕਟੋਰਲ ਮਸਲਸ। ਪੈਕਟੋਰਲ ਮਸਲ ਜਿਹੜੇ ਨੇ 4 ਨੇ, ਇੱਕ ਸਰੈਟਸ ਇੰਟੀਰੀਅਸ ਹੈ, ਸਬ ਸਕੈਪੂਲਰ ਹੈ, ਸਬ ਦਾ ਮਤਲਬ ਹੁੰਦਾ ਹੇਠਾਂ, ਸਕੈਪੂਲਰ ਦਾ ਮਤਲਬ ਪਿਛਲੇ ਪਾਸੇ ਸ਼ੋਲਡਰ ਬਲੇਡ ਜਿਹੜਾ ਹੈਗਾ ਸਾਡਾ ਪਿਛਲੇ ਪਾਸੇ ਉਹਦੇ ਤੋਂ ਤੁਰ ਕੇ ਤੇ ਅੱਗੇ ਆ ਕੇ ਸਟਰਨਮ ਦੇ ਨਾਲ ਲੱਗਿਆ ਹੁੰਦਾ ਭਾਵ ਛਾਤੀ ਨੂੰ ਮਜ਼ਬੂਤ ਕਰਨ ਵਾਸਤੇ, ਸਬ ਸਕੈਪੂਲਾਰਿਸ ਤੇ ਸਰਾਈਟਸ ਇੰਟੀਰੀਅਰ, ਇੰਟੀਰੀਅਰ ਜਿਹੜੇ ਉਹਦਾ ਬਾਰਡਰ ਹੈਗਾ ਆ ਉਹਦੇ ਵਿੱਚੋਂ ਲੰਘ ਗਿਆ। ਮਤਲਬ ਇਹ ਸਾਡੇ ਵਾਸਤੇ ਨਿਸ਼ਾਨੀਆਂ ਨੇ, ਆਮ ਲੋਕਾਂ ਨੂੰ ਜਾਣਨ ਦੀ ਉਹਦੀ ਲੋੜ ਨਹੀਂ ਹੈਗੀ ਵੀ ਕਿਹੜੀ ਚੀਜ਼ ਕਿੱਥੋਂ ਹੋ ਰਹੀ, ਪਰ ਹਾਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਵੀ 4 ਮਸਲ ਨੇ, ਪੈਕਟੋਰਲਿਸ ਮੇਜਰ, ਪੈਕਟੋਰਲਿਸ ਮਾਈਨਰ, ਸਬ ਸਕੈਪੂਲਾਰਿਸ, ਸਰਾਈਟਸ ਇੰਟੀਰੀਅਰ। ਇਹ 4 ਮਸਲ ਨੇ ਜਿਹੜੇ ਛਾਤੀ ਦਾ ਸਾਹਮਣਾ ਹਿੱਸਾ ਸਾਡਾ ਬਣਾਉਂਦੇ ਨੇ, ਔਰ ਮਾਤਾਵਾਂ ਭੈਣਾਂ ਬੱਚੀਆਂ ਦੇ ਜਿਹੜੇ ਬ੍ਰੈਸਟ ਬਣਦੀ ਹੈ ਉਹ ਇਹਨਾਂ ਮਾਸਪੇਸ਼ੀਆਂ ਦੇ ਵਿੱਚੋਂ ਹੀ ਅੱਗੇ ਅਲੱਗ ਡਿਵੈਲਪ, ਉਹਦੇ ਚ ਫੈਟ ਡਿਪੋਜ਼ਿਸ਼ਨ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹ ਬ੍ਰੈਸਟ ਅੱਗੇ ਬਣਨੀ ਸ਼ੁਰੂ ਹੋ ਜਾਂਦੀ ਹੈ, ਔਰ ਉਹ ਵੀ ਇਹਦਾ ਹਿੱਸਾ ਹੀ ਹੁੰਦਾ। ਉਸ ਤੋਂ ਬਾਅਦ ਪਿਛਲੇ ਪਾਸੇ ਦੀ ਗੱਲ ਆਪਾਂ ਕਰੀ, ਸਕੈਪੂਲਾ ਹੈਗੀ ਹੈ ਤੇ ਸਕੈਪੂਲਾ ਦੇ ਉਪਰੇ ਪਿਛਲੇ ਪਾਸੇ ਮੈਂ ਜਦੋਂ ਸਕੈਪੂਲਾ ਦੀ ਗੱਲ ਕਰੀ ਸੀ ਮੈਂ ਦੱਸਿਆ ਸੀਗਾ ਵੀ ਇੱਕ ਤਾਂ ਇਹ ਤਿਕੋਣੀ ਟਾਈਪ ਦੀ ਪ੍ਰੋਟੈਕਸ਼ਨ ਹੈਗੀ ਹੈ, ਬਲੇਡ ਹੈਗਾ ਜਿਹੜਾ ਕਿ ਪਿਛਲੇ ਪਾਸਿਓ ਫੇਫੜਿਆਂ ਨੂੰ ਬਚਾ ਕੇ ਰੱਖਦਾ ਹੈਗਾ, ਪਸਲੀਆਂ ਨੂੰ ਬਚਾ ਕੇ ਰੱਖਦਾ ਹੈਗਾ। ਦੂਸਰਾ ਇਹਦੇ ਪਿਛਲੇ ਪਾਸੇ ਜਿਵੇਂ ਊਂਟ ਦੇ ਉੱਪਰ ਉੱਪਰਲੇ ਪਾਸੇ ਪਿਛਲੀ ਪਿੱਠ ਦੇ ਉੱਪਰ ਉਭਾਰ ਜਿਹਾ ਬਣਿਆ ਹੁੰਦਾ ਨਾ ਊਂਟ ਦਾ, ਇਸ ਤਰ੍ਹਾਂ ਕਰਕੇ ਇਹਦੇ ਉਭਾਰ ਉੱਪਰ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸਕੈਪੂਲਰ ਸਪਾਈਨ ਜਾਂ ਸਪਾਈਨ ਆਫ ਸਕੈਪੂਲਾ। ਸਕੈਪੂਲਾ ਦੀ ਸਪਾਈਨ ਹੈਗੀ ਹੈ ਉੱਪਰ ਵਾਲੇ ਪਾਸੇ ਬਣੀ ਹੋਈ, ਔਰ ਉਹਦੇ ਹੇਠਾਂ ਵਾਲਾ ਵੀ ਮਸਲ ਤੇ ਉੱਪਰ ਵਾਲਾ ਵੀ ਮਸਲ, ਇਹ ਦੋ ਮਸਲ ਜਿਹੜੇ ਨੇ ਇਹ ਵੀ ਸਾਨੂੰ ਸੱਜੇ ਵੀ ਤੇ ਖੱਬੇ ਵੀ ਇਸ ਚੈਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੀ ਸਪੋਰਟ ਕਰਦੇ ਨੇ। ਟ੍ਰੈਪੀਜੀਅਸ ਮਾਸਲ, ਸੁਪਰਾ ਸੁਪਾਈਨੇਟਸ, ਇਨਫਰਾ ਸੁਪਾਈਨੇਟਸ ਐਂਡ ਪਿਛਲੇ ਪਾਸੇ ਤੋਂ ਟ੍ਰੈਪੀਜੀਅਸ ਮਸਲ, ਇਹ ਆਉਂਦੇ ਨੇ ਜਿਹੜੇ ਸ਼ੋਲਡਰ ਨਾਲ ਵੱਜਦੇ ਨੇ ਤੇ ਸ਼ੋਲਡਰ ਨੂੰ ਪੱਕਾ ਕਰਦੇ ਨੇ ਤੇ ਉਹਦੇ ਮੁਤਾਬਕ ਸਾਡੀ ਇਹ ਚੈਸਟ ਨੂੰ ਵੀ ਸਪੋਰਟ ਕਰਦੇ ਨੇ। ਹਾਂਜੀ, ਖੈਰ ਨਾਵਾਂ ਤੋਂ ਤੁਸੀਂ ਕੀ ਲੈਣਾ, ਇਹ ਮੇਰਾ ਕੰਮ ਆ, ਮੈਂ ਦੱਸ ਦਿੱਤਾ ਤੁਹਾਨੂੰ ਆਹ ਆਹ ਮਸਲ ਨੇ। ਜੇ ਮਸਲਾਂ ਦੀ ਗੱਲ ਕਰਦੇ ਹਾਂ, ਉਸ ਤੋਂ ਇਹਨਾਂ ਮਸਲ ਤੋਂ ਇਲਾਵਾ ਵੀ ਕੁਝ ਹੋਰ ਮਸਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਟਰਕੋਸਟਲ ਮਸਲ। ਇੰਟਰ ਦਾ ਮਤਲਬ ਹੁੰਦਾ ਇਨ ਬਿਟਵੀਨ, ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰਕੋਸਟਲ ਮਸਲ ਰਿਬਸ ਦੇ ਵਿਚਕਾਰ, ਰਿਬਸ ਨੂੰ ਆਪਸ ਵਿਚ ਇਕ ਦੂਰੀ ਤੇ ਬੰਨੀ ਰੱਖਣ ਵਾਸਤੇ ਜਿਹੜੇ ਮਸਲ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇੰਟਰਕੋਸਟਲ ਮਸਲ ਕਹਿੰਦੇ ਹਾਂ। ਤੇ ਜਿਨ੍ਹਾਂ ਦੇ ਨਾਲ ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਬਚਦੀਆਂ ਨੇ ਉਹ ਵੀ ਲਿਗਾਮੈਂਟ ਸਾਡੇ ਹੁੰਦੇ ਨੇ ਇੰਟਰਕੋਸਟਲ, ਉਹਨਾਂ ਦੇ ਲਿਗਾਮੈਂਟਸ ਹੁੰਦੇ ਨੇ ਜਿਹੜੇ ਉਹਨੂੰ ਰੱਸੀਆਂ ਜਿਹੜੀਆਂ ਨੇ ਉਹਦੇ ਨਾਲ ਬਣਦੀਆਂ ਹੈਗੀਆਂ ਨੇ, ਉਹ ਸਪੈਸ਼ਲ ਟਾਈਪ ਦੀਆਂ ਹੁੰਦੀਆਂ ਨੇ। ਤੇ ਮਤਲਬ ਇਹ ਤਕਰੀਬਨ ਤਿੰਨ ਤਰ੍ਹਾਂ ਦੀਆਂ ਮਾਸਪੇਸ਼ੀਆਂ ਦੀ ਗੱਲ, ਜਦੋਂ ਹੱਡੀਆਂ ਦੀ ਗੱਲ ਹੋਈ ਸੀ, ਬੋਨਸ ਦੀ ਗੱਲ ਹੋਈ ਸੀ, ਸਟਰਨਮ ਤੇ ਰਿਬਸ ਔਰ ਥੋਰੈਸਿਕ ਵਰਟੀਬਰਾ ਦੀ ਗੱਲ ਹੋਈ ਸੀ, ਜਦੋਂ ਮਸਲ ਦੀ ਗੱਲ ਹੋਈ ਸੀ ਤੇ ਮਾਸਪੇਸ਼ੀਆਂ ਤੇ ਪੈਕਟੋਰਲ ਮਸਲਸ ਔਰ ਉਸ ਤੋਂ ਬਾਅਦ ਇੰਟਰਕੋਸਟਲ ਮਸਲਸ, ਇਹ ਅਸੀਂ ਗਿਣੇ ਆ ਜਿਹੜੇ ਸਾਡੀ ਛਾਤੀ ਦੇ ਵਿਚ ਆਮ ਤੌਰ ਤੇ ਰਹਿੰਦੇ ਨੇ। ਤੇ ਜਦੋਂ ਅਸੀਂ ਛਾਤੀ ਦੀ ਗੱਲ ਕਰਨੀ ਆ, ਇਹਨਾਂ ਚੀਜ਼ਾਂ ਨਾਲ ਸਾਡਾ ਵਾਹ ਜ਼ਰੂਰ ਪੈਣਾ। ਤੰਦਰੁਸਤ ਬੰਦਾ ਹੈ ਤੇ ਠੀਕ ਆ, ਜੇ ਬਿਮਾਰ ਬੰਦਾ ਹੈ ਤੇ ਛਾਤੀ ਚ ਉਹਦੀਆਂ ਪ੍ਰੋਬਲਮ ਹੈਗੀਆਂ ਨੇ, ਤੇ ਇਹਨਾਂ ਵਿਚੋਂ ਕਿਸੇ ਚ ਪ੍ਰੋਬਲਮ ਹੋਏਗੀ ਤੇ ਫਿਰ ਅਸੀਂ ਅਲੱਗ ਅਲੱਗ ਚੀਜ਼ਾਂ ਨੂੰ ਲੱਭਣਾ ਆ ਭਈ ਇਹ ਹਾਰਟ ਦੀ ਪ੍ਰੋਬਲਮ ਆ, ਇਹ ਫੇਫੜਿਆਂ ਦੀ ਪ੍ਰੋਬਲਮ ਆ, ਤੇ ਇਹ ਮਾਸਪੇਸ਼ੀਆਂ ਦੀ ਪ੍ਰੋਬਲਮ ਆ, ਇਹ ਡਾਇਆਫ੍ਰਾਮ ਦੀ ਪ੍ਰੋਬਲਮ ਹੈਗੀ ਹੈ। ਸੋ ਮਤਲਬ ਇਹ ਬਹੁਤ ਵੱਡਾ ਏਰੀਆ ਹੈ ਜਿਹਨੂੰ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਸਰੋਤਿਆਂ ਨੂੰ ਉਹ ਗੱਲਾਂ ਸਾਰੀਆਂ ਦੱਸਣੀਆਂ ਨੇ ਤੇ ਕਿਹਦੇ ਵਿਚ ਨੁਕਸ ਹੋਵੇਗਾ ਤੇ ਬਾਹਰ ਫਿਰ ਸਾਨੂੰ ਕੀ ਨਿਸ਼ਾਨੀਆਂ ਮਿਲਣਗੀਆਂ। ਬੜੇ ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸ ਲਈ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜੀਆਂ ਜਿਹਨਾਂ ਨੂੰ ਕਹਿੰਦੇ ਆ, ਜਿਹੜੀਆਂ ਖੂਨ ਦੀਆਂ ਨਾੜੀਆਂ ਹਨ ਉਹਨਾਂ ਚ ਸਭ ਤੋਂ ਵੱਡੀ ਖੂਨ ਦੀ ਨਾੜੀ ਤਾਂ ਹੈਗੀ ਹੈ ਆਇਓਟਾ, ਜਿਹੜੀ ਲੈਫਟ ਵੈਂਟ੍ਰੀਕਲ ਹਾਰਟ ਦੇ ਖੱਬੇ ਪਾਸੇ ਹੇਠਲੇ ਖਾਨੇ ਵਿਚੋਂ ਨਿਕਲਦੀ ਹੈ, ਉੱਪਰ ਵਾਲੇ ਪਾਸੇ ਸਟਰਨਮ ਜਿਹੜਾ ਮੈਨੂਬੇਰੀਅਮ ਸਟਰਨਮ ਆਇਸਿਲ ਕਿਹਾ ਹੈਗਾ ਆ, ਜਿੱਥੇ ਕਲੈਵੀਕਲ ਦਾ ਤੇ ਸਟਰਨਮ ਦਾ ਜੋੜ ਆ, ਉਹਦੇ ਹੇਠਾਂ ਜਾ ਕੇ ਇਹ ਦੁਬਾਰਾ ਫਿਰ ਬੈਕਵਾਰਡ ਨੂੰ ਰੀੜ ਦੀ ਹੱਡੀ ਦੇ ਨਾਲ ਮੁੜ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਆਰਚ ਆਫ ਆਇਓਟਾ। ਆਇਓਟਾ ਦਾ ਕਰਵ ਹੋ ਗਿਆ ਉਸ ਥਾਂ ਤੇ ਜਾ ਕੇ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੇ ਜਦੋਂ ਇੱਕ ਤਾਂ ਚੀਜ਼ ਜਾ ਰਹੀ ਹੈ ਨਾ ਹੇਠਾਂ ਨੂੰ, ਇੱਕ ਚੀਜ਼ ਜਾ ਰਹੀ ਹੈ ਉੱਪਰ ਨੂੰ, ਤੇ ਉਹਨੂੰ ਜਿਹੜੇ ਵਾਪਸ ਖੂਨ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਵੇਨਾ ਕੇਵਲਸ ਕਹਿੰਦੇ ਹਾਂ, ਠੀਕ ਹੈ। ਔਰ ਇਸੇ ਤਰ੍ਹਾਂ ਹੀ ਇਹਦੇ ਵਿਚ ਹੈਗਾ ਪਲਮੋਨਰੀ ਟ੍ਰੰਕ, ਸਾਰੇ ਦਾ ਸਾਰਾ ਬਲੱਡ ਵੈਸਲ ਖੂਨ ਫੇਫੜਿਆਂ ਨੂੰ ਜਾ ਵੀ ਰਿਹਾ ਹੈ, ਫੇਫੜਿਆਂ ਤੋਂ ਆ ਵੀ ਰਿਹਾ ਹੈ, ਉਹਨੂੰ ਖੁਰਾਕ ਵੀ ਪਹੁੰਚਾ ਰਿਹਾ ਆ, ਉਹਦੇ ਚੋਂ ਗਾਰਬੇਜ ਲੈ ਕੇ ਆਮ ਅੰਗਾਂ ਦੇ ਵਿਚੋਂ ਵੀ ਜਾ ਰਿਹਾ ਹੈਗਾ ਆ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਪਲਮੋਨਰੀ ਆਰਟਰੀ, ਠੀਕ ਆ। ਪਲਮੋਨਰੀ ਆਰਟਰੀ ਦੇ ਵਿਚ ਇੱਕ ਐਸੀ ਆਰਟਰੀ ਹੈਗੀ ਹੈ ਜਿਹੜਾ ਆਮ ਆਰਟਰੀਆਂ ਨਾਲੋਂ ਉਹਦਾ ਸੁਭਾਅ ਵੱਖਰਾ ਆ। ਕਿਵੇਂ ਸੁਭਾਅ ਵੱਖਰਾ ਹੈ ਬਈ, ਸਾਰੇ ਆਰਟਰੀਆਂ ਦੇ ਵਿਚ ਅਸੀਂ ਜੀਮਾ ਸਾਹਿਬ ਇਹ ਕਹਿੰਦੇ ਹਾਂ ਬਈ ਫਰੈਸ਼ ਖੂਨ ਜਾਂਦਾ ਹੈ, ਜਿਹੜਾ ਫਰੈਸ਼ ਖੂਨ ਜਾਂਦਾ ਹੈ ਸਾਰੇ ਸਰੀਰ ਨੂੰ, ਉਹ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਹੁਣ ਮੈਂ ਗੱਲ ਕਰ ਰਿਹਾ ਹਾਂ ਪਲਮੋਨਰੀ ਟ੍ਰੰਕ ਦੀ, ਪਲਮੋਨਰੀ ਟ੍ਰੰਕ ਦੇ ਵਿਚ ਇੱਕ ਤਾਂ ਹੈਗੀ ਹੈ ਮੇਨ ਪਲਮੋਨਰੀ ਆਰਟਰੀ ਤੇ ਚਾਰ ਪਲਮੋਨਰੀ ਵੇਨਸ, ਇੰਨਾ ਕੁਛ ਇਸ ਸਾਰੀ ਚੀਜ਼ ਦੇ ਨਾਲ ਜੁੜਿਆ ਹੋਇਆ ਹੈਗਾ ਆ। ਤੇ ਜਿਹੜੀ ਪਲਮੋਨਰੀ ਆਰਟਰੀ ਆ ਉਹ ਰਾਈਟ ਐਟਰੀਅਮ ਚ, ਪਹਿਲਾਂ ਸਾਰਾ ਸਰੀਰ ਦਾ ਖੂਨ ਇਕੱਠਾ ਹੋ ਕੇ ਰਾਈਟ ਐਟਰੀਅਮ ਦੇ ਵਿਚ ਆਇਆ ਉੱਪਰ ਵਾਲਾ ਖਾਨਾ, ਉਹਦੇ ਵਿਚੋਂ ਫਿਰ ਹੇਠਾਂ ਇੱਕ ਸਾਡਾ ਵਾਲਵ ਹੈਗਾ ਟ੍ਰਾਈਕੈਸਪਰ, ਉਹਦੇ ਵਿਚੋਂ ਜਾ ਕੇ ਤੇ ਹੇਠਾਂ ਸੱਜੇ ਖਾਨੇ ਵਿਚ ਹੇਠਲੇ ਵਿਚ ਪਹੁੰਚ ਗਿਆ, ਉਹਨੂੰ ਅਸੀਂ ਰਾਈਟ ਵੈਂਟ੍ਰੀਕਲ ਕਹਿੰਦੇ ਆ। ਔਰ ਰਾਈਟ ਵੈਂਟ੍ਰੀਕਲ ਦੇ ਵਿਚੋਂ ਇੱਕ ਨਾੜੀ ਨਿਕਲਦੀ ਹੈ, ਉਹ ਫੇਫੜਿਆਂ ਨੂੰ ਜਾਂਦੀ ਹੈ ਖੂਨ ਲੈ ਕੇ, ਅੱਗੇ ਜਾ ਕੇ ਦੋ ਭਾਗਾਂ ਚ ਵੰਡ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਖੂਨ ਆਇਆ ਆ ਉਹਨੂੰ ਉਹ ਕਹਿੰਦੀ ਜਿਹੜੀ ਕਾਰਬਨ ਡਾਈਆਕਸਾਈਡ ਇਹਦੇ ਚੋਂ ਬਾਹਰ ਕੱਢ ਦਿਓ ਤੇ ਆਕਸੀਜਨ ਇਹਦੇ ਚ ਭਰ ਦਿਓ, ਅਸੀਂ ਫਿਰ ਵਾਪਸ ਸਿਲੰਡਰ ਲੈ ਕੇ ਜਾਣੇ। ਹਾਂਜੀ ਪਲਮੋਨਰੀ ਆਰਟਰੀ ਹੈਗੀ ਆ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿਚੋਂ ਨਿਕਲਦੀ ਹੈ ਔਰ ਫੇਫੜਿਆਂ ਨੂੰ ਤੱਕ ਜਾਂਦੀ ਹੈ, ਅੱਗੋਂ ਇਹ ਦੋ ਭਾਗਾਂ ਚ ਹੋ ਜਾਂਦੀ ਹੈ। ਇਹ ਵੀ ਇਸ ਛਾਤੀ ਦਾ ਮੇਨ ਹਿੱਸਾ ਹੈ ਔਰ ਆਮ ਤੌਰ ਤੇ ਲੋਕਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ ਹੈ, ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਵੀ ਕਿਉਂ ਕਿਉਂ ਤੇ ਕੀ ਹੋ ਸਕਦਾ ਤੇ ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਜੇ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਵੇ ਤਾਂ, ਜੇ ਇਹ ਬਲੌਕ ਹੋ ਜਾਵੇ ਤੇ ਫੇਰ ਕੀ ਹੋਊਗਾ। ਇਹ ਸਾਰੀਆਂ ਗੱਲਾਂ ਦੀ ਸਲਾਖਤ ਆਪਾਂ ਅੱਗੇ ਚੱਲ ਕੇ ਕਰਨੀ ਹੈ, ਮੈਂ ਸਿਰਫ ਸਟਰਕਚਰ ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਦੋਹਾਂ ਫੇਫੜਿਆਂ ਦੇ ਵਿਚੋਂ ਦੋ ਦੋ ਨਾਲੀਆਂ ਨਿਕਲਦੀਆਂ ਨੇ ਜਿਹੜੀਆਂ ਫਰੈਸ਼ ਖੂਨ ਵੀ ਕਾਰਬਨ ਡਾਈਆਕਸਾਈਡ ਫੇਫੜਿਆਂ ਨੇ ਬਾਹਰ ਕੱਢ ਦਿੱਤੀ, ਆਕਸੀਜਨ ਇਸ ਆਏ ਹੋਏ ਖੂਨ ਦੇ ਵਿਚ ਭਰ ਦਿੱਤੀ, ਹੁਣ ਇਥੋਂ ਇਹਨੂੰ ਵਾਪਸੀ ਭੇਜ ਰਿਹਾ ਹੈਗਾ ਆ। ਔਰ ਉਹ ਚਾਰ ਵੇਨ ਨੇ ਜਿਹੜੀਆਂ ਫਰੈਸ਼ ਖੂਨ ਲੈ ਕੇ, ਬੜੀ ਅਜੀਬ ਗੱਲ ਹੋ ਗਈ ਨਾ ਵੀ ਖੂਨ ਤੇ ਫਰੈਸ਼ ਲੈ ਕੇ ਜਾ ਰਹੀਆਂ ਨੇ, ਤੇ ਮੈਂ ਉਹਨੂੰ ਕਹਿ ਰਿਹਾ ਆਰਟਰੀ ਵੇਨਸ ਕਹਿ ਰਿਹਾ ਹਾਂ ਜੀ, ਪਲਮੋਨਰੀ ਹੈ ਆਰਟਰੀ ਕਹਿ ਰਿਹਾ ਉਹਨੂੰ ਮੈਂ, ਲੇਕਿਨ ਉਹ ਜਿਹੜਾ ਆ ਉਹ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸੋ ਇੱਥੇ ਇੱਕ ਬਾਕੀ ਸਾਰੇ ਸਰੀਰ ਦੇ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਹੈ ਕੁਦਰਤ ਦਾ, ਠੀਕ ਹੈ। ਸੋ ਇਹ ਵੱਖਰੇ ਨਿਯਮ ਨੂੰ ਵੀ ਅਸੀਂ ਜਾਣਾਂਗੇ ਤੇ ਉਸ ਤੋਂ ਬਾਅਦ ਚਾਰ ਨਾਲੀਆਂ ਜਿਨ੍ਹਾਂ ਨੂੰ ਅਸੀਂ ਹੁਣ ਕਹਿ ਰਹੇ ਹਾਂ ਕਿ ਇਹ ਵੇਨਸ ਨੇ, ਹਾਲਾਂਕਿ ਫਰੈਸ਼ ਖੂਨ ਲੈ ਕੇ ਆ ਰਹੀਆਂ ਨੇ, ਇਹ ਫਿਰ ਜਿਹੜੀਆਂ ਚਾਰੋ ਜਿਹੜੀਆਂ ਨੇ ਲੈਫਟ ਐਟਰੀਅਮ ਉੱਪਰ ਵਾਲਾ ਖਾਨਾ ਖੱਬੇ ਪਾਸੇ ਦਾ ਉਹਦੇ ਵਿਚ ਪਾ ਦਿੰਦੀਆਂ ਨੇ ਖੂਨ, ਇਹ ਫਰੈਸ਼ ਖੂਨ ਆ ਗਿਆ ਉਹਦੇ ਵਿਚੋਂ ਖੱਬੇ ਖਾਨੇ ਹੇਠਲੇ ਵਿਚ ਜਾਂਦਾ ਤੇ ਫਿਰ ਸਾਰੇ ਸਰੀਰ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਵਿਚ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈਗੀ ਹੈ ਵਾਲਵਸ ਬੰਦ, ਜਿਵੇਂ ਸਟਾਪੇਜ ਲੱਗੇ ਹੁੰਦੇ ਨਾ ਗੈਸ ਬੰਦ ਕਰਨ ਵਾਸਤੇ, ਜਾਂ ਆਪਾਂ ਸਾਡੇ ਘਰਾਂ ਚ ਪਾਣੀ ਆਉਂਦਾ ਨਾ ਤੇ ਬਾਹਰੋਂ ਪਾਣੀ ਆ ਰਿਹਾ ਤੇ ਬਾਹਰਲੇ ਪਾਸੇ ਇੱਕ ਜੰਕਸ਼ਨ ਨਾਲ ਆਇਆ ਹੁੰਦਾ ਵੀ ਜੇ ਅੰਦਰ ਤੁਸੀਂ ਆਪਣੇ ਪਾਣੀ ਵਾਲੀ ਨਾਲੀ ਚ ਕੋਈ ਕੰਮ ਕਰਨਾ ਆ ਤੇ ਬਾਹਰੋਂ ਪਾਣੀ ਬੰਦ ਕਰ ਦਿਓ। ਇਸ ਤਰ੍ਹਾਂ ਦਾ ਸਿਸਟਮ ਵੀ ਇਸ ਚੀਜ਼ ਦੇ ਵਿਚ ਕੁਦਰਤ ਨੇ ਲਾਇਆ ਹੋਇਆ ਹੈ, ਅਸੀਂ ਉਹਨੂੰ ਕਹਿੰਦੇ ਹਾਂ ਹਾਰਟ ਵਾਲਵ। ਹਾਰਟ ਵਾਲਵ ਜਿਹੜੇ ਨੇ ਉਹ ਟ੍ਰਾਈਕੈਸਪਰ ਰਾਈਟ ਸਾਈਡ ਤੇ ਹੈ, ਬਾਈਕੈਸਪਰ ਦੂਸਰੇ ਪਾਸੇ ਹੈ, ਸੈਮੀ ਲੂਨਰ ਵਾਲਵ। ਸੈਮੀ ਲੂਨਰ, ਲੂਨਰ ਦਾ ਮਤਲਬ ਚੰਦ ਹੁੰਦਾ ਹੈ, ਚੰਦ ਚੰਦ ਅਸੀਂ ਕਹਿੰਦੇ ਹਾਂ ਨਾ, ਉਸ ਤਰ੍ਹਾਂ ਕਰਕੇ ਅੰਧੇ ਚੰਦ ਵਰਗੇ ਵੀ ਦੋ ਵਾਲਵ ਨੇ, ਇੱਕ ਪਲਮੋਨਰੀ ਆਰਟਰੀ ਦੇ ਵਿਚ ਵਾਲਵ ਹੈਗਾ ਆ ਔਰ ਇੱਕ ਇਸੇ ਤਰ੍ਹਾਂ ਹੀ ਵੈਂਟ੍ਰੀਕਲ ਲੈਫਟ ਵੈਂਟ੍ਰੀਕਲ ਹਿੱਸਾ ਜਾਂ ਬਾਹਰ ਨੂੰ ਖੂਨ ਭੇਜ ਰਿਹਾ ਉਹਦੇ ਵਿਚ ਵੀ ਸੈਮੀ ਲੂਨਰ ਵਾਲਵ ਲੱਗਿਆ ਹੋਇਆ ਆ। ਉਹ ਕਿਉਂ ਐਸਾ ਲੈ ਸੈਮੀ ਲੂਨਰ ਵਾਲਵ ਬਣਾਇਆ ਕੁਦਰਤ ਨੇ, ਇਹਦੇ ਬਾਰੇ ਮੈਂ ਡਿਟੇਲ ਵਿਚ ਤੁਹਾਡੇ ਨਾਲ ਸਾਂਝ ਪਾਵਾਂਗਾ ਜਦੋਂ ਇਹਦੀ ਬਿਮਾਰੀਆਂ ਦੀ ਗੱਲ ਕਰਾਂਗੇ ਭਾਈ ਇਹ ਐਸਾ ਕਿਉਂ ਬਣਾਇਆ ਕੁਦਰਤ ਨੇ, ਸੈਮੀ ਲੂਨਰ ਕਿਉਂ ਬਣਾਇਆ, ਬਰਾਬਰ ਕਿਉਂ ਨੀ ਬਣਾਇਆ, ਜਾਂ ਦੂਜੇ ਜਿਵੇਂ ਦਰਵਾਜੇ ਖੁੱਲਦੇ ਨੇ ਟ੍ਰਾਈਕੈਸਪਿਡ ਵਾਲਵ ਜਾਂ ਬਾਈਕੈਸਪਿਡ ਵਾਲਵ ਖੁੱਲਦੇ ਨੇ, ਇਹ ਉਵੇਂ ਕਿਉਂ ਨੀ ਖੁੱਲਦੇ, ਇਹ ਵੱਖਰੀ ਤਰ੍ਹਾਂ ਕਿਉਂ ਖੁੱਲਦੇ ਨੇ। ਸੋ ਕੁਦਰਤ ਨੇ ਐਸਾ ਕਿਉਂ ਕੀਤਾ ਹੈ, ਇਹ ਸਾਰੇ ਦੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜਦੋਂ ਇਹਨਾਂ ਦੀਆਂ ਬਿਮਾਰੀਆਂ ਦੀ ਗੱਲ ਹੋਊਗੀ। ਔਰ ਇਸੇ ਤਰ੍ਹਾਂ ਹੀ ਮੈਂ ਸਮਝਦਾ ਵੀ ਅੱਜ ਮੈਂ ਇਸ ਨੂੰ ਜੇ ਜ਼ਿਆਦਾ ਡਿਟੇਲ ਚ ਦੱਸਣੀ ਸ਼ੁਰੂ ਕਰਾਂ ਤੇ ਫਿਰ ਔਖਾ ਹੋ ਜੂਗਾ ਵੀ ਭਾਈ ਹੋਊਗਾ ਜੀ, ਮੈਂ ਸਮਝਦਾ ਵੀ ਅਗਲੇ ਪ੍ਰੋਗਰਾਮ ਦੇ ਵਿਚ ਆਪਾਂ ਇਹਨੂੰ ਇਹ ਦੱਸੀਏ ਵੀ ਭਾਈ ਜੇ ਇਹਨਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ, ਹੁਣ ਸਾਰਿਆਂ ਦੀ ਗੱਲ ਨੀ ਕਰ ਰਿਹਾ ਮੈਂ, ਐਜ ਏ ਹੋਲ ਗੱਲ ਕਰ ਰਿਹਾ ਹਾਂ ਵੀ ਇਹਨਾਂ ਵਿਚੋਂ ਕਿਸੇ ਵੀ ਅੰਗ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਉਸ ਹਾਲਾਤ ਦੇ ਵਿਚ ਜਿਹੜੀਆਂ ਬਾਹਰ ਨਿਸ਼ਾਨੀਆਂ ਤੁਹਾਨੂੰ ਦਿਖਾਈ ਦੇਣਗੀਆਂ ਨਾ, ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਸਭ ਤੋਂ ਪਹਿਲੀ ਤਾਂ ਗੱਲ ਇਹ ਹੋਏਗੀ ਕਿ ਚੈਸਟ ਦੇ ਵਿਚ ਡਿਸਕੰਫਰਟ, ਬੇਰਾਮੀ ਜੀ ਯਾਰ ਘੁੱਟਣ ਜੀ ਮੈਨੂੰ ਮਹਿਸੂਸ ਹੋ ਰਹੀ ਹੈ, ਉਹ ਹੱਥ ਵਾਰ ਵਾਰ ਛਾਤੀ ਨੂੰ ਲਾਏਗਾ ਘੁਮਾਏਗਾ ਉਹਦੇ ਉੱਪਰ, ਇਹ ਚੀਜ਼ਾਂ ਕਰਦਾ ਪੇਸ਼ੈਂਟ ਤੁਹਾਡੇ ਸਾਹਮਣੇ ਹੋਏਗਾ ਤੇ ਉਹਨੂੰ ਅੰਦਰੋਂ ਕੋਈ ਘੁੱਟਣ ਜੀ ਮਹਿਸੂਸ ਹੋ ਰਹੀ ਹੈ ਤੇ ਉਹ ਆਮ ਤੌਰ ਤੇ ਆਪਣੀ ਛਾਤੀ ਦੇ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕਰੇਗਾ ਜਾਂ ਆਪਣੀ ਧੌਣ ਨੂੰ ਮਲਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਅੰਦਰ ਦੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹਨੂੰ ਰਿਲੈਕਸੇਸ਼ਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਆ ਉਸ ਨੂੰ ਜਦੋਂ ਵੀ ਛਾਤੀ ਚ ਕੋਈ ਪ੍ਰੋਬਲਮ ਆਵੇਗੀ ਸਭ ਤੋਂ ਪਹਿਲੀ ਗੱਲ ਇਹ ਹੋਏਗੀ ਡਿਸਕੰਫਰਟ ਜਸਟ ਡਿਸਕੰਫਰਟ ਉਹ ਪ੍ਰੈਸ਼ਰ ਮਹਿਸੂਸ ਕਰੇਗਾ ਇਸ ਥਾਂ ਤੇ ਛਾਤੀ ਦੇ ਵਿੱਚ ਘੁੱਟਣ ਜਿਹਨੂੰ ਅਸੀਂ ਟਾਈਟਨੈਸ ਕਹਿ ਸਕਦੇ ਹਾਂ ਇਹ ਮਹਿਸੂਸ ਕਰੇਗਾ ਦੂਸਰੀ ਗੱਲ ਅਸੀਂ ਸਾਹ ਦੀ ਕਿਰਿਆ ਨੂੰ ਸਾਰੀ ਵੇਰਾਂ ਹੀ ਦੁਹਰਾਉਂਦੇ ਰਹਿੰਦੇ ਹਾਂ ਵੀ 14 ਤੋਂ 16 ਵਾਰ ਨਾਰਮਲ ਸਾਹ ਦੀ ਕਿਰਿਆ ਚੱਲਦੀ ਹੈਗੀ ਹੈ ਪਰ 14 ਤੋਂ 16 ਵਾਰ ਦੀ ਥਾਂ ਤੇ ਜੇ ਫਾਸਟ ਚੱਲਣਾ ਸ਼ੁਰੂ ਹੋ ਗਿਆ ਤਾਂ ਵੀ ਪ੍ਰੋਬਲਮ ਹੈ ਜੇ ਘੱਟ ਚੱਲਣਾ ਹੋ ਗਿਆ ਤੇ ਤਾਂ ਵੀ ਉਹਦੀ ਪ੍ਰੋਬਲਮ ਹੈਗੀ ਹੈ ਇਹਦੇ ਰਾਹੀਂ ਜਾਂ ਆਵਾਜਾਈ ਜਿਹੜੀ ਹੈ ਸਾਹ ਦੀ ਕਾਰਬਨ ਡਾਈਆਕਸਾਈਡ ਗੈਸਾਂ ਨਿਕਲਣ ਦੀ ਜਾਂ ਆਕਸੀਜਨ ਗ੍ਰਹਿਣ ਕਰਨ ਦੀ ਉਹਦੇ ਵਿੱਚ ਫਰਕ ਆ ਗਿਆ ਆਕਸੀਜਨ ਦੀ ਕੈਪੈਸਿਟੀ ਸਾਡੇ ਖੂਨ ਚ ਘੱਟ ਗਈ ਔਰ ਉਹਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ ਉਹਨਾਂ ਦੀ ਗੱਲ ਆਪਾਂ ਇੱਥੇ ਆ ਕੇ ਕਰਾਂਗੇ ਟਾਈਟਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਬਹੁਤਾ ਕੁਝ ਰਹਿ ਗਿਆ ਰੈਜ਼ੀਡਿਊਲ ਜੋ ਨਿਕਲਣਾ ਚਾਹੀਦਾ ਸੀਗਾ ਉਹ ਨਿਕਲ ਨਹੀਂ ਰਿਹਾ ਇਸ ਕਰਕੇ ਛਾਤੀ ਜਿਹੜੀ ਹੈ ਉਹ ਘੁੱਟਣ ਮਹਿਸੂਸ ਕਰਦੀ ਹੈ ਸਾਹ ਛੋਟੇ ਆਮ ਤੌਰ ਤੇ ਨੂੰ ਕਹਿੰਦੇ ਸਾਈਂਗ ਰੈਸਪੀਰੇਸ਼ਨ ਹੋ ਗਿਆ ਵਰਗਾ ਸਾਹ ਜਿਵੇਂ ਹੋ ਕੇ ਨਹੀਂ ਲੈ ਰਿਹਾ ਹੁੰਦਾ ਬੰਦਾ ਕੋਸ਼ਿਸ਼ ਕਰਦਾ ਹੈ ਕਿ ਬਾਰ ਬਾਰ ਮੈਂ ਉਸ ਨੂੰ ਕਲੀਅਰ ਕਰਾਂ ਉਹ ਹੋ ਗਿਆ ਵਰਗਾ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਔਰ ਇਸ ਤੋਂ ਇਲਾਵਾ ਛਾਤੀ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ ਫੇਫੜਿਆਂ ਵਿੱਚ ਆਈ ਹੈ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ ਹਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ ਅਚਾਨਕ ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ ਬਰਾਬਰ ਹੀ ਆ ਰਿਹਾ ਨਾ ਮੋਟਾਪਾ ਤੇ ਸਵੈਲਿੰਗ ਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੋਟਾਪਾ ਵੱਖਰੀ ਗੱਲ ਆ ਇਸ ਤਰ੍ਹਾਂ ਦੀ ਸਵੈਲਿੰਗ ਹੋ ਗਈ ਹੈ ਤੇ ਉਹਦੀ ਕੀ ਨਿਸ਼ਾਨੀ ਹੈਗੀ ਹੈ ਉਹਨੂੰ ਅਸੀਂ ਵੱਖਰੀ ਤਰ੍ਹਾਂ ਜਾਣਾਂਗੇ ਪਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਡਨ ਸਵੈਲਿੰਗ ਹੋ ਜਾਂਦੀ ਹੈ ਔਰ ਇਹ ਜਿਹੜੀ ਸਡਨ ਸਵੈਲਿੰਗ ਹੈਗੀ ਹੈ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਜਾਂ ਤਾਂ ਇਸ ਬੰਦੇ ਦੀ ਕਿਡਨੀ ਚ ਕੋਈ ਨੁਕਸ ਹੈ ਜਾਂ ਇਸ ਬੰਦੇ ਦੇ ਹਾਰਟ ਵਿੱਚ ਕੋਈ ਨੁਕਸ ਆ ਪਰ ਅੱਜ ਅਸੀਂ ਛਾਤੀ ਦੀ ਗੱਲ ਕਰ ਰਹੇ ਹਾਂ ਹਾਰਟ ਦੀ ਗੱਲ ਕਰ ਰਹੇ ਹਾਂ ਇਹਨੂੰ ਨਾਲ ਲੈਣਾ ਪਏਗਾ ਨਾਲ ਇਹ ਵੀ ਕਹਿਣਾ ਪਏਗਾ ਕਿ ਜਦੋਂ ਹਾਰਟ ਦੇ ਕਰਕੇ ਕੋਈ ਪ੍ਰੋਬਲਮ ਆਉਂਦੀ ਹੈ ਉਸ ਵੇਲੇ ਆਮ ਤੌਰ ਤੇ ਲੈਗਸ ਐਂਕਲ ਫੀਟ ਪੈਰਾਂ ਵਿੱਚ ਜਾਂ ਲੱਤਾਂ ਦੇ ਵਿੱਚ ਗਿੱਟਿਆਂ ਦੇ ਵਿੱਚ ਇਹ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ ਔਰ ਇਸ ਸੋਜ ਦੀ ਨਿਸ਼ਾਨੀ ਇਹ ਹੈਗੀ ਆ ਪਿਟਿੰਗ ਓਨ ਪ੍ਰੈਸ਼ਰ ਇਹਨੂੰ ਕਹਿੰਦੇ ਆ ਪਿਟਿੰਗ ਓਨ ਪ੍ਰੈਸ਼ਰ ਮੈਂ ਅੱਗੇ ਕੱਲ ਪਰਸੋਂ ਇੱਕ ਗੱਲ ਕਰੀ ਸੀ ਕਿਹਾ ਸੀ ਵੀ ਜੇ ਬਲੈਡਰ ਫੁੱਟਬਾਲ ਦਾ ਪੂਰੀ ਤਰ੍ਹਾਂ ਹਵਾ ਨਾਲ ਭਰਿਆ ਹੋਵੇ ਤੇ ਉਹਨੂੰ ਤੁਸੀਂ ਅੰਗੂਠੇ ਨਾਲ ਦਬਾਓ ਤੇ ਅੰਗੂਠਾ ਛੱਡੋ ਤੇ ਉਸੇ ਵੇਲੇ ਉਹ ਬਰਾਬਰ ਹੋ ਜਾਂਦਾ ਪਰ ਜੇ ਹਵਾ ਘੱਟ ਹੋਵੇ ਤੇ ਫਿਰ ਉਹ ਹੌਲੀ ਹੌਲੀ ਉੱਪਰ ਆਏਗਾ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਤੇ ਇਹ ਨਿਸ਼ਾਨੀਆਂ ਆਮ ਤੌਰ ਤੇ ਇਸ ਸਵੈਲਿੰਗ ਦੀਆਂ ਹੋਣਗੀਆਂ ਜਿਹੜੀਆਂ ਮੋਟਾਪੇ ਨਾਲੋਂ ਇਸ ਨੂੰ ਵੱਖਰਾ ਕਰਨਗੀਆਂ ਪਰ ਇਹ ਪੈਦਾ ਵੀ ਸਡਨ ਹੋਈ ਹੈ ਹੁਣੇ ਕੋਈ ਪ੍ਰੋਬਲਮ ਆਈ ਹੈ ਹਾਰਟ ਨੂੰ ਔਰ ਹੁਣੇ ਐਸਾ ਹੋ ਗਿਆ ਹੈਗਾ ਔਰ ਜੇ ਆਮ ਤੌਰ ਤੇ ਕਿਡਨੀ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦੀ ਜ਼ਿਆਦਾਤਰ ਸਵੈਲਿੰਗ ਜਿਹੜੀ ਸਾਨੂੰ ਚਿਹਰੇ ਦੇ ਉੱਪਰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈਗੀ ਔਰ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਹੈ ਯਾਰ ਹੁਣੇ ਥੋੜੀ ਦੇਰ ਤੋਂ ਹੋਈ ਠੀਕ ਠਾਕ ਸੀਗਾ ਕੰਮ ਕਾਰ ਕਰਕੇ ਆਇਆ ਬਾਹਰੋਂ ਹੁਣ ਤੇ ਮੰਜੇ ਤੇ ਬੈਠਾ ਸੀ ਇਕਦਮ ਹੀ ਥਕਾਵਟ ਹੋ ਗਈ ਜਿਹੜਾ ਕੰਮ ਰੋਜ਼ ਕਰਦਾ ਸੀ ਉਹੀ ਇਹ ਹੁਣ ਕਰ ਰਿਹਾ ਹੈਗਾ ਫਿਰ ਇਹਦੇ ਚ ਕੋਈ ਥਕਾਵਟ ਹੋਣ ਦਾ ਕੋਈ ਮਸਲ ਤਾਂ ਹੈ ਨੀ ਸੀ ਸਡਨ ਥਕਾਵਟ ਹੋ ਜਾਵੇ ਸਡਨ ਫਟੀਗ ਹੋ ਜਾਵੇ ਅਨਐਕਸਪੈਕਟਡ ਜਿਹਦਾ ਕੁਛ ਸਾਨੂੰ ਕਾਰਨ ਨਹੀਂ ਦਿਸਦਾ ਤੇ ਕੀ ਕਾਰਨ ਹੋ ਸਕਦਾ ਹੈਗਾ ਸੋ ਇਸ ਤਰ੍ਹਾਂ ਦਾ ਅਗਰ ਕਾਰਨ ਹੋ ਜਾਵੇ ਤੇ ਇਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੇ ਹਾਰਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੋਗੀ ਅਨਐਕਸਪੈਕਟਡ ਉਸ ਤੋਂ ਬਾਅਦ ਰੈਪਿਡ ਹੋਗੀ ਇਰੈਗੂਲਰ ਹੋਗੀ ਪਲਸ ਬੀਟ ਜਾਂ ਤੁਸੀਂ ਨਬਜ਼ ਦੇਖ ਰਹੇ ਹੋ ਨਾ ਤੇ ਨਬਜ਼ ਦਾ ਇੱਕ ਰੈਗੂਲੈਰਿਟੀ ਹੈ ਉਹ ਰੈਗੂਲੈਰਿਟੀ 72 ਤੋਂ 80 ਵਾਰ ਇੱਕ ਮਿੰਟ ਚ ਚੱਲ ਰਹੀ ਹੈ ਪਰ ਜੇ ਰੈਗੂਲੈਰਿਟੀ ਭਾਵੇਂ ਹੋਵੇ ਸਪੀਡ ਜ਼ਿਆਦਾ ਹੈ ਰੈਗੂਲੈਰਿਟੀ ਭਾਵੇਂ ਹੋਵੇ 60 ਤੋਂ ਵੀ ਥੱਲੇ ਆ ਗਈ ਹੈ ਜਾਂ ਇਰੈਗੂਲੈਰਿਟੀ ਹੈ ਬੀਟ ਮਿਸ ਹੋ ਗਈ ਹੈ ਹੁਣ ਬੀਟ ਮਿਸ ਹੋ ਗਈ ਤੇ ਕਈ ਥਾਵਾਂ ਤੇ ਆਮ ਤੌਰ ਤੇ ਹੁੰਦਾ ਥਰਡ ਜਾਂ ਫਿਫਥ ਬੀਟ ਮਿਸ ਹੋ ਗਈ ਹੈ ਹੁਣ ਆਮ ਲੋਕਾਂ ਵਾਸਤੇ ਉਹ ਥਰਡ ਤੇ ਫਿਫਥ ਬੀਟ ਦਾ ਕੋਈ ਬਹੁਤਾ ਮਤਲਬ ਨਹੀਂ ਪਰ ਡਾਕਟਰਾਂ ਵਾਸਤੇ ਉਹਦੇ ਮਤਲਬ ਹੈਗਾ ਆ ਭਾਈ ਜਦੋਂ ਹਾਰਟ ਦੇ ਵਿੱਚ ਸੱਜੇ ਪਾਸੇ ਖੂਨ ਆਇਆ ਸੱਜੇ ਪਾਸੇ ਜੋ ਕੰਟਰੈਕਟ ਹੋਇਆ ਖੂਨ ਸੱਜੇ ਹੇਠਵੇਂ ਖਾਨੇ ਚ ਗਿਆ ਫਿਰ ਕੰਟਰੈਕਟ ਹੋਇਆ ਖੂਨ ਸੱਜੇ ਖਾਨੇ ਤੋਂ ਫੇਫੜਿਆਂ ਨੂੰ ਗਿਆ ਫਿਰ ਸੱਜੇ ਖਾਨੇ ਫੇਫੜਿਆਂ ਤੋਂ ਉੱਪਰ ਵਾਲੇ ਖਾਨੇ ਚ ਆਇਆ, ਫਿਰ ਉੱਪਰ ਵਾਲੇ ਚੋਂ ਥੱਲੇ ਵਾਲੇ ਚ ਗਿਆ, ਫਿਰ ਸਾਰੇ ਸਰੀਰ ਚ ਗਿਆ। ਇਹ ਇੰਨੀਆਂ ਚੀਜ਼ਾਂ ਜਿਹੜੀਆਂ ਨੇ, ਇਹ ਸਾਨੂੰ ਦੱਸਦੀਆਂ ਨੇ ਉਸ ਦੀ ਬੀਟਿੰਗ ਦੇ ਨਾਲ ਕੀ ਫਰਕ ਪਿਆ ਹੈਗਾ, ਤੇ ਉਹ ਬੀਟਿੰਗ ਵੀ ਬਹੁਤ ਕੁਛ ਇੰਡੀਕੇਟ ਕਰਦੀ ਆ ਕਿ ਕਿਸ ਥਾਂ ਤੇ ਨੁਕਸ ਹੋ ਸਕਦਾ। ਜਿਹੜੀ ਬੀਟ ਬੜਾ ਬੜਾ ਸਕਿੰਟਾਂ ਦਾ, ਸਕਿੰਟਾਂ ਦੇ ਹਿੱਸੇ ਦੀ ਇਹ ਗੱਲ ਹੈਗੀ ਆ, ਜਿਹੜੀ ਕਿ ਆਮ ਤੌਰ ਤੇ ਬਗੈਰ ਪ੍ਰੈਕਟਿਸ ਤੋਂ ਪਤਾ ਨਹੀਂ ਲੱਗਦੀ। ਸੋ ਇਸ ਲਈ ਇਹਨਾਂ ਗੱਲਾਂ ਨੂੰ ਜਾਣਨ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ, ਜਿਹੜੀ ਆਮ ਤੌਰ ਤੇ ਡਾਕਟਰਾਂ ਨੂੰ ਇੰਟਰਨਸ਼ਿਪ ਕਰਾਉਂਦੇ ਨੇ, ਪ੍ਰੈਕਟਿਸ ਕਰਾਉਂਦੇ ਨੇ, ਇਹਦੇ ਵਿੱਚ ਹੁੰਦੀ। ਪਰ ਹਾਂ, ਆਮ ਲੋਕਾਂ ਦੇ, ਮੈਂ ਤਾਂ ਇਸ ਕਰਕੇ ਦੱਸ ਰਿਹਾ ਵੀ ਆਮ ਲੋਕਾਂ ਦੇ ਸਬੰਧ ਦੇ ਵਿੱਚ ਬੀਟ ਜਿਹੜੀ ਹੈ, ਪਲਸ ਤਾਂ ਸਾਰੇ ਵੇਖਣੇ ਸ਼ੁਰੂ ਕਰ ਦਿੰਦੇ ਨਾ, ਇਰੈਗੂਲਰ ਹੈ, ਲਗਾਤਾਰ ਨਹੀਂ ਚੱਲਦੀ, ਰੁਕ ਰੁਕ ਕੇ ਚੱਲਦੀ ਹੈ। ਇਹਨਾਂ ਕੇ ਟਾਈਮ ਪਤਾ ਲੱਗਦਾ ਹੀ ਹੈ, ਬੇਹੋਸ਼ੀ, ਡਿਜ਼ੀਨੈਸ ਹੋਣੀ, ਘਬਰਾਹਟ ਹੋਣੀ, ਔਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਗੱਲ ਜਿਹਨੂੰ ਅਸੀਂ ਨੌਸ਼ੀਆ ਕਹਿੰਦੇ ਹਾਂ। ਜਦੋਂ ਆਪਾਂ ਗੱਲ ਬ੍ਰੇਨ ਦੀ ਕਰਨੀ ਸ਼ੁਰੂ ਕੀਤੀ ਸੀ ਨਾ, ਉਦੋਂ ਮੈਂ ਇਹ ਗੱਲ ਕਹੀ ਸੀ ਵੀ ਨੌਸ਼ੀਆ ਤੇ ਵੋਮਿਟਿੰਗ ਹੋਣੀ, ਆਮ ਤੌਰ ਤੇ ਨੌਸ਼ੀਆ ਤੇ ਵੋਮਿਟਿੰਗ ਜਦੋਂ ਵੀ ਹੁੰਦੀ ਹੈ, ਸਾਡਾ ਕੰਮ ਇਹ ਹੁੰਦਾ ਵੀ ਹੋ ਸਕਦਾ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇ, ਬਹੁਤ ਹੀ ਵੱਡੀ ਸਿੱਧੀ ਗੱਲ ਇਹ ਹੁੰਦੀ ਹੈ, ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇਗੀ। ਲੇਕਿਨ ਡਾਈਜੈਸਟਰ ਦੀ ਪ੍ਰੋਬਲਮ ਹੋਏਗੀ, ਇੱਕ ਜਾਂ ਦੋ ਉਲਟੀਆਂ ਆ ਗਈਆਂ, ਨੌਸ਼ੀਆ ਆ ਗਿਆ, ਠੀਕ ਹੋ ਗਏ, ਪਰ ਜੇ ਕਹਿੰਦੇ ਕਹਿੰਦੇ ਰੈਚਿੰਗ, ਜੇ ਰੈਚਿੰਗ ਲਗਾਤਾਰ ਹੋਈ ਜਾ ਰਹੀ ਹੈ, ਠੀਕ ਨਹੀਂ ਹੋ ਰਹੀ, ਔਰ ਉਹਦੇ ਨਾਲ ਕਮਜ਼ੋਰੀ ਆ ਰਹੀ ਹੈ, ਬੇਹੋਸ਼ੀ ਆ ਰਹੀ ਹੈ, ਹੱਥਾਂ ਵਿੱਚ ਨੰਬਨੈਸ ਹੋਣੀ ਸ਼ੁਰੂ ਹੋ ਗਈ ਹੈ, ਤੇ ਫਿਰ ਇਹ ਸਾਡੇ ਹਾਰਟ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ। ਹੁਣ ਇਹ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ ਨਾ, ਇਹਨਾਂ ਸਾਰੀਆਂ ਨੂੰ ਹੀ ਅਸੀਂ ਗਰੁੱਪਿੰਗ ਕਰਨੀ ਚਾਹੀਏ, ਤੇ ਗਰੁੱਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਫਿਜ਼ੀਕਲ ਸਾਈਨ ਵੀ ਸਾਹਮਣੇ ਕੀ ਦਿਖਾਈ ਦੇ ਰਿਹਾ, ਸਾਹਮਣੇ ਸਾਨੂੰ ਸੋਚ ਦਿਖਾਈ ਦੇਗੀ, ਜਿਹਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ। ਸੋਚ ਸਾਨੂੰ ਦਿਖਾਈ ਦੇਗੀ, ਔਰ ਸੋਚ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ ਤੇ ਉਹ ਸੋਚ ਹੁੰਦੀ ਹੈ ਜਿਹਦੇ ਚ ਕੋਈ ਫਲੂਇਡ ਭਰਿਆ ਹੋਇਆ ਹੈ, ਔਰ ਉਹ ਜਿਹੜਾ ਫਲੂਇਡ ਭਰਿਆ ਹੋਇਆ ਹੈਗਾ ਆ, ਉਹਨੂੰ ਅਸੀਂ ਆਮ ਤੌਰ ਤੇ ਸਿਸਟ ਦੇ ਨਾਲ ਕਹਿੰਦੇ ਵੀ ਉਹ ਸਿਸਟ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜਾ ਪਿਟਿੰਗ ਹੁਣ ਪ੍ਰੈਸ਼ਰ ਵਾਲਾ ਹੈਗਾ, ਉਹਦੇ ਚ ਫਲੂਇਡ ਤਾਂ ਨਹੀਂ ਭਰਿਆ ਹੋਇਆ ਹੈਗਾ, ਲੇਕਿਨ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਇਸ ਨੂੰ ਮੋਟਾਪਾ ਸ਼ੋ ਕਰਦੀ ਹੈ, ਤੇ ਜਿਹੜੀ ਸਕਿਨ ਦੀ ਇਲਾਸਟਿਸਿਟੀ ਖਤਮ ਕਰ, ਲਚਕ ਜਿਹੜੀ ਹੈ ਜਿਹਦੇ ਨਾਲ ਇਕਦਮ ਸਕਿਨ ਫਿਰ ਨਾਰਮਲ ਆ ਜਾਂਦੀ ਹੈ, ਨਹੀਂ ਹੋ ਜਾਂਦੀ, ਉਹ ਨਾਰਮਲ ਨਹੀਂ ਆ ਰਹੀ। ਇਸੇ ਤਰ੍ਹਾਂ ਹੀ ਇਸ ਸਵੈਲਿੰਗ ਦੇ ਨਾਲ, ਇਸ ਅਡੀਮੇ ਦੇ ਨਾਲ, ਇਹ ਸੋਜ ਟਿਪ ਆਫ ਦੀ ਫਿੰਗਰਸ, ਆ ਉਂਗਲਾਂ ਦੇ ਜਿਹੜੇ ਪੋਟੇ ਹੈ ਨਾ, ਇਹਨਾਂ ਉਂਗਲ ਦੇ ਪੋਟਿਆਂ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਸੋਜ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ, ਔਰ ਇਹ ਨੀਲੇ ਆਉਣੇ ਸ਼ੁਰੂ ਹੋ ਜਾਂਦੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ, ਇਹ ਆ ਤੁਹਾਡੇ ਜਿਹੜੇ ਪੋਟੇ ਹੈ ਨਾ, ਇਹ ਸਾਰੇ ਨੀਲੇ ਨੀਲੇ ਹੋ ਜਾਣਗੇ, ਫਿੰਗਰ ਟਿਪਸ ਨੀਲੇ ਹੋ ਜਾਣਗੇ, ਤੁਹਾਡੇ ਬੁੱਲ ਨੀਲੇ ਹੋਣਗੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈ, ਸਵੈਲਿੰਗ ਹੋ ਗਈ ਹੈ, ਸ਼ਾਰਟਨੈਸ ਆਫ ਬ੍ਰੈਥ ਹੋ ਗਈ ਹੈ, ਪੇਨ ਹੋ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਲੱਗ ਅਲੱਗ ਤੌਰ ਤੇ ਅਗਰ ਇਕੱਠੀਆਂ ਆ ਗਈਆਂ ਨੇ, ਤੇ ਡਾਇਰੈਕਟਲੀ ਇਹ ਕੋਈ ਹਾਰਟ ਦੀ ਪ੍ਰੋਬਲਮ ਸਾਡੇ ਸਾਹਮਣੇ ਹੋ ਰਹੀ ਹੈ। ਉਸ ਤੋਂ ਬਾਅਦ ਚਿਹਰੇ ਦੇ ਉੱਪਰ ਸਾਨੂੰ ਵੇਖਣ ਵਾਸਤੇ ਆਮ ਤੌਰ ਤੇ ਅਸੀਂ ਪੈਚਸ ਕਹਿ ਸਕਦੇ ਹਾਂ। ਬਹੁਤੇ ਸਾਰੇ ਲੋਕਾਂ ਨੂੰ ਜਿਹਨਾਂ ਨੂੰ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਨਾ, ਬਾਹਰੋਂ ਕਲੀਨਿਕ ਚ ਤੁਰਿਆ ਉਹਦਾ ਬੰਦਾ ਹੋਵੇ ਤੇ ਅਸੀਂ ਚਿਹਰਾ ਵੇਖ ਕੇ ਕਹਿ ਸਕਦੇ ਹਾਂ ਵੀ ਇਹਦਾ ਕੋਲੈਸਟ੍ਰੋਲ ਵਧਿਆ ਹੋਇਆ। ਆ ਜਿਹੜੇ ਅੱਖਾਂ ਦੇ ਜਿੱਥੇ ਮੈਂ ਉਂਗਲੀ ਤੇ ਹੱਥ ਲਗਾ ਰਿਹਾ, ਅਗਰ ਤੁਸੀਂ ਇਹ ਵੇਖੋ, ਇਹਨਾਂ ਥਾਵਾਂ ਦੇ ਉੱਪਰ ਛੋਟੇ ਛੋਟੇ ਪੀਲੇ ਪੀਲੇ ਰੰਗ ਦੇ ਪੈਚਸ ਜਾਂ ਗਿਲਤੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਜਿਹੜੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਦੇ ਬਹੁਤ ਹਿੱਸੇ ਨੇ ਨਾ। ਪਰ ਮੈਂ ਸਿਰਫ ਸ਼ਾਰਟ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ, ਜਿਸ ਕਰਕੇ ਆ ਅੱਖਾਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਪੀਲੇ ਪੀਲੇ ਜਿਹੇ ਪੈਚਸ, ਵੈਸੇ ਉਹ ਪੈਚਸ ਹੋਰ ਵੀ ਕਈ ਥਾਵਾਂ ਤੇ ਹੁੰਦੇ ਨੇ, ਪਰ ਮੈਂ ਕਿਉਂਕਿ ਸਾਹਮਣੇ ਵਿਜੀਬਿਲਿਟੀ ਦੀ ਗੱਲ ਕਰ ਰਿਹਾ ਹਾਂ, ਵਿਜੀਬਿਲਿਟੀ ਇਹ ਆ ਕਿ ਉਸ ਸਵੈਲਿੰਗ ਦੇ ਨਾਲ ਨਾਲ ਜਿਹੜੀ ਗੱਲ ਆਪਾਂ ਕਰ ਦਿੱਤੀ ਹੈ, ਕਿਉਂਕਿ ਅਸੀਂ ਹਾਰਟ ਖਾਸ ਤੌਰ ਤੇ ਟਾਰਗੇਟ ਕਰ ਰਹੇ ਹਾਂ, ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪੈਚਸ ਵੀ ਨਾਲ ਡਿੱਗ ਜਾਣਗੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਹਾਰਟ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੋ ਰਹੀ ਹੈ ਨਾ, ਉਹਦੇ ਬੇਸ ਕੋਲੈਸਟ੍ਰੋਲ ਹੈ, ਉਹਦਾ ਬੇਸ ਲਿਪਿਡ ਫੈਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਸਾਰਾ ਸਾਡੇ ਸਰਕੂਲੇਸ਼ਨ ਚ ਮੂਵ ਕਰ ਰਿਹਾ ਨਾ, ਔਰ ਜੇ ਮੂਵ ਕਰ ਰਿਹਾ ਹੈਗਾ ਆ, ਤੇ ਫਿਰ ਇਹ ਵੀ ਸਾਰੀ ਕੰਡੀਸ਼ਨ ਅਸੀਂ ਜਾਣਦੇ ਹਾਂ ਕਿ ਚਾਹੇ ਉਹ ਫੈਟ ਹੋਵੇ, ਚਾਹੇ ਉਹ ਸ਼ੂਗਰ ਹੋਵੇ, ਇਹ ਸਾਰੀਆਂ ਚੀਜ਼ਾਂ ਇੱਕ ਪਲਾਜ਼ਮਾ ਦੇ ਵਿੱਚ, ਬਲੱਡ ਦੇ ਵਿੱਚ ਮੂਵ ਕਰਦੀਆਂ ਰਹਿੰਦੀਆਂ ਨੇ, ਔਰ ਇਹਨਾਂ ਦੀ ਇੱਕ ਇਹ ਕੰਡੀਸ਼ਨ ਹੈਗੀ ਆ ਕਿ ਜਿੱਥੇ ਸੰਘਣਾਪਣ ਆ ਜਾਵੇ, ਜਿੱਥੇ ਮੂਵ ਕਰਦਾ ਹੋਇਆ ਫਲੂਇਡ ਸਲੋ ਹੋ ਜਾਵੇ, ਹੌਲੀ ਹੋ ਜਾਵੇ ਉਹਦੀ ਮੂਵਮੈਂਟ, ਉੱਥੇ ਇਹ ਥੱਲੇ ਬੈਠਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਸੈਡੀਮੈਂਟੇਸ਼ਨ। ਮੈਂ ਖਾਲਿਆਂ ਦੀ ਐਗਜ਼ਾਮਪਲ ਆਮ ਤੌਰ ਤੇ ਇਸ ਸੰਬੰਧ ਵਿੱਚ ਦਿਆ ਕਰਦਾ ਹਾਂ ਜੇ ਖਾਲਿਆਂ ਦੇ ਜ਼ਰੀਏ ਜ਼ਿਆਦਾ ਭਰ ਦੇਵੇ ਤੇ ਖਾਲੇ ਉੱਛਣੇ ਸ਼ੁਰੂ ਹੋ ਜਾਂਦੇ ਨੇ ਮੋਗਾ ਤੇ ਓਡਾ ਹੀ ਵੱਡਾ ਹੈਗਾ ਪਾਣੀ ਤਾਂ ਉਹਨਾਂ ਸ਼ਹਿਰ ਚੋਂ ਆ ਰਿਹਾ ਹੈ ਲੇਕਿਨ ਸਾਡੀ ਖਾਲਿਆਂ ਦੇ ਵਿੱਚ ਰੇਤ ਭਰ ਗਈ ਆ ਜਿਸ ਕਰਕੇ ਓਨੇ ਹੀ ਪਾਣੀ ਨੂੰ ਬਾਹਰ ਕੱਢਦੇ ਹੋਇਆ ਉਹ ਉੱਛਣਾ ਸ਼ੁਰੂ ਹੋ ਗਿਆ ਪਰ ਸਾਡੀਆਂ ਬਲੱਡ ਵੈਸਲ ਤੇ ਗੋਲ ਨੇ ਇਹਦਾ ਉੱਛਲੇਗਾ ਕਿੱਥੋਂ ਫਿਰ ਅਸੀਂ ਕਹਿੰਦੇ ਇਹਨੂੰ ਬਲੱਡ ਪ੍ਰੈਸ਼ਰ ਹੋ ਗਿਆ ਜੇ ਬਲੱਡ ਪ੍ਰੈਸ਼ਰ ਵੀ ਇੱਕ ਐਕਸਟ੍ਰੀਮ ਤੱਕ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਸਾਡੇ ਜਿਹੜੇ ਵਾਲਵਸ ਨੇ ਉਹਨੂੰ ਕੋਆਪਰੇਟ ਨਹੀਂ ਕਰਦੇ ਜਿੰਨਾ ਵਾਲਵ ਦਾ ਹੁਣ ਮੈਂ ਨਾਮ ਲਿਆ ਟ੍ਰਾਈਕਲਸਪਟ ਬਾਈਕਲਸਮ ਸੈਮੀ ਲੂਨਰ ਵਾਲਵ ਵਗੈਰਾ ਵਗੈਰਾ ਔਰ ਫਿਰ ਉਹਨਾਂ ਦੀ ਇਰੈਗੂਲਰਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸਾਰੀਆਂ ਗੱਲਾਂ ਕੰਪਲੀਕੇਟ ਕਰਦੀਆਂ ਹਨ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਤੇ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਚੈਸਟ ਦੇ ਵਿੱਚ ਇਹ ਸਭ ਤੋਂ ਵੱਡਾ ਇੰਪੋਰਟੈਂਟ ਆਰਗਨ ਹੈਗਾ ਆ ਜਿਹਦੇ ਕਰਕੇ ਆਮ ਤੌਰ ਤੇ ਇਹ ਸਾਈਨ ਐਂਡ ਸਿਮਟਮ ਸਾਡੇ ਸਾਹਮਣੇ ਹੁੰਦੇ ਨੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਸਾਡੇ ਕੋਲ ਅਜੇ ਹੈਗਾ ਟਾਈਮ ਕੁਛ ਨਾ ਕੁਛ ਹਾਈ ਕੋਲੈਸਟ੍ਰੋਲ ਤਾਂ ਸਾਰੇ ਹੀ ਜਾਣਦੇ ਆ ਤੇ ਜਦੋਂ ਤੁਸੀਂ ਹਾਈ ਕੋਲੈਸਟ੍ਰੋਲ ਲੈ ਕੇ ਡਾਕਟਰ ਕੋਲ ਜਾਂਦੇ ਹੋ ਲੈਬ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਕਹਿੰਦਾ ਵੀ ਤੁਹਾਡੇ ਤਾਂ ਹਾਈ ਕੋਲੈਸਟ੍ਰੋਲ ਹੈਗਾ ਜੀ ਹਾਂਜੀ ਤੁਹਾਨੂੰ ਕਿਸੇ ਵੀ ਵੇਲੇ ਖਤਰਾ ਹੋ ਜਾਂਦਾ ਬੈਡ ਕੋਲੈਸਟ੍ਰੋਲ ਦੀ ਗੱਲ ਖੁਦ ਸੁਣੀ ਹੋਣੀ ਹੈ ਸੋ ਉਸ ਲਿਹਾਜ਼ ਦੇ ਵਿੱਚ ਉਹਨਾਂ ਨੂੰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਕੋਲੈਸਟ੍ਰੋਲ ਘਟਾ ਲਓ ਨਹੀਂ ਤਾਂ ਕਿਤੇ ਵੀ ਤੁਹਾਨੂੰ ਹਾਰਟ ਦਾ ਅਟੈਕ ਆ ਸਕਦਾ ਹਾਈ ਕੋਲੈਸਟ੍ਰੋਲ ਇੱਕ ਕਾਲ ਇਸ ਗੱਲ ਦਾ ਸੂਚਕ ਆ ਕਿ ਜੇ ਬਲੱਡ ਸਲੋਅ ਹੋ ਗਿਆ ਸਰਕੂਲੇਸ਼ਨ ਤੇ ਉਹਦੇ ਨਾਲ ਇਹਨੇ ਜੰਮਣਾ ਸ਼ੁਰੂ ਹੋ ਜਾਣਾ ਜਮਾਓ ਹੋ ਗਿਆ ਤੇ ਹਾਰਟ ਦੇ ਅਟੈਕ ਦਾ ਖਤਰਾ ਸਾਡਾ ਵੱਧ ਜਾਏਗਾ ਇੱਕ ਆਮ ਸਾਹਮਣੇ ਵੇਖਣ ਵਾਲੀ ਨਿਸ਼ਾਨੀ ਜਿਵੇਂ ਗੱਲ ਕਰ ਰਿਹਾ ਤੁਸੀਂ ਮੇਰੀ ਉਂਗਲਾਂ ਦੇਖ ਰਹੇ ਹੋ ਨਾ ਮੇਰੇ ਨੋਹ ਤੁਸੀਂ ਵੇਖ ਰਹੇ ਹੋ ਇਹ ਜਿਹੜੇ ਨੋਹ ਨੇ ਇਹ ਬਿਲਕੁਲ ਫਲੈਟ ਨੇ ਰੰਗ ਕਿਸੇ ਦਾ ਅਨੀਮਕ ਹੋਇਆ ਤੇ ਕਾਲਾ ਹੋ ਗਿਆ ਕਿਸੇ ਦੇ ਲਾਈਨਾਂ ਕਾਲੀਆਂ ਕਾਲੀਆਂ ਨੀਲੀਆਂ ਨੀਲੀਆਂ ਉੱਭਰ ਗਈਆਂ ਤੇ ਲਿਵਰ ਦੇ ਵਿੱਚ ਉਹਦੇ ਨੁਕਸ ਹੋ ਗਿਆ ਇਸੇ ਤਰ੍ਹਾਂ ਹੀ ਜੇ ਪੀਲੇ ਪੀਲੇ ਧੱਬੇ ਇਹਨਾਂ ਤੁਹਾਡੇ ਨੋਹਾਂ ਦੇ ਵਿੱਚ ਦਿਸਣੇ ਸ਼ੁਰੂ ਹੋ ਗਏ ਤੇ ਉਹਦੇ ਕਿਡਨੀ ਵਿੱਚ ਨੁਕਸ ਹੋ ਗਿਆ ਇਹੋ ਜਿਹੀਆਂ ਛੋਟੀ ਛੋਟੀ ਨਿਸ਼ਾਨੀਆਂ ਨੇ ਜਿਹਨਾਂ ਤੁਸੀਂ ਅਸੀਂ ਹੱਥ ਵੇਖ ਕੇ ਕਹਿ ਸਕਦੇ ਆ ਵੀ ਇਹਦੇ ਫਲਾਣੇ ਫਲਾਣੇ ਥਾਂ ਤੇ ਨੁਕਸ ਹੋ ਰਿਹਾ ਪਰ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਿਆ ਉਹ ਇਹ ਕਹਿਣ ਲੱਗਿਆ ਕਿ ਅਸੀਂ ਉਹਨੂੰ ਕਹਿੰਦੇ ਨੇ ਕਲੱਬਿੰਗ ਨੇਲਸ ਦੀ ਗੱਲ ਮੈਂ ਅੱਗੇ ਵੀ ਕੀਤੀ ਹੋਊਗੀ ਕਿਉਂਕਿ ਵਾਰ ਵਾਰ ਤੇ ਉਹੀ ਗੱਲਾਂ ਸਾਹਮਣੇ ਆ ਹੀ ਰਹੀਆਂ ਨੇ ਜਿਵੇਂ ਕੌਲੀ ਮੋਦੀ ਮਾਰੀ ਹੁੰਦੀ ਹੈ ਨਾ ਉਂਗਲੀ ਦੇ ਵਿੱਚ ਆਮ ਤੌਰ ਤੇ ਨੌ ਫਲੈਟ ਨੇ ਪਰ ਜੇ ਕੌਲੀ ਮੋਦੀ ਮਾਰੀ ਹੋਈ ਇਵੇਂ ਦੇ ਉੱਭਰੇ ਹੋਣ ਵਿਚਕਾਰ ਨੂੰ ਨੌ ਤੇ ਉਹਦਾ ਮਤਲਬ ਇਹ ਹੁੰਦਾ ਕਿ ਇਹਦੀ ਛਾਤੀ ਦੇ ਵਿੱਚ ਕਿਤੇ ਵੀ ਚਾਹੇ ਫੇਫੜਿਆਂ ਚ ਨੁਕਸ ਹੋਵੇ ਚਾਹੇ ਇਹਦੇ ਹਾਰਟ ਵਿੱਚ ਨੁਕਸ ਹੋਵੇ ਖਾਸ ਤੌਰ ਤੇ ਹਾਰਟ ਵਿੱਚ ਨੁਕਸ ਵਾਲਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ ਕਈ ਬੱਚੇ ਕੰਜੈਨੀਟਲ ਹਾਰਟ ਦੀ ਪ੍ਰੋਬਲਮ ਵਾਲੇ ਹੁੰਦੇ ਨੇ ਕਈ ਬੱਚੇ ਹਾਰਟ ਦੀਆਂ ਪ੍ਰੋਬਲਮ ਬਹੁਤ ਤਰ੍ਹਾਂ ਦੀਆਂ ਨੇ ਇੱਕ ਇਮੀਡੀਏਟ ਹੋਣ ਵਾਲੀਆਂ ਹੈਗੀਆਂ ਨੇ ਇੱਕ ਰਾਈਟ ਹਾਰਟ ਫੇਲਿਅਰ ਇੱਕ ਲੈਫਟ ਹਾਰਟ ਫੇਲਿਅਰ ਇੱਕ ਜਨਰਲ ਹਾਰਟ ਫੇਲਿਅਰ ਮੈਂ ਇਹਦੇ ਬਾਰੇ ਡਿਟੇਲ ਸਾਰੀ ਗੱਲ ਦੱਸਦਾ ਜਾਵਾਂਗਾ ਤੁਹਾਡੇ ਨਾਲ ਪਰ ਆਮ ਤੌਰ ਤੇ ਹਾਰਟ ਦੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਸ ਵੇਲੇ ਅਗਰ ਲੰਬਾ ਸਮਾਂ ਚੱਲ ਗਈ ਹੈ ਤੇ ਕਲੱਬਿੰਗ ਨੇਲਸ ਹੋਣਾ ਇੱਕ ਲਾਜ਼ਮੀ ਨਿਸ਼ਾਨੀ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਸਡਨ ਪਹਿਲਾਂ ਤਾਂ ਠੀਕ ਸੀ ਕੋਈ ਐਸੀ ਕੋਈ ਗੱਲ ਨਹੀਂ ਸੀ ਪਰ ਹੁਣ ਨਾਲ ਨਾਲ ਛਾਤੀ ਚ ਵੀ ਕੰਜੈਸ਼ਨ ਹੋ ਰਿਹਾ ਤੇ ਨਾਲ ਪਸੀਨਾ ਆ ਰਿਹਾ ਮੈਂ ਸਪਸ਼ਟ ਕਰਨਾ ਚਾਹੁੰਦਾ ਜਦੋਂ ਹਾਰਟ ਦੀ ਕੋਈ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਠੰਡੀਆਂ ਤਰੇਲੀਆਂ ਅਸੀਂ ਪੰਜਾਬੀ ਚ ਕਹਿੰਦੇ ਹਾਂ ਪਸੀਨਾ ਆਉਣਾ ਆਮ ਤੌਰ ਤੇ ਅਸੀਂ ਇਹਨੂੰ ਲਫ਼ਜ਼ ਕਹਿੰਦੇ ਹਾਂ ਪਰ ਜ਼ਿਆਦਾਤਰ ਲਫ਼ਜ਼ ਸਾਡੇ ਵਰਤਿਆ ਜਾਂਦਾ ਕਿ ਠੰਡੀਆਂ ਤਰੇਲੀਆਂ ਆਉਣੀਆਂ ਘਬਰਾਹਟ ਹੋਈ ਹੈ ਡਿਜ਼ੀਨੈਸ ਹੋਈ ਹੈ ਅੱਖਾਂ ਹਨੇਰਾ ਆ ਗਿਆ ਸਾਹ ਤੇਜ਼ ਤੇਜ਼ ਚੱਲ ਰਿਹਾ ਛਾਤੀ ਚ ਘੁੱਟਣ ਜਿਹੀ ਮਹਿਸੂਸ ਹੋ ਰਹੀ ਛਾਤੀ ਨੂੰ ਹੱਥ ਲਾ ਰਿਹਾ ਵਾਰ ਵਾਰ ਪੇਸ਼ੈਂਟ ਇਸ ਹਾਲਾਤ ਦੇ ਵਿੱਚ ਪਸੀਨਾ ਵੀ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਸ ਨੂੰ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਔਰ ਅਗਰ ਇਹ ਪ੍ਰੋਬਲਮ ਹਾਰਟ ਦੀ ਨਹੀਂ ਹੈਗੀ ਇਹ ਪ੍ਰੋਬਲਮ ਰੈਸਪੀਰੇਸ਼ਨ ਦੀ ਹੈਗੀ ਹੈ ਸਾਹ ਦੀ ਹੈਗੀ ਆ ਫੇਫੜਿਆਂ ਦੀ ਹੈਗੀ ਆ ਤੇ ਉਹਦੇ ਵਿੱਚ ਕੀ ਹੋਏਗਾ ਸ਼ਾਰਟਨੈਸ ਆਫ ਬ੍ਰੈਥ ਆਕਸੀਜਨ ਦੇਣਾ ਕੰਮ ਆ ਫੇਫੜਿਆਂ ਦਾ ਆਕਸੀਜਨ ਬਾਹਰੋਂ ਗੈਸਾਂ ਲੈਣੀਆਂ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਆਕਸੀਜਨ ਦੇ ਵਿੱਚ ਰਲੀਆਂ ਹੋਈਆਂ ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਤੇ ਆਕਸੀਜਨ ਬਲੱਡ ਦੇ ਵਿੱਚ ਦੇਣੀ ਕਿਉਂਕਿ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਵਿੱਚ ਮੈਂ ਇਹ ਭੇਤ ਕਈ ਦਿਨਾਂ ਤੁਹਾਨੂੰ ਦੱਸ ਚੁੱਕਿਆ ਅੱਗੇ ਕਿ ਆਕਸੀਜਨ ਭਾਰੀ ਹੈ ਕਾਰਬਨ ਡਾਈਆਕਸਾਈਡ ਦੀਆਂ ਗੈਸਾਂ ਜਿਹੜੀਆਂ ਨੇ ਇਹ ਹੌਲੀਆਂ ਨੇ ਇਸੇ ਕਰਕੇ ਹੀ ਆਟੋਮੈਟਿਕ ਪ੍ਰੈਸ਼ਰ ਦੇ ਮੁਤਾਬਕ ਹੀ ਸਾਡੇ ਨੱਕ ਰਾਹੀਂ ਜਿਹੜੀ ਹਵਾ ਅੰਦਰ ਜਾ ਰਹੀ ਹੈ ਉਹ ਆਟੋਮੈਟਿਕਲੀ ਸਾਡੇ ਜਿਹੜੇ ਬਲੱਡ ਸੈਲਸ ਨੇ ਖਾਸ ਤੌਰ ਤੇ ਰੈੱਡ ਬਲੱਡ ਸੈਲਸ ਜਿਹੜੇ ਆਕਸੀਜਨ ਕੈਰੀ ਕਰਦੇ ਨੇ ਉਹਨਾਂ ਵਿੱਚ ਇਨਵੇਡ ਕਰ ਜਾਂਦੀ ਹੈ ਔਰ ਜਦੋਂ ਇਹ ਭਾਰੀ ਹੈ ਇਨਵੇਡ ਕਰ ਰਹੀ ਹੁਣ ਤੁਸੀਂ ਕਿਸੇ ਘੜੇ ਦੇ ਵਿਚ ਪਾਣੀ ਪਾਇਆ ਹੋਇਆ ਤੇ ਓਹਦੇ ਚ ਤੁਸੀਂ ਰੇਤ ਪਾ ਦਿਓ ਭਾਵ ਸਾਧਾਰਨ ਸਮਝਣ ਲਈ, ਜਿਹੜਾ ਪਾਣੀ ਬਾਹਰ ਆਜੁਗਾ ਨਾ ਜੇ ਭਰਿਆ ਹੋਇਆ ਪਹਿਲਾਂ ਕਦਾ। ਅਲਟੀਮੇਟਲੀ ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਦੇ ਹੋਰ ਗੈਸਾਂ ਜਿਹੜੀਆਂ ਨੇ ਉਹ ਬਾਹਰ ਆ ਜਾਂਦੀਆਂ ਨੇ, ਔਰ ਜੇ ਇਹ ਕਿਰਿਆ ਨਹੀਂ ਹੋ ਰਹੀ ਤੇ ਉਸ ਹਾਲਾਤ ਦੇ ਵਿਚ ਫਿਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਏਗੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਆਕਸੀਜਨ ਨੂੰ ਪੂਰਾ ਕਰਨ ਵਾਸਤੇ ਫੇਫੜਿਆਂ ਨੂੰ ਵੀ ਵਾਰ ਵਾਰ ਕੰਮ ਕਰਨਾ ਪੈ ਰਿਹਾ। ਸਾਹ ਦੀ ਗਿਣਤੀ ਵੀ 14 ਤੋਂ 16 ਨਹੀਂ ਰਹੇਗੀ, 24-25-40 ਵੀ ਹੋ ਸਕਦੀ ਹੈਗੀ ਹੈ। ਔਰ ਇਸ ਚੀਜ਼ ਦੀ ਜਿਹੜੀ ਪਿੱਛੋਂ ਸਪਲਾਈ ਆ ਰਹੀ ਹੈ ਥੋੜੀ ਥੋੜੀ ਆ ਰਹੀ ਹੈ ਤੇ ਹਾਰਟ ਨੂੰ ਵੀ ਜ਼ਿਆਦਾ ਗੇੜੇ ਲਾਉਣੇ ਪੈਣਗੇ। ਇਹਦਾ ਮਤਲਬ ਉਹਨੇ 72-80 ਵਾਰ ਪੰਪ ਕਰਨਾ ਸੀਗਾ ਇੱਕ ਮਿੰਟ ਦੇ ਵਿਚ, ਹੁਣ ਉਹ ਵੀ ਜ਼ਿਆਦਾ ਕਰੇਗਾ। ਸੋ ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਹਨ ਜਿਹੜੀਆਂ ਸਾਨੂੰ ਦੱਸਣਗੀਆਂ ਵੀ ਛਾਤੀ ਚ ਕੋਈ ਨੁਕਸ ਹੈਗਾ ਆ ਤੇ ਉਹਦੇ ਕਰਕੇ ਐਸਾ ਕੁਛ ਹੋ ਸਕਦਾ ਹੈ। ਡਰਾਈ ਪਰਸਿਸਟੈਂਟ ਕਫ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਖੰਘ ਲੱਗੀ ਨੀ, ਵਲਕਮ ਨਹੀਂ ਹੈਗੀ, ਕੁਝ ਐਸਾ ਨਹੀਂ ਹੈਗਾ ਪਰ ਹਾਰਟ ਨੂੰ ਕੋਈ ਪ੍ਰੋਬਲਮ ਆ ਗਈ ਹੈ, ਉਸ ਵੇਲੇ ਹਾਰਟ ਦੇ ਕੰਮ ਨਹੀਂ ਕਰ ਰਿਹਾ ਤੇ ਬੈਕਲੌਗ ਜਿਵੇਂ ਰਹਿ ਜਾਂਦਾ ਵੀ ਫੇਫੜੇ ਤਾਂ ਭੇਜ ਹੀ ਰਹਿਣ ਤੁਹਾਨੂੰ ਆਕਸੀਜਨ, ਹੁਣ ਤੁਸੀਂ ਅੱਗੋਂ ਲੈਣ ਦੀ ਸਮਰੱਥਾ ਚ ਨਹੀਂ, ਯਾਰ ਨਹੀਂ ਮੈਂ ਇੰਨਾ ਨਹੀਂ ਕੰਮ ਕਰ ਸਕਦਾ, ਓਵਰਲੋਡਡ ਹੋ ਗਿਆ। ਉਸ ਵੇਲੇ ਇਹ ਕਿਰਿਆ ਨਹੀਂ ਹੋ ਰਹੀ ਤੇ ਉਸ ਹਾਲਾਤ ਦੇ ਵਿਚ ਫਿਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਏਗੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਆਕਸੀਜਨ ਨੂੰ ਪੂਰਾ ਕਰਨ ਵਾਸਤੇ ਫੇਫੜਿਆਂ ਨੂੰ ਵੀ ਵਾਰ ਵਾਰ ਕੰਮ ਕਰਨਾ ਪੈ ਰਿਹਾ। ਸਾਹ ਦੀ ਗਿਣਤੀ ਵੀ 14-16 ਨਹੀਂ ਰਹੇਗੀ, 24-25-40 ਵੀ ਹੋ ਸਕਦੀ ਹੈਗੀ ਹੈ। ਔਰ ਇਸ ਚੀਜ਼ ਦੀ ਜਿਹੜੀ ਪਿੱਛੋਂ ਸਪਲਾਈ ਆ ਰਹੀ ਹੈ ਥੋੜੀ ਥੋੜੀ ਆ ਰਹੀ ਹੈ ਤੇ ਹਾਰਟ ਨੂੰ ਵੀ ਜ਼ਿਆਦਾ ਗੇੜੇ ਲਾਉਣੇ ਪੈਣਗੇ। ਇਹਦਾ ਮਤਲਬ ਉਹਨੇ 72-80 ਵਾਰ ਪੰਪ ਕਰਨਾ ਸੀਗਾ ਇੱਕ ਮਿੰਟ ਦੇ ਵਿਚ, ਹੁਣ ਉਹ ਵੀ ਜ਼ਿਆਦਾ ਕਰੇਗਾ। ਸੋ ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਹਨ ਜਿਹਦੀਆਂ ਸਾਨੂੰ ਦੱਸਣਗੀਆਂ ਵੀ ਛਾਤੀ ਚ ਕੋਈ ਨੁਕਸ ਹੈਗਾ ਆ ਤੇ ਉਹਦੇ ਕਰਕੇ ਐਸਾ ਕੁਛ ਹੋ ਸਕਦਾ ਹੈ। ਡਰਾਈ ਪਰਸਿਸਟੈਂਟ ਕਫ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਖੰਘ ਲੱਗੀ ਨੀ, ਵਲਕਮ ਨਹੀਂ ਹੈਗੀ, ਕੁਝ ਐਸਾ ਨਹੀਂ ਹੈਗਾ ਪਰ ਹਾਰਟ ਨੂੰ ਕੋਈ ਪ੍ਰੋਬਲਮ ਆ ਗਈ ਹੈ, ਉਸ ਵੇਲੇ ਹਾਰਟ ਦੇ ਕੰਮ ਨਹੀਂ ਕਰ ਰਿਹਾ ਤੇ ਬੈਕਲੌਗ ਜਿਵੇਂ ਰਹਿ ਜਾਂਦਾ ਵੀ ਫੇਫੜੇ ਤਾਂ ਭੇਜ ਹੀ ਰਹਿਣ ਤੁਹਾਨੂੰ ਆਕਸੀਜਨ, ਹੁਣ ਤੁਸੀਂ ਅੱਗੋਂ ਲੈਣ ਦੀ ਸਮਰੱਥਾ ਚ ਨਹੀਂ, ਯਾਰ ਨਹੀਂ ਮੈਂ ਇੰਨਾ ਨਹੀਂ ਕੰਮ ਕਰ ਸਕਦਾ, ਓਵਰਲੋਡਡ ਹੋ ਗਿਆ। ਉਸ ਵੇਲੇ ਇੱਕ ਜਿਹੜਾ ਬੈਕਲੌਗ ਫੇਫੜਿਆਂ ਚ ਲੱਗਦਾ ਆ ਉਹਦੇ ਕਰਕੇ ਡਰਾਈ ਕਫ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਕਿ ਆਪਾਂ ਗੀਤ ਸੁਣ ਰਹੇ ਸੀ ਹੰਸ ਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣਦੇ ਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਤੇ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਕ ਸਾਹਿਬ ਵੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਉਥੇ ਖਾਲਸਾ ਜੀ ਓਹਦੇ ਵਿਚ ਇਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਿਖੋ ਰੱਖਿਆ ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾ
0: ਲੇਟ ਹੋ ਗਿਆ ਸੀ ਸਾਰਾ ਕੁਝ ਖਤਮ ਹੋ ਗਿਆ
1: ਹਾਂਜੀ ਹਾਂਜੀ ਬਸ ਉਹ ਤਾਂ ਹੀ ਮੈਂ ਦੁਖ ਦੇ ਟਾਈਮ ਗੱਲਾਂ ਦੱਸ ਗਿਆ ਪਰ ਤੁਸੀਂ ਬੋਲੋ ਹਾਂਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਇੱਕ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੂਨੀ ਸਾਹਿਬ ਬਹੁਤ ਵਧੀਆ ਸੁਨੇਹੇ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਖੱਕ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਤੇ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਕ ਸਾਹਿਬ ਜਿਹਨਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਹਨਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲਦੀਆਂ ਤੇ ਆਪਾਂ ਅੱਗੇ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਹੋ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਕ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਵੱਲ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇਥੋਂ ਦੇ ਖੱਖ ਸਾਹਿਬ ਜੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਖ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ ਕਦੇ ਖੱਖ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਖ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਖ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਖ ਸਾਹਿਬ ਜੀ $4 trillion ਜਿਹੜੀ ਕੈਲੀਫੋਰਨੀਆ ਦੇ ਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਅਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਖ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
2: ਮੈਂ ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ $8 ਤੱਕ ਵੀ ਮੈਂ ਕਈਆਂ ਨੇ ਪਾਈ ਤੇ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਵੀ ਹੋ ਕੀ ਰਿਹਾ ਇਹ ਵੀ ਸੁਣਿਆ ਸੀ ਮੈਂ।
1: ਖੱਖ ਸਾਹਿਬ ਜੀ $9 ਤੋਂ ਲੈ ਕੇ $9 ਤੇ 69 ਸੈਂਟਸ ਪਰ ਗੈਲਨ।
2: ਚੀਮਾ ਇਹ ਦੇਖੋ ਚੀਮਾ ਸਾਹਿਬ ਇਹ ਤਾਂ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ ਕਿ ਪੈਟਰੋਲ ਜਿਹੜਾ ਹੈਗਾ 750 ਰੁਪਏ ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
1: ਓ ਮਾਈ ਗਾਡ $9 ਤੱਕ ਜਿਹੜੀ ਆ ਉਹ ਪੈਟਰੋਲ ਦੀ ਗੈਸ ਆ ਜਿਹੜੀ ਲੋਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਖ ਸਾਹਿਬ ਜੀ ਇਹ ਵਿਕ ਚੁੱਕੀ ਆ ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ ਐਲਏ ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ
2: ਤੇ ਕੁਛ ਗੈਸ ਸਟੇਸ਼ਨ ਹੈਗੇ ਆ ਥੋੜੇ
1: ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਉਹ ਪੁਆਇੰਟ ਹੁੰਦੀ ਪਹਿਲੀ ਤੇ ਉਹ
2: ਸਸਤੇ। ਹੁਣ ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਹਾਂਜੀ
2: ਮੈਂ ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ ਇਹ $6 ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਨ੍ਹਾਂ ਨੂੰ ਲੋੜ ਉਹਨੇ ਤੇ ਫਿਰ ਲੈਣੀ ਆ ਉਹ
1: ਬਿਲਕੁਲ ਬਿਲਕੁਲ ਬਿਲਕੁਲ
2: ਥੋੜੀ ਲੈ ਲੈਣਗੇ ਗਾਂਹ ਜਾ ਕੇ ਪਵਾ ਲੈਣਗੇ
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੁੰਦੀ ਆ। ਔਰ ਇਹ ਖੱਖ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜੂਜ਼ਾਂ ਜੋ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ $9 ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ $7 ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ $8.71
2: ਚੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ ਨਾ ਕੀ ਆ ਐਲਏ ਦੀ ਗੱਲ ਕਰ ਰਹੇ ਨਾ
1: ਬਿਲਕੁਲ ਐਲਏ ਦੀ ਗੱਲ ਕਰ ਰਿਹਾ ਮੈਂ
2: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲ ਨੂੰ ਛੋਟੇ ਸ਼ਹਿਰਾਂ ਵੱਲ ਨੂੰ ਉੱਥੇ ਤੇ ਫਿਰ ਉਹ ਨਾਰਮਲ ਪ੍ਰਾਈਸ ਹੀ ਹੈ ਨਾ
1: $6 ਤਾਂ ਸਾਡੇ ਪਹੁੰਚ ਗਏ ਯੂਆ ਖਾਕਸਾ $6 ਤੋਂ ਉੱਪਰ ਚਲ ਗਏ ਆ ਇੱਥੇ ਸਾਡੇ ਫ੍ਰਿਜ ਦੇ ਵਿੱਚ
2: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਨਹੀਂ ਚਲਾ ਲਈ ਦੀ ਆ ਤੇ ਇਹ ਸੀਗੀ ਖੱਖ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਖ ਸਾਹਿਬ ਜੀ ਇਸ ਤਰ੍ਹਾਂ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪ੍ਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ, ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੇਟਿਕ ਪਾਰਟੀ ਆ। ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ,
2: ਪਰ ਉਹਨਾਂ ਨੂੰ ਵਿਚਾਰੇ ਨੂੰ ਪੁੱਛਦਾ ਕੋਈ ਨਹੀਂ,
1: ਪੁੱਛਦਾ ਕੋਈ ਨਹੀਂ। ਇੱਕ ਸੋਸ਼ਲ ਡੈਮੋਕ੍ਰੇਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫੇਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਇਹ ਖਾਕ ਸਾਹਿਬ ਜੀ ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ ਕਿ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨਹੀਂ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖਬਰ ਮੇਤੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੈਂ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨਹੀਂ ਇਲੈਕਸ਼ਨ।
2: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ
1: ਬਣ ਗਏ ਆ, ਬਿਲਕੁਲ ਬਿਲਕੁਲ।
2: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ
1: ਹਾਂਜੀ
2: ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਖਾਕ ਸਾਹਿਬ ਜੀ, ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ, ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕਿ ਕ੍ਰਾਂਤੀ ਇਹੀ ਹੁੰਦੀ ਸੀ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਵੀ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
2: ਬਿਲਕੁਲ ਜੀ
1: ਹੁੰਦਾ ਹਾਂਜੀ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਆ ਜਿਹੜੀ ਗੱਲਬਾਤ ਇਹਦੀ ਕਰਨੀ ਆ ਕਿ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕ ਸਾਹਿਬ ਜੀ ਬਰੁਕਿੰਗ ਇੰਸਟੀਟਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਡਦਾ ਰਹਿੰਦਾ। ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਏਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਇਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਵੀ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਤੇ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖੱਖ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਆ ਖੱਖ ਸਾਹਿਬ ਜੀ ਇਸ ਧਰਤੀ ਦੇ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖੱਖ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖੱਖ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖੱਖ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿੱਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖਾਕਸ਼ਾ ਵੀ 5 ਦਿਨ ਦੇ ਉੱਤੇ ਸੀਗੇ 5 ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿੱਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਤਾਂ ਖਾਕ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖੱਖ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
2: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚੂ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕਸਾ ਜੀ ਤੇ ਹੁਣ ਖਾਕਸਾ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖੱਖ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਲੀਡਰ ਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਇੱਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜੀਰੀ ਨੂੰ ਜਾਲ ਦਿਆਂਗੇ ਜੇ ਇੱਥੇ ਉਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖੱਖ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਡਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਜੀ ਦਮ ਤੱਕ ਜਿਹਨੂੰ ਆਪਾਂ ਕਹੀਦਾ ਉਹ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖੱਖ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਵੀ ਨਹੀਂ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿੱਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਈਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਤੇ ਦੋਵੇਂ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਨਿਕਲ ਨਾਲ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖੱਖ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਭਾਈ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਭਾਈ ਇਰਾਨ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਲੈਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਈਲ ਦਾ ਉੱਥੇ ਉਹ ਸ਼ਹਿਰ ਦੇ ਵਿੱਚ ਬਹੁਤ ਵੱਡੀ ਹੈ ਕਿ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਉਹ ਖੋਜਾਂ ਖਾਜਾਂ ਵੀ ਹੁੰਦੀਆਂ, ਰਿਸਰਚਾਂ ਕਰਦੇ ਆ ਉਹ, ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ, ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ, ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ, ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਨ੍ਹਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ, ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨੀ ਹੋਣਾ, ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ, ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨੀ ਕਰਨਾ, ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ। ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ। ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ, ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ। ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ, ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨਹੀਂ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੇ ਦੇਖਿਆ ਭਾਈ ਹੁਣ ਅਸੀਂ ਜਿੱਤਣ ਵਾਲੇ ਹੀ ਹਾਂ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ ਸੀ ਆਈ ਏ ਜਾਂ ਉਹ ਇੰਗਲੈਂਡ ਦੀ ਹੈਗੀ ਐਮ 16 ਕੇ ਕੀ ਉਹਨੂੰ ਕਹਿੰਦੇ ਨਾ ਹੈਗੀ ਆ ਕਿ ਰੂਸ ਦੀ KBG ਉਦੋਂ ਹੁੰਦੀ ਸੀ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਵੀ ਜਿਹੜਾ ਵੀ ਸਾਇੰਸ ਨਾਲ ਜਾਂ ਪੜਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ, ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿੱਚ ਫਿਰ ਲੈ ਗਿਆ। ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ, ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨੀ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ, ਜਿਨ੍ਹਾਂ ਦੇ ਵਿੱਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ, ਤੇ ਉਹਦੇ ਨਾਲ ਫਿਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ, ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ। ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਾਕ ਸਾਹਿਬ ਜੀ ਚੱਲ ਰਿਹਾ ਹੈ, ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ?
2: ਮੈਂ ਕਿਹਾ ਬਿਲਕੁਲ ਸਹੀ ਜੀ,
1: ਹਾਂਜੀ, ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆਹ ਚੀਜ਼ ਆ ਵੈਸੇ ਹੁੰਦਾ ਤਾਂ ਹੈਗਾ ਆ ਇਹ, ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ, ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ, ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ। ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ, ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰਾ ਜਿਹੜਾ ਲੰਘ ਕੇ ਗਿਆ ਸੈਟਰਡੇ ਉਸ ਦਿਨ ਸਵੇਰੇ ਕੋਈ ਇਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ, ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ, ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਣਗੇ ਨਿਗਾਹ ਹੋਣੀ ਆ, ਤੇ ਉਹਨਾਂ ਨੇ ਉਹਨੂੰ ਫੜ ਲਿਆ।
2: ਅੱਛਾ,
1: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ, ਤੇ ਸੋ ਇਹ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿਚ ਲਈ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ, ਪਰ ਉਹਨਾਂ ਦੇ ਅਜੇ ਤੀਕਰ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖਬਰ ਬਾਹਰ ਨੀ ਆਈ। ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ, ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ, ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ। ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਨਾਂ ਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਕੁ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਹੈ ਫਿਰ ਕਿ ਉੱਥੇ ਕਿਉਂ ਨਹੀਂ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿੱਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿੱਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗਵਰਨਮੈਂਟ ਆ ਜਿਹੜੀ ਕਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੀਕਰ ਕਹਿਣ ਦਾ ਮਤਲਬ ਜੀਂਦੇ ਆ ਉਹ ਮਰੇ ਨਹੀਂ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਕਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਇਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਵੀ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਇਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਇਹ ਗਤੀਵਿਧੀਆਂ ਤੋਂ ਪਤਾ ਲੱਗਿਆ ਵੀ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਇਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹੀ ਹੋ ਸਕਦਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
1: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
1: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਕਿ ਗੁੰਮ ਹੋ ਗਿਆ ਉਹ
2: ਅੱਛਾ
1: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜੀ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਦਾ ਇਹ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਅਜੇ ਜੀਂਦੇ ਆ ਤੇ ਫਿਰ ਉਹਨਾਂ ਨੇ ਟੈਕਸ ਫਾਇਲ ਵੀ ਕੀਤੀ ਇਹ ਵੀ ਹੋ ਸਕਦਾ ਖਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾਵਾਂ ਉਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜੇ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇਕ ਮਹੀਨੇ ਦੇ ਵਿਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨੀ ਹੈਗੀ ਵੀ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸੈਕਿੰਟਾਂ ਚ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਵੀ ਉਹ ਕਿਤਿਓ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਆ ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾ ਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਤੇ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਪਰ ਖਾਕ ਸਾਹਿਬ ਜੀ ਇਹਦੇ ਵਿਚ ਜਿਹੜਾ ਹੁੰਦੀਆਂ ਕਈ ਛੁੱਟੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਵੀ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ ਉਹ ਕਹਿਣਗੇ ਵੀ ਅਸੀਂ ਵਰਤਾਂਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸਕਦੀਆਂ ਆ।
0: ਡਾਕਟਰ ਸਾਹਿਬ ਆ ਗਏ ਜੀ, ਚੀਮਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਮੈਂ ਦੋਸਤੋ ਕਰਦੇ ਆਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਰਿਕੁਐਸਟ ਇਹ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ, ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿਚ ਲੈ ਲੈਣਗੇ। ਔਰ ਦੂਜਾ ਪ੍ਰਵਾਸ ਰੇਡੀਓ ਦੇ ਉਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ, ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਡਾਕਟਰ
3: ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
3: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ। ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ, ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ। ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ, ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ।
4: ਹਾਂਜੀ ਬਿਲਕੁਲ, ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ, ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ, ਕੀ ਫਰਕ ਹੁੰਦਾ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ।
3: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ, ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ। ਇੱਕ ਹੁੰਦਾ ਸੈਂਸਰੀ, ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ, ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ। ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ। ਅੱਛਾ, ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ, ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ, ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ। ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਇੱਕ ਕਹਿੰਦੇ ਦੋ ਹੈਮੀਸਫੇਅਰ,
4: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ?
3: ਹਾਂਜੀ,
4: ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਪੰਡਿਤ, ਉਹਦੀ ਤੀ ਗੱਲ ਕਰਦੇ ਮੋਰਲਾ ਪਾਸਾ
3: ਲਾਉਂਦੇ ਹੁੰਦੇ ਸੀ? ਹਾਂਜੀ, ਪੰਡਿਤ ਤਿਲਕ ਲਾਉਂਦੇ ਹੁੰਦੇ ਸੀ। ਫਿਰ ਆਪਣਾ ਇੱਕ ਵਿਊ ਹੈਗਾ ਆ, ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ, ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ, ਸਥਾਪਿਤ ਕੀਤੇ ਹੋਏ ਨੇ ਨੇਚਰ ਨੇ, ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ, ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ। ਅਸੀਂ ਠੀਕ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਆ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਆ, ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ, ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ, ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ। ਇੱਕ ਖਾਨਾ ਤਾਂ ਸੈਂਸਰੀ ਹੈਗਾ ਆ, ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ, ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ।
1: ਠੀਕ
3: ਹੈ, ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ
4: ਤੁਹਾਨੂੰ। ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ, ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ, ਪਤਾ ਨੀ ਕਿਤੇ ਪੜਿਆ ਸੀਗਾ, ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਰਲੇ ਪਾਸੇ, ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ, ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿੱਚ ਪ੍ਰੋਪਰਟੀ ਹੁੰਦੀਆਂ, ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ, ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ, ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ। ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ, ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ ਇਹਦੇ ਪਿੱਛੇ।
3: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ ਸੋਜਿਸ਼, ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ। ਸੋਜਿਸ਼ ਦਾ ਮਤਲਬ ਇਹ ਆ, ਸੋਜਿਸ਼ ਇੱਕ ਤੇ ਦੋ ਤਰ੍ਹਾਂ ਦੀ ਆ, ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ,
4: ਬਿਲਕੁਲ ਬਿਲਕੁਲ,
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ, ਉਹਦੇ ਮੁਤਾਬਕ ਬਾਹਰ ਨਿਕਲਦਾ ਹੈ। ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ, ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਆ,
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ। ਦੂਸਰੀ ਸੋਜਿਸ਼ ਇਹ ਹੁੰਦੀ ਆ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਲਿਆ ਤੇ ਉਹ ਪੱਛੀ ਬਚ ਗਈ ਆ, ਪੱਛੀ ਉੱਠੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮਵਾਦ ਤਾਂ ਕੱਢ ਲਿਆ ਗਿਆ ਆ, ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ, ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ, ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟੀਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟੀਸਿਟੀ ਸੀ ਉਹ ਖਤਮ ਹੋ ਗਈ ਹੈ। ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾ ਕਰ ਰਿਹਾ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਹੈ
1: ਜੀ।
3: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ, ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ
1: ਜੀ,
3: ਕਿਸੇ ਨੇ ਟੱਚ ਕੀਤਾ ਜਾਂ ਕਿਤੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਉਹ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਥੋੜੀ ਜੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਿਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸਾਰੇ ਬ੍ਰਹਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ, ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਹੈ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ, ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਗੱਲ ਕੀਤੀ ਉਦੋਂ ਠੀਕ ਹੈ, ਗੱਲ ਆਈ ਗਈ ਹੋਗੀ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਕ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੂੰ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ, ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਦੀ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਹਨਾ, ਤੇ ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਜਿਵੇਂ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ, ਕਿਉਂਕਿ ਇਹਨੀਆਂ ਕਿਊਬਾਰਡ ਨੇਵੀਕੁਲਰ ਟਾਸਸ ਕਨਾਈਫਰ ਮੀਡੀਅਮ ਕਨਾਈਫਰ ਇੰਟਰਮੀਡੀਏਟ ਲੈਟਰ, ਹਾਂਜੀ, ਇਸ ਤਰ੍ਹਾਂ ਕਰਕੇ 7 ਹੱਡੀਆਂ ਅਸੀਂ ਯਾਦ ਕਰਦੇ ਸਾਂ। ਉਹ ਹੁਣ ਕੀ ਆ, ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ, ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ, ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ। ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਹੈ
1: ਜੀ।
3: ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਵੀ ਮੈਮਰੀ ਲਾਸ ਹੋ ਜਾਂਦੀ। ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ ਇਹਦਾ ਮਤਲਬ ਇਹ ਆ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਆ ਨਾ। ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ, ਸੱਟ ਹੀ ਲੱਗ ਗਈ ਸੀ, ਉਦੋਂ ਬਾਅਦ ਤੈਨੂੰ ਯਾਦ ਹੀ ਨਹੀਂ ਰਹਿੰਦਾ, ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਰਿਕਵਰ ਆਇਆ, ਹੁਣ ਇਹਦੀ ਯਾਦਾਸ਼ਤ ਓਨੀ ਨਹੀਂ ਰਹਿ ਗਈ। ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ। ਸੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵੇਰਾਂ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਨਾ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਜਿਵੇਂ ਉਹ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ। ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ, ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ। ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ। ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹਦੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ। ਠੀਕ ਹੈ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ?
4: ਹੋ ਗਿਆ,
3: ਓਕੇ। ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ ਕਿਉਂਕਿ ਫਿਰ ਅੱਗੇ ਵੀ ਤੁਰਨਾ ਹੈ ਆਪਾਂ। ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ। ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਇਹ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲ ਦਿਓ ਤੇ ਫਿਰ ਅੱਖਾਂ ਦੇ ਪਿਊਪਲਸ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨ ਸੈਂਸਿਟਿਵ ਵੀ ਹੁੰਦੇ ਨੇ, ਭਾਵ ਉਹ ਲਾਈਟ ਤੋਂ ਸੈਂਸਿਟਿਵ ਆਮ ਨਾਰਮਲ ਹਾਲਾਤ ਆ ਪਰ ਜੇ ਲਾਈਟ ਤੋਂ ਵੀ ਸੈਂਸਿਟਿਵ ਨਹੀਂ ਹੈਗੇ ਤੇ ਇਹਦਾ ਮਤਲਬ ਉਹ ਇਨਸੈਂਸਿਟਿਵ ਹੋ ਗਏ, ਇਹ ਹੁੰਦੇ ਹੈਗੇ। ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਅਸੀਂ ਕਿਹਾ ਸੀ ਮਾਰਚਸ ਦੀ ਤੀਵੀ ਦੇ ਨਾਲ ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਚ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤ ਹੀ ਡਾਇਰੈਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ। ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ। ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਸੀਜ਼ਨ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜੁਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿਚ ਨਿਸ਼ਾਨੀ ਸੀਜ਼ਨਸ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ, ਰੈਸਟਿੰਗ। ਜੀ ਕੱਚਾ ਹੁੰਦਾ ਹੈ, ਉਲਟੀ ਆਉਂਦੀ ਨਹੀਂ, ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਭਾਈ ਜਿਹੜੀਆਂ ਸੱਟਣ ਵਾਲੀਆਂ ਗੱਲਾਂ ਨੇ ਉਹ ਸੱਟਣ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸੱਟਣ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਟਸ ਨਾਟ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ ਗਈ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਭਾਈ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ, ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਭਾਈ ਜਿਹੜੀਆਂ ਸੱਟਣ ਵਾਲੀਆਂ ਗੱਲਾਂ ਨੇ ਉਹ ਸੱਟਣ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸੱਟਣ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਟਸ ਨਾਟ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ ਗਈ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਭਾਈ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ, ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ,

ਚੀਜ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਸ ਨਾਲ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਕਿ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਹੈ ਸੁਣਨ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ, ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ, ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ, ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ। ਡਰੋਜ਼ੀ ਬੁਲਾਓ, ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਵੀ ਉਸ ਚੀਜ਼ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰੋਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ, ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗ ਔਰ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ। ਸੱਟ ਲੱਗ ਗਈ ਹੈ ਜਾਂ ਗ੍ਰੈਜੂਅਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਕਰਾਈ, ਔਰ ਉਹਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ, ਨਾ ਉਹ ਪੀਂਦਾ ਹੈਗਾ, ਨਾ ਉਹ ਪਲੇ ਕਰਨ ਵਾਲੀ ਤਕਾਦੀ ਬਹੁਤ ਦੂਰ ਦੀ ਰਹਿ ਗਈ ਨਾ। ਭਾਵ ਕੀ ਆ, ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸਟ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ। ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ, ਮਾਸਪੇਸ਼ੀਆਂ, ਨਰਵ ਤੰਤੂ ਸਾਰਾ ਕੁਝ ਰੀਜਿਡ ਹੁੰਦਾ ਜਾਂਦਾ ਹੈ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ ਹਾਂ 10 ਸੈਂਟੀਮੀਟਰ ਡਾਇਮੀਟਰ ਹੈਗਾ ਆ, ਤੇ ਮਾਂ ਦੇ ਜਣ ਨੰਗਾ ਦਾ ਦੇ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਐਲ ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੋ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਝ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿੱਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾ ਦੰਦ ਕੱਢਣਾ ਹੀ ਕੱਢਣਾ ਹੈ, ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਰਾਂ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿੱਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿੱਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ।

0: ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸੱਡਨ ਜੇ ਟੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਮੇਰਾ ਕੰਪਲੀਕੇਟਿਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਚ ਪੈਰਾ ਥਾਇਰਾਇਡ ਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ, ਤੇ ਉਹ ਮੈਂ ਬਾਅਦ ਚ ਗੱਲ ਕਰਾਂਗਾ। ਜਿਸ ਕਰਕੇ ਕਈ ਵੇਰਾ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਿਡ ਹੋ ਜਾਂਦਾ ਆ, ਪਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟਿਵ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਪੰਜੋ ਸੈਂਸਿਸ ਨੇ ਉਹਨਾਂ ਪੰਜਾਂ ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਜਾਂ ਡਿਮਨਿਸ਼ਡ ਹੋ ਜਾਂਦਾ ਆ। ਸੁਣਨਾ ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿੱਚ ਜਾ ਕੇ ਨਹੀਂ ਫੜਦੇ, ਇੱਕ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਾਈ ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਇਹਦੇ ਵਿੱਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ, ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਤੇ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ ਚਾਰਜ, ਫਿਰ ਇਹਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫਿਰ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿੱਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਸਾਹਮਣੇ ਰੱਸੀ ਹੈ ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿੱਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨਸ ਹੋਣੇ ਸ਼ੁਰੂ ਹੋ ਗਿਆ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਵੀ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ। ਪਹਿਲਾਂ ਤਾਂ ਐਸਾ ਨਹੀਂ ਸੀ ਨਾ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ ਹੀ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਹੀ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਹੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੀ ਲੱਗੀ ਹੁੰਦੀ ਹੈ। ਤੇ ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਸੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, 30 ਟੰਗ ਹੈਗੀ ਹੈ, ਗਲਾਸੋਫਰਿੰਜਲ ਨਰਵ ਹੈਗੀ ਹੈ, ਆਹ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ। ਤੇ ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰਸ ਆਫ ਗੇਨਿੰਗ ਨਰਵਸ ਦੀ ਮੈਂ ਗੱਲ ਕਰੀ ਸੀ, ਕਿ 12 ਜੋੜੇ ਭਾਵ 24 ਨਰਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਹੈ, ਤੇ ਉਹਦੇ ਵਿਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰ ਨੇ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿਚ ਕਮਰੇ ਦੇ ਵਿਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ। ਇਹਦਾ ਮਤਲਬ ਕੀ ਆ, ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿਚ ਜਿਹੜੀ ਲਾਈਨ ਜਾ ਰਹੀ ਸੀ ਉਹਦੇ ਵਿਚ ਪਾਰਟੀਕਲ ਟਾਈਪ ਤੇ ਡੈਮੇਜ। ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿਚ, ਤੇ ਬਾਕੀ ਸਾਰਾ ਸਰੀਰ ਲੱਤਾਂ ਬਾਹਾਂ ਸਾਰਾ ਕੁਛ ਠੀਕ ਕੰਮ ਕਰ ਰਿਹਾ ਹੈਗਾ। ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ, ਸਰਵਾਈਕਲ ਪਲੈਕਸਸ ਦੇ ਵਿਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ ਨੇ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ ਹੈਗਾ, ਔਰ ਉਹਨਾਂ ਵਿਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਪਹਿਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਜਾਂ ਕਬੱਡੀ ਖੇਲਦੇ ਤੇ ਧੌਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿਚ ਜਾ ਕੇ ਕਈ ਵਾਰ ਐਸਾ ਹੁੰਦਾ। ਇਹਨਾਂ ਲੋਕਾਂ ਦੇ ਤੁਸੀਂ ਵੇਖੋ ਕਿ ਜੋੜ, ਗੋਡੇ, ਹੱਥ, ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ, ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੋਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕੁਲਰ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਨਾ ਪੰਜਾਬੀ ਮੋਢੇ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਉਹਦੀ ਇਹ ਪੋਜੀਸ਼ਨ ਹੈ ਕਿ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਦਈਏ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਕਿ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ ਨੇ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਆ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਆ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਆ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਅਸੀਂ ਨੂੰ ਪਾਗਲਪਨ ਵੀ ਕਹਿ ਸਕਦੇ, ਇਕਦਮ ਹੀ ਅਨਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਆ ਵੈਸੇ, ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸ ਅਪ ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਆ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਅਗਲਾ ਮਰਜ਼ੀ ਹਲਕਾਂ ਨੂੰ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ, ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨੀ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ, ਪਰ ਤੁਹਾਡੇ ਦਿਮਾਗ ਚ ਨੀ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨੀ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਵਾਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿਚ ਆਮ ਤੌਰ ਤੇ ਅਗਰ ਅਕੋਮੋਲੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਘਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ, ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤੋ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ ਤੇ ਇਸੇ ਵੇਲੇ ਤੇ ਘਰ ਵਾਰੀ ਲੜ ਪੈਂਦੀ। ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਰਹਿੰਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ, ਤੁਹਾਨੂੰ ਸਬਜ਼ੀ ਨੀ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਇੰਡਡ ਨਸ ਕਹਿੰਦੇ ਆ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਬੜੇ ਖਿੱਚਦੇ ਆ ਆਪਣੇ ਬਜ਼ੁਰਗਾਂ ਤੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨੀ? ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਹੀ ਪੈਰ ਤੇ ਲੈ ਕੇ ਜੁੱਤੀ ਤੇ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿੱਚ ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਆ ਨਾ, ਹੋ ਸਕਦਾ ਹੁਣ ਕਹਿਤਾ ਤੇ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲੋ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਤੁਸੀਂ ਕਹਿ ਲੋ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਇੰਡਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸਾਂ ਵੀ ਇਸ ਸਟੇਜ ਦੇ ਵਿੱਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ, ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸਟ ਹੁੰਦਾ ਹੈ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਕਰੀ ਹੈ ਜਾਂ ਜੋੜਾਂ ਦੀ ਗੱਲ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ। ਉਹ ਪੈਰਾਲਾਈਸਿਸ ਅਸੀਂ ਉਹਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੇਨਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੇਨਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿੱਚ ਕਨਵਰਸ਼ਨ ਹੋਵੇ। ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਇੱਕ ਇਸ ਤਰ੍ਹਾਂ ਦੀ ਸਟੇਜ ਆ ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ, ਇਹਨੇ ਵਧਣਾ ਹੈ, ਇਹਨੂੰ ਕੰਟਰੋਲ ਕਰਨ ਵਾਸਤੇ ਜੇ ਕੋਈ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਇਹਦੇ ਚ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ। ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿੱਚ ਪਹੁੰਚ ਗਿਆ ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ। ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਡਾਕਟਰ ਕੋਲੋਂ ਆਉਂਦੇ ਹੋ ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੇ ਹੋਣ ਜੋ ਠੀਕ ਤਾਂ ਹੋ ਗਿਆ, ਆ ਗਿਆ, ਸੱਟ ਲੱਗੀ ਸੀ ਸਿਰ ਤੇ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ, ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ ਉਹ ਹਨ ਸਿਰ ਦਰਦ, ਖਾਸ ਤੌਰ ਤੇ ਸਿਰ ਦਰਦ, ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ, ਕਿਸੇ ਨੂੰ ਫੁੱਤੀ ਵਿੱਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਦਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿੱਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਆ, ਉਸ ਬੰਦੇ ਨੂੰ ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿਹੜੀ ਨਰਵ ਦੀ ਗੱਲ ਮੈਂ ਕੀਤੀ ਸੀ ਸਟੋਮਿਕ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਰਿਜ ਦੇ ਵਿਚ ਵੇਨ ਫਟ ਗਈ, ਆਰਟਰੀ ਫਟ ਗਈ, ਔਰ ਉਹਦੇ ਕਰਕੇ ਇਹ ਐਸਾ ਕੁਛ ਹੋਣਾ ਸ਼ੁਰੂ ਹੋ ਗਿਆ। ਤੇ ਉਸ ਹਾਲਾਤ ਵਿਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਵੀ ਸਿਰ ਦਰਦ ਆਮ ਰਹਿਣਾ, ਉਲਟੀ, ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ, ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿਚ ਫਟੀਗ, ਥਕਾਵਟ, ਛੋਟੀ ਛੋਟੀ ਗੱਲ ਬਸ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵਾਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ। ਇਹ ਇਸ ਕਰਕੇ ਹੋ ਰਿਹਾ ਹੈ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਸੋਝ ਲੰਘਦਾ ਹੁੰਦਾ। ਸਾਹਮਣੇ ਆਇਆ ਬੰਦਾ, ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ। ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਫਸਲਾ ਕੇ ਬੋਲਣਾ, ਹਕਲਾਉਣਾ, ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿਚ ਇਕ ਨਾਰਮਲ ਗੱਲ ਬਣ ਜਾਂਦੀ। ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ, ਜਦੋਂ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਹੁਣ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਝਿਜਕ ਜਾਂ ਕੁਝ ਐਸਾ ਕੁਛ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ। ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਵੀ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਤੁਸੀਂ ਹੋਸਪਿਟਲ ਲੈ ਗਏ, ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ। ਲੇਕਿਨ ਹੁਣ ਨਾ ਲਫ਼ਜ਼ ਸਾਫ ਨਹੀਂ ਬੋਲਦਾ, ਬੋਲੀ ਇਹਦੀ ਸਾਫ ਨਹੀਂ ਹੈਗੀ। ਹੁਣ ਜਿਸਪੋਜ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿਚ ਤੇ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਨੂੰ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ, ਜਿਆਦਾ ਸਟ੍ਰੈਚ ਹੋਵੇ। ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਆਇਆ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ ਨੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ, ਬੱਚਿਆਂ ਦੇ ਸੰਬੰਧ ਵਿਚ ਬਹੁਤ ਸਾਰੇ ਬੱਚਿਆਂ ਦੇ ਵਿਚ ਸਬ ਲਿੰਗੁਅਲ ਲੈਗੇਚਰ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਚ ਸੱਟ ਲੱਗੀ ਹੈ, ਜਿਨ੍ਹਾਂ ਨੂੰ ਕੁਝ ਐਸਾ ਹੋਇਆ, ਉਸ ਹਾਲਾਤ ਦੇ ਵਿਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ, ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੇ ਮੋਟੀਆਂ ਮੋਟੀਆਂ ਗੱਲਾਂ, ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਏ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਹੇ ਹੈ ਵੀ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਹੈ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟਲ ਜਾਂ ਉਹਦੇ ਵਿੱਚ ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਵਾਰ ਵਾਰ ਉਹ ਬੋਲੀ ਜਾ ਰਹੀ ਹੈਗੀ ਆ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ ਮੇਰੇ ਦਿਮਾਗ ਵਿਚ ਕੀ ਚੱਲ ਰਿਹਾ, ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ, ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ, ਸਰਦੀਆਂ ਵੀ ਹੋਣ ਗਰਮੀਆਂ ਵੀ ਹੋਣ ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿਚ ਚੇਂਜਸ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ, ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਜਵਾਬ ਨਹੀਂ ਦਿੰਦਾ। ਪੰਜਾਬੀ ਚ ਕਹਿੰਦੇ ਆ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ, ਤੂੰ ਦੱਸ ਨਹੀਂ ਰਿਹਾ। ਹਾਂਜੀ, ਤੋ ਇਸ ਵਾਰ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ, ਜਿਹਨਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਬਟੀ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿੱਚ ਬਲੀਡਿੰਗ ਹੋ ਗਈ ਹੈ, ਤਾਂ ਉਸ ਹਾਲਾਤ ਵਿੱਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿੱਚ ਇਹ ਆ ਕਿ ਲਰਨਿੰਗ ਏਬਿਲਿਟੀ, ਰੀਜ਼ਨਿੰਗ ਇਨਏਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆ ਕਿੰਨਾ ਹੋਏਗਾ, ਆ ਕਿੰਨੇ ਮੀਲ ਹੋਏਗਾ। ਦਿੱਲੀ ਚ ਆ ਖੜੀ ਹੈ, ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਂ ਲੈਣ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨ ਦੀ, ਜਜਮੈਂਟ ਮੈਜਰਮੈਂਟ ਦੀ, ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ ਬੇਸਿਕਲੀ, ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਕਿ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿੱਚ ਹੋ ਜਾਂਦੀਆਂ ਨੇ, ਬਜ਼ੁਰਗਾਂ ਵਿੱਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿੱਚ ਹੋ ਜਾਣੀਆਂ, ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ, ਸਡਨ ਕਿਸੇ ਟਿਊਮਰ ਹੋ ਜਾਂਦਾ, ਸਮੇਂ ਤੇ ਬਲੀਡਿੰਗ ਹੋ ਜਾਂਦਾ, ਸਮਰ ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰ ਮੈਂ ਇੱਕ ਲਫ਼ਜ਼ ਅੱਗੇ ਵੀ ਕਈ, ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤਾਂ ਬੋਲਿਆ ਹੋਇਆ। ਮੈਂ ਮੈਡੀਕਲ ਟਰਮ ਦੇ ਵਿੱਚ ਇੱਕ ਲਫ਼ਜ਼ ਹੈ ਇੰਬੋਲਿਜ਼ਮ, ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿੱਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿੱਚ ਹੁੰਦੀਆਂ ਨੇ, ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ, ਤੇ ਫਿਰ ਇੱਥੇ ਉਹ ਉੱਗਦੀਆਂ ਨੇ, ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ, ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿੱਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ ਹੈ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿੱਚ ਹੀ ਰਹਿ ਜਾਵੇ। ਪਰ ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ, ਔਰ ਉਸਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ, ਔਰ ਕਈ ਵਾਰ ਲੱਤ ਤੇ ਸੱਟ ਲੱਗੀ ਸੀਗੀ। ਹੁਣ ਲੱਤ ਤੇ ਸੱਟ ਲੱਗੀ ਦਾ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ, ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈਗਾ ਤੇ ਬਲੱਡ ਵਿੱਚ ਸਰਕੂਲੇਟ ਦਾ ਉਹਨਾਂ ਦੀ ਕਰ ਸਕਦਾ ਨਾ, ਜਿੰਨਾ ਕੁ ਬਲੱਡ ਦਾ ਡਾਇਮੀਟਰ ਹੈਗਾ ਵਾ ਸਾਡੇ ਬਲੱਡ ਵੈਸਲ ਦਾ, ਉਹਦੇ ਵਿੱਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆਂ ਕਿ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਜਦੋਂ ਏਓਰਟਾ ਨਿਕਲਦੀ ਹੈ, ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਵੇਰੀਅਮ ਸਟਰਨ ਆਈ ਹੈ, ਇਹਦੇ ਪਿਛਲੇ ਪਾਸੇ ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿੱਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ, ਜਿਹਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ, ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰਿਆਂ ਦੇ ਨਾਲ ਨਾਲ ਜਾ ਰਿਹਾ। ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿੱਚੋਂ ਇਹ ਚੱਲਿਆ, ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਓਹਦਾ ਨਾਂ ਵੱਖਰਾ ਹੈ ਸਰਕਲ ਆਫ ਵਿਲਸ ਅਸੀਂ ਓਹਨੂੰ ਕਹਿੰਦੇ ਹਾਂ ਸਰਕਲ ਆਫ ਵਿਲਸ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ ਤੇ ਜਦੋਂ ਉਹ ਮੋਟਾ ਪਾਰਟੀਕਲ ਓਹਦੇ ਵਿਚ ਆ ਕੇ ਰੁਕ ਜਾਂਦਾ ਆ ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ ਯਾਰ ਲੱਤ ਤੇ ਸੱਟ ਲੱਗੀ ਸੀ ਲੱਤ ਟੁੱਟੀ ਸੀ ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਐਕਸੀਡੈਂਟ ਹੋਇਆ ਸੀਗਾ ਉਦੋਂ ਬਾਅਦ ਇਹਦੀ ਯਾਦਾਸ਼ਤ ਹੀ ਨਹੀਂ ਰਹਿ ਗਈ ਇੰਨੀ ਅੱਗੇ ਤਾਂ ਬੜਾ ਠੀਕ ਠਾਕ ਸੀਗਾ ਹੁਣ ਇਹ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ ਇਹਦੇ ਨਾਲ ਇਹਦਾ ਸੰਬੰਧ ਹੈਗਾ ਆ ਇਹ ਸੰਬੰਧ ਹੈ ਇੰਬੋਲੋਟਿਕ ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ ਇਹਦੇ ਚ ਰੀਜ਼ਨਿੰਗ ਵੀ ਹੋਗੀ ਇਹਦੇ ਚ ਮੈਮਰੀ ਵੀ ਹੋਗੀ ਅਟੈਂਸ਼ਨ ਕੰਸੈਂਟ੍ਰੇਸ਼ਨ ਵੀ ਹੋਗੀ ਤੇ ਅੱਗੇ ਤਾਂ ਟਿੱਕੇ ਬੈਠਦਾ ਸੀ ਕੰਮ ਕਰਦਾ ਸੀਗਾ ਹੁਣ ਤੇ ਟਿੱਕੇ ਨੀ ਬੈਠਦਾ ਹੁਣ ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ ਪਲੈਨਿੰਗ ਬਹੁਤ ਸਾਰਾ ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ ਪਰ ਹੁਣ ਕੀ ਹੈ ਜਦੋਂ ਤਾਂ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ ਕਾਇਮ ਹੈਗੀ ਇਹਨੇ ਕਿਸੇ ਨੂੰ ਸਲਾਹ ਕੀ ਦੇਣੀ ਇਨਡਿਸਿਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ ਇਨਡਿਸਿਸਿਵ ਜਿਹਦਾ ਮਤਲਬ ਇਹ ਆ ਕਿ ਫੈਸਲਾ ਕਰਨ ਯੋਗ ਨਹੀਂ ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ ਅੱਜ ਉਹ ਇਨਡਿਸਿਸਿਵ ਹੋ ਗਿਆ ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ ਇਨਏਬਿਲਿਟੀ ਟੂ ਕਮਿਊਨੀਕੇਟ ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਨਿਕਲਦੀ ਸੀ ਉਸੇ ਫਟ ਜਵਾਬ ਦਿੰਦਾ ਸੀਗਾ ਤੇ ਹੁਣ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿਚ ਵੀ ਆ ਜਾਂਦੀਆਂ ਨੇ ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ ਨਾ ਉਹ ਪੂਰੀ ਤਰ੍ਹਾਂ ਕੰਸੈਂਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ ਜਜਮੈਂਟ ਇਨਐਬਿਲਿਟੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫੇਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ ਯੰਗ ਏਜ ਵਿਚ ਹੈਗੀਆਂ ਨੇ ਤੇ ਫੇਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਅਸੀਂ ਛੱਡ ਦਿੱਤਾ ਜੋ ਹੋਣਾ ਹੋ ਜਾਵੇ ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਭਾਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਸੀਵੀਅਰ ਆ ਪ੍ਰੋਗਨੋਸਿਸ ਬੈਡ ਆ ਪ੍ਰੋਗਨੋਸਿਸ ਗੁੱਡ ਨਹੀਂ ਹੈ ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਆ ਠੀਕ ਹੋ ਜੂਗਾ ਕੋਈ ਐਸੀ ਗੱਲ ਨਹੀਂ ਹੈਗੀ ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ ਲਾਸ ਆਫ ਜਜਮੈਂਟ ਅਟੈਂਸ਼ਨ ਡੈਫੀਸੈਂਸੀ ਕੰਸੈਂਟ੍ਰੇਸ਼ਨ ਡਿਫੀਕਲਟੀ ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ ਓਲਡ ਏਜ ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਾਮਅਪ ਕਰ ਲਈਆਂ ਨੇ ਪਰ ਉਸ ਤੋਂ ਬਾਅਦ ਕਰਨਾ ਕੀ ਹੈ ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਝ ਮਿੰਟ ਜੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਹੈ ਤੇ ਭਾਵੇਂ ਓਲਡ ਏਜ ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਵੀ ਉਹ ਮਰੀਜ਼ ਹੈ ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿਚ, ਔਰ ਉਹਦੇ ਵਿਚ ਅਸੀਂ ਆਮ ਜਦੋਂ ਉਹਨੂੰ ਟਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤਾਂ ਹੁਣ ਅਮਰੀਕਾ ਦੇ ਵਿਚ ਤਾਂ ਸਾਰਿਆਂ ਵਾਸਤੇ ਬੈਲਟ ਚਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਚਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਵੀ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤੇ ਕਲੌਟ ਜੇ ਫਟ ਗਿਆ, ਪ੍ਰੈਸ਼ਰ ਜੇ ਵੱਧ ਗਿਆ। ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ ਹੈ। ਜਿਹੜੀ ਮਰਜ਼ੀ ਖੁਰਾਕ ਖਾਓ, ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓ ਜਾਂ ਅੰਡਾ ਖਾਓਗੇ, ਥੋੜੀ ਖੁਰਾਕ ਖਾਓਗੇ ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ ਹੈ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲਸ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੋ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਕੰਸੈਂਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ ਕੁਛ ਹੋਵੇ, ਤੁਸੀਂ ਲੈ ਕੇ ਵੀ ਜਾ ਰਹੇ ਹੋ, ਤੇ ਹੈਲਮੇਟ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਕਿਸੇ ਵੀ ਹਾਲਾਤ ਵਿਚ ਕੁਝ ਵੀ ਐਸਾ ਹੋ ਗਿਆ ਤੇ ਹੈਲਮੇਟ ਨੇ ਤੁਹਾਡੀ ਸੇਵ ਕਰਨੀ ਹੈ, ਤੁਸੀਂ ਜਾਨ ਬਚਾਉਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਸੋ ਆਮ ਤੌਰ ਤੇ ਜਿਹੜਾ ਵੀ ਇਸ ਤਰ੍ਹਾਂ ਦਾ ਮਰੀਜ਼ ਹੈ, ਉਹਦੇ ਘਰ ਦੇ ਹਾਲਾਤ ਦੇ ਵਿਚ ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਰੂਟੀਨ ਦੇ ਵਿਚ ਲਾਈਟਰ ਤਾਂ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋੜ ਤੋਂ ਜਾਂ ਉਹ ਹਾਈਪਰ ਟੈਨਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ, ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ। ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿਚ ਕੋਈ ਬਿਜਲੀ ਵਰਗੀ, ਲਾਈਟ ਵਰਗੀ ਚੀਜ਼, ਨੰਗੀ ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ, ਔਰ ਉਹਦੇ ਕਮਰੇ ਵਿਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੌਂਿਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿਚ, ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ, ਔਰ ਉਹਦੇ ਵਿਚ ਉਦੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਜ਼ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆ ਨੇ ਮਟੀਰੀਅਲ, ਕਦੋਂ ਅਸੀਂ ਕਨਵਰਟ ਹੋ ਗਏ ਹਾਂ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ ਤੇ ਫਿਰ ਅੱਗੇ ਅਸੀਂ ਚੱਲਾਂਗੇ। ਨੈਕ ਜਿਹੜੀ ਸਾਡੀ ਟੌਣ ਆ, ਇਹਦੇ ਵਿਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ, ਬੜੇ ਜ਼ਰੂਰੀ ਅੰਗ ਨੇ, ਔਰ ਉਹਨਾਂ ਵਿਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿਚ ਆ, ਗਲੇ ਦੇ ਵਿਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ ਉਹਨਾਂ ਦੇ ਵਿਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸਬੰਧ ਦੇ ਵਿਚ ਆਪਣਾ ਅਗਲਾ ਲੈਕਚਰ ਹੋਏਗਾ, ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ, ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿਚ ਕਰਾਂਗਾ, ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿਚ ਧੌਣ ਦੇ ਵਿਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਹੁਣ ਥਾਇਰਾਇਡ ਉੱਥੇ ਆ, ਪੈਰਾਥਾਇਰਾਇਡ ਉੱਥੇ ਆ, ਹਾਈਅਰਡ ਖੂਨ ਉੱਥੇ ਆ, ਲੈਰਿੰਗਸ ਇਥੋਂ ਨੰਗ ਰਹੀ ਹੈ, ਈਸੋਫੇਗਸ ਇਥੋਂ ਜਿਹੜੀ ਹੈ ਪੈਰੰਗਸ ਸਾਡੀ ਇਥੋਂ ਨੰਗ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਨੰਗ ਰਿਹਾ, ਇੰਨੀਆਂ ਚੀਜ਼ਾਂ ਤੇ ਇਥੋਂ ਨੰਗ ਰਹੀਆਂ ਨੇ। ਕੈਰੋਟਿਡ ਆਰਟਰੀ ਇਸ ਨਗਰੀ ਹੈ ਇੰਨਾ ਮਟੀਰੀਅਲ ਸਾਡੀ ਇੰਨੀ ਨੈਕ ਦੇ ਵਿਚੋਂ ਇਹ ਬਾਈਪਾਸ ਆ ਇਹ ਬਾਈਪਾਸ ਦੇ ਵਿਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਗਈਆਂ ਨੇ ਇਹਨਾਂ ਸਾਰੀਆਂ ਦੇ ਵਿਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿਚ ਆਹ ਨੁਕਸ ਆ ਗਿਆ ਹੈਗਾ ਤੇ ਕਿਹੜੀ ਥਾਂ ਤੇ ਆਇਆ ਪਰਾਗ ਵਾਲੀ ਨਾਲੀ ਚ ਆਇਆ ਆ ਕਿ ਸਰਕੂਲੇਸ਼ਨ ਦੇ ਵਿਚ ਆਇਆ ਹੈਗਾ ਆ ਕਿ ਵੋਕਲ ਕਾਰਡ ਦੇ ਵਿਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਉਹਦੇ ਵਿਚ ਆਇਆ ਹੈਗਾ ਆ ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿਚ ਹੋਏਗਾ ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ ਕਿ ਪ੍ਰੋਬਲਮ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿਚ ਕਿਹੜੇ ਅੰਗ ਦੇ ਵਿਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ ਬੜਾ ਇੰਪੋਰਟੈਂਟ ਲੈਕਚਰ ਹੋਏਗਾ ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਨੂੰ ਕੋਈ ਬਹੁਤ ਲਾਹੇਵੰਦ ਦੀਆਂ ਗੱਲਾਂ ਮਿਲ ਰਹੀਆਂ ਨੇ ਸਰੀਰ ਦੇ ਸਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਸਬੰਧੀਆਂ ਨੂੰ ਵੀ ਦੱਸੋ ਤੇ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ ਯੂਟਿਊਬ ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਉਹਦੇ ਨਾਲ ਜੁੜ ਸਕਦੇ ਹੋ ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ ਰੇਡੀਓ ਪ੍ਰਵਾਸ ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊ ਜਰਸੀ ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਮੈਂ ਧੰਨਵਾਦੀ ਹਾਂ ਉਹਨਾਂ ਦਾ ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ ਪਰ ਇਹ ਸੰਸਾਰ ਬਣਿਆ ਹੈ ਨਾ ਇਹ ਸੰਸਾਰ ਦੇ ਵਿਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ ਉਪਾਧੀਆਂ ਹੋ ਸਕਦੀਆਂ ਨੇ ਬਿਮਾਰੀਆਂ ਹੋ ਸਕਦੀਆਂ ਨੇ ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ ਯੂਟਿਊਬ ਦਾ ਫੇਸਬੁੱਕ ਦਾ ਸਹਿਯੋਗ ਕਰੋਗੇ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਕਾਕ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ

ਧੜ ਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਣ ਵਾਲੇ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ

ਸਿਰਫ ਫੋਨ ਕਾਲ ਰਹੇ ਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆਂ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤੇ ਮੂਰਖ ਜਾਂ 99 ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ, ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ? ਇਹਦੇ ਤੇ ਵਿਚਾਰ ਕਰਨਾ ਹੈ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਹੈ, ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤੇ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। parwazradio.com ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ਼ ਰੇਡੀਓ PARWAZ ਰੇਡੀਓ RADIO ਇਸ ਵਨ ਵਰਲਡ ਤੁਸੀਂ ਡਾਊਨਲੋਡ ਕਰੋਗੇ ਤਾਂ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ, ਦੋ ਸਪੀਕਰ। ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤੇ ਯੂ ਮੋਸਟ ਵੈਲਕਮ, ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ, ਉਹ ਮੋਸਟ ਵੈਲਕਮ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, and a very very very very very good evening all the lovely and sweet people of this planet. ਤਸਵੀ ਫੇਰ ਦੇ ਬੁੱਢੇ ਹੋ ਗਏ ਭਾਈ ਮੁੱਲਾ ਪੰਡਤ ਸਾਰੇ, ਤਸਵੀ ਟੁੱਟੀ ਮੁਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ, ਨਾ ਆਪ ਸੁੱਖ ਪਾਇਆ ਨਾ ਸਮਾਜ ਵਾਸਤੇ ਕੁਛ ਕੀਤਾ ਇਹਨਾਂ ਲੋਕਾਂ ਨੇ। ਤਸਬੀ ਟੁੱਟੀ ਮੁਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ, ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ, ਓਏ ਇਲਮ ਦੀਨਾਂ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ, ਜੋ ਲੱਭਾ ਨਾ ਉਹਦਾ ਸਰਨਾਵਾ ਦੱਸਣ ਜੱਗ ਜਿੱਤਿਆ ਖੁਦ ਤੋਂ ਹਾਰੇ, ਸੁੱਚਾ ਸਿਆ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ, ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ, ਐਨੀ ਹਾਉ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ, ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ, ਅੱਜ ਸੈਟਰਡੇ ਆ ਜੀ, ਬਹੁਤ ਸੋਹਣਾ ਦਿਨ, ਵੰਡਰਫੁਲ ਡੇ,
ਸੋਹਣੇ ਦਿਨ ਆ ਗਏ ਜੇ, ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੇ, ਹਾਂਜੀ। ਤੇ ਅੱਜ 2 ਮਈ ਹੈ ਜੀ, ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ, ਹਾਂਜੀ, ਸੋਹਣਾ ਟੈਂਪਰੇਚਰ ਹੈ ਅੱਜ। ਐ ਲੋਕ ਖੁਸ਼ ਓਪਨ ਕਾਰਾਂ ਚ, ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ, ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈ ਕੁੱਤੇ ਬਾਜੀਆਂ ਮਾਰਨ ਡਏ ਨੇ। ਇਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ, 1, 2, 3:23 ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4, ਹਾਂਜੀ। ਸੋਹਣਾ ਟੈਂਪਰੇਚਰ ਹੈ ਅੱਜ, ਐ ਲੋਕ ਖੁਸ਼ ਓਪਨ ਕਾਰਾਂ ਚ, ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ, ਨਿੱਕਰਾਂ ਚ ਤੇ ਬਨੈਣਾ ਦੇ ਵਿਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈ ਕੁੱਤੇ ਬਾਜੀਆਂ ਮਾਰਨ ਡਏ ਨੇ। ਇਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ, 1, 2, 3:23 ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514,

ਦੁਪਹਿਰ ਦੇ ਜੀ 3:00 ਨੇ, 1, 2, 3 23 ਮਿੰਟ ਹੋ ਗਏ ਨੇ ਜੀ, ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ। ਹਾਂਜੀ, ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514, 0049-171-4869-514 ਜੀ। ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ, ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕਮ ਆਨ, ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ। ਹਾਂਜੀ, ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ, ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ। ਗੱਲਬਾਤ ਕਰਨ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ, ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸੁਲਾ ਸਫਾਈ ਕਰਨੀ ਚਾਹੀਦੀ ਹੈ ਸਾਨੂੰ। ਹਾਂਜੀ, ਸੋ ਦੋਸਤੋ, ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਹੈ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ, ਉਹ ਹੈ ਜੀ ਫਰੀਡਮ ਸਟਰਾਸੇ 106th Phase ਦੇ ਵਿੱਚ। ਤੁਹਾਡੀ ਕਿਸੇ ਕਿਸਮ ਦੀ ਵੀ ਇੱਕ ਕਾਰ ਹੈ, ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ, ਇੱਕ ਵਾਰੀ ਜ਼ਰੂਰ ਆਓ, ਅਜਮਾਓ, ਸਿੱਕੇ ਬੰਦ ਕੰਮ ਕਰਦੇ ਨੇ, ਵਾਜਬ ਪੈਸੇ ਲੈਣਗੇ ਤੁਹਾਡੇ ਕੋਲ, ਠੀਕ ਹੈ ਜੀ। ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਤੇ ਇਹ ਹੈ ਕਿੱਥੇ ਨੇ ਜੀ, ਮਤਲਬ ਕਿ ਫਰੀਡਮ ਸਟਰਾਸੇ 106th Phase ਦੇ ਵਿੱਚ, 6th Reihe 6th Fünf ਮਿਊਲਹੈਮ ਦੇ ਵਿੱਚ। ਤੇ ਸੱਜਣੋ, ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ ਮੇਰਾ ਖਿਆਲ 10 lakh ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਤੇ ਉਹਦਾ ਗਾਣਾ ਹੈ, ਲਓ ਜੀ ਸੁਣੋ ਤੇ ਆ ਹਾਜ਼ਰ ਹੈ ਜੀ ਗਾਣਾ, ਆਨੰਦ ਮਾਣੋ ਗਾਣੇ ਦਾ।

0: ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ ਕਿੱਥੇ ਰਫੀ ਲਤਾ ਜੀ ਹੁਣੀ ਹਾਂਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ ਹਾਂਜੀ। ਸੱਜਣੋ ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਕਿ ਭਾਰਤ ਨਰਕ ਹੈ, ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ, ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਿਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ, ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ। ਠੀਕ, ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਦੀ ਜੇ ਇਤਨਾ ਦੀਆਂ ਗੱਲਾਂ ਕਰਦਾ ਰਿਹਾ, ਏਦਾਂ ਦਾ ਹੀ ਉਹਦੇ ਐਕਸ਼ਨ ਰਹੇ, ਏਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ, ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ ਟਰੰਪ। ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ ਕੱਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਝ ਟਰੰਪ ਨੇ ਕੀਤਾ। ਕਹਿੰਦੇ ਘੁਆਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ, ਬਾਹਰਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਨਹੀਂ ਟਰੰਪ ਦੇ ਮੂੰਹ ਚ, ਹੈ ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨੀ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ, ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ ਸਾਰੀ ਦੁਨੀਆ ਹੀ ਅੱਜ ਕੱਲ, ਕਿਉਂਕਿ ਅਸੀਂ ਇੰਟਰਕਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ, ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟਿਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ, ਉਹਦੇ ਖਾਨਦਾਨ ਨੂੰ, ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮਿਹਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ, ਨੰਗੇ, ਮੰਗਤੇ, ਸਪੇਰੇ ਤੇ ਬਿਨਾਂ ਘਰ, ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਇਹ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਹੋਣਾਂ ਨੇ ਕਿਹਾ ਸੀ 80 ਕਰੋੜ ਨੂੰ ਤੁਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਿਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ, ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀਲੰਕਾ ਨਾਲ, ਅਫਗਾਨਿਸਤਾਨ ਨਾਲ, ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ, ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ, ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਆ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ। ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ ਅਸੀਂ। ਸੱਜਣੋ, ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਆ, ਮੈਂ ਥੋੜਾ ਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ, ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਅਸੀਂ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ ਡਾਂਗਾਂ, ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ ਕਿਉਂ ਕਿਉਂ ਸੋਚਿਆ ਤੁਸੀਂ ਕਦੀ ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ ਉਹ ਜੇਲ੍ਹ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਗੱਥਰੂ ਜ਼ਰੂਰ ਆਉਂਦੇ ਨੇ ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੂੰ ਕੋਈ ਰੋਂਦਾ ਵੇਖਿਆ ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਰਿਪੋਰਟ ਹੋ ਕੇ ਆਉਣ ਲੱਗੇ ਆ ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ ਇਹ ਸੱਚਾਈ ਹੈ ਸਾਡੇ ਸਮਾਜ ਦੀ ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ ਇਹ ਸਾਰਾ ਨਰਕ ਨਾਲ ਰਲਦਾ ਮਿਲਦਾ ਹਾਂਜੀ ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ ਪਿੰਡ ਇਕੱਠਾ ਹੋਇਆ ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ ਉਹ ਭੀੜ ਦੇ ਵਿੱਚ ਇੱਕ ਸ਼ਰਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ ਵੇ ਸੱਜਣ ਮਿੱਤਰ ਹੈ ਨਹੀਂ ਉੱਥੇ ਦੁਨੀਆ ਤੋਂ ਦੂਰ ਇਕਾਂਤ ਵਿੱਚ ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ ਛੜਾ ਇਹਨਾਂ ਨੇ ਨਾ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ ਕਹਿੰਦਾ ਹੋਣਾ ਕੀ ਸੀ ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਂਦੇ ਨੇ ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ ਸੱਚ ਤੇ ਅਸੀਂ ਬਰਦਾਸ਼ਤ ਹੀ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ ਸੌਰੀ ਥੈਂਕ ਯੂ ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ ਅੱਗੇ ਤੇ ਅਨਪੜ੍ਹ ਮਰਦਾ ਤੇ ਮਰ ਜਾ ਤੇਰੇ ਅੱਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾ ਮਰ ਜਾਣਾ ਮਨਜ਼ੂਰ ਹੈ ਇਹ ਤੇ ਸਾਡੀ ਮੈਂਟੈਲਿਟੀ ਹੈ ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਬੁਰਾ ਬਣਾਉਣਾ ਆਦਤ ਹੈ ਸਾਡੀ ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਿਆ ਹੀ ਵਿਸ਼ਵ ਗੁਰੂ ਹੁੰਦੇ ਸਭਿਅਤਾ ਸਾਡੇ ਚ ਪਹਿਲਾਂ ਆਈ ਸੀ ਦੂਜਿਆਂ ਨਾਲੋਂ ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆਂ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ 10-15-20 ਇੱਕ ਮੋਦੀ ਦੇ ਕਿਤੇ ਰਿਹਾ 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ ਸਾਡੇ ਸਿਸਟਮ ਵਿੱਚ ਹੈ ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਹੈ ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ ਆਓ ਮੁੱਢ ਤੋਂ ਗੱਲ ਸ਼ੁਰੂ ਕਰਦੇ ਹਾਂ ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ ਪਾਣੀ ਹੈ ਨਾ ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ ਉਹ ਨਦੀ ਨੂੰ ਮਾਂ ਨਹੀਂ ਕਹਿੰਦੇ ਪਵਿੱਤਰ ਮਾਤਾ ਨਹੀਂ ਕਹਿੰਦੇ ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ ਥੱਲਿਓ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਹਾਂ, ਜਰਾ ਪੀ ਕੇ ਵਿਖਾਇਓ ਹਾਂ, ਉਹ ਯਹਿਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵੈ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ, ਜਾਂ ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇਲੇ ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਛੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਤੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ ਸੁਥਰਿਆ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ। ਉਦਾਂ ਆਏ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ। ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਾਸਪਿਟਲ ਦੇ ਵਿੱਚ ਇੱਕ ਬੰਦਾ ਦੂਜੀ ਇੱਕ ਮੈਂਟਲ ਆਦਮੀ ਪਾਗਲ ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਡਿਆ ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਉਹਨਾਂ ਨੂੰ ਕਹਿੰਦਾ ਤੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ ਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨੀ ਇਹਨੂੰ ਭੇਜਿਆ, ਇਹ ਜਦਾਈ ਹੈ। ਗੱਲ ਏਦਾਂ ਹੈ ਕਿ ਕੀ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ? ਨਦੀਆਂ ਸਾਫ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ? ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਦੇ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਅਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ। ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਓਏ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲਿਓ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲਿਓ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ, ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਹੀਂ ਕਹਿਣ ਡਏ ਨੇ? ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੋਂ ਨਾ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ। ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿਚ। ਦੁਨੀਆਂ ਦੇ ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰ ਰਿਹਾ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆਂ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ। ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿੱਚ ਨੇ। ਆ ਭਾਰਤੀਓ, ਮੁਬਾਰਕ ਹੋਏ, ਭਾਰਤ ਨੂੰ ਨਰਕ ਬਣਾਉਣ ਵਿੱਚ ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ ਉਹ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ, ਉਹ ਜਾਨਵਰਾਂ ਦੇ ਥਾਂ ਤੇ ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀਓ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜ਼ਿਆਦਾ। ਅਜੇ ਕੱਲ ਦੀ ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ? ਹਾਂ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਤੇ ਉਹ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ। ਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡੇ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ, ਗ੍ਰਹਿ ਵਸ ਚ ਕਰਨ ਵਾਲੇ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆਹ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਤਨਾ ਦਾਅ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ SP DSP ਕੋਈ SHO ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡੇ ਹੈਗੇ। ਅਸੀਂ ਜੰਗਲ ਕੱਟੀ ਜਾਣ ਡੇ ਹਾਂ, ਕੱਟੀ ਜਾਣ ਡੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿੰਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ ਸੀਵਰੇਜ ਚ ਗੰਦ ਚ ਵੜਨਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਆ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ? ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਹੀ ਮੰਡੀ ਚ ਲੈ ਆਉਣਗੇ, ਅਗਲੇ 2-3 ਸਾਲ ਵਾਸਤੇ ਕੁੜੀ ਫੇਰ ਕਿਤੇ ਚਲੇ ਜਾਏਗੀ। ਹੈ ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿੱਕੀ, 9 + 27 = 30 ਲਾ ਲਓ, ਚਲੋ ਐਵਰੇਜ ਜਿਹੀ 30 ਸਾਲ ਉਹਦੇ ਘਰ ਦੇ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਿਰਫ, ਹੈ। ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ, ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ ਚ ਲੈ ਕੇ ਜਾਣਾ। ਸਾਡਾ ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟ ਹੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ, ਉਹ ਤੇ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ, 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ। ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ ਚ ਕਿੰਨੇ ਬੱਚੇ ਤੇ ਬੱਚੀਆਂ ਗੁੰਮ ਹੁੰਦੀਆਂ ਨੇ। ਸਾਡੇ ਸਵਰਗ ਵਰਗੇ ਭਾਰਤ ਵਿੱਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਓਏ ਬੱਚੇ ਅਗਵਾ ਕਰਕੇ ਉਹਨਾਂ ਦੇ ਆਰਗਨਸ ਕੱਢ ਕੇ ਵੇਚਣ ਵਾਲੇ ਹੋ। ਇਹ ਇਹ ਨਿਸ਼ਾਨੀਆਂ ਤਾਂ ਦੋਜਖ ਤੋਂ ਵੀ ਗਾਂਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਆਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਲ। ਡਾਕਟਰ ਤੋਂ ਬਗੈਰ ਥੋੜਾ ਇਹ ਕੰਮ ਹੋ ਸਕਦਾ, ਉਹਨਾਂ ਨੂੰ ਫਰਿੱਜਾਂ ਚ ਰੱਖਣਾ, ਉਹਨਾਂ ਦੇ ਟੈਂਪਰੇਚਰ ਚੱਕਣਾ, ਉਹਦੇ ਵਿੱਚ ਮਨਿਸਟਰ ਸ਼ਾਮਲ ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਸ਼ਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ। ਆਨੰਦ ਭਗਤ ਨਾਰੀਅਲ ਨਦੀ ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ ਚ ਰੋੜ ਦੇਣਾ ਤੇ ਨਾਰੀਅਲ ਰੋੜਨਾ ਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਤੇ ਮੰਦਿਰ ਦੁੱਧ ਨਾਲ ਸਾਫ਼ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ ਤੇ ਉਹਨਾਂ ਦੇ ਅੱਖਾਂ ਚ ਜੇਤੂ ਚਮਕ ਹੁੰਦੀ ਹੈ ਤੇ ਪਤਾ ਨਹੀਂ ਉਹਨਾਂ ਦੇ ਸਰੀਰ ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਸੀ। ਆ ਦੁੱਧ ਦੁੱਧ ਨਾਲ ਧੋਣ ਵਾਲਿਆਂ ਚੂਹੇ ਪੂਜਣ ਦੇ ਮੰਦਿਰ ਨੇ ਜਿਸ ਮੁਲਕ ਦੇ ਵਿੱਚ, ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਇੱਕ ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ ਤੇ ਚੂਹੇ ਜੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ, ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਤੇ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ, ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਵਿੱਠਾਂ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਆਹ ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਕਾਂਟੇ ਮਾਰੋ, ਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ ਲਓ ਕਿ 1,500 ਆਉਣ ਦਿਓ, ਫਿਰ ਇਤਰਾ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਇੱਥੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜੀ, ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ, ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਬ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ, ਤੇ ਰੇਲਵੇ ਦਾ TT ਅਗਰ ਵਾਕਬ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ, ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ, ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ, ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੇ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ, ਹਾਲਾਂਕਿ ਉਹਦੇ ਉੱਤੇ ਨੌਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਵੀ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟ੍ਰੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ, ਮੇਕਅਪ ਦਾ ਸਮਾਨ। ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਬੈਗਾਂ ਚ ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ, ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ, ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਪਰ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ $50 ਦੀ ਇਹ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਉਹ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਸਾਡਾ, ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਔਰ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਬੁੱਝੇ ਚ ਹੱਥ ਪਾਇਆ ਹੁੰਦਾ। ਭਾਈ ਸਾਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਇਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ
1: ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਅ ਜੀ ਹੁਣੀ ਮੇਰੀ ਗੱਲ ਤੇ ਸੁਣ ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਅ ਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਕਿਤੇ ਖੋਲ ਕੇ ਬੈਗ ਤੇ ਵੇਖੋ ਤੇ ਭਾਅ ਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ। ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ 'ਚ ਢੇਰ ਲਾਉਂਦੇ ਹਾਂ ਜਾ ਕੇ। ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ। ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕੋਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ ਕਿਹੜੇ ਗੈਸ ਸਿਲੰਡਰ ਕਿਹੜੀ ਗੈਸ ਹੈ ਯਾਰ ਆਕਸੀਜਨ ਆਕਸੀਜਨ ਦੇ ਜਿਹੜੇ ਸਿਲੰਡਰ ਸਨ ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫ਼ਤੇ ਜਾਂ ਮਹੀਨੇ ਤੁਸੀਂ ਮਰ ਜਾਓ ਪਰ ਸਿਲੰਡਰ ਤੈਅ ਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ। ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ ਉਹ ਤੁਸੀਂ ਦੀਵਾਲੀ ਦੇ ਕੀ ਆਉਂਦੇ ਹੋ। ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ ਨਕਲੀ ਪਨੀਰ ਅਸੀਂ ਵੇਚਦੇ ਹਾਂ ਨਕਲੀ ਮਸਾਲੇ ਅਸੀਂ ਵੇਚਦੇ ਹਾਂ। ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ। ਔਰ ਜਿੱਥੇ ਡਾਕਟਰ ਡਾਕੂ ਹੋਣ ਉਹ ਮੁਲਕ ਨਰਕ ਹੀ ਹੁੰਦਾ ਨਰਕ ਤੋਂ ਵੀ ਅੱਗੇ ਹੁੰਦਾ। ਯਾਰ ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ ਨਕਲੀ ਡਾਕਟਰ ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਹੈ ਭੂਗੋਲਿਕ ਤੋਂ ਪੁਆਇੰਟ ਆਫ ਵਿਊ ਤੋਂ ਜੋਗ੍ਰਾਫੀਕਲ। ਭਾਰਤ ਖੂਬਸੂਰਤ ਦੇਸ਼ ਆ ਇਹਦੇ ਵਿੱਚ ਰਾ ਮਟੀਰੀਅਲਾਂ ਦੀ ਨਦੀਆਂ ਪਰਬਤ ਪਹਾੜਾਂ ਦੀ ਤੇ ਵੈਦਰਾਂ ਦੀ ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਛ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ ਸੱਚੇ ਲੋਕਾਂ ਦਾ ਮਜ਼ਾਕ ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ ਕਿਉਂਕਿ ਲੋਕੀ ਪਛਾਂ ਖਿੱਚੂ ਤੇ ਬੇਕੂਫ ਹੋਣ ਕਰਕੇ ਉਹ ਤੇ ਚਲੋ ਪੜ੍ਹਦੇ ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ। ਬਾਬੇ ਅਨਪੜ੍ਹ ਹੁੰਦੇ ਨੇ ਬਾਬੇ ਮਰਸਰੀ ਕਾਰਾਂ ਚ ਘੁੰਮਦੇ ਨੇ ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਔਰ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ ਨਹੀਂ। ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਹੈ? ਔਰ ਆਹ ਯੂਰਪੀਅਨ ਲੋਕ ਜਾਂ ਸਿਵਲਾਈਜ ਲੋਕ ਜਿੰਨੀ ਕੰਟਰੀ ਨੇ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਕੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ। ਆਪਣਾ ਮੁਲਕ ਜਰਾ ਵੀ ਕੋਈ ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ, ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਹੈ। ਉਹ ਇਹੋ ਜਿਹੀ ਸੋਚ ਵਾਲਿਓ, ਤੁਹਾਨੂੰ ਕੀ ਕਹੀਏ? ਸਾਡਾ ਧਾਰਮਿਕ ਮੁਲਕ, ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂ ਹੋ, ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ, ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ। ਹਾਂਜੀ, ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ? ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਇੰਟਰਵਿਊ ਦੇਣ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਏਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਦ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾਂ ਜਾਇਦਾਦ ਦੀ ਦਨਾਲੀ ਨੂੰ ਫਲਾਈਆਂ ਆਉਂਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਿਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ ਤੈਨੂੰ। ਰਿਸ਼ਵਤ ਲੈ ਕੇ ਆਪਣੇ ਘਰ ਭਰਨੇ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਹੀ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ, ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਸ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। ਚਾਰ ਇੰਡੀਅਨ ਖਰਾਬ ਹੋਣਗੇ ਨਾ ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਹੀ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ।

ਕੋਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਸੀਂ ਸਟਾਈਲ ਚੇਂਜ ਕਰ ਲਿਆ। ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ। ਤੇ ਤੁਹਾਡਾ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ। ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ। ਹਾਂ, ਕਰਨਾ ਕੀ ਹੈ? ਸਾਨੂੰ ਤੇ ਖੜਾਕ ਚਾਹੀਦਾ, ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ। ਆਹਾਂ ਗਾਣਿਆਂ ਤੋਂ ਕੀ ਲੈਣਾ? ਸੁਭਾ ਸਿੰਘ ਜੀ, ਥੋੜੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ ਵੱਲ। ਅੱਛਾ, ਗਾਣਾ ਸਮਝ ਕੇ ਆਹਾਂ ਕੀ ਕਰਨਾ ਵਾ? ਸਾਨੂੰ ਤੇ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ। ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ? ਤੁਹਾਡੀ ਜੈ ਜੈਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹ ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤੇ ਕਰੋੜ ਪੌਣੇ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ। ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤੇ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ। 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਈ? ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ, ਖੀਰਾਂ, ਸ਼ਰਾਬ, ਮੀਟ। ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ, ਉਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬਾਈ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਆ। ਇਹੋ ਹੀ ਬੇਵਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ। ਓਏ ਖੂਹ ਦੇ ਡੱਡੂ ਵੱਡੇ ਜਗਤ ਗੁਰੂ! ਇੱਕ ਵਾਰੀ ਨਾ ਸਮੁੰਦਰ ਚ ਹੜ੍ਹ ਆ ਗਿਆ, ਮੀਂਹ ਬੜੇ ਪਏ ਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ

0: ਖੇਤਾਂ ਤੱਕ ਆ ਗਿਆ ਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ ਚ ਜੋ ਜੱਟ ਆਉਂਦੇ ਹੁੰਦੇ ਉਹ ਖੂਹ ਵੀ ਭਰ ਗਏ ਪਾਣੀ ਦੇ ਨਾਲ ਬਾਹਰ ਦਾ ਪਾਣੀ ਅੰਦਰ ਪੈ ਗਿਆ ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜਾ ਘਟਦਾ ਗਿਆ ਘਟਦਾ ਗਿਆ ਹੜ੍ਹ ਤੋਂ ਬਾਅਦ ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਤੇ ਬਰਾਊਨ ਬਰਾਊਨ ਨਹੀਂ ਖਾਕ ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ ਖੱਟਾ ਵੀ ਨਹੀਂ ਸੀ ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ ਸੁਨਹਿਰਾ ਜਿਹਾ। ਪਰ ਆਹ ਜਿਹੜਾ ਡੱਡੂ ਨਦੀ ਵਾਲਾ ਸੀ ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ ਜਦੋਂ ਪਾਣੀ ਥੱਲੇ ਚਲਾ ਗਿਆ ਨਾ ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਇਹ ਡੱਡੂ ਨੂੰ ਕਹਿੰਦੀਆਂ ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਵੀ ਤੂੰ ਡੱਡੂ ਹੀ ਹੈ ਪਰ ਤੂੰ ਤੇ 10 ਡੱਡੂਆਂ 15 ਡੱਡੂਆਂ ਜਿੱਡਾ ਵੈ ਤੂੰ ਡੱਡੂ ਨਹੀਂ। ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ ਚੋਂ। ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ ਬਹੁਤ ਵੱਡਾ ਹੁੰਦਾ ਸਮੁੰਦਰ ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ ਵੀ ਫਿਰ ਤੇ ਸਮੁੰਦਰ ਚ ਤੂੰ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ? ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਅਲਡੀਆਂ ਤਾਰੀਆਂ ਲਾਉਂਦਾ ਹੋਏਗਾ? ਉਹ ਕਹਿੰਦਾ ਨਹੀਂ ਇਹਨੂੰ ਵੀ ਵੱਡੀਆਂ। ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ ਇਹਦੇ ਤੋਂ ਵੱਡੀ ਤੇ ਦੁਨੀਆਂ ਹੀ ਨਹੀਂ ਹੁੰਦੀ, ਤੂੰ ਇਹਨੂੰ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏ? ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਤੇ ਉਹਦੇ ਚ ਉਹਨੂੰ ਹੀ ਸਾਰੀ ਦੁਨੀਆਂ ਸਮਝਦੇ ਹਨ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿਸ ਦਿਨ ਖੂਹ ਚੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆਂ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ ਇਹ ਟਿਰ ਟਿਰ ਕਰਦੇ ਬੰਦ ਦੁਨੀਆਂ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਊ ਬੰਦ ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਧ ਭਾਈ ਫੇਰ ਸ਼ੁਰੂ ਹੋਣਗੇ ਪੰਧ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆਂ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ? ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਟਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ ਸੜਦੀਆਂ ਹੀ ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਕਦੀ ਇੱਧਰ ਗਿਆ ਹੀ ਨਹੀਂ ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ। ਹੈਂ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ ਪਤਾ ਨਹੀਂ ਕੀ ਹੋਇਆ ਉਹਨੂੰ ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ। ਤੁਸੀਂ ਰੋਜ਼ ਖਬਰਾਂ ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਦੇ ਹੀ ਲੈਣੇ ਨੇ ਨਾ ਸਾਰੇ ਡਿਪਾਰਟਮੈਂਟ। ਤੁਸੀਂ ਰੋਜ਼ ਖਬਰਾਂ ਸੁਣਦੇ ਹੋ ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ ਜਾਂ ਕੇਸ ਦਾ ਵੀ ਤੁਹਾਨੂੰ ਪਤਾ ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ ਹੋਣ ਦੀ ਕੋਸ਼ਿਸ਼ ਕਰੇ। ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਤੇ ਤੈਨੂੰ ਬਰੀ ਕਰ ਦਿਆਂਗੇ, ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀ ਉਹ ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਰਹੀਆਂ? ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ। ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਿਤੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ। ਹੋ ਸਕਦਾ ਕਿ ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਸਾਡੇ ਦੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂ ਉਹ ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀ ਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲੈਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ। ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤਾਂ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ ਹੋਣ? ਸੋਰਸ ਹੈ ਹੀ ਨਹੀਂ ਉਹਦੇ ਕੋਲ, ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। 1 ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਤੇ ਬੁਰਾ ਮਨਾਉਣ ਦੀ ਬਜਾਏ ਉਹ ਪਿਆਰੇ ਭਾਰਤੀਓ ਆਪਣੇ ਗਿਰੇਬਾਨ ਚ ਝਾਤੀ ਮਾਰ ਕੇ ਵੇਖੋ, ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ, 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ, ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਂਦੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚੁਫੇਰਿਓ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ? ਸਿਰਫ ਇਹੋ ਹੀ ਕਹਿ ਸਕਦਾ ਕ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ, ਤੁਹਾਡੇ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਗੱਲਬਾਤ। ਮੈਂ ਬਿਲਕੁਲ ਇੱਕ ਦੋ ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ, ਤੇ ਉਹ ਤੁਹਾਡੇ ਨਾਲ ਕੋਈ ਅੱਧਾ ਘੰਟਾ 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਧਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਵੀ ਇਹ ਮੈਂ ਪਿਆਰ ਕਰਦਾ ਵਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ, ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਮੈਂ ਸੂਬਾ ਸਿੰਘ ਜੀ ਮਾਫੀ ਚਾਹੁੰਦਾ ਵਾ, ਮੈਂ ਟਾਈਮ ਅੱਜ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ ਇਦਾਂ ਗੱਲ ਆ ਵੀ ਬਾਜਵਾ ਸਾਹਿਬ,
0: ਹਾਂਜੀ,
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆਂ ਨੇ ਇਸ ਵੇਲੇ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ ਉਹ ਜਿਹੜੀ ਗੱਲ
0: ਸਾਰੀ ਦੁਨੀਆ ਹੀ ਦਾ ਇਹ ਵਿਚਾਰ ਆ ਜੋ
1: ਜੀ ਜੀ, ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ।
1: ਤੇ ਪਰ ਉਹ ਜਿਹੜੀ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਚਲੋ ਕਹਿ ਸਕਦੇ ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ ਮਤਲਬ ਪ੍ਰਾਪਤੀ ਨੀ ਹੈਗੀ, ਇੱਕ ਧੱਬਾ ਆ ਇੱਕ ਸਾਡੇ ਮੱਥੇ ਤੇ ਜਿਹੜੇ ਦੇਸ਼ ਦੱਸੇ ਨੇ।
0: ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਸੱਚਾਈ ਕੰਧ ਤੇ ਲਿਖਿਆ ਵੀ ਠੀਕ ਦੇਖਦਾ ਵੀ ਸਾਹਮਣੇ ਸਾਨੂੰ ਦੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆਉਂਦੇ ਆ ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਜਮੂ। ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉਸਕੀ ਸਾਹ ਨੀ ਕੱਢਦੇ, ਤੇ ਇਹ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਅਸੀਂ ਚੁਣ ਕੇ ਉੱਤੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕਿ ਮਤਲਬ ਜੇ ਬਤਾ ਕਿ ਕਾਰਵਾਂ ਕਿਉਂ ਲੂਟਾ, ਜੇ ਰਾਜਨੋਂ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ, ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ, ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਆ, ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਬਾਜਵਾ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨੀ, ਉਹਦਾ ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ, ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ,
0: ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ, ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨੀ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ, ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰ ਤੇ ਸੋਸ਼ਲ ਮੀਡੀਆ ਵੀ ਹੈਗਾ,
0: ਈਵਨ ਖਹਿਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
1: ਜੀ ਜੀ
0: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ। ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਮੁੱਕਰ ਗਿਆ ਸੀ, ਮੁੱਕਰ ਗਿਆ ਸੀ, ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨੀ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ, ਤੇ ਜਿਹਦੇ ਤੋਂ ਕੋਈ ਮੁੱਕਰ ਨੀ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ, ਤੇ ਝੂਠ ਦੇ ਪੈਰ ਨੀ ਹੁੰਦੇ। ਤੇ ਉਹ ਫਿਰ ਬੜੇ ਯੁੱਧਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ ਆ, ਰਿਜ਼ਾਈਨ ਕਰ ਗਿਆ ਆ, ਉਹਦੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ। ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ, ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ ਧੋਖੇ, ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹ ਕੁਛ ਨੀ ਸੀ ਮਿਲਣਾ। ਹਾਂ ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ ਘਾਟਾ।
1: ਹਾਂਜੀ ਹਾਂਜੀ, ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੋ ਇਹ ਤੇ ਗੁੱਸਾ ਕਰੇ ਕੋਈ, ਜਿਹੜੀ ਤੁਸੀਂ ਗੱਲ ਕੀਤੀ ਆ ਇਹ ਤੇ ਗੁੱਸਾ ਕਰੇ ਕੋਈ ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ, ਨਾ ਵੀ ਕਰੋ ਕਿ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ ਮੈਂ ਜਿਹੜਾ ਕੁਛ ਸਮਾਂ ਜਿਹੜਾ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਗੱਲ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਨੂੰ ਬਣਾਈ ਹੋਈ।
0: ਵਾਹ ਵਾਹ, ਗੱਲ ਵੀ ਠੀਕ,
1: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ, ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਤੇ ਮਜ਼ਦੂਰ ਦੇ ਕੋਲ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ ਤੇ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ ਜੀ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆਂ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿਚ, ਭਾਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟੇ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਾਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਚਾਹੀਦੇ, ਅਸੀਂ 24 ਘੰਟਿਆਂ ਦੇ ਵਿੱਚ 8 ਘੰਟੇ ਕੰਮ ਜਿਹੜਾ ਸਾਡਾ ਤੇ 1 ਛੁੱਟੀ ਜਿਹੜੀ ਹਫਤੇ ਦੇ ਵਿੱਚ ਚਾਹੀਦੀ ਆ। ਤੇ ਮਜ਼ਦੂਰਾਂ ਦੀ ਇਹ ਮੰਗ ਪਈ, ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ?
0: ਬਿਲਕੁਲ,
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ, ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ 17ਵੀਂ ਸਦੀ ਤੋਂ, 18ਵੀਂ ਚ ਦੁਨੀਆਂ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ, ਮਤਲਬ ਮਸ਼ੀਨਾਂ ਚੱਲਣ ਲੱਗੀਆਂ, ਉਦੋਂ ਤੋਂ ਇਹ ਮੰਗ ਜਿਹੜੀ, ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ ਤੇ ਉਦੋਂ ਹੀ ਫਿਰ ਇਹ ਮੰਗ ਉੱਠੀ। ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ, ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆਂ ਨੇ ਤਰੱਕੀ ਕੀਤੀ ਆ, ਮਸ਼ੀਨਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ। ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ। ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੂੰ ਮਤਲਬ ਗੁਲਾਮ, ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ ਤੇ ਉਹਨੂੰ ਕਹਿ ਜਾਂਦਾ ਵੀ ਹੋਏ ਇਹਦੀ ਇੰਨੀ ਔਕਾਤ, ਇੰਨੀ ਜ਼ੁਰਤ ਇਹਦੀ, ਇਹਨੂੰ ਇਹਨੇ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ।
0: ਬਿਲਕੁਲ ਬਿਲਕੁਲ, ਨਾਲੇ ਉਦੋਂ ਤੇ ਬੜਾ ਚੰਬਾ ਸੀ, ਹੁਣ ਤੇ ਡਿਮਾਂਡ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ, ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ,
1: ਬਿਲਕੁਲ ਸਟਾਰਟਿੰਗ ਸੀ। ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ, ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ ਜਾਂ ਇੰਨਾ ਸਮਾਂ ਬਣਦਾ। ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰੂੰਗਾ
0: ਜੀ।
1: ਤੇ ਹਾਂ, ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇੰ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।
0: ਵਾਹ ਵਾਹ।
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ, ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ
1: ਚਾਪ
0: ਲੱਗਦੀਆਂ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਉਹ ਜੋਕ ਸਿਰਫ ਲਹੂ ਬਾਦਲ ਸਾਹਿਬ ਉਹਦੀ ਖੁਰਾਕ ਵੇਖੋ, ਸਿਰਫ ਲਹੂ ਪੀਂਦੀ
0: ਹੈ।
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ, ਮਤਲਬ ਖੁਰਕ ਜੀ
0: ਹੁੰਦੀ ਹੈ।
1: ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ ਤੇ
0: ਵੇਖ ਲੋ, ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ।
1: ਹਾਂਜੀ ਹਾਂਜੀ
0: ਹਾਂਜੀ ਹੋਵੇ।
1: ਹਾਂਜੀ ਹਾਂਜੀ। ਤੇ ਬਾਜਵਾ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ, ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿਚ ਜਿਹੜੇ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ, ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ। ਹਾਂ, ਤੇ ਇਹ ਬਾਜਵਾ ਸਾਹਿਬ ਇੱਕ ਘੋਲ ਹੋਇਆ ਬੜਾ ਜ਼ਬਰਦਸਤ ਹੈ। ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ, ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿਚ ਹੀ ਆ, ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ। ਮਤਲਬ ਬਟਾਲੇ ਦੇ ਵਿਚ ਵੀ ਇਹ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ ਖੜਾ ਹੁੰਦਾ
0: ਜੀ। ਉਹ ਪਠਾਨਕੋਟ ਵੀ ਮੈਂ ਵੇਖਿਆ,
1: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਰਦੇ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸ਼ਾਇਦ ਕੰਮ
0: ਲਿਆ।
1: ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ, ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ, ਉਸੇ ਹੀ ਖੜ ਕੇ 12-1 ਤੱਕ ਘਰ ਨੂੰ ਚਲ ਜਾਂਦੇ ਆ। ਅੱਜ ਵੀ ਇਹ ਸੰਸਾਰ ਭਰ ਦੇ ਵਿਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ, ਕੰਮ ਦੀ ਕਾਣੀ ਵੰਡ, ਜਾਇਦਾਦ ਦੀ, ਹੱਕਾਂ ਦੀ, ਹਕੂਕ ਦੀ, ਅਧਿਕਾਰਾਂ ਦੀ ਚੱਲ ਰਹੀ ਹੈ। ਹਾਂਜੀ ਹਾਂਜੀ। ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ, ਬੜਾ ਤੁਸੀਂ ਸੁਣਿਆ ਵੀ ਆ, ਉਹਦੀ ਕਵਿਤਾ ਵੀ ਸੁਣੀ ਹੋਊਗੀ। ਲੋਕ ਪੱਖੀ ਸ਼ਾਇਰ, ਲੋਕ ਪੱਖੀ ਸ਼ਾਇਰ ਜੀ ਜੀ। ਤੇ ਬਾਜਵਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ, ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ।
0: ਗੱਲ ਏਦਾਂ
1: ਪਰ ਤੇ ਜਦੋਂ ਮੇਰੀ ਮੇਰੀ ਗੱਲ ਪੂਰੀ ਹੋ ਲੈਣੀ ਸਰ। ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ। ਉਹਨਾਂ ਦਾ ਇੱਕ ਸ਼ੇਰ ਆ ਵੀ ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ, ਉਹਨੇ ਸੂਰ ਵੀ ਕਿਹਾ ਹੁੰਦਾ।
0: ਸੂਰ ਵੀ ਕਿਹਾ, ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲੱਗਦਾ।
1: ਜੀ ਜੀ ਜੀ ਜੀ ਜੀ। ਹਾਂਜੀ, ਹੁਣ ਤੁਸੀਂ ਕਰੋ ਕੀ ਕਹਿਣ ਲੱਗੇ।
0: ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਕਿਹਾ ਕਿ ਇਹ ਹੁਣ ਵੀ ਮੈਂ ਮਾਫੀ ਚਾਹਾਂਗਾ ਵੀ ਇਹ ਕੰਜਰ ਲੋਕ, ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ ਚਾਹੀਦਾ।
1: ਸਾਨੂੰ ਸਾਨੂੰ ਬੋਲਣ ਲੱਗਿਆ ਸ਼ਰਮ ਆਉਂਦੀ ਆ, ਤੇ ਇਹਨਾਂ ਨੂੰ ਸਭ ਕੁਛ ਕਰਨ ਲੱਗਿਆ।
0: ਉਸੇ ਵੇਲੇ ਮੈਂ ਇੱਕ ਮਾਸਾ ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ ਦੋਸਤੋ, ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦੇ ਆ ਸ਼ਰਮ ਨਹੀਂ ਆਉਂਦੀ ਸਮਾਜ ਵਿਚ, ਤੇ ਸਾਨੂੰ ਤੇ ਕੰਜਰਾਂ ਨੂੰ ਕੰਜਰ ਕਹਿੰਦੇ ਆ ਕਿਉਂ ਸ਼ਰਮ?
1: ਬਿਲਕੁਲ ਹਾਂਜੀ ਹਾਂਜੀ, ਇਹਨਾਂ ਇਸੇ ਕਰਕੇ ਤਾਂ ਸਾਨੂੰ ਇਹ ਸ਼ਬਦ ਵਰਤਣਾ ਪਿਆ, ਅਦਰਵਾਈਜ਼ ਅਸੀਂ ਸਾਨੂੰ
0: ਅਸੀਂ ਵੀ ਮਤਲਬ
1: ਕੋਈ ਨਹੀਂ ਨਹੀਂ ਪਸੰਦ ਕਰਦੇ। ਅਦਬ ਅਦਬ ਇਹ ਸ਼ਬਦ ਕੁਛ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ, ਅਦਬ ਦੇ ਵਿਚ ਜਿਹੜੇ ਆ ਨਾ ਉਹ ਨਹੀਂ ਆਉਂਦੇ ਜੀ। ਇਹ ਬੜੇ ਬੜੇ ਰਫ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ।
0: ਅੱਛਾ ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ।
1: ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨੀ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ। ਹਾਂ ਹਾਂ ਹਾਂਜੀ ਹਾਂਜੀ। ਅੱਛਾ ਬਾਈ ਸਾਹਿਬ, 1800 ਮਤਲਬ 80 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਜੋ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ, ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ।
0: ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਾਈ ਸਾਹਿਬ ਠੀਕ। ਅੱਛਾ ਬਾਈ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ। ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੀ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉਭਰਨ ਲੱਗੀ ਤੇ ਅੰਦੋਲਨ ਤੇਜ਼ ਹੋਇਆ ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ ਤੇ ਅਨੇਕ 1 ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਕੇ ਹੜਤਾਲ ਕਰਕੇ ਘਰ ਨੀ ਬੈਠੇ, ਉਹ ਲੋਕ ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ, ਇੱਕ ਰੈਲੀ ਕਹਿ ਲੋ, ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰਕੇ ਤੇ ਉਹਨਾਂ ਦੇ ਲੀਡਰ ਹੈਗੇ ਸੀ ਬਾਈ ਸਾਹਿਬ ਅਗਸਟ ਸਪਾਈਸ ਅਤੇ ਅਲਬਰਟ ਪਾਰਸਨ। ਹਾਂਜੀ ਹਾਂਜੀ, ਇਹ ਉਹਨਾਂ ਦੀ ਅਗਵਾਈ ਕਰਦੇ ਸੀ। ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਮ ਤੇ ਆਪਣੇ। ਫਿਰ ਬਾਜਵਾ ਸਾਹਿਬ ਵੱਡੀ ਗੱਲ ਵੇਖੋ, ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ, ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ, ਉਹਨਾਂ ਨੂੰ ਸ਼ਦਾਈ, ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ। ਹਾਂ ਤੇ ਉਹਨਾਂ ਨੇ ਸਰਕਾਰ ਦਾ ਜੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ, ਉਹਨਾਂ ਨੂੰ ਮੀਡੀਆ ਲਈ ਹਾਸਲ ਸੀਗਾ। ਸ਼ਿਕਾਗੋ ਮੇਲ ਅਖਬਾਰ, ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਚ ਜਦੋਂ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ, ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ। ਹਾਂ ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਕ ਦਾ ਮਸਲਾ ਉਹ ਹੁੰਦਾ ਲਗਭਗ। ਹਾਂ ਉਸੇ ਤਰ੍ਹਾਂ ਹੀ ਉਹ ਭਾਕ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਆ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਵਾ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿਚ 2 ਬਦਮਾਸ਼ ਖੁੱਲੇ ਘੁੰਮ ਰਹੇ ਆ, ਇਹ ਜਿਹੜੇ ਅਗਸਤ ਤੇ ਮਤਲਬ ਪਾਰਸਸ
0: ਜਿਹੜੇ 2 ਜਿਹੜੇ
1: ਹਾਂਜੀ ਤੇ 2 ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ, ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ। ਜੇਕਰ ਭਵਿੱਖ ਵਿਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ
0: ਜ਼ਿੰਮੇਵਾਰ
1: ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਈ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ।
0: ਸਿਰਫ ਇੱਕ ਪਤਾ ਹੈ ਸਰ ਕਿ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ 4 ਮਜ਼ਦੂਰ ਵੀ ਮਰੇ ਸੀ।
1: ਉਹ ਹਾਂ ਉਹ ਗੱਲ ਕਰਦੇ ਜੀ, ਜ਼ਿਆਦਾ ਮਰੇ ਸੀ, ਜ਼ਿਆਦਾ ਮਰੇ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਜਵਾ ਸਾਹਿਬ ਹੇ ਮਾਰਕੀਟ ਦੇ ਵਿਚ ਨਾ 1 ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਾਰੇ ਗਏ ਸੀ ਮਜ਼ਦੂਰ, ਉਹ 4 ਨੀ ਸੀ, ਜ਼ਿਆਦਾ ਮਜ਼ਦੂਰ ਮਾਰੇ ਗਏ ਸੀ। ਉਹਨੇ ਨਾ ਭੀੜ ਦੇ ਵਿਚੋਂ ਨਾ ਭੀੜ ਦੇ ਵਿਚੋਂ ਹਿੰਸਕ ਭੀੜ ਦੇ ਵਿਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ, ਉਹ ਪੁਲਿਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ। ਹਾਂ, ਉਹ ਪੁਲਿਸ ਵਾਲਾ ਮਾਰਿਆ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਨਾ ਮਰੇ ਸੀਗੇ। ਹਾਂਜੀ ਹਾਂਜੀ, ਭੀੜ ਦੇ ਉੱਪਰ ਅੰਨੇਵਾਹ ਉਹਨਾਂ ਨੇ ਗੋਲੀ ਚਲਾਈ, ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰਨੇ ਚਾਹੁੰਦੀਆਂ, ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ, ਉਹਨਾਂ ਨੂੰ ਅੱਤਵਾਦੀ, ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ। ਹਾਂ, ਇਹ ਸਾਜਿਸ਼ਾਂ ਵੀ ਸਾਜਿਸ਼ ਵੀ ਹੋ ਸਕਦੀ ਆ, ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ। ਤੇ ਉਹਦੇ ਵਿੱਚ ਫਿਰ ਇਹ ਜਿਹੜੇ ਸੱਤ ਮਜ਼ਦੂਰ ਲੀਡਰ ਸੀ ਨਾ, ਪਾਰਸਨ ਤੇ ਅਗਸਤ ਦੋਵੇਂ, ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ ਸੱਤ ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ ਇੱਕ ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਇਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਸੀ, ਜਿਹੜਾ ਇੱਕ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ, 1 ਨੂੰ ਨਹੀਂ ਸੀ ਹੋਈ, ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ, ਘੋਸ਼ਿਤ ਕੀਤਾ। ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇਗੀ। ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਤੇ ਬਾਜਵਾ ਸਾਹਿਬ, ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਨਾ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੈਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ, ਉਹ ਦੇਖੋ ਕੰਮ ਲੈਂਦਾ ਜੀ। ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਹੈ ਸਾਡੀ ਦੇਸ਼ ਦਾ ਜਿਹੜਾ ਟੋਟਲ ਹੈ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਹਾਂ ਤੇ ਸਾਨੂੰ ਇਹ ਗੱਲ ਯਕੀਨ ਨਹੀਂ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ, ਇਸ ਸਰਕਾਰ ਇਹ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
2: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
1: ਹਾਂਜੀ ਹਾਂਜੀ, ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਹੋਊਗਾ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਇਹਨਾਂ ਕੋਲ ਟੱਚ ਸਕਰੀਨ ਹੈ, ਉਹ ਤੇ ਟੱਚ ਕਰਦੇ ਤੇ ਸਰਕਾਰ ਜਿਹੜੀ ਸੀ ਉਸ ਵੇਲੇ
2: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿਥੋਂ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ
1: ਕੋਈ,
2: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
1: ਜੀ
2: ਤੇ 20% ਲੋਕਾਂ ਕੋਲ 80 ਰੁਪਈਏ ਨੇ
1: ਬਾਕੀ ਦਸ ਕੋਲ ਸਾਰੇ ਇਕੱਠੇ ਹੋ ਗਏ ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ ਫਿਲਹਾਲ ਨਜ਼ਰ ਨਹੀਂ ਆਉਂਦਾ ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
2: ਜੀ ਵੇਖ ਲੋ ਹਰ ਸਾਲ ਹਰ ਛੇ ਮਹੀਨੇ ਬਾਅਦ ਬਦਤਰ ਆਉਣ ਵਾਲਾ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ
1: ਬਿਲਕੁਲ ਕਦੀ ਨੀ ਆਇਆ ਜੀ ਕਦੀ ਨੀ
2: ਗਿਣ ਲਓ
1: ਹਾਂਜੀ ਹਾਂਜੀ ਹਾਂਜੀ
2: ਤੇ ਫਿਰ ਗਾਹ ਕਿੱਥੋਂ ਆ ਜਾਣਾ ਕੋਈ ਕੋਈ ਜਾਦੂ ਮੰਤਰ ਸ਼ੂ ਮੰਤਰ ਥੋੜਾ ਹੋ ਜਾਣਾ ਕੋਈ ਜਾਦੂ ਦਾ ਡੰਡਾ ਥੋੜਾ ਹੈ ਇਹ ਤੇ ਮੀਂਹ
1: ਚਲੋ ਖੈਰ
2: ਸਾਰਾ ਕੁਛ
1: ਆਉਣਾ ਹੈ ਪਰ ਇਹ ਇਹ ਆਉਣਾ ਹੈ ਬਾਦਲ ਸਾਹਿਬ ਐਜੂਕੇਸ਼ਨ ਦੇ ਨਾਲ ਆਉਣਾ ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਕਵਿਤਾ ਤੇ ਉਹਦੇ ਵਿੱਚ ਉਹਨਾਂ ਨੇ ਆਸ ਜਿਤਾਈ ਆ ਵੀ ਤੀਲੀਆਂ ਰਲ ਕੇ ਬੋਕਰ ਬਣਨਾ ਝੂ ਆਪਣੇ ਪੂੰਜਣਾ ਤੱਕ ਕੰਡਾ ਯਾਰ ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ ਜੈ ਜੈ ਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡ ਓ ਯਾਰ ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ ਇਹ ਸਦਾ ਨੀ ਰਹਿੰਦਾ
2: ਲੱਗਦੀ ਹੁੰਦੀ ਆ ਜੀ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ ਤੁਹਾਡੀ ਜਿੰਨੀ ਜ਼ਿੰਦਗੀ ਅੱਜ ਤੱਕ ਹੋਇਆ ਠੀਕ ਆ
1: ਜੀ ਜੀ ਜੀ
2: ਜੀ ਤੁਸੀਂ ਵੇਖਿਆ ਕਿ ਸਮਾਜ ਪ੍ਰਤੀ ਮਜ਼ਦੂਰਾਂ ਪ੍ਰਤੀ ਦੇਸ਼ ਪ੍ਰਤੀ ਲੋਕਾਂ ਚ ਜਾਗ੍ਰਿਤੀ ਆਈ ਹੋਵੇ ਕੁਛ
1: ਬਿਲਕੁਲ ਨੀ ਬਿਲਕੁਲ ਨੀ ਬਿਲਕੁਲ ਨੀ
2: ਹੈਗੀ ਮੈਂ ਸੋਚਣ ਡਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀਆਂ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਆ ਪਰ ਅੱਗੇ ਨਜ਼ਰ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀ ਹੱਥ ਲਾਉਣ ਡਏ ਨੇ ਜਾ ਕੇ ਟੀਵੀ ਲਵਾਉਣ ਡਏ ਨੇ ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤਾਂਤਰਾ ਮੰਤਰਾਂ ਨੂੰ ਪੁੱਛਣ ਡਏ ਨੇ ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ ਸਾਡੇ ਵੇਖੋ ਝੂਠੇ ਲੈਕਚਰ ਕਰ ਕਰਕੇ ਗਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਲੱਗੇ ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ ਤੇ ਇਹ ਮੁਰਦਿਆਂ ਦੀ ਭੀੜ ਹੀ ਹੈ ਬੇਕੂਹਾਂ ਦੀਆਂ ਭੀੜਾਂ
1: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨ ਹੈ ਬਾਜਵਾ ਸਾਹਿਬ ਜਿਹੜਾ ਤੁਸੀਂ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਆ ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨੀ ਉਹ ਚਾਹੁੰਦਾ ਹੀ ਨੀ ਠੀਕ ਹੋਵੇ ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰ ਕੋਲ ਟਾਈਮ ਨੀ ਉਹਨੂੰ ਰੋਟੀ ਰੋਟੀ ਦਾ ਜਿਹੜਾ
2: ਢਿੱਡ ਦਾ ਢਿੱਡ
1: ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨੀ ਜਾਂਦੀ ਬੁਰਕੀ ਨੀ ਜਾਂਦੀ ਉਹ ਮਜਬੂਰ ਆ ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਉਹਦੇ ਕੋਲ ਚੇਤਨਾ ਹੈਗੀ ਆ ਲੇਕਿਨ ਉਹਦਾ ਉਹਦਾ ਇੰਟਰਸਟ ਨੀ ਉਹ ਚਾਹੁੰਦਾ
2: ਜਾਂਦਾ ਉਹਨੂੰ ਸੋਚਦੇ ਨੇ ਸਾਨੂੰ ਭੂੰਡਾਂ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਿਸਟਮ ਆ ਵੀ ਇਹ ਜਿੱਤੀ ਜੀ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧ ਤਰ ਹੋਈ ਜਾ ਰਿਹਾ ਬਸ ਸਭ ਸਾਡੇ ਹੁੰਦਿਆਂ ਵੇਲੇ
2: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ
1: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ ਪਛਾਣ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ
2: ਜਿਹੜੇ
1: ਚਲੋ ਇਸ ਦੇ
2: ਉਸ ਨੂੰ ਬੜੇ ਇੱਕ ਸੂਝਵਾਨ ਹੁੰਦੇ ਨੇ ਤੇ ਖਬਰਾਂ ਤੇ ਸੋਸ਼ਲ ਟੌਪ ਇਕੱਠੇ
1: ਬੈਠ
2: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ
1: ਮੈਂ ਬਾਜਵਾ ਸਾਹਿਬ ਕਹਿੰਦਾ ਵੀ ਵੱਧ ਤੋਂ ਵੱਧ ਤਰ ਹੋਇਆ ਵਾ ਖਾਂ ਨੂੰ ਗਿਆ ਵਾ ਗਾਂ
2: ਇਸ ਵੈਰ
1: ਉਹ ਗਾਂ ਤੇ ਕੀ ਹੋਣਗੇ ਬੜੀ ਬੜੀ
2: ਇਹੋ ਹੀ ਸਾਡਾ ਭਵਿੱਖ ਹੈ ਤੇ ਰੀਲੀ
1: ਜੀ ਜੀ ਜੀ ਚਲੋ ਖੈਰ ਬਾਜਵਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਾਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ, ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ, ਉਦਾਸ ਨੀ ਹੁੰਦਾ, ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਹੁੰਦਾ, ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਤੇ ਬੜੇ ਸ਼ਾਇਰਾਂ ਦੀਆਂ ਮੈਂ ਇਸ ਵੇਲੇ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀ ਆ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ, ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
2: ਗੱਲ ਕਰਨ ਡਿਆ ਸੀ ਤੇ ਅਸੀਂ ਸਾਰੇ ਓਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿਚ, ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ। ਕਹਿੰਦਾ ਜਿੰਦਗੀ ਦੇ ਵਿਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਜਿਹਦੇ ਜਿਹਦੇ ਵਿਚ ਆਸ਼ਾ ਜਾਂ ਆਉਣ ਵਾਲਾ ਸਮਾਂ ਓਹਨੂੰ ਸਹਾਨਾ ਨਜ਼ਰ ਨਹੀਂ ਆਉਂਦਾ ਤੇ ਉਹ ਜਿਹੜੀ ਪੱਤਝੜ ਵਰਗੀ ਓਹਦੀ ਲਾਈਫ ਹੈ, ਓਹਦੇ ਵਿਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
1: ਹਾਂਜੀ ਹਾਂਜੀ, ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਦਲ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨੀ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਦੇਖਣਾ ਪੈਂਦਾ। ਇਹਦੇ ਵਿਚ ਬੜੇ ਸਾਫ਼ ਸ਼ਬਦਾਂ ਦੇ ਵਿਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਨਿਰਾਸਾ।
2: ਬਹੁਤ ਵਧੀਆ, ਲੰਮਾ ਚੌੜੀ ਗੱਲਬਾਤ ਕੀਤੀ। ਹਰ ਇਟਨਰ ਉਹਦਾ ਨਾਮ ਸੀ। ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
1: ਬਾਕੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਿਆਂ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿਚੋਂ ਹੀ ਦੋ ਚਾਰ ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਚ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਹੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਚ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
2: ਆਪਣਾ। ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
1: ਜੀ ਜੀ ਜੀ ਜੀ, ਤੇ ਬਾਜਾ ਸਾਹਿਬ ਜੀ ਤੇ ਬੜਾ ਕਰਦਾ ਪਰ ਤੈਨੂੰ ਆਪ
2: ਬਹੁਤ ਮਿਹਰਬਾਨੀ ਖਾਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ। ਮੇਰੀ ਤਰਫੋਂ ਗੁੱਡ ਵਿਸ਼ਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
1: ਧੰਨਵਾਦ,
2: ਸਤਿ ਸ੍ਰੀ ਅਕਾਲ ਖਾਰਾ ਸਾਹਿਬ। ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸੀਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ ਹੈ, ਤੇ ਮੈਂ ਤੇ ਸਿਰਫ ਬਟਨ ਹੀ ਦਬਾਉਣੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ ਨੂੰ ਤੁਸਾਂ ਕਰਨੀ ਹੈ, ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ ਚ, ਇੰਨੀ ਬੁਰੀ ਦੁਨੀਆਂ ਦੇ ਵਿਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

0: ਕਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਣ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਦ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੂਰ ਓਨ ਰੇਡੀਓ ਸਟੇਸ਼ਨ। Expose yourself. How do you see this wonderful world? With your own watching eyes and experience. +91 78 8054 1998. We are only phone call away. We respect you and your viewers. That's the beauty of your lovely radio station. To listen us worldwide, log on www.parvazradio.com www.parvazradio.com. ਪਰ ਯਾਰ, ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ
0: ਜੀ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
1: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ, ਇਹ ਇੱਕ ਕਾਲਰ ਸੀ ਨਵਾਂ ਤੇ ਇੱਕ ਕੰਟੀਨਿਊਸ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਐਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ ਫੋਨ ਕਾਲ ਅਵੇ। ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ। That's the beauty of your lovely radio station. To listen us worldwide, log on www.parvazradio.com www.parvazradio.com. ਪਰ ਯਾਰ, ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
1: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ, ਇਹ ਇੱਕ ਕਾਲਰ ਸੀ ਨਵਾਂ ਤੇ ਇੱਕ ਕੰਟੀਨਿਊਸ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਐਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ, ਤੁਸੀਂ ਆਪ ਤੇ ਸੁਣਦੇ ਹੀ ਹੋ।

0: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਜੀ।
1: ਜੀ ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
0: ਠੀਕ,
1: ਥੈਂਕ ਯੂ, ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਤੇ ਇੱਕ ਘੰਟੀ ਨਿਊਜ਼ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ, ਤੇ ਆਪਣਾ ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਤੇ ਜੇ ਮੈਨੂੰ ਪਲੀਜ਼ ਪਲੀਜ਼ ਜਿਹੜੇ ਦੋਸਤ ਸੁਣ ਰਹੇ ਨੇ, ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ, ਤੇ ਉਹ ਫਿਰ ਮੇਰਾ ਵੀ ਧਿਆਨ ਟੈਲੀਫੋਨ ਨਾਲ ਜਾਂਦਾ, ਤੇ ਮੈਂ ਫਿਰ ਉਹ ਥੋੜਾ ਜਿਹਾ ਡੀ ਲਾਈਨ ਹੁੰਦਾ ਵਾ। ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਐਨੀ ਹੋ ਕੋਈ ਨਵਾਂ ਸੱਜਣਾ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਗਾਲੀ ਗਲੋਚ ਮੀਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ। ਰਾਜ ਭਾਗ ਤੇ ਮਾਣ ਤੇ ਆਗੇ ਗਲੀ ਯਾਰ ਦੀ ਮੱਲੀ। ਓਏ ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ। ਤੇ ਉਸ ਮੈਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਤੇ ਮੈਂ ਫਿਰ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਤੇ ਟੈਂਪਰੇਚਰ 24 ਹੈ, ਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ। ਪਾਣੀ ਇਕੱਠਾ ਕਰਨਾ ਹੁੰਦਾ ਵੈ ਤੇ ਗਾਰਡਨ ਨੂੰ ਪਾਉਣਾ। ਦੋਸਤੋ ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤੇ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਪਾਣੀ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤੇ ਤੁਹਾਨੂੰ ਮਤਲਬ ਕਿ ਕਾਫੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ ਸਾਇਲੈਂਟ ਕਰ ਦਿੰਦਾ ਮੈਂ, ਕੋਈ ਨਹੀਂ ਜਿਹੜੀਆਂ ਕੱਲ, ਹਾਂਜੀ ਅੱਛਾ, ਨਹੀਂ ਤੇ ਪਾਣੀ ਦਾ ਬਿੱਲ ਸਾਡਾ ਕਾਫੀ ਹੈਵੀ ਹੋ ਜਾਂਦਾ। ਠੀਕ ਹੈ ਜੀ, ਤੇ ਟਾਈਮ ਦੋਸਤੋ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਐਸ

0: ਭਗਤ ਜਰਮਨ ਦੇ 3:19 ਹੋ ਗਏ ਨੇ ਜੀ, ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ, ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-171-4869-514, 0049-171-4914 ਜੀ ਟੈਲੀਫੋਨ ਨੰਬਰ। ਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ। ਹਾਂਜੀ, ਤੇ ਆ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ, ਸੋਹਣਾ ਜਿਹਾ ਗਾਣਾ, ਉਹ ਤੁਹਾਨੂੰ ਗਾਣਾ ਸੁਣਾਈ ਹੈ, ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ। ਉਹ ਹੈ ਜੀ ਕੇ ਦੀਪ ਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ। ਹਾਂਜੀ, ਵੰਡਰਫੁਲ ਗਾਣਾ, ਲਓ ਤੁਹਾਡੀਆਂ ਪੁਰਾਣੀਆਂ ਯਾਦਾਂ। ਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਲੈਤ ਵਾਲਿਓ, ਇਹ ਤੁਹਾਡੇ ਨਾਂ, ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆ, ਨਹੀਂ ਤੇ ਇਹਨਾਂ ਨੇ ਫੋਨ ਕਰੀ ਜਾਣਾ। ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ ਹੈ, ਅੱਧੇ ਘੰਟੇ ਬਾਅਦ ਮੈਂ ਕਾਲਾਂ ਖੋਲਣੀਆਂ ਨੇ, ਹੈ ਤੇ ਜਾਂ ਕਰਨਾ ਨਹੀਂ, ਮੈਂ ਤੁਹਾਨੂੰ ਬੈਕ ਕਰ ਲਾਂਗਾ, ਠੀਕ ਹੈ ਜੀ। ਥੈਂਕ ਯੂ ਥੈਂਕ ਯੂ। ਲਓ ਜੀ ਇਹ ਨਵੇਂ ਸਨ ਕੋਈ ਸੱਜਣ, ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ। ਲਓ ਜੀ ਤੁਸੀਂ ਵਲੈਤ ਵਾਲੇ ਹੋ ਸਰਦਾਰ ਤਰਲੋਚਨ ਸਿੰਘ ਜੀ, ਇਹ ਗਾਣਾ ਤੁਹਾਡੇ ਨਾਲ, ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।

ਭਾਈ ਇਹ ਸਨ ਕੇ ਦੀਪ ਸਾਹਿਬ ਜੀ ਤੇ ਆਪਣਾ ਬੀਬੀ ਜਿਹੜੀ ਨਾਲ ਇਹਨਾਂ ਦੇ ਗਾਉਂਦੀ ਹੈ ਜਗਮੋਹਨ ਕੌਰ ਜੀ ਹੁਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ ਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਵੀ ਮੈਂ ਜਰਮਨ ਚ ਇੱਥੇ ਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ। ਫਿਰ ਉਹਨੂੰ ਅਸੀਂ ਸਾਡੇ ਘਰ ਠਹਿਰਿਆ ਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਤੇ ਕੇਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ ਤੇ ਵੰਡਰਫੁਲ ਬੜੀਆਂ ਰੌਣਕਾਂ ਲੱਗੀਆਂ ਕਿਆ ਬਾਤਾਂ ਸਨ। ਸੱਜਣੋ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰਦੇ ਹਾਂ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ ਜਮਾਨਾ ਨੱਸ ਜਾਂਦਾ। ਸਰਦੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ ਖੌਰੇ ਉੱਪਰੋਂ ਕਿਹੜਾ ਟੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ ਹਰ ਚੋਣ ਚ ਲੀਡਰ ਦੱਸ ਜਾਂਦਾ ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ ਓਏ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ। ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ।
ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ, ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ, ਖੌਰੇ ਖਾਵਦ ਕਿਉਂ ਬੀਵੀ ਤੋਂ ਨੱਸ ਜਾਂਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਸਾਰੇ ਨਸ਼ੇ ਗਰੀਬਾਂ ਨੂੰ ਹੀ ਕਿਉਂ ਲੱਗਦੇ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ, ਕਤਲ ਕਰਦਾ ਫੁੱਲ ਵੀ ਰੱਖ ਜਾਂਦਾ, ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ, ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ, ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ। ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ, ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ, ਤੇ ਆ ਲਓ ਅਸੀਂ ਪਹਿਲਾਂ ਇਹਨਾਂ ਵੱਲ ਚੱਲਦੇ ਹਾਂ।

0: मैडम जी, आप जी नु प्यार भरी सत श्री अकाल।
1: सत श्री अकाल जी। सत श्री अकाल।
0: राजी खुश हो, की हाल चाल है तुहाडा?
1: वधिया जी, वधिया।
0: मैडम जी, पहला तो अपना नाम दसो, तुहाडा शुभ नाम की है? मेनू तो पता है पर सुनने वाले नु नहीं पता लगे।
1: हांजी
0: हांजी,
1: मेरा नाम है
0: गगनप्रीत। जी गगनप्रीत, पूरा नाम की से अगे की दसा तुसी? गगनप्रीत
1: सप्पल जी, गोट है साडा सप्पल
0: जी। जी गोट है साडा सप्पल। ते गगनप्रीत जी, किथों तुसी फोन कर रहे हो, केड़े इलाके चो?
1: मैं जी डिस्ट्रिक्ट संगरूर पिंड कावड़ा तो।
0: वाह जी वाह वाह। ते तुसी हाउस वाइफ हो या काम धंधा करदे हो या कोई टीचर वगैरह हो?
1: मैं हाउस वाइफ हां जी।
0: जी वाह जी वाह वाह।
1: हां जी,
0: ते तुहाडा एक बारी फेर असीं स्वागत करदे हां। ते मैडम जी, की मेरा ख्याल है तुहाडे नाल बहुत देर पहला गल हो चुकी है साडी?
1: हां जी हां जी हां जी।
0: हां, मैनूं याद आ रहा, याद आ रहा, तुसी बहुत देर मेरा ख्याल है जा बिजी रहे हो या फिर तुहाडे रब जाने की चक्कर है, तुसी बहुत देर तो बाद ਸਾਡੇ ਨਾਲ ਕੰਟੈਕਟ। ਹਾਂਜੀ ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ
0: ਠੀਕ ਹੈ।
1: ਬਾਜੀ ਜਦੋਂ ਸਮਾਂ ਲੱਗਦਾ ਉਦੋਂ ਫਿਰ ਭੋਜਨ ਦਾ ਵੀ ਸਿਲਸਿਲਾ ਕਰਦੇ ਅੱਜ। ਹਾਂਜੀ,
0: ਪਰ ਅਸੀਂ ਰਿਕੁਐਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ, ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਰ ਤੇ ਛਾਵਾਂ ਨੂੰ ਤਰਸੇਗਾ।
0: ਕਿਆ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ,
0: ਝਾਂਜਰਾਂ ਦੀ ਵੀ ਕਿਆ ਬਾਤ ਹੈ ਤੇ ਛਾਵਾਂ ਦੀ ਵੀ ਕਿਆ ਬਾਤ ਹੁੰਦੀ ਹੈ। ਵਾਹ ਵਾਹ।
1: ਹਾਂਜੀ ਹਾਂਜੀ,
0: ਸੁਣਾਓ ਸੁਣਾਓ।
1: ਹਾਂਜੀ, ਮੈਂ ਆਪਣੀ ਲਿਖਤ ਸੁਣਾ ਰਹੀ ਹਾਂ ਝਾਂਜਰਾਂ ਦੇ ਬੋਰ
0: ਜੀ।
1: ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਦਿਸਦੀ ਨਾ ਹੁਣ ਪਰਵਾਸ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ। ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਨਾਂ ਦਾ ਪਿਆ ਚੜਿਆ ਕਰੇਜ਼ ਵੇ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਹਾਈ ਹੀਲ ਪਾ ਪੱਬ ਬੋਛ ਬੋਛ ਧਰਦੀ, ਸੁਪਨਿਆਂ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ?
1: ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੂਸਰੀ ਹੈ ਜੀ, ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਆ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ, ਕਿਉਂ ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾ ਲਾ ਰੁੱਖਾਂ ਨੂੰ ਸਾੜੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾਂ ਔਖਾ ਆਉਂਦਾ ਵੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ ਛਾਵਾਂ ਨੂੰ ਤਰਸੇਗਾ।
0: ਤੁਹਾਡੀ ਸੋਚ ਵੀ ਧੰਨਵਾਦ ਜੀ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਨ ਤੇ ਖਰਾਬ ਹੋਣਾ ਹੀ ਹੋਣਾ।
1: ਹਾਂਜੀ ਹਾਂਜੀ
0: ਹਾਂਜੀ, ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ। ਹਾਂਜੀ, ਇਹ ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ ਬਣਾਉਣਗੇ। ਹਾਂਜੀ,
1: ਉਹੀ ਰੁੱਖ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨੀ ਲਾਉਂਦੇ
0: ਜੀ।
1: ਇਸੇ ਕਰਕੇ ਕਹਿੰਦੇ ਆ ਨਾ ਛਾਵਾਂ ਨੂੰ ਤਰਸੇਗਾ।
0: ਬਿਲਕੁਲ ਗਗਨ ਜੀ, ਥੋੜਾ ਸਮਾਂ ਪਿੱਛੇ ਚਲ ਜਾਓ। ਚਿੜੀਆਂ ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈਨਾ।
1: ਹਾਂਜੀ ਹਾਂਜੀ,
0: ਬੋਲਦੇ ਉਹ ਘਰਾਂ ਸਾਡੇ ਘਰਾਂ ਚਾਲਣੇ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਚਿੜੀਆਂ ਬਾਲੇ ਤੇ ਇਹੋ ਜਿਹੇ ਸਿੰਪਲ ਘਰ, ਹੁਣ ਆਹ ਬਣਾ ਲਈਆਂ ਕੋਠੀਆਂ ਹੀ ਤੇ ਮੱਖੀ ਮੱਛਰ ਵੀ ਨੀ ਵੜਨ ਦਿੰਦੇ, ਅੰਦਰ ਜਾਲੀਆਂ ਲਾ ਤੀਆਂ। ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਨੂੰ ਛੱਡ ਗਈਆਂ।
1: ਇਸੇ
0: ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ। ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ, ਕਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ, ਹਾਂ, ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਸੀ, ਮੋਰਾਂ ਦੇ ਖੰਭ ਇਕੱਠੇ
1: ਖਾਂਦੇ।
0: ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨਹੀਂ ਰਹਿੰਦੇ।
1: ਅਸੀਂ
0: ਸਭ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨੀ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਹਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ, ਭਗਤਾਂ ਵੀ ਚਲੇ ਗਈਆਂ ਵਿਚਾਰੀਆਂ। ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇੱਕ ਬੂਟਾ ਲਾਈਏ, ਦੋ ਤਿੰਨ ਬੂਟੇ ਲਾਉਣੇ ਚਾਹੀਦੇ ਨੇ
1: ਸਾਨੂੰ।
0: ਤੇ ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ।
1: ਤੇ
0: ਗਗਨ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਚੱਕੇ ਝੂਠ, ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ, ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਟ ਦੇ ਥੱਲੇ ਉਠ, ਜਿਉ ਛੱਟ ਦੇ ਥੱਲੇ ਉਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਅ ਨਾਈਸ
1: ਡੇ। ਥੈਂਕ ਯੂ,
0: ਮਿਹਰਬਾਨੀ। ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ, ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ, ਸਲਾਮ ਅਲੈਕੁਮ। ਸ਼ਾਹ ਜੀ, ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ।
0: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ। ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ।
0: ਅੱਛਾ ਅੱਛਾ,
2: ਜੀ ਜੀ, ਤੇ ਬੜੀਆਂ ਰੌਣਕਾਂ ਲੱਗੀਆਂ ਨੇ। ਮੈਂ ਉਰਾਂ,
0: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ, ਜੀ ਜੀ ਜੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
2: ਜੀ ਜੀ।
0: ਹਾਂਜੀ, ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ ਭਾਵੇਂ ਬਿਜੀ ਵੀ ਹੋਵੋ ਤੁਸੀਂ। ਸੁਣਾਓ, ਠੀਕ ਠਾਕ ਹੋ, ਹੋਰ ਕੀ ਨਵੀਂ ਤਾਜ਼ੀ?
2: ਜੀ ਠੀਕ ਠਾਕ, ਬੜੀ ਰੌਣਕ ਹੈ ਕਿੰਗ ਪੈਲੇਸ ਏ ਜੀ। ਤੁਹਾਡੇ ਮਸ਼ਰਕੀ ਪੰਜਾਬ ਉਤਲੇ ਪੰਜਾਬ ਦੇ ਬੰਦੇ ਨੇ, ਉਹਨਾਂ ਦਾ ਬੜੀ ਸ਼ਾਨਦਾਰ ਬਿਲਡਿੰਗ ਤੇ ਬੜਾ ਸਜਿਆ ਸਜਾਇਆ ਜਿਹਦੇ ਵਿਚ ਅੱਜ ਪ੍ਰੋਗਰਾਮ ਹੈ ਜੀ, ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ, ਬਿਮਾਰ ਰੈਸਟੋਰੈਂਟ ਜੀ, ਤੇ ਬੜੇ 400-500 ਬੰਦੇ ਨਾਲ ਜਿੰਦੀ ਰੋਟੀ ਦਾ ਬੰਦੋਬਸਤ ਹੈ ਇੱਥੇ।
0: ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
2: ਜੀ ਜੀ, ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
0: ਅੱਛਾ, ਫਿਰ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ। ਤੁਸੀਂ ਆਏ ਨੀ ਦੋ ਤਿੰਨ ਵਾਰੀ, ਅਸੀਂ ਤੁਹਾਨੂੰ ਮਿਸ ਕੀਤਾ।
2: ਜੀ ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਘਰ।
0: ਚਲੋ ਕੋਈ ਗੱਲ ਨੀ ਜੀ, ਕੋਈ ਗੱਲ ਨੀ। ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ
2: ਜੀ? ਬਾਂਝ ਧਰਤੀ ਨਜ਼ਮ ਹੈ, ਬਾਂਝ ਧਰਤੀ।
0: ਬਾਂਝ ਧਰਤੀ, ਅੱਛਾ, ਆਉਣ ਦਿਓ ਜੀ।
2: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਦੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉਗਦੇ। ਅਨਾਦਾਂ ਤੇ ਖਬਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਸ਼ਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ, ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ। ਹਨੇਰੇ ਹਨੇਰਾ ਆਈ ਹਨੇਰਾ ਏ, ਨਤਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਨਤਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ। ਸਿਤਮ ਦੇ ਘਰ ਸੱਚੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਜੇ ਨੇ। ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ, ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਤਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ, ਉਹ ਧਰਤੀ ਦੇ ਕਲਾਕਾਰ, ਧਰਤੀ ਦੇ ਕਲਾਕਾਰ।
0: ਜੀ ਜੀ, ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
2: ਜੀ ਜੀ ਜੀ,
0: ਵਾਕਿਆ ਕੋਈ ਵਧੀਆ ਕਿਸ ਤਰ੍ਹਾਂ ਦੇ ਸਾਡੇ
2: ਜੀ ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ ਜੇ, ਤਬਾਹੀ ਜੇ, ਸਰਕਾਰੀ ਅਦਾਰੇ ਲੁੱਟ ਵੇ ਜੇ, ਘੁੰਮਤਾਂ ਫਰਾਡ ਜੇ, ਘੁੰਮਤਾਂ ਇੱਥੇ ਜੇ, ਸਰਕਾਰੀ ਅਦਾਰੇ ਇੱਥੇ ਜੇ ਜਿਨ੍ਹਾਂ ਦੀ ਅਸੀਂ ਤਾਰੀਫ਼ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
0: ਚੋਰ
2: ਹੈ ਜੀ।
0: ਬਿਲਕੁਲ ਬਿਲਕੁਲ, ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ
2: ਜੀ,
0: ਬਾਕੀ
2: ਗੱਲ ਗੱਲ
0: ਉਹ ਸ਼ਰੀਫ ਦਾ ਨਹੀਂ ਲੱਗਦਾ, ਚਲੋ ਕਿਸੇ ਤਰ੍ਹਾਂ ਵੀ ਨਹੀਂ।
2: ਉਹ ਮੈਂ ਤੁਹਾਨੂੰ ਦੱਸਾਂ, ਮੈਂ ਬੀਵੀ ਦਾ ਡੈਥ ਵਾਰੰਟ ਔਰ ਡੈਥ ਸਰਟੀਫਿਕੇਟ ਲੈਣ ਵਾਸਤੇ ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ। ਉਸ ਆਖਿਆ ਜੀ 6,000 ਫੀਸ ਰਿਸ਼ਵਤ ਕੱਢੋ ਤਾਂ ਦਿਆਂ ਦਾ,
0: ਬੱਲੇ ਬੱਲੇ
2: ਬੱਲੇ 6,000।
0: ਸਾਡਾ, ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਜਦੋਂ ਟਾਈਮ ਹੋਏਗਾ ਸੁਣਨਾ।
2: ਜੀ ਜ਼ਰੂਰ,
0: ਠੀਕ ਹੈ
2: ਜੀ, ਜ਼ਰੂਰ
0: ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਸਾਡੀ ਜਿਹੜੀ ਹੈ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁਲੀਆਂ ਜੁਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ
2: ਜੀ। ਬਿਲਕੁਲ,
0: ਉਹਦੀ ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹਨਾਂ ਨੇ, ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ ਚ, ਛੱਡੋ ਤੇ ਉਹਨੇ ਜੇ ਪੈਸੇ ਖਣੀ 2500 ਕੇ 25,000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ, ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਵੀ ਸਾਡੀ, ਤੁਸੀਂ ਤੁਹਾਡੇ ਕੋਲ 6,000 ਮੰਗਦੇ ਸੀ ਤੇ ਇਹ ਨਾ ਜੇ ਅਨਪੜ੍ਹ ਸੀ, ਬੈਂਕ ਵਾਲਿਆਂ ਤੋਂ ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ, ਉਹਦਾ ਡੈਥ ਸਰਟੀਫਿਕੇਟ ਲੈ ਕੇ ਆ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਤੇ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ ਤੇ ਗਰੀਬ ਸੀ ਵਿਚਾਰਾ, ਪੜ੍ਹ ਸੀ, ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫੇਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਕ ਵਾਰੀ ਕਿਹਾ ਜੀ ਉਹ ਮਰ ਗਈ ਆ, ਤੇ ਉਹਦਾ ਸਰਟੀਫਿਕੇਟ ਲੈ ਕੇ ਆ ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ ਜਾਂ ਕੁਛ ਵੀ ਜਿੱਦਾਂ ਮਰਜ਼ੀ, ਹੈਂ, ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕੇ 2500 ਅਸੀਂ ਤੈਨੂੰ ਦੇਣਾ।
2: ਜੀ
0: ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ ਦਫ਼ਨ ਕੀਤੀ ਸੀ
2: ਜੀ
0: ਉਹਨੇ ਕਬਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿੱਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਜਾਂ 3 ਕਿਲੋਮੀਟਰ ਬੈਂਕ ਚ ਭੈਣ ਨੂੰ ਲੈ ਕੇ ਆ ਗਿਆ
2: ਤੇ
0: ਆ ਜੇ ਮਰੀ ਪਈ ਤੇ ਸਬੂਤ ਹੈ ਲੋਕੀ ਇਕੱਠੇ ਹੋ ਗਏ ਪੁਲਿਸ ਸੱਦ ਲਈ ਫਲਾਣ ਢੀ ਉਹ ਵਿਚਾਰੇ ਨੇ ਕਿਹਾ ਕਿ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ ਭੈਣ ਮੈਂ ਆ ਜੇ ਭੈਣ ਤੇ ਮਰ ਗਈ ਆ ਮੈਨੂੰ ਕੋਈ ਸਰਟੀਫਿਕੇਟ ਨੀ ਬਣਾ ਕੇ ਦੇਣ ਦਿਆ ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਆ ਅਸੀਂ ਤੈਨੂੰ ਪੈਸੇ ਦੇ ਦਿੰਦੇ ਆ ਆਹ ਲਾਸ਼ ਲੈ ਜਾ ਇੱਥੋਂ ਤੇ ਜਾਂ ਪ੍ਰਬੰਧ ਕਰੋ ਜਾ ਕੇ ਜਾਂਚ ਕਿੱਦਾਂ ਆ ਜੇ ਸਾਡੇ ਮੁਲਕਾਂ ਦੇ ਹਾਲਾਤ ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ ਹਾਂਜੀ
2: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਤੇ ਹੈ ਨਾ ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90,000 ਵੋਟ ਤੋਂ ਆ ਰਹੇ ਨੇ ਜਿਹੜੇ ਚੌਥੇ ਨੰਬਰ ਚ ਆਏ ਨੇ ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨੱਸੀ ਫਿਰਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਚ ਤੁੰਦੇ ਨੇ ਉਹਨਾਂ ਦੇ ਖਿਲਾਫ਼ ਕੇਸ ਬਣਾ ਖੜੇ ਨੇ
0: ਜੀ ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਏ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਵੀ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲ ਰਹੀਆਂ ਜੋ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਇਹ ਸੁਣਨਾ ਇਹ ਤੁਸੀਂ ਚੁੱਕਾ ਹੈ
2: ਅੱਛਾ ਠੀਕ ਹੈ ਠੀਕ ਹੈ
0: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ
2: ਹਾਂ ਜੀ ਜ਼ਰੂਰ
0: ਕੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
2: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
0: ਤੇ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
2: ਵਾਹ ਵਾਹ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
2: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
0: ਤੇ ਨੈਣ ਫਰਕੇ 2 ਤੋਂ 4 ਹੋ ਗਏ
2: ਵਾਹ ਵਾਹ
0: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
2: ਜੀ
0: ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਉਹਦੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
2: ਹੋ ਸ਼ੁਕਰੀਆ
0: ਸ਼ੁਕਰੀਆ ਸਾਡੀਆਂ ਸ਼ੁਭਇਸ਼ਾਵਾਂ ਤੁਹਾਡੇ ਨਾਲ ਖੁਦਾ ਹਾਫਿਜ਼ ਖੁਦਾ ਇਹ ਸਨ ਸ਼ਾਹ ਜੀ ਉਨੀਕਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਹਾਂ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਇਹਨਾਂ ਦੇ ਨਾਲ ਇਲ ਇਹ ਆ ਲਓ ਜੀ ਲਓ ਡਾਕਟਰ ਸਾਹਿਬ ਨੂੰ ਕਾਲ ਕਰ ਦਿੱਤੀ ਡਾਕਟਰ
3: ਸਾਹਿਬ
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਭਾਤ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਇਸ ਦਿਨ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ
3: ਪਹਿਲੀ ਗੱਲ ਤੇ ਇਹ ਸੋਚਿਆ ਸੀ ਕਿ ਆ ਸਰ ਗਿਆ ਰਹਿ ਨੀ ਜੀ ਉਹਦੇ ਠੀਕ ਹੈ
0: ਠੀਕ ਹੈ ਜੀ ਰਹਿਣ ਦੇ ਰਹਿਣ ਦੇ ਜੀ
3: ਆਪਾਂ
0: ਪਿਆਰ ਵਿੱਚ ਰਿਸਪੈਕਟ ਵਿੱਚ
3: ਤੁਸੀਂ ਪਤਾ ਨੀ ਮੇਰੇ ਨਾਲ ਵੱਡੇ ਹੋ ਜਾਂ ਛੋਟੇ ਹੋ ਲੇਕਿਨ ਹੈ ਤੁਸੀਂ ਮੇਰੇ ਭਰਾ
0: ਥੈਂਕ ਯੂ ਥੈਂਕ ਯੂ ਥੈਂਕ ਯੂ
3: ਹਾਂਜੀ
0: ਹਾਂਜੀ ਲਹਿਰੀ ਸਾਹਿਬ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ
3: ਅੱਛਾ ਜੀ ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ
0: ਅੱਛਾ
3: ਉਹ ਕਹਿੰਦੇ ਪੁੱਛਦੇ ਹੈ ਵੇ ਗਾਲਬ ਕੌਣ ਹੈ ਕੋਈ ਬਤਲਾਏ ਕਿ ਹਮ ਬਤਲਾਏ ਕਿਆ
0: ਵਾਹ ਵਾਹ ਵਾਹ ਵਾਹ ਕੋਈ ਬਤਲਾਏ ਕਿ ਹਮ ਬਤਲਾਏ ਕਿਆ ਬਤਲਾਏ ਕਿਆ ਕਿਆ ਬਾਤ
3: ਤੋ ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੇਰੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
0: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਦੱਸ ਦਿਆਂ ਕਿ ਇਹ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ?
3: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ। ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ, ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਤੇ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਤਾਂ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
0: ਫਿਰ ਉਦੋਂ ਦੀ ਗੱਲ ਕਰਨ ਡੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਹੈ ਸਾਰਾ।
3: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ,
0: ਰੱਖੋ ਹੁਣ।
3: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨਹੀਂ, ਉਹਨਾਂ ਦਾ ਗਿਆਨ ਅੱਧ ਪਛੱਧਾ ਔਰ ਕਈ ਦਫ਼ਾ ਉਹ ਬਹੁਤ ਹੱਦ ਤੱਕ ਖਤਰਨਾਕ ਵੀ ਹੋ ਜਾਂਦਾ। ਚਲੋ, ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਹੋਇਆ ਤੇ ਇਹ ਸ਼ੇਪ ਕਰਨ ਵੀ ਨਹੀਂ ਹਟਦਾ ਤੇ ਕਿਸੇ ਕੰਮ ਵਿਗੜਨਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬਣਾ ਲਿਆ, ਤੂੰ ਮੇਰੀ ਤਾਂ ਅੱਖਾਂ ਤੋਂ ਦੂਰ ਤੈਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲੀ ਉਹ ਤਾਂ ਜਰਿਆ ਨੀ ਚੜ੍ਹ।
0: ਹਾਂਜੀ,
3: ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰਨ ਵਾਸਤੇ ਆ ਗਿਆ ਪੁਰਾਣੀ GDR ਜਿਹਨੂੰ ਈਸਟ ਜਰਮਨ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ ਤੇ ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਜਾਣਾ ਹੀ ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ, ਇਸ ਕਰਕੇ ਮੈਂ ਆਪਣੀ MS ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਸੀ ਜਦੋਂ ਜਰਮਨੀ ਦੇ ਵਿੱਚ ਅਸੀਂ ਫਾਸ ਸ਼ਿਰੂਰਗੀ ਕਹਿੰਦੇ।
0: ਦੁਬਾਰਾ ਬੋਲਿਓ ਪਲੀਜ਼।
3: ਜਰਮਨ ਦੇ ਵਿੱਚ ਜਾਂ
0: ਜਰਮਨ ਇੰਗਲਿਸ਼ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ।
3: ਫਾਖ ਆਰ ਸਫੀਅਰ ਸ਼ਿਰੂਰਗੀ।
0: ਵਾਹ, ਅੱਛਾ, ਫਾਖ ਆਰ ਸਫੀਅਰ ਸ਼ਿਰੂਰਗੀ ਜੀ।
3: ਹਾਂ, ਤੇ ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ਿਰੂਰਗੀ, ਵਿਸਰਲ ਸਰਜਰੀ।